ਇਹ ਸਾਰੀ ਵਿਚਾਰਧਾਰਾ ਚੰਗੀ ਹੈ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਦਰਸ਼ਨ ਜੋਤ ਨਾ ਜੋਤੀ ਸਵਰੂਪ ਹੋਏ, ਪਤੰਗ ਸ਼ਬਦ ਸੁਰਤ ਮ੍ਰਿਗ ਜੋਗਤ ਨਾ ਜਾਣੇ ਹੈ। ਚਰਨ ਕਮਲ ਮਕਰੰਦ ਨਾ ਮਦਪ ਪ੍ਰਤ, ਬਿਰਹ ਵਿਯੋਗ ਹੋਏ ਨਾ ਮੀਨ ਮਰ ਜਾਣੇ ਹੈ। ਏਕ ਏਕ ਟੇਕ ਨਾ ਤਰਤ ਹੈ ਤ੍ਰਿਗਤ ਜੋਤ, ਚਤਰ ਚਤਰ ਗੁਣ ਹੋਏ ਨਾ ਹਰਾਨੇ ਹੈ। ਪਾਹਨ ਕਠੋਰ ਸਤਿਗੁਰੂ ਸੁਖ ਸਾਗਰ ਮੈਂ, ਸੁਨ ਮਮ ਨਾਮ ਜਮ ਨਰਕ ਲਜਾਨੇ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਆ, ਦਰਸ਼ਨ ਜੋਤ ਨਾ ਜੋਤੀ ਸਵਰੂਪ ਹੋਏ ਪਤੰਗ। ਜਿਸ ਤਰ੍ਹਾਂ ਜਿਹੜਾ ਪਤੰਗਾ ਭਗਵਾ ਚੜਿਆ, ਉਹ ਜੋਤ ਦੀਵੇ ਦੀ ਲਾਟ ਦਾ ਦਰਸ਼ਨ ਕਰਕੇ ਆਪਾਂ ਭੁੱਲ ਜਾਂਦਾ, ਫਿਰ ਉਹ ਲਾਟ ਦਾ ਹੀ ਸਰੂਪ ਹੋ ਜਾਂਦਾ, ਉਹਦੇ ਉੱਤੇ ਸੜ ਕੇ ਮਰ ਜਾਂਦਾ। ਇਸੇ ਪ੍ਰਕਾਰ ਕਹਿੰਦੇ ਜੋਤੀ ਸਰੂਪ ਜਿਹੜਾ ਪਰਮਾਤਮਾ, ਉਹਨਾਂ ਦਾ ਸਰਗਨ ਸਰੂਪ ਸਤਿਗੁਰੂ ਜੀ ਹੈ, ਉਹਨਾਂ ਦਾ ਦਰਸ਼ਨ ਕਰਕੇ ਭਾਈ ਸਾਹਿਬ ਕਹਿੰਦੇ ਮੈਂ ਜੋਤ ਸਰੂਪ ਨਹੀਂ ਹੋਇਆ। ਔਰ ਕਹਿੰਦੇ ਹਰਨਮਨ ਸ਼ਬਦ ਵਿੱਚ ਸੁਰਤੀ ਜਿਹੜੀ ਜੋੜਨ ਦੀ ਵਿਧੀ ਸੀ, ਉਹਨੂੰ ਵੀ ਨਹੀਂ ਜਾਣਿਆ, ਕਿਉਂਕਿ ਜਿਹੜਾ ਹਰਨ ਆ ਉਹ ਕੰਡੇ ਜਿਹੜੇ ਦੇ ਸ਼ਬਦ 'ਤੇ ਆਪਣੇ ਪ੍ਰਾਣ ਦੇ ਦਿੰਦਾ ਹੈ। ਔਰ ਚਰਨ ਕਮਲ ਮਕਰੰਦ ਨਾ ਮਦਪ ਗਤ, ਜਿਸ ਤਰ੍ਹਾਂ ਜਿਹੜਾ ਭੋਰਾ ਆ ਅਤੇ ਕਵਲ ਫੁੱਲ ਵੀ ਮਕਰੰਦ ਜਿਹੜੀ ਧੂੜੀ ਸੁਗੰਧੀ ਹੈ ਉਹਦੇ 'ਤੇ ਜਿਹੜੇ ਮਦਪ ਨਾਲ ਭੋਰਿਆਂ ਦਾ ਉਹ ਉਹਦੇ 'ਤੇ ਮਸਤ ਹੋਵਾਂ। ਕਹਿੰਦੇ ਮੈਂ ਗੁਰੂ ਮਹਾਰਾਜ ਦੇ ਚਰਨ ਕਮਲਾਂ ਦੀ ਧੂੜੀ 'ਤੇ ਮਸਤ ਨਹੀਂ ਹੋ ਸਕਿਆ। ਬਿਰਹ ਵਿਯੋਗ ਹੋਏ ਨਾ ਮੀਨ ਮਰ ਜਾਂਦੇ ਹੈ, ਜਿਸ ਤਰ੍ਹਾਂ ਜਿਹੜੀ ਮੱਛੀ ਆ ਉਹ ਪਾਣੀ ਤੋਂ ਵਿਛੜ ਕੇ ਮਰ ਜਾਣ ਦੀ ਨਿਆਈ, ਬਿਰਹਾ ਜਿਹੜਾ ਵਿਛੋੜਾ, ਇਸ ਤਰ੍ਹਾਂ ਗੁਰੂ ਦੇ ਵਿਛੋੜੇ ਨੂੰ ਪਾ ਕੇ ਮੈਂ ਮਰਨ ਦੀ ਜਿਹੜੀ ਵਿਧੀ ਸੀ ਉਹਨੂੰ ਨਹੀਂ ਜਾਣਿਆ, ਭਾਵ ਮੈਂ ਆਪਣੇ ਪ੍ਰਾਣ ਨਹੀਂ ਤਿਆਗ ਸਕਿਆ। ਏਕ ਏਕ ਟੇਕ ਨਾ ਤਰਤ ਹੈ ਤ੍ਰਿਗਤ ਜੋਤ, ਚਾਤਰ ਚਤਰ ਗੁਣ ਹੋਏ ਨਾ ਹਰਾਨੇ। ਭਾਈ ਸਾਹਿਬ ਕਹਿੰਦੇ ਦੇਖੋ, ਇਹ ਜਿਨ੍ਹਾਂ ਬਾਰੇ ਬੇਨਤੀ ਕੀਤੀ ਹੈ ਉਹ ਸਾਰੇ ਜੀਵ ਜਿਹੜੇ ਤਾਮਸ਼ੀ ਜੂਨਾਂ ਵਾਲੇ ਆ, ਇਹਨਾਂ ਜਿਹੜੇ ਜੀਵ ਆ ਇਹਨਾਂ ਨੇ ਇੱਕ ਇੱਕ ਚੀਜ਼ ਦੀ ਓਟ ਜਿਹੜੀ ਹੈ ਉਹ ਧਾਰੀ ਹੋਈ ਹੈ, ਪਰ ਉਹ ਆਪਣੇ ਪ੍ਰਾਣ ਤਿਆਗਣ ਲਈ ਵੀ ਉਹਨਾਂ ਤੋਂ ਪਿੱਛੇ ਨਹੀਂ ਹੁੰਦੇ। ਇਹ ਜਿਹੜਾ ਮਨੁੱਖ ਆ ਇਹ ਇਹੋ ਜਿਹਾ ਚਤਰ ਆ, ਜਿਹਨੂੰ ਕਹਿੰਦੇ ਆਪਣੇ ਵਿੱਚ ਚਾਰੇ ਜਿਹੜੇ ਗੁਣ ਸ਼ਬਦ ਸਪਾਰਸ਼ ਰੂਪ ਰਸ ਗੰਧ ਧਾਰੇ ਹੋਏ ਆ। ਲੇਕਿਨ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ 'ਚ ਇੱਕ ਇੱਕ ਗੁਣ ਆ ਹਾਂਜੀ, ਇਹਦੇ 'ਚ ਉਹ ਇੱਕ ਇੱਕ ਗੁਣ ਵਾਲੇ ਪੂਰੇ ਉਤਰਦੇ ਆ। ਜਿਹੜਾ ਹਰਨ ਆ ਉਹ ਸ਼ਬਦ ਦੇ ਉੱਤੇ ਪ੍ਰਾਣ ਦੇ ਦਿੰਦਾ, ਅਤੇ ਜਿਹੜੀ ਮੱਛੀ ਹੈ ਉਹ ਮੂੰਹ ਦਾ ਰਸ ਹੈ ਉਹਦੇ 'ਤੇ ਪ੍ਰਾਣ ਦੇ ਦਿੰਦੀ ਹੈ, ਭੌਰਾ ਜਿਹੜਾ ਉਹਨੂੰ ਦੇਖਣ ਦੀ ਆਸ ਹੈ ਉਹ ਦੀਵੇ ਦੀ ਲਾਟ 'ਤੇ ਪ੍ਰਾਣ ਦੇ ਦਿੰਦਾ, ਜਿਹੜਾ ਪਤੰਗਾ ਹੈ ਉਹ ਦੀਵੇ ਦੀ ਲਾਟ 'ਤੇ, ਅਤੇ ਭੌਰਾ ਜਿਹੜਾ ਉਹ ਫੁੱਲ ਦੀ ਸੁਗੰਧੀ 'ਤੇ ਆਪਣੇ ਪ੍ਰਾਣ ਤਿਆਗਦਾ, ਅਤੇ ਬੰਦਾ ਜਿਹੜਾ ਇਹਦੇ 'ਚ ਦੇਖ ਲਓ ਇਹ ਸਾਰੇ ਹੈਗੇ ਪਰ ਇੰਨਾ ਚਤਰ ਬਣਿਆ ਹਾਂਜੀ, ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਧਾਰੇ ਹੋਏ ਆ, ਪਰ ਹੈਰਾਨੀ ਇਹ ਹੈ ਕਿ ਉਹ ਜਿਹੜੇ ਆ ਉਹ ਇੱਕ ਇੱਕ ਹਾਂਜੀ ਗੁਣ ਵਾਲਿਆਂ ਨੇ ਹਾਂਜੀ ਆਪਣੇ ਆਪਣੇ ਇੱਕ ਇੱਕ ਚੀਜ਼ 'ਤੇ ਪ੍ਰਾਣ ਦੇ ਦਿੱਤੇ ਆ, ਪਰ ਇਹ ਹਾਂਜੀ ਚੌਹਾਂ ਗੁਣਾਂ ਵਾਲਾ ਪੂਰਾ ਨਹੀਂ ਉਤਰਦਾ। ਦੱਸਦੇ ਆ ਕਿ ਜਿਹੜਾ ਜੋਤ ਹੈ ਉਹਦੇ 'ਤੇ ਪਤੰਗਾ, ਕਹਿੰਦੇ ਮੈਂ ਉਹ ਵੀ ਨਹੀਂ ਬਣ ਸਕਿਆ, ਕਹਿੰਦੇ ਹੇਰੇ ਸ਼ਬਦ 'ਤੇ ਹਰਨ ਆਪਾਂ ਭੁੱਲ ਜਾਂਦਾ। ਕਹਿੰਦੇ ਮੈਂ ਗੁਰੂ ਦੇ ਸ਼ਬਦ ਨੂੰ ਪੜ੍ਹਦਾ ਵੀ ਹੈ ਸੁਣਦਾ ਵੀ ਹੈ,
ਪਰ ਆਪਣਾ ਆਪ ਕਦੇ ਨਹੀਂ ਭੁੱਲਿਆ। ਭੌਰਾ ਜਿਹੜਾ ਉਹ ਕਮਲ ਦੀ ਬਾਸ਼ਨਾ 'ਤੇ ਆਪਣਾ ਆਪ ਮਿਟਾ ਦਿੰਦਾ, ਗੁਆ ਦਿੰਦਾ। ਪਰ ਕਹਿੰਦੇ ਮੈਂ ਗੁਰੂ ਮਹਾਰਾਜ ਦੇ ਚਰਨ ਕਮਲਾਂ 'ਤੇ ਆਪਾ ਨਹੀਂ ਵਾਰਿਆ, ਔਰ ਗੁਰੂ ਮਹਾਰਾਜ ਨੂੰ ਵਿਛੜ ਕੇ ਜਿਉਂਦਾ ਬੈਠਾ। ਜੋ ਉਸ ਵੇਲੇ ਜਿੱਥੇ ਗਿਆ ਸੀ ਨਾ, ਜੇ ਗੁਰਸਾਂਗ ਵਰਤਦਾ ਸਿਰ ਸਿਦਕ ਨਾ ਆ ਰਹੇ, ਅਤੇ ਸਿਆਣੇ ਗੁਰ ਤੇ ਕਹਿਣ ਲੱਗੇ ਕਿ ਪਰਮੇਸ਼ਰ ਦੀ ਮਾਇਆ ਬੜੀ ਪਰਵਲ ਆ। ਅਤੇ ਕਹਿਣ ਲੱਗਾ ਨਹੀਂ, ਸਿਦਕ ਰੱਖਣਾ ਚਾਹੀਦਾ। ਜਦੋਂ ਮਹਾਰਾਜ ਨੇ ਘੋੜੇ ਲੈਣ ਭੇਜਿਆ, ਅਸੀਂ ਲੀਲਾ ਵਰਤੀ ਅਤੇ ਕਾਸ਼ੀ ਵਿੱਚ ਚਲੇ ਗਏ। ਹੁਣ ਉੱਥੇ ਕਾਸ਼ੀ ਜੀ ਬੈਠੇ ਇੱਕ ਵਿੱਤ ਆਚਾਰੇ ਆ, ਅਤੇ ਮਨੋਮਈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਕਰਦੇ। ਕਹਿੰਦੇ ਮੈਂ ਸਤਿਗੁਰਾਂ ਨੂੰ ਵਿਛੜ ਕੇ ਜਿਉਂਦਾ ਬੈਠਾ, ਹੈਂ, ਅਤੇ ਮੱਛੀ ਨੂੰ ਤੜਫ ਕੇ ਹੈਂ ਗੁਰੂ ਮਹਾਰਾਜ ਵਿਛੋੜੇ 'ਚ ਮਰਨਾ ਨਹੀਂ ਜਾਣਾ। ਪਾਹਨ ਕਠੋਰ ਸਤਿਗੁਰੂ ਸੁੱਖ ਸਾਗਰ ਮੈਂ, ਸੁਣ ਮਮ ਨਾਮ ਜਮ ਨਰਕ ਲੈ ਜਾਂਦੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਹੈ ਕਿ ਸਤਿਗੁਰੂ ਗਰੀਬ ਨਿਵਾਜ ਸੁੱਖਾਂ ਦੇ ਸਮੁੰਦਰ ਹੈ। ਕਹਿੰਦੇ ਲੇਕਿਨ ਮੈਂ ਉਹਦੇ ਵਿੱਚ ਇਸ ਤਰ੍ਹਾਂ ਜਿਵੇਂ ਕਠੋਰ ਪੱਥਰ ਪਿਆ ਹੋਵੇ ਪਾਣੀ 'ਚ, ਉੱਤੇ ਕਾਈ ਨਹੀਂ ਜੰਮਦੀ, ਉਹ ਪੱਥਰ ਦਾ ਪੱਥਰ ਰਹਿੰਦਾ ਅਤੇ ਜਲ ਦਾ ਸਰੂਪ ਨਹੀਂ ਹੁੰਦਾ। ਇਸ ਵਾਸਤੇ ਮੇਰੇ ਅੰਦਰ ਉਹ ਕਠੋਰਤਾ ਗਈ ਨਾ। ਅਤੇ ਭਾਈ ਸਾਹਿਬ ਕਹਿੰਦੇ ਮੇਰਾ ਨਾਮ ਸੁਣ ਕੇ ਜਿਹੜੇ ਜੰਮ ਅਤੇ ਨਰਕ ਆ ਉਹ ਵੀ ਲੱਜਾ ਮਹਿਸੂਸ ਕਰ ਰਹੇ ਆ। ਫਸਲਾ ਜਿਵੇਂ ਪੱਥਰ ਪਾਣੀ 'ਚ ਰਹਿ ਕੇ ਭਿੱਜਦਾ ਨਹੀਂ ਅਤੇ ਨਾ ਹੀ ਕੋਮਲ ਹੁੰਦਾ, ਇਸ ਤਰ੍ਹਾਂ ਮੈਂ ਸਤਿਗੁਰੂ ਦੇ ਚਰਨਾਂ ਵਿੱਚ ਸਦਾ ਰਹਿੰਦਾ ਰਿਹਾ, ਮੇਰੇ ਵਿੱਚ ਜਿਹੜੀ ਕੋਮਲਤਾ ਸੀ ਉਹ ਆਈ ਨਹੀਂ, ਔਰ ਹਮੇਸ਼ਾ ਕਠੋਰ ਵਿਅਕਤੀ 'ਚ ਰਿਹਾ। ਇਸ ਵਾਸਤੇ ਕਹਿੰਦੇ ਮੈਂ ਇਸ ਤਰ੍ਹਾਂ ਦਾ ਪਾਪੀ ਹਾਂ ਕਿ ਮੇਰਾ ਨਾਮ ਸੁਣ ਕੇ ਜੰਮ ਅਤੇ ਨਰਕ ਜਿਹੜੇ ਆਪਣੇ ਆਪ ਦੇ ਸ਼ਰਮਸਾਰ ਹੋ ਰਹੇ ਕਿ ਇਹ ਸਾਡੇ 'ਚ ਐਸਾ ਕਠੋਰ ਪਾਪੀ ਆ ਕੇ ਡਿੱਗ ਪਵੇਗਾ। ਗੁਰਮਤਿ ਸਤਿ ਕਰ ਚੰਚਲ ਅਚਲ ਪਏ, ਮਹਾਂਮਲ ਮੂਤਰਧਾਰੀ ਨਿਰਮਲ ਕੀਨੇ। ਭਾਈ ਸਾਹਿਬ ਦੱਸਦੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸਤਿਗੁਰੂ ਜੀ ਦੀ ਪਵਿੱਤਰ ਸਿੱਖਿਆ ਨੂੰ ਸੱਤ ਕਰਕੇ ਜਾਣਿਆ, ਉਹਨਾਂ ਦਾ ਜਿਹੜਾ ਇਹ ਚੰਚਲਤਾ ਵਿੱਚ ਰਹਿਣ ਵਾਲਾ ਮਨ ਸੀ ਉਹ ਅਚਲ ਹੋ ਗਿਆ। ਔਰ ਕਿਉਂਕਿ ਕਹਿੰਦੇ ਜਿਹੜੀ ਬਹੁਤ ਹੀ ਭੈੜੀ ਮਲ ਮੂਤਰ ਦੀ ਦੇਹੀ ਦੀ ਮਨੌਤ ਸੀ, ਇਸ ਨੇ ਮਨ ਵਿੱਚ ਦੇਹ ਅਤੇ ਆਸ ਵਾਲੀ ਵਿਰਤੀ ਧਾਰੀ ਹੋਈ ਸੀ। ਉਸ ਤੋਂ ਆਪਣੇ ਮਨ ਨੂੰ ਉਹ ਧਾਨਿਆਂ ਜਿਨ੍ਹਾਂ ਨੇ ਨਿਰਮਲ ਕਰ ਲਿਆ, ਵਿਰਤੀ ਨੂੰ ਆਤਮਾ ਕਰ ਬ੍ਰਹਮਾਕਾਰ ਬਣਾਇਆ, ਅਥਵਾ ਸਤਿਗੁਰੂ ਦੀ ਸਿੱਖਿਆ ਤੋਂ ਪਹਿਲੇ ਮਨ ਨੇ ਇਹ ਦੇਹ ਨੂੰ ਆਪਣਾ ਰੂਪ ਮੰਨਿਆ ਸੀ। ਅਤੇ ਜਿਨ੍ਹਾਂ ਦਾ ਗੁਰੂ ਦੀ ਸਿੱਖਿਆ 'ਤੇ ਨਿਸ਼ਚਾ ਹੋ ਗਿਆ, ਮਨ ਸਮਝ ਗਿਆ ਕਿ ਮੈਂ ਦੇਹੋ ਅਹਮ ਦੇਹ ਨਹੀਂ ਜੋਤ ਸਰੂਪ ਹਾਂ, ਔਰ ਇਹ ਜਿਹੜਾ ਸਰੀਰ ਹੈ ਅੱਜ ਹੈ ਕੱਲ੍ਹ ਨਹੀਂ ਆਸ ਪੰਚ, ਇਹਦੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ, ਇਹਦਾ ਥੋੜ੍ਹੇ ਜਾਂਦਾ ਪਰਾਉਣਾ ਹੈਗਾ। ਅਤੇ ਜੇ ਤਾਂ ਸੇਵਾ ਸਿਮਰਨ ਕਰਕੇ ਜਨ ਸਵਾਰ ਲਈਏ ਤਾਂ ਤੈਨੂੰ ਦੇਹ ਦਾ ਲਾਭ ਆ, ਨਹੀਂ ਤਾਂ ਇਹ ਨਿਕੰਮਿਓ ਨਿਕੰਮੀ ਹੈ। ਮੈਂ ਤਾਂ ਇਸ ਤੋਂ ਅਸਾਂ ਗਿਆ, ਮੈਂ ਸਰੀਰ ਨੇ, ਇੰਦਰੀਏ ਨੇ, ਮਨ ਬੁੱਧੀ ਨੇ, ਮੈਂ ਆਤਮਾ। ਅਤੇ ਜਿਨ੍ਹਾਂ ਨੇ ਐਸੀ ਵਿਚਾਰ ਲੈ ਕੇ ਮਨ ਵਿੱਚ ਜਿਹੜਾ ਦੇਹ ਦਾ ਭਰਮ ਸੀ ਦੇਹ ਨੂੰ ਆਤਮਾ ਨੂੰ ਨਹੀਂ ਵਿੱਚ ਤਿਆਗ ਦਿੱਤਾ, ਆਪਣੇ ਆਪ ਨੂੰ ਪਵਿੱਤਰ ਬਣਾ ਲਿਆ। ਗੁਰਮਤਿ ਸਤਿ ਕਰ ਜੂਨ ਕਹਿ ਅਜੂਨ ਪਏ, ਕਾਲ ਸਹਿ ਅਕਾਲ ਕਹਿ ਅਮਰ ਪਦ ਕਿੰਨੇ ਹੈ। ਇਹ ਕਹਿੰਦੇ ਹਨ ਕਿ ਸਤਿਗੁਰੂ ਦੇ ਉਪਦੇਸ਼ ਨੂੰ ਸੱਚਾ ਜਾਣ ਕੇ ਜੀਵ ਆਤਮਾ ਇਹ 84 ਲੱਖ ਜੂਨਾਂ ਦੇ ਘੁੰਮ ਕੇ ਦੁੱਖ ਕਰਕੇ ਦੁਖੀ ਹੋ ਰਿਹਾ।
ਉਹ ਜਿਹੜੇ ਜੂਨਾਂ ਦੇ ਦੁੱਖ ਤੋਂ ਰਹਿਤ ਹੋ ਗਿਆ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਕਾਲ ਤੋਂ ਅਕਾਲ ਵਿੱਚ ਭੇਦ ਕਰਨ ਲਈ ਇਹ ਜਿਹੜੀ ਅੰਮ੍ਰਿਤ ਪਦਵੀ ਸੀ ਦੇ ਦਿੱਤੀ। ਅਥਵਾ ਸਤਿਗੁਰੂ ਦੇ ਪਵਿੱਤਰ ਉਪਦੇਸ਼ ਵਿੱਚ ਜਦੋਂ ਵਿਅਕਤੀ ਨੂੰ ਜੋੜਿਆ ਅਤੇ ਸ਼ਬਦ ਦਾ ਅਭਿਆਸ ਕਰਕੇ ਦ੍ਰਿੜਤਾ ਪ੍ਰਾਪਤ ਕੀਤੀ ਅਤੇ ਗੁਰੂ ਮਹਾਰਾਜ ਨੇ ਫਿਰ ਇਹਨੂੰ ਆਤਮਾ ਗਿਆਨ ਬਖਸ਼ ਦਿੱਤਾ, ਜਿਸ ਕਰਕੇ ਇਹਦਾ ਜਿਹੜਾ ਜੰਮਣਾ ਮਰਨਾ ਸੀ ਉਹ ਮਿਟ ਗਿਆ। ਅੰਮ੍ਰਿਤ ਪਦ ਜਿਵੇਂ ਹੈ ਇਹ ਅੰਮ੍ਰਿਤ ਪਦ ਵੀ ਜਿਹੜੀ ਇਹਨੂੰ ਦੇ ਦਿੱਤੀ ਹੈ, ਜਾਂ ਜੇ ਕਿੰਨੇ ਪਾਠ ਹੋਏ ਤੇ ਅੰਮ੍ਰਿਤ ਪਦ ਵੀ ਨੂੰ ਜਾਣ ਗਿਆ ਹੈ। ਗੁਰਮਤਿ ਸਤਿ ਕਰ ਹਉਮੈ ਖੋਏ ਹੋਏ, ਰੇਨ ਤ੍ਰਿਪਤੀ ਤ੍ਰਿਵੈਣੀ ਪਾਰ ਆਪਾ ਆਪ ਚੀਨੇ। ਤ੍ਰਿਪਤੀ ਤ੍ਰਿਵੈਣੀ ਪਾਰ ਆਪਾ ਪਚੀਨੇ। ਅਜ ਸਾਹਿਬ ਕਹਿੰਦੇ ਹੈ ਸਤਿਗੁਰੂ ਗਰੀਬ ਨਿਵਾਜ ਦੀ ਸਿੱਖਿਆ ਦੇ ਉੱਤੇ ਦ੍ਰਿੜਤਾ ਨਾਲ ਨਿਸ਼ਚਾ ਕਰਕੇ ਜਿਨ੍ਹਾਂ ਦੀ ਇਹ ਹੰਗਤਾ ਵਿਰਤੀ ਹਉਮੈ ਨਾਸ ਹੋ ਗਈ, ਉਹ ਸਾਰੇ ਹਾਂਜੀ ਸੰਗਤਾਂ ਦੇ ਚਰਨਾਂ ਦੀ ਧੂੜ ਬਣ ਗਏ। ਇਸ ਵਾਸਤੇ ਇਹ ਤ੍ਰਿਪਤੀ ਜਿਹੜਾ ਪਿੰਗਲਾ ਸੁਖਣ ਕਠਿਨ ਹੁੰਦੀਆਂ ਸੁਰਤਾਂ ਦੇ ਵਿਚਾਲੇ ਇਸ ਸਥਾਨ ਦੇ ਵਿੱਚ ਜਿਹੜੀ ਦਿਨ ਰਾਤ ਪ੍ਰਭਾਵ ਵਿੱਚ ਚੱਲਣ ਵਾਲੀ ਤ੍ਰਿਵੈਣੀ ਤੋਂ ਪਾਰ ਉਹਨਾਂ ਨੇ ਆਪਣਾ ਪਛਾਣ ਲਿਆ, ਭਾਵ ਦਸਵੇਂ ਦੁਆਰ ਦੀ ਜਿਹੜੀ ਅਵਸਥਾ ਸੀ ਪ੍ਰਾਪਤ ਕਰ ਲਈ। ਗੁਰਮਤਿ ਸਤਿ ਕਰ ਵਰਨ ਅਵਰਨ ਪੈ ਭੈ ਭ੍ਰਮ ਨਿਵਾਰ ਡਰ ਨਿਰਭੈ ਕਹਿ ਲੈਨੇ ਹੈ। ਕਿਉਂਕਿ ਜਦੋਂ ਵਿਰਤੀ ਨੂੰ ਗੁਲਪਾਂ ਤੋਂ ਉੱਪਰ ਉੱਠ ਕੇ ਦਸਵੇਂ ਦੁਆਰ ਚਲ ਗਈ, ਵਿਰਤੀ ਉਦੋਂ ਅਫੁਰਤਾ ਨੂੰ ਧਾਰਨ ਕਰਦੀ, ਇੱਕ ਤਾਂ ਬਾਜੀਗਰਾਂ ਵਾਂਗੂ ਅਭਿਆਸ ਤੋਂ ਨਹੀਂ ਵੀ ਸਿੱਖਿਆ, ਉਹ ਕਈ ਵਾਰੀ ਪ੍ਰਾਣ ਚੜ੍ਹਾ ਲੈਂਦੇ ਆ, ਪਰ ਜੋ ਪ੍ਰਾਣ ਲਾ ਲੈ ਅਤੇ ਮਨ ਫੇਰ ਉਹ ਆਪਣੇ ਭਾਵ 'ਚ ਵਰਤਣਾ। ਅਸਲੀ ਹੈ ਕਿ ਅਫੁਰ ਅਵਸਥਾ ਦੁਆਰਾ ਉੱਥੇ ਪਹੁੰਚਣਾ, ਉਹ ਗੁਰਮੁਖਾਂ ਦੀ ਅਵਸਥਾ ਹੈ। ਗੁਰਮਤਿ ਸਤਿ ਕਰ ਵਰਨ ਅਵਰਨ ਭੈ ਭੈ ਭ੍ਰਮ ਨਿਵਾਰ ਡਰ ਨਿਰਭੈ ਕਹਿ ਲੈਨੇ ਹੈ। ਜਦੋਂ ਕਹਿੰਦੇ ਫਿਰ ਉਹ ਸੰਗਤ ਦੇ ਚਰਨਾਂ ਦੀ ਧੂੜੀ ਖਾਕ ਹੋ ਗਿਆ, ਭਾਵ ਆਪਣੀ ਹੋਂਦ ਮਿਟਾ ਦਿੱਤੀ। ਇਹ ਤ੍ਰਿਪਤੀ ਸਥਾਨ ਅਤੇ ਵਗਣ ਵਾਲੀ ਜਿਹੜੀ ਤ੍ਰਿਵੈਣੀ, ਜਿਹੜਾ ਪਿੰਗਲਾ ਸੁਖਮਨਾ ਗੰਗਾ ਜਮੁਨਾ ਸਰਸਤੀ ਹਾਂਜੀ ਸਤੋ ਰਜੋ ਤਮੋ ਪਾਰ, ਉਹਨਾਂ ਨੇ ਆਪਣਾ ਪਛਾਣ ਲਿਆ। ਇਹ ਦੱਸਦੇ ਹੈ ਗੁਰੂ ਦਾ ਜਿਹੜਾ ਉਪਦੇਸ਼ ਹੈ, ਜਿਹਨਾਂ ਗੁਰੂ ਪਿਆਰਿਆਂ ਨੇ ਉਹਦੇ 'ਤੇ ਵਿਸ਼ਵਾਸ ਕਰ ਲਿਆ, ਉਹ ਵਰਨ ਤੋਂ ਅਵਰਨ ਹੋ ਗਿਆ। ਆਮ ਜਿਨ੍ਹਾਂ ਦਾ ਸੰਸਾਰ ਹੈ ਉਹ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਜਾਂ ਬ੍ਰਹਮਚਾਰੀ ਗ੍ਰਹਿਸਥੀ ਬਾਨਰ ਸੰਨਿਆਸੀ ਵਰਨ ਆਸ਼ਰਮਾਂ ਦੇ ਵਿੱਚ ਫਸੇ ਹੋਏ, ਉਹ ਵਰਨਾ ਤੋਂ ਵਰਨ ਹੋ ਗਏ। ਸਤਿਗੁਰੂ ਜੀ ਨੇ ਉਹਨਾਂ ਦੇ ਮਨ 'ਚੋਂ ਇਹ ਜਿਹੜਾ ਭਰਮ ਸੀ ਇਹ ਦੂਰ ਕਰ ਦਿੱਤਾ, ਭਰਮ ਜਿਹੜਾ ਲਾ ਸਕਿਆ, ਔਰ ਉਹਨਾਂ ਨੂੰ ਆਤਮਾ ਗਿਆਨ ਦੀ ਅਵਸਥਾ ਬਖਸ਼ ਕੇ ਨਿਰਭੈ ਕਰ ਦਿੱਤਾ ਹੈ। ਭੈ ਭਰਮ ਨਿਵਾਰ ਡਰ, ਭੈ ਵੀ ਦੇ ਭਰਮ ਦੀ ਨਿਵਾਰਨ ਕਰਕੇ ਡਰ ਨੇ ਦੂਰ ਤਿਆਗ ਦਿੱਤਾ, ਨਿਰਭੈ ਕੇ ਲੈਨੇ ਹੈ। ਉਹਨਾਂ ਦੀ ਫਿਰ ਵਿਰਤੀ ਆਤਮਾਕਾਰ ਬਣ ਗਈ ਅਤੇ ਜਿੰਨਾ ਵੀ ਅਨਾਤਮਾਕਾਰ ਪ੍ਰਪੰਚ ਦੀ ਤਿਆਗ ਦਿੱਤਾ। ਗੁਰਮੁ ਸਤਿ ਕਰ ਅਧਮ ਅਸਾਧ ਸਾਧ, ਗੁਰਮੁ ਸਤਿ ਕਰ ਜੰਤ ਸ਼ਾਂਤ ਨਾਮ ਹੈ। ਇਹ ਭਾਈ ਸਾਹਿਬ ਵੀ ਵਰਣਨ ਕਰਦੇ ਆ ਸਤਿਗੁਰੂ ਦੇ ਬਖਸ਼ੇ ਹੋਏ ਗੁਰਮੰਤਰ ਉਪਦੇਸ਼ 'ਤੇ ਜੋ ਹਾਂਜੀ ਨਿਸ਼ਚਾ ਕਰਨ ਵਾਲਾ ਵਿਸ਼ਵਾਸੀ ਬਣ ਗਿਆ ਕਿ ਅਜੇ ਨੀਚ ਦੁਰਾਚਾਰੀ ਵਿਅਕਤੀ ਸੀ ਕਿ ਮਹਾਤਮਾ ਬਣ ਗਿਆ, ਔਰ ਸਤਿਗੁਰੂ ਗਰੀਬ ਨਿਵਾਜ ਜੀ ਦੀ ਪਵਿੱਤਰ ਸਿੱਖਿਆ 'ਤੇ ਦ੍ਰਿੜ ਵਿਸ਼ਵਾਸ ਕਰਨ ਵਾਲੇ ਜੀਵ ਦਾ ਜਿਹੜਾ ਨਾਮ ਹੈ ਉਹ ਸੰਤ ਹੋ ਜਾਂਦਾ, ਉਹਨੂੰ ਤਾਂ ਸੰਤ ਪਦਵੀ ਜਿਹੜੀ ਹੈ ਪ੍ਰਾਪਤ ਹੋ ਜਾਂਦੀ। ਇਹ ਕੋਈ ਸਕੂਲੀ ਸਰਟੀਫਿਕੇਟ ਨਹੀਂ, ਇਹ ਤਾਂ ਅਵਸਥਾ ਦਾ ਨਾਮ ਹੈ, ਜਿਵੇਂ ਅਵਸਥਾ ਪ੍ਰਾਪਤ

0: पावक हो चुके हैं। गुरम सत कर अवेकी होए बवेकी, गुरम सत कर नाम निशान। भाई साहब जी दर्शन कर रहे हैं सतगुरु जी के उपदेश के उत्ते विश्वास करन करके, सतगुरु जी के उत्ते विश्वास नहीं करके वो तो इस वास्ता से पहुँच गया जेड़े विचार तो सुने से वह विचारवान हो जाते, और गुरु की मत से विश्वास करने वाला कामना वाला पुरुष से निष्काम हो जाता है। गुरमत सत कर जी गुरमत में सत करके जाने नाम निष्काम है, वह निष्कामी कामना तो रहत हो जाते। गुरम सत कर अज्ञानी ब्रह्म ज्ञानी, गुरम सत कर सहज विश्राम है, जिन्होंने गुरु की मत से विश्वास किया, गुरु की आज्ञा का पालन किया, वो जड़े अज्ञानी पुरुष गए उस गुरु महाराज के बचना की कमाई करके ब्रह्म ज्ञानी हो जाते, और गुरु की मत से विश्वास करने वाले का सहज पद आत्मा पद विच निवास हो जाता। गुरम सत कर जीवन मुक्त पाए, गुरम सत कर निश्चलतान है। भाई साहब जी कथन कर लिया जिन्होंने सतगुरु जी के उपदेश से निश्चा कर लिया, वो जीवन मुक्त हो जाते है, जिंदे और बंधना तो रहत अवस्था प्राप्त हो जाती, निर्बंध अवस्था यही जीवन मुक्त, और गुरु के पवित्र उपदेश से विश्वास करना जरा अचल धाम उन्होंने प्राप्त करना से चलायमान नहीं होंगे, तो सचखंड वास्तव निरंकार इस अवस्था को प्राप्त कर लेंगे। गुरम सत कर वैर निर्वैर पे पूर्ण ब्रह्म गुर सर्व मैं जाने है। भाई साहब जी कथन करते हैं सतगुरु जी की शिक्षा में सत जान के कहीं उन्होंने विश्वास नहीं। अजक लोग बड़िया सड़क सड़क कर रहे हैं इस तरह है, पर जिन्होंने गुरु महाराज के बचना से विश्वास किया, क्योंकि जोड़े शंकावादी उन्होंने प्राप्ति तो होने नहीं, शंका ही रह जाने, प्राप्ति श्रद्धालुओं भी होने, श्रद्धावान जोड़े गुरमत सत कर वैर निर्वैर पे, जिन्होंने गुरु महाराज की परम पवित्र शिक्षा सच करके जाने, वो गुरसिख जोड़े वैर न त्याग के निर्वैर हो गए, उन्होंने मन चो दुविधा ही मिट गई, वैर की ना करना, राग द्वेष खत्म हो गया, और फिर पूर्ण ब्रह्म गुर शब्द मैं जाने है। फिर गुरु के शब्द की कमाई करके ऐसी एकता वृत्ति हो गई उस परमात्मा नू व्यापक रूप है, गुरु नू सारयां दा रूप करके जाने, आत्मा करके महाराज सारयां दे विच विराजमान है। गुरम सत कर भेद निरभेद पै दुबदा बिद निखेद खेद बिनसाने है। अगे भाई साहब गुरदास जी कथन करते हैं जिन्होंने सतगुरु गरीब नवास जी दे परम पवित्र उपदेश नू सच्चा करके जाने, वो पांच तरह का जड़ा भेद सी भरम सी उदा त्याग करके निर्भेद हो गया, भेद भरम तो रहत हो गया, फिर विधि निखेधी रूपी जेडे दुविधा का खेद कष्ट वो भी नाश हो गया है जी, अथवा यह है कि यह कर्म करन योग आ जी, इस तरह के जोड़े बचन है वो विधि रूप है, ये काम नहीं करन दे जो इस तरह के बचन जो निखेधी रूप है, इन बाकों की जी दुविधा से महान दुख का कारण सी वो नष्ट हो गया, खत्म हो गया, जिन्हें रहत रखनी है विधि है जी करहत है निखेधी है। इस वास्ते गुरम सत कर वाहिस परमहंस ज्ञान अंश बंश निरगंध गंध थाने हैं। ਭਾਈ ਸਾਹਿਬ ਜੀ ਕਥਨ ਕਰਦੇ ਆ,
1: ਸਤਿਗੁਰੂ ਦਾ ਜਿਹੜਾ ਉਪਦੇਸ਼
0: ਆ ਉਹਨੂੰ ਸੱਚਾ ਜਾਣ ਕੇ ਬਾਇਸ ਜਿਹੜਾ ਕਾਂ ਆ, ਕਾਂ ਵਰਗਾ ਜਿਹੜਾ ਕਾਲਾ ਗੰਦਗੀ ਦਾ ਭਖਣ ਕਰਨ ਵਾਲਾ ਇਹ ਮਨ ਸੀ, ਇਹ ਪਰਮਹੰਸ ਦੇ ਸਮਾਨ ਬਣ ਗਿਆ। ਕਾਂ ਜਿਹੜਾ ਹਰ ਵੇਲੇ ਕਾਂ ਕਾਂ ਕਰਦਾ, ਅਤੇ ਜਿਹੜਾ ਮਨਮੁੱਖ ਉਹ ਵੀ ਕਾਂ ਕਾਂ ਕਰਦਾ, ਨਿੰਦਿਆ ਕਰੀ ਜਾਂਦਾ, ਗੰਦ ਭਖਦਾ ਹਰ ਵੇਲੇ, ਉਹ ਪਰਮਹੰਸ ਬਣ ਗਿਆ। ਜਿਵੇਂ ਹੰਸ ਦੁੱਧ ਪਾਣੀ ਨਾਲ ਖੇਡਦਾ, ਇਸ ਤਰ੍ਹਾਂ ਇਹ ਸੱਤ ਨੂੰ ਗ੍ਰਹਿਣ ਕਰਨ ਵਾਲਾ ਸੱਤ ਦਾ ਤਿਆਗ ਕਰਨ ਨਾਲ ਹੋ ਗਿਆ। ਫਿਰ ਅੱਗੇ ਉਹਦੀ ਜਿਹੜੀ ਔਲਾਦ ਹੈ ਉਹ ਗਿਆਨ ਅਵਸਥਾ ਨੂੰ ਧਾਰਨ ਵਾਲੀ ਭਗਤੀ ਰੂਪੀ ਬਾਸ਼ਨਾ ਤੋਂ ਹੀਣੀ ਸੀ, ਹਾਂਜੀ, ਉਹ ਭਗਤੀ ਰੂਪੀ ਬਾਸ਼ਨਾ ਦੇ ਵਿੱਚ ਉਹਦਾ ਨਿਵਾਸ ਹੋ ਗਿਆ। ਗੁਰਮਨ ਸਤਿਗੁਰ ਵਾਇਸ ਪਰਮਹੰਸ ਗਿਆਨ ਅੰਸ ਬੰਸ ਨਿਰਗੰਧ ਗੰਧ ਛਾਨੇ ਹੈ। ਇਸ ਤਰ੍ਹਾਂ ਖੋਟੀ ਸਲਾਹ ਦੇਣ ਵਾਲਾ ਇਹ ਜਿਹਨੂੰ ਭਗਤੀ ਦੀ ਵਾਸ਼ਨਾ ਜੀ ਨਿਵਾਸ ਹੋ ਗਿਆ, ਅਥਵਾ ਜਿਹੜਾ ਕਾਂ ਹਾਂਜੀ ਕੁਮੰਤਰੀ ਸੀ ਖੋਟੇ ਪਾਸੇ ਤੁਰਨ ਵਾਲਾ, ਉਹ ਪਰਮਹੰਸ ਉੱਜਲ ਮੋਤੀ ਖਾਣ ਵਾਲਾ ਬਣ ਗਿਆ, ਨੇਕੀ ਧਾਰਨ ਵਾਲਾ ਬਣ ਗਿਆ। ਇਹ ਖੋਟੀ ਸਲਾਹ ਦੇਣ ਵਾਲਾ ਕਾਂ ਵਰਗਾ ਜਿਹੜਾ ਕਾਲਾ ਮਨ ਸੀ, ਇਹ ਸਤਿਗੁਰੂ ਜੀ ਦੇ ਪਰਮ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਨਾਲ ਸ਼ੁਭ ਗੁਣਾਂ ਦੇ ਗ੍ਰਹਿਣ ਕਰਨ ਰੂਪੀ ਇਹ ਮੋਤੀਆਂ ਦੀ ਖੁਰਾਕ ਖਾ ਰਿਹਾ, ਸ਼ੁਭ ਗੁਣਾਂ ਰੂਪੀ ਮੋਤੀਆਂ। ਔਰ ਅੱਗੇ ਇਹ ਜਿਹੜਾ ਮਨ ਆ ਇਹਦੇ ਵਿੱਚ ਫਿਰ ਗਿਆਨ ਦੀ ਅੰਸ ਜਿਹੜੀ ਬੰਸ ਤੁਰ ਪਈ, ਅਥਵਾ ਕਿ ਇਹ ਗਿਆਨ ਇੱਥੇ ਖਤਮ ਹੋ ਜਾਣ ਵਾਲਾ ਪਦਾਰਥ ਨਹੀਂ ਰਿਹਾ, ਸਗੋਂ ਇਹਦੀ ਜਿਹੜੀ ਬੇਲ ਸੀ ਉਹ ਵੱਧ ਗਈ, ਪੀੜ੍ਹੀ ਚੱਲ ਪਈ, ਉਹ ਗਿਆਨਵਾਨ ਗਾਹਾਂ ਉਪਦੇਸ਼ ਦੇ ਕੇ ਗਾਂ ਕਿੰਨੇ ਗਿਆਨੀ ਖੋਜੀ ਹੋਈ, ਉਹਨਾਂ ਤੋਂ ਕਿੰਨੇ ਗਾਂ ਬਰੋਸ ਹੁੰਦੇ ਇਹ ਬੰਸ ਚੱਲ ਪੈਂਦੀ। ਗੁਰਮ ਸਤ ਕਰ ਕਰਮ ਭਰਮ ਖੋਏ, ਆਸਾ ਮੈਂ ਨਿਰਾਸ ਹੋਏ, ਔਰ ਵਿਸ਼ਵਾਸ ਔਰ ਆਨੇ ਹੈ। ਇਹ ਭਾਈ ਸਾਹਿਬ ਕਥਨ ਕਰਦੇ ਆ ਸਤਿਗੁਰੂ ਗਰੀਬ ਨਿਵਾਜ ਦੇ ਉਪਦੇਸ਼ ਨੂੰ ਸੱਚਾ ਜਾਣ ਕੇ ਇਹ ਜਿਹੜਾ ਕਰਮਾਂ ਧਰਮਾਂ ਦਾ ਭਰਮ ਪਿਆ ਸੀ ਨਾਸ ਹੋ ਗਿਆ। ਸਾਡਾ ਧਰਮ ਚੰਗਾ, ਦੂਏ ਦਾ ਮਾੜਾ, ਇੱਕ ਦੋ ਨਫ਼ਰਤ ਕਰਦੇ ਆ ਧਰਮਾਂ ਦੇ ਨਾਂ ਦੇ ਉੱਤੇ, ਕਿੰਨੇ ਪ੍ਰਸਾਦ ਚੰਗੇ ਝਗੜੇ ਰੋਜ਼ ਹੋ ਰਹੇ ਆ ਆਪੋ ਆਪਣੀ ਫਿਰਕੇ ਬਣਾ ਕੇ, ਹਾਂਜੀ, ਅਤੇ ਕਿਵੇਂ ਇੱਕ ਦੂਏ ਨੂੰ ਨੀਚਾ ਦਿਖਾ ਰਹੇ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾ ਨੇ, ਉਹ ਹਾਲਤ ਬਣੀ ਹੋਈ। ਇਸ ਵਾਸਤੇ ਇਹ ਕਰਮਾਂ ਧਰਮਾਂ ਦਾ ਭਰਮ ਨਾਸ ਕਰ ਲਿਆ ਉਹਨੇ, ਫਿਰ ਆਸਾ 'ਚ ਰਹਿੰਦੇ ਵੀ ਆਸਾਂ ਤੋਂ ਨਿਰਾਸ ਹੋ ਗਿਆ, ਦਿਲ ਦੇ 'ਚ ਉਹਨਾਂ ਦੇ ਵਿਸ਼ਵਾਸ ਪੈਦਾ ਹੋ ਗਿਆ, ਵਿਸ਼ਵਾਸ ਪ੍ਰਗਟ ਕਰ ਲਿਆ। ਜਦੋਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਗੁਰੂ ਦੇ ਸਿੱਖ ਨੂੰ ਇਹ ਭਰੋਸਾ ਦ੍ਰਿੜ ਹੋ ਗਿਆ ਹੈ ਵੀ ਜੋ ਕੁਝ ਹੋਣਾ ਇੱਕ ਦਿਨ ਹੋਣਾ ਹੀ ਹੈ, ਹੈ ਪਰ ਉਹ ਹੋਣੀ ਨੇ, ਕਦੇ ਹੋਣਾ ਨਹੀਂ, ਫਿਰ ਚਿੰਤਾ ਕਿਹੜੀ ਗੱਲ ਦੀ ਕਰਨੀ ਹੈ। ਆਸਾ ਮੈਂ ਨਿਰਾਸ ਹੋਏ ਵਿਸ਼ਵਾਸ ਉਰਾਨੇ, ਆਸਾ ਜ ਰਹਿੰਦਿਆਂ ਨਿਰਾਸ ਹੋ ਕੇ ਹਾਂਜੀ ਗੁਰੂ ਦੇ ਵਿਸ਼ਵਾਸ ਨੂੰ ਆਪਣੇ ਹਿਰਦੇ 'ਚ ਗ੍ਰਹਿਣ ਕਰਦੇ ਹਨ। ਇਹ ਚਿੰਤਾ ਕਿਉਂ ਕਰਦਾ, ਜਿਹੜੀ ਗੱਲ ਹੋਣੀ ਹੋ ਕੇ ਰਹਿਣੀ, ਤੂੰ ਫਿਕਰ ਗੱਲ ਕਰੀ ਜਾਂਦਾ। ਗੁਰਮ ਸਤ ਕਰ ਸਿੰਬਲ ਸਫਲ ਪਏ, ਗੁਰਮ ਸਤ ਕਰ ਬਾਂਸ ਮੈਂ ਸੁਗੰਧ। ਭਾਈ ਸਾਹਿਬ ਕਥਨ ਕਰਦੇ ਸਤਿਗੁਰੂ ਗਰੀਬ ਨਿਵਾਜ ਦੇ ਉਪਦੇਸ਼ ਨੂੰ ਇਹਨਾਂ ਨੇ ਸੱਚ ਜਾਣ ਕੇ ਹਾਂਜੀ ਸਿੰਬਲ ਵੀ ਫਲਾਂ ਵਾਲੇ ਹੋ ਗਏ। ਜਿਵੇਂ ਹੁਣ ਮਹਾਰਾਜ ਨੇ ਕੱਕਾਂ ਅੱਕਾਂ ਦੀਆਂ ਜਿਹੜੀਆਂ ਡੋਡੀਆਂ ਸੀ ਉਹ ਅੰਬ ਬਣਾ ਕੇ ਖਿਲਾ ਸੀ, ਜਦੋਂ ਮਰਦਾਨਾ ਦੀਆਂ ਭੁੱਖ ਲੱਗੀ ਸਮਰੱਥ ਹੈ। ਇੱਥੇ ਵਿਚਾਰ ਇਹ ਹੈ ਗੁਰੂ ਦਾ ਉਪਦੇਸ਼ ਨੂੰ ਮੰਨ ਕੇ ਜਿਹੜੇ ਦੁਨੀਆਂ ਨੂੰ ਦਿਖਾਵੇ ਮਾਤਰ ਹਾਂਜੀ ਕੰਮ ਕਰਨ ਵਾਲੇ ਪਖੰਡੀ ਸੱਜਣ ਠੱਗ ਵਰਗੇ ਸੀ, ਹਾਂਜੀ ਅਤੇ ਜਦੋਂ ਗੁਰੂ ਮਹਾਰਾਜ ਦੀ ਮਿਹਰ ਹੋ ਗਈ ਬਚਨ ਵਿੱਚ ਆ ਗਏ ਅਤੇ ਫਿਰ ਉਹਨਾਂ ਦੀ ਕਰਨੀ ਪ੍ਰਧਾਨ ਬੜੇ ਬੜੇ ਮਹਾਤਮਾ ਬਣ ਗਏ। ਸਤਿਗੁਰੂ ਦੇ ਪ੍ਰੇਸ਼ ਨੂੰ ਜਿਹਨਾਂ ਨੇ ਸੱਚ ਕਰਕੇ ਮੰਨਿਆ ਹਾਂਜੀ ਉਹ ਫਿਰ ਬਾਂਸ ਵਿੱਚ ਵੀ ਸੁਗੰਧੀ ਪ੍ਰਵੇਸ਼ ਕਰ ਗਈ, ਜਿਹੜੇ ਬਾਂਸ ਵਾਂਗੂ ਸਕੇ ਹੰਕਾਰ ਸੀ, ਸਾਡੇ ਵਰਗਾ ਉੱਚਾ ਨਹੀਂ, ਉੱਚੀ ਜਾਤੀ ਹੈ। ਫਿਰ ਵਰਨ ਆਸ਼ਰਮ ਦੀਆਂ ਗੰਢਾਂ ਸੀ, ਅਸੀਂ ਬ੍ਰਹਮਚਾਰੀਆਂ ਗ੍ਰਹਿਸਥੀ ਹਾਂ, ਬਾਣ ਪ੍ਰਸਥ ਸੰਨਿਆਸੀ ਹਾਂ, ਇਹ ਈਰਖਾ ਦੀਆਂ ਸਲਤਾਂ ਲਈ ਚੱਲਦੇ ਗਿਆਨ ਤੋਂ ਹੀ ਪੋਲੇ ਸੀ। ਉੱਚਤਾ ਦਾ ਹੰਕਾਰ ਸੀ, ਕੁੱਲ ਘਾਤੀ ਬਾਂਸ ਨਵਾਂ ਰਗੜ ਕੇ ਕੁੱਲ ਦਾ ਨਾਸ਼ ਕਰਦੇ ਆ, ਐਸੇ ਔਗਣ ਜਿਨ੍ਹਾਂ ਦੇ ਵਿੱਚ ਸੀਗੇ। ਹਾਂਜੀ, ਅਤੇ ਜਦੋਂ ਜਿਵੇਂ ਚੰਦਨ ਦੀ ਸੰਗਤ ਨਾਲ ਬਾਕੀ ਦਾ ਚੰਦਨ ਹੋਏ ਬਾਂਸ ਔਗਣਾ ਕਰਕੇ ਖਾਲੀ ਰਹਿ ਜਾਂਦਾ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸੱਚ ਕਰਕੇ ਮੰਨਿਆ, ਜਿਹੜੇ ਬਾਂਸ ਵਰਗੇ ਸੀ ਔਗਣਾਂ ਨਾਲ ਭਰੇ ਹੋਏ, ਇਹਨਾਂ 'ਚ ਹੀ ਮਹਾਰਾਜ ਨੇ ਸੁਗੰਧੀ ਭਰ ਦਿੱਤੀ, ਅਥਵਾ ਸਤਿਗੁਰੂ ਦੇ ਉਪਦੇਸ਼ ਦਾ ਮੰਨਣ ਕਰਕੇ ਜਾਤੀ ਕੁੱਲ ਦਾ ਜਿਹੜਾ ਹੰਕਾਰੀ ਪੁਰਖ ਸੀ ਮਲਕ ਭਾਗੋ ਦੇ ਕਰੋੜੀ ਅਰਗੇ, ਹਾਂਜੀ, ਉਹ ਵੀ ਨਿਮਰਤਾ ਦੇ ਸਹਿਤ ਭਗਤੀ ਧਾਰਨ ਕਰਕੇ ਭਾਗਾਂ ਵਾਲੇ ਬਣ ਗਏ। ਮਹਾਰਾਜ ਜਦੋਂ ਇੱਥੇ ਕਰਤਾਰਪੁਰ ਗਏ, ਕਰੋੜੀਏ ਦੀ ਜਗ੍ਹਾ ਸੀ, ਕਿਸੇ ਨੇ ਕਿਹਾ ਵੀ ਇੱਥੇ ਫਕੀਰ ਬੈਠੇ, ਕਹਿੰਦਾ ਹੁਣੇ ਅਠਾਲ ਕਿਉਂ ਨਾ, ਪਹਿਲਾਂ ਬਹਿੰਦੇ ਆ ਸਾਹਿਬ ਜ਼ਿਆਦਾ ਸਿਧੇ, ਸਾਰਿਆਂ ਨੇ ਬੜਾ ਰੋਕਿਆ ਹਟਿਆ ਨਾ। ਤਿੰਨ ਵਾਰੀ ਯਤਨ ਕੀਤਾ, ਅੱਖਾਂ ਤੋਂ ਅੰਨਾ ਹੋ ਗਿਆ, ਕੋਈ ਘੋੜੀ ਨੂੰ ਮਾਰਿਆ, ਲੱਤ ਭੰਨ ਦਿੱਤੀ, ਫਿਰ ਆ ਕੇ ਮਾਫ਼ੀ ਮੰਗੀ, ਇਹ ਬੇਨਤੀ ਕੀਤੀ, ਅਤੇ ਉੱਥੇ ਮਹਾਰਾਜ ਨੇ ਧਰਮਸ਼ਾਲਾ ਬਣਾਈ ਅਤੇ ਨਗਰ ਦੀ ਮੋੜੀ ਗੱਡੀ, ਉਹਦਾ ਨਾਂ ਕਰਤਾਰਪੁਰ ਰੱਖਿਆ। ਕਰੋੜੀ ਵਰਗੇ ਜਿਹੜੇ ਹੰਕਾਰੀ ਸੀ, ਮਲਕ ਭਾਗੂ ਵਰਗੇ, ਉਹ ਵੀ ਫਿਰ ਭਗਤੀ ਦੇ ਪ੍ਰਤਾਪ ਨਾਲ ਭਾਗਾਂ ਵਾਲੇ ਬਣ ਗਏ। ਗੁਰਮੁਖ ਸਤ ਕਰ ਕੰਚਨ ਪਏ ਮਨੂਰ, ਗੁਰਮੁਖ ਸਤ ਕਰ ਪਰਖਤ ਅੰਧ। ਭਾਈ ਸਾਹਿਬ ਵੀ ਕਹਿੰਦੇ ਗੁਰੂ ਦੀ ਮੱਤ ਨੂੰ ਜਿਹਨਾਂ ਨੇ ਸੱਚਾ ਕਰਕੇ ਮੰਨਿਆ, ਉਹ ਮਨੂਰ ਵਾਂਗ ਜਿਹੜੇ ਮੈਲੇ ਸੀ ਉਹ ਸੋਨੇ ਵਾਂਗ ਉੱਜਲ ਹੋ ਗਿਆ। ਅਥਵਾ ਸਤਿਗੁਰ ਦਾ ਉਪਦੇਸ਼ ਮੰਨ ਕੇ ਮਨੂਰ ਮਨ ਜਮਾਂ ਊਰ, ਜਿਹੜੇ ਊਣੇ ਮਨ ਵਾਲੇ ਸੀ, ਭਾਵ ਬੜੇ ਤ੍ਰਿਸ਼ਨਾਲੂ ਤ੍ਰਿਸ਼ਨਾਲੂ ਆਦਮੀ ਕਦੀ ਤ੍ਰਿਪਤ ਹੁੰਦਾ ਹੀ ਨਹੀਂ, ਉਹ ਜੀਵ ਸੋਨੇ ਵਾਂਗੂ, ਹਾਂਜੀ, ਦਿਵ ਤੇਜ ਵਾਲੇ ਪ੍ਰਕਾਸ਼ ਵਾਲੇ ਬਣ ਗਏ। ਜਿਵੇਂ ਭੂਮੀਆਂ ਚੋਰ ਦੁਨੀਆਂ 'ਤੇ ਸੀ, ਉਹ ਕਿੱਡੀ ਚੋਟੀ ਦੀ ਅਵਸਥਾ ਵਾਲਾ ਇੱਕ ਦਿਨ ਬਣ ਗਿਆ। ਗੁਰਮਤ ਸਤ ਕਰ ਕਾਲ ਕੂਟ ਅੰਮ੍ਰਿਤ ਹੋਏ ਕਾਲ ਮੈਂ ਅਕਾਲ ਪਏ ਆਸਥਰ ਕੰਧ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੱਸਦੇ, ਸਤਿਗੁਰੂ ਗਰੀਬ ਨਿਵਾਸ ਜੀ ਦੇ ਪਰਮ ਪਵਿੱਤਰ ਉਪਦੇਸ਼ ਨੂੰ ਸੱਚਾ ਜਾਣ ਕੇ ਕਾਲਕੂਟ ਨਾਮ ਜ਼ਹਿਰ ਦਾ, ਜਿਹੜੀ ਭਿਆਨਕ ਜ਼ਹਿਰ ਸੀ, ਇਹਦੀ ਅੰਮ੍ਰਿਤ ਵਰਗੀ ਬਣ ਗਈ। ਅਥਵਾ ਜਿਨ੍ਹਾਂ ਲੋਕਾਂ ਦੀ ਜਿਹੜੀ ਬੋਲੀ ਸੀ ਬੜੀ ਕੌੜੀ ਦੁਖਦਾਈ ਹੁੰਦੀ ਸੀ, ਜਿਹਨੂੰ ਸੁਣਨ ਵਾਲਿਆਂ ਦੇ ਕਾਲਜੇ ਵਿੱਚ ਛੇਕ ਪੈ ਜਾਂਦੇ ਸੀ, ਉਹ ਜਾਣ ਦੇ ਬੈਰੀ ਬਣ ਜਾਂਦੇ ਸੀ, ਧੰਨ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੀ, ਹਾਂਜੀ, ਬਖਸ਼ਿਸ਼ ਨਾਲ, ਉਹਨਾਂ ਦੇ ਉਪਦੇਸ਼ ਦੀ ਬਰਕਤ ਨਾਲ, ਉਹਨਾਂ ਦੀ ਬੋਲੀ ਜਿਹੜੀ ਸੀ ਬੜੀ ਮਿਠਾਸ ਭਰੀ ਰਸ ਦੇ ਸਹਿਤ ਹੋ ਗਈ। ਉਸ ਬੋਲੀ ਬਚਨ ਨੂੰ ਸੁਣ ਕੇ ਜਿਹੜੇ ਬੈਰੀ ਸੀ ਉਹ ਵੀ ਮਿੱਤਰ ਬਣ ਗਿਆ, ਔਰ ਜਿਹਦੇ ਕਰਕੇ ਕਾਲ ਮੌਤ ਦੇ ਮੂੰਹ ਵਿੱਚ ਆ ਕੇ ਵੀ ਮੌਤ ਤੋਂ ਰਹਿਤ ਹੋ ਗਿਆ। ਅਤੇ ਪਾਤਸ਼ਾਹ ਦੀ ਕਿਰਪਾ ਨਾਲ ਉਹਨਾਂ ਦਾ ਸਰੀਰ ਅਚਲ ਹੋ ਗਿਆ, ਅਥਵਾ ਮੌਤ ਦਾ ਮੂੰਹ ਸੰਸਾਰ ਆ, ਇਹਦੇ 'ਚ ਜਿਹੜਾ ਵੀ ਆਇਆ ਉਹਨੇ ਜ਼ਰੂਰ ਮਰਨਾ ਹੈ, ਪਰੰਤੂ ਜਦੋਂ ਗੁਰੂ ਮਹਾਰਾਜ ਕਿਰਪਾ ਹੋ ਗਈ, ਫਿਰ ਪਾਰਗਮ ਪਰਮੇਸ਼ੁਰੋ ਸੇਵਕ ਫਿਰ ਹੋ ਸੀ, ਇਸ ਨਿਯਮ ਦੇ ਮੁਤਾਬਕ ਕਿ ਜਿਹੜੇ ਪਰਮਾਤਮਾ ਦੇ ਸੇਵਕ ਸੀ, ਹਾਂਜੀ, ਉਹਨਾਂ ਨੂੰ ਅਚਲ ਅਵਸਥਾ ਪ੍ਰਾਪਤ ਹੋ ਗਈ, ਉਹਨਾਂ ਗੁਰਮੁਖਾਂ 'ਤੇ ਮੌਤ ਦਾ ਜ਼ੋਰ ਨਹੀਂ ਪੈਂਦਾ। ਭਾਵੇਂ ਜਿਹੜਾ ਪੰਜ ਭੌਤਿਕ ਸਰੀਰ ਆ, ਪੰਜਾਂ ਤੱਤਾਂ ਦਾ ਸਦਾ ਸਿਰ ਨਹੀਂ ਰਹਿਣਾ, ਹੈਂ, ਲੇਕਿਨ ਕਹਿੰਦੇ ਉਹਨਾਂ ਦੇ ਜਿਹੜੀ ਵਡਿਆਈ ਹੈ, ਹੈਂ, ਉਹ ਸਦਾ ਕਾਇਮ ਰਹਿੰਦੀ ਹੈ, ਉਹਨਾਂ ਦੀ ਵਡਿਆਈ ਰੂਪੀ ਸਰੀਰ ਉਹਨਾਂ ਦਾ ਕਦੇ ਨਾਸ਼ ਨਹੀਂ ਹੁੰਦਾ, ਹੈਂ, ਉਹ ਸਦਾ ਸਥਿਰ ਹੈ।
1: ਕਿਉਂਕਿ ਮੋਏ ਉਹ ਜੀਵੰਦੇ ਜਾਣੀ ਹੈ, ਜਿਨ੍ਹਾਂ ਦਾ ਜਾਗ ਜਸ ਗਾਵੇ ਉਹ ਮਰੇ ਵੀ ਜੀਂਦੇ ਜਾਣੇ,
0: ਜਿਨ੍ਹਾਂ ਦੀ ਸਤਿਕਾਰ ਮਹਿਮਾ ਕਰੇ। ਵੈਸੇ ਵੀ ਦੇਖੋ ਭਾਈ ਸਾਹਿਬ, ਭਾਈ ਤਾਰੂ ਸਿੰਘ 21 ਦਿਨ ਖੋਪੜੀ ਲਈ ਰਹੀ, 21 ਦਿਨ ਚੌਂਕੜਾ ਲਾ ਕੇ ਬੈਠੇ ਰਹੇ, ਹਾਂਜੀ, ਅਤੇ ਮੌਤ ਵੀ ਦੇਖ ਕੇ ਹੈਰਾਨ ਹੋ ਜਾਂਦੀ, ਐਸੀ ਉੱਚੀ ਅਵਸਥਾ ਉਹਨਾਂ ਨੂੰ, ਹਾਂਜੀ। ਅੰਮ੍ਰਿਤ ਹੋਏ ਕਾਲ ਮੈਂ ਅਕਾਲ ਪਏ, ਆਸਰ ਕੰਧ ਹੈ, ਫਿਰ ਉਹ ਅਕਾਲ ਦਾ ਰੂਪ ਹੋ ਗਏ। ਆਸਰ ਕੰਧ ਹੈ ਉਹਨਾਂ ਦੀ ਵਡਿਆਈ ਰੂਪੀ ਜਿਹੜਾ ਸਰੀਰ ਹੈ ਉਹ ਸਦਾ ਕੰਧ ਮੈਂ ਸਰੀਰ ਸਦਾ ਸਥਿਰ ਰਹਿੰਦਾ, ਉਹਨਾਂ ਦੀ ਮਹਿਮਾ ਸਦਾ ਹੀ ਹੁੰਦੀ ਹੈ, ਉਹਨਾਂ ਦੇ ਜਸ ਦੇ ਢੋਲੇ ਦੁਨੀਆ ਗਾਉਂਦੀ ਰਹਿੰਦੀ। ਗੁਰਮ ਸਤ ਕਰ ਜੀਵਨ ਮੁਕਤ ਪਏ, ਮਾਇਆ ਮੈਂ ਉਦਾਸ ਬਾਸ ਬੰਧ ਨਿਰਬੰਧ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ 'ਤੇ ਨਿਸ਼ਚਾ ਕਰ ਲਿਆ, ਨਿਸ਼ਚਾ ਕਰਨ ਵਾਲੇ ਜਿਹੜੇ ਪੁਰਸ਼ ਜੀਵਨ ਮੁਕਤ ਹੋ ਗਏ, ਕਿਉਂਕਿ ਹੈਂ ਮਾਇਆ 'ਚ ਰਹਿੰਦੇ ਹਾਂ, ਮਾਇਆ ਤੋਂ ਉਦਾਸ ਰਹਿੰਦੇ, ਅਤੇ ਬੰਧਨ ਤਾਂ ਬਾਦਸ਼ਾਹ ਹੀ ਹੈ, ਉਹ ਬਾਦਸ਼ਾਹ ਦੇ ਬੰਧਨਾਂ ਤੋਂ ਰਹਿ ਦੋ। ਜਿਹੜੇ ਗੁਰਸਿੱਖ ਆ ਉਹ ਮਾਇਆ 'ਚ ਰਹਿੰਦੇ ਆ, ਮਾਇਆ ਤੋਂ ਉਦਾਸ ਪਦਾਰਥਾਂ ਦੀ ਤ੍ਰਿਸ਼ਨਾ ਰਹਿ ਕੇ, ਇਸ ਵਾਸਤੇ ਉਹ ਜੀਵਨ ਮੁਕਤ ਆ। ਜਿਵੇਂ ਭਾਈ ਬੁਖਾਰੀ ਸਾਹਿਬ ਜੀ ਹੋਏ ਆ, ਹਾਂਜੀ, ਐਸੇ ਮਹਾਂਪੁਰਖ ਬੇਅੰਤ ਹੋਏ, ਬਾਬਾ ਬੁੱਢਾ ਸਾਹਿਬ ਜੀ, ਸ਼ਬਦ ਸੁਰਤ ਲਿਵ ਗੁਰਸਿੱਖ ਸੰਧ ਮਿਲੈ, ਸੱਸ ਕਰ ਸੂਰ ਪੂਰ ਨਿਜ ਕਰ ਆਏ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਸੁਰਤ ਜਿਹੜਾ ਪਰਮੇਸ਼ੁਰ ਅੰਤਰਜਾਮੀ ਹੈ, ਪੂਰੀ ਜਿਹੜੀ ਚੇਤਨ ਕਲਾ ਸਰੀਰ ਦੇ ਸਾਰੇ ਅੰਗਾਂ ਰੋਮ ਰੋਮ ਦੇ ਵਿੱਚ ਸੂਝਬੂਝ ਰੱਖਦੀ ਹੈ, ਸੱਸ ਘਰ ਚੰਦਰਮਾ ਦਾ ਘਰ, ਹਾਂਜੀ, ਕਿਹੜਾ ਜਿਹੜੀ ਸੁਰ ਖੱਬੀ ਹੈ ਔਰ ਸੱਜੀ ਸੁਰ ਵਿੱਚ ਚੱਲਣ ਵਾਲੀ ਸੁਰ, ਹਾਂਜੀ, ਸੂਰ ਘਰ ਸੂਰੇ ਦਾ ਘਰ, ਹਾਂਜੀ, ਜਿਹੜੀ ਪਿੰਗਲਾ ਖੱਬੀ ਨਾਸਾਂ ਵਿੱਚ ਚੱਲਣ ਵਾਲੀ ਸੁਰ ਆ, ਤਰਵੈਣੀ ਬਣ ਗਈ ਈੜਾ ਪਿੰਗਲਾ ਅਤੇ ਸੁਖਮਨਾ, ਹਾਂਜੀ, ਅਤੇ ਜਿਵੇਂ ਖੱਬੀ ਹੋ ਗਈ ਈੜਾ, ਸੱਜੀ ਹੋ ਗਈ ਪਿੰਗਲਾ, ਅਤੇ ਜਿੱਥੇ ਦੋਨੋਂ ਮਿਲਦੀਆਂ ਤ੍ਰਿਕੁਟੀ ਉਹ ਬਣ ਗਈ ਸੁਖਮਨਾ। ਜਿਸ ਤਰ੍ਹਾਂ ਗੰਗਾ ਜਮਨ ਸਰਾਸੀ ਦਾ ਨਾਮ ਤ੍ਰਿਵੈਣੀ ਹੈ, ਇਸੇ ਪ੍ਰਕਾਰ ਇਹ ਜਿੱਥੇ ਤਿੰਨੇ ਨਾੜੀਆਂ ਮਿਲ ਜਾਣੀਆਂ ਉਹਦਾ ਨਾਮ ਤ੍ਰਿਵੈਣੀ ਹੈ। ਇਹਨਾਂ ਤਿੰਨਾਂ ਸੁਰਾਂ ਦਾ ਨਾਮ ਗੰਗਾ ਜਮਨਾ ਸਰਾਸੀ ਵੀ ਕਹਿ ਦਿੰਦੇ। ਤ੍ਰਿਗਤੀ ਜਿਹੜੀ ਹੈ ਦੋਹਾਂ ਭਰਵੱਟਿਆਂ ਦੇ ਵਿੱਚ ਜਿਹੜਾ ਸਥਾਨ ਹੈ ਇਹਨੂੰ ਤ੍ਰਿਗਤੀ ਕਹਿੰਦੇ, ਹਾਂਜੀ। ਅਤੇ ਜਿਹੜੀ ਮਹਾਤਮਾ ਦੀ ਬੋਲੀ ਹੈ ਉਹਦੇ 'ਚ ਇਹਦਾ ਨਾਮ ਨਾਕਾ ਵੀ ਕਹਿ ਦਿੰਦੇ। ਇਸ ਵਾਸਤੇ ਹਾਂਜੀ ਫਿਰ ਜਿਹੜੇ ਤਿੰਨ ਗੁਣ ਆ ਰਜੋ ਤਮੋ ਅਤੇ ਸਤੋ, ਇਹ ਤਿੰਨ ਗੁਣ ਕਹੇ ਜਾਂਦੇ ਮਾਇਆ ਦੇ। ਫਿਰ ਚੌਥਾ ਜਿਹੜਾ ਤੁਰੀਆ ਪਦ ਹੈ, ਹਾਂਜੀ, ਤਿੰਨਾਂ ਗੁਣਾਂ ਤੋਂ ਰਹਿਤ ਤੁਰੀਆ ਪਦ ਇਹਨੂੰ ਕਿਹਾ ਜਾਂਦਾ। ਇਸ ਤਰ੍ਹਾਂ ਫਿਰ ਗੁਰੂ ਦੇ ਸਿੱਖ ਦੀ ਸੰਧੀ ਜਦੋਂ ਮਿਲ ਜਾਂਦੀ, ਮਿਲਾਪ ਹੋ ਜਾਂਦਾ, ਸ਼ਬਦ ਵਿੱਚ ਸਿੱਖ ਦੀ ਸੁਰਤ ਦੀ ਲਿਵ ਜੁੜ ਜਾਂਦੀ ਹੈ, ਹਾਂਜੀ, ਫਿਰ ਸੂਰਜ ਦੇ ਘਰ ਵਿੱਚ ਚੰਦਰਮਾ ਚੰਦਰਾਂ ਦੇ ਘਰ ਵਿੱਚ ਸੂਰਜ ਦਾ ਪ੍ਰਵੇਸ਼ ਹੋ ਜਾਂਦਾ। ਭਾਵ ਇਹ ਹੈ ਕਿ ਜੀਵ ਆਪਣੇ ਘਰ 'ਚ ਆ ਜਾਂਦਾ, ਪਰਮਾਤਮਾ ਨਾਲ ਦੀ ਅਭੇਦ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ, ਨਿਜ ਘਰ ਆਏ ਹਨ। ਨਹੀਂ ਤਾਂ ਹੁਣ ਬਾਹਰ ਮੁਖੀ ਹੋ ਕੇ ਘੁੰਮ ਰਿਹਾ, ਇਹ ਆਪਣੇ ਸਵੈਮ ਸਰੂਪ ਵਿੱਚ ਇਹਦਾ ਨਿਵਾਸ ਆਤਮਾ ਪਦ ਵਿੱਚ ਹੋ ਜਾਂਦਾ। ਉਲਟ ਪਵਨ ਮਨ ਮੀਨ ਤਰਵੈਣੀ ਪ੍ਰਸੰਗ ਤ੍ਰਿਪਤੀ ਅਲੰਗ ਸੁਖ ਸਾਗਰ ਸਮਾਏ ਹੈ। ਭਾਈ ਸਾਹਿਬ ਜੀ ਦੱਸਦੇ ਹੈ ਕਿ ਪਵਨ ਨਾਮ ਸਵਾਸਾਂ ਨੂੰ ਜਦੋਂ ਉਲਟਾ ਕੇ, ਮੱਛੀ ਵਾਂਗ ਮਨ ਨੂੰ ਉਲਟਾ ਕੇ
1: ਤ੍ਰਿਵੇਣੀ ਦਾ ਪੂਰਾ ਪੂਰਾ ਮੇਲ ਹੋ ਜਾਂਦਾ। ਅਥਵਾ ਤ੍ਰਿਵਟੀ ਤੋਂ ਲੰਘ ਕੇ ਮਨ ਸੁੱਖਾਂ ਦੇ ਸਮੁੰਦਰ ਪਰਮਾਤਮ ਵਿੱਚ ਸਮਾ ਜਾਂਦਾ, ਅਭੇਦ ਭੇਦ ਅਵਸਥਾ ਜਿਹੜੀ ਪ੍ਰਾਪਤ ਹੋ ਜਾਂਦੀ ਹੈ। ਤ੍ਰਿਗੁਣ ਅਤੀਤ ਚਤੁਰਥ ਪਦ ਗਮਤਾ ਕੇ ਨਿਜਰ ਅਪਾਰ ਧਾਰ ਅੰਮੇ ਸਿਵਾਏ ਹੈ। ਤੇਰੇ ਤਿੰਨ ਗੁਣ ਜਿਹੜੇ ਰਜੋ ਸਤੋ ਤਮ, ਇਹਨਾਂ ਤੋਂ ਰਹਿ ਕੇ ਚੌਥੇ ਪਦ ਵਿੱਚ ਜਦੋਂ ਇਹਦੀ ਪਹੁੰਚ ਹੋ ਜਾਂਦੀ ਹੈ, ਉੱਥੇ ਪਹੁੰਚਦਾ ਗਾ, ਉਸ ਵੇਲੇ ਫਿਰ ਅੰਮ੍ਰਿਤ ਦੀਆਂ ਬੇਅੰਤ ਧਾਰਾਂ ਇੱਕ ਰਸ ਚੋਣ ਲੱਗ ਪੈਂਦੀਆਂ। ਇਹਨੂੰ ਤਾਂ ਬੜਾ ਆਨੰਦ ਨਜ਼ਾਰਾ ਆਉਂਦਾ ਹੈ, ਪਰ ਹੁਣ ਇਹ ਦੇਹੇ ਵਿਕਾਰਾਂ ਦੇ ਕੁਰਸਾਂ ਵਿੱਚ ਫਸਿਆ ਹੋਇਆ ਅਤੇ ਨੌ ਗੋਲਕਾਂ ਤੋਂ ਉੱਪਰ ਉੱਠੇਗਾ। ਹਾਂਜੀ, ਸਿਮਰਨ ਕਰਕੇ ਸਾਰੇ ਫੁਰਨੇ ਖਤਮ ਕਰੇਗਾ, ਉਸ ਰਿਤ ਸੋਵੇਗਾ, ਫਿਰ ਇਹਨੂੰ ਅਵਸਥਾ ਦਾ ਆਨੰਦ ਜਿਹੜਾ ਪ੍ਰਾਪਤ ਹੋਵੇਗਾ। ਚੱਕੀ ਚਕੋਰ ਮੋਰ ਚਾਤਰਕ ਆਨੰਦ ਮਈ ਕਦਲੀ ਕਮਲ ਤੋਂ ਬਿਮਲ ਜਲ ਛਾਏ ਹੈ। ਭਾਈ ਸਾਹਿਬ ਜੀ ਵਰਣਨ ਕਰਦੇ ਹਨ ਜਿਸ ਪ੍ਰਕਾਰ ਸੂਰਜ ਦੇ ਤੇਜ ਨੂੰ ਦੇਖ ਕੇ ਚੱਕਵੀ ਔਰ ਚੰਦਰਮਾ ਨੂੰ ਦੇਖ ਕੇ ਚਕੋਰ ਔਰ ਬੱਦਲਾਂ ਦੀਆਂ ਘਟਾ ਜਲੇ ਗਜਦੀਆਂ ਉਸ ਘਨਘੋਰ ਆਵਾਜ਼ ਨੂੰ ਸੁਣ ਕੇ ਮੋਰ, ਹਾਂਜੀ ਜਿਵੇਂ ਸੁਆਂਤੀ ਬੂੰਦ ਨੂੰ ਮੀਂਹ ਪੈਂਦਾ, ਉਹਨੂੰ ਗ੍ਰਹਿਣ ਕਰਕੇ ਪਪੀਹਾ ਜਿਹੜਾ ਬਿੰਡੇ ਆਨੰਦ ਰੂਪ ਹੋ ਜਾਂਦੇ ਆ, ਔਰ ਕੇਲਾ ਅਤੇ ਕਮਲ ਹੈ ਇਹ ਜਲ ਦੇ ਵਿੱਚ ਨਿਰਮਲ ਨਿਰਲੇਪ ਹੋ ਕੇ ਰਹਿੰਦੇ ਆ। ਇਸ ਅਵਸਥਾ ਨੂੰ ਗੁਰਮੁਖ ਪ੍ਰਾਪਤ ਕਰਦੇ ਆ। ਇਹ ਗੁਰਸਿੱਖ ਦੀ ਉਸ ਵੇਲੇ ਅਵਸਥਾ ਹੁੰਦੀ ਹੈ। ਹਾਂਜੀ, ਇਸ ਵਾਸਤੇ ਹਾਂਜੀ ਕਿ ਇਹ ਜਿਹੜਾ ਕਵਿਤਾ ਹੈ, ਇਹਦੇ ਗੁਰਸਿੱਖ ਸੰਪਰਦਾ ਦੀ ਜਿਹੜੀ ਸਿਮਰਨ ਦੀ ਯੁਗਤੀ ਮਰਿਆਦਾ ਹੈ, ਜਿਹਨੂੰ ਅੱਜ ਕੱਲ੍ਹ ਦੇ ਸਿੱਖ ਛੱਡੀ ਜਾ ਰਹੇ, ਤਿਆਗੀ ਜਾ ਰਹੇ ਆ, ਇਸ ਪਰ ਕਹਿ ਲਓ ਕਿ ਜਿਹੜਾ ਸਹਿਜ ਯੋਗ ਦਾ ਤਰੀਕਾ ਅਜੱਪਾ ਜਾਪ ਦੇ ਵਿਧਾਰ ਦਾ, ਪਰ ਉਹਨਾਂ ਨੂੰ ਹੁਣ ਇਹ ਗੁਰਸਿੱਖ ਤਿਆਗਦੇ ਜਾ ਰਹੇ। ਜਿਹੜੇ ਅਭਿਆਸੀ ਮਹਾਂਪੁਰਖ ਹੈ ਉਹ ਅੰਮ੍ਰਿਤ ਵੇਲੇ ਪਹਿਲਾਂ ਸੌਚ ਆਦਿ ਕਿਰਿਆ ਕਰਦੇ ਆ, ਇਹ ਇਸ਼ਨਾਨ ਕਰਦੇ ਆ, ਇਹ ਕਿਰਿਆ ਤੋਂ ਵਿਹਲੇ ਹੋ ਕੇ ਹਾਂਜੀ ਫਿਰ ਕੋਈ ਨਰਮ ਜਿਹਾ ਆਸਣ ਬਿਠਾ ਕੇ ਚੌਂਕੜੀ ਮਾਰ ਕੇ ਬਹਿ ਜਾਂਦੇ। ਆਸਣ ਹਾਂਜੀ ਉਹ ਆ ਜਿੱਥੇ ਬੈਠਣ ਲੱਗਿਆਂ ਤਕਲੀਫ ਨਾ ਹੋਵੇ। ਹਾਂਜੀ ਉਸ ਫਿਰ ਆਸਣ ਵਿੱਚ ਬੈਠ ਕੇ ਮਨ ਨੂੰ ਇਕਾਗਰ ਕਰੇ। ਜਦੋਂ ਮਨ ਸ਼ਬਦ ਦਾ ਅਭਿਆਸ ਕਰਦਿਆਂ ਟਿਕ ਗਿਆ, ਇਸ ਤਰ੍ਹਾਂ ਦਾ ਸ਼ਬਦ ਸੁਣਾਈ ਦੇਵੇਗਾ, ਉਹ ਸ਼ਬਦ ਕੋਈ ਸਪਸ਼ਟ ਨਹੀਂ ਹੁੰਦਾ, ਕੇਵਲ ਸਾਂ ਸਾਂ ਜਾਂ ਖੂੰ ਖੂੰ ਦੀ ਆਵਾਜ਼ ਮਲੂਮ ਹੁੰਦੀ ਹੈ। ਉਸ ਸ਼ਬਦ ਨੂੰ ਫਿਰ ਸੁਣਨ ਵਾਸਤੇ ਸੁਰਤ ਨਾਲ ਜੋੜ ਦੇਵੇ। ਹਾਂਜੀ ਇਹ ਗੱਲ ਯਾਦ ਰੱਖਣੀ ਕਿ ਆਸਣ ਜਮਾ ਕੇ ਬੈਠੇ ਤਾਂ ਪਿੱਠ ਦੇ ਵਿੱਚ ਫਿਰ ਬਲ ਨਹੀਂ ਹੋਣਾ ਚਾਹੀਦਾ, ਸਿੱਧਾ ਇਕਾਗਰ ਹੋ ਕੇ ਬੈਠੇ ਅਤੇ ਦੋਹਾਂ ਆਪਣੇ ਪੱਟਾਂ 'ਤੇ ਆਪਣੇ ਹੱਥਾਂ ਦੀਆਂ ਦੋਵੇਂ ਤਲੀਆਂ ਸਿੱਧੀਆਂ ਕਰਕੇ ਟਕਾ ਲਈ ਔਰ ਠੋਡੀ ਨੂੰ ਛਾਤੀ ਨਾਲ ਉਹਦੇ ਚਾਰ ਉਂਗਲ ਦੀ ਪਿੱਠ ਉੱਤੇ ਅਡੋਲ ਰੱਖੇ। ਜਦੋਂ ਸ਼ਬਦ ਸੁਣਾਈ ਦੇਣ ਲੱਗ ਪਿਆ ਤਾਂ ਸੁਰਤ ਨੂੰ ਉਹ ਸ਼ਬਦ ਦੇ ਸੁਣ ਵਿੱਚ ਜੋੜਨਾ ਚਾਹੀਦਾ। ਅੱਖਾਂ ਦੀ ਜਿਹੜੀ ਨਜ਼ਰ ਹੈ ਉਹ ਭਰਵੱਟਿਆਂ ਦੇ ਵਿਚਾਲੇ ਇਸ ਜਗ੍ਹਾ ਵਿੱਚ ਸੁਰਤ ਕਰ ਰੱਖਣੀ ਚਾਹੀਦੀ। ਇਸ ਕਰਮ ਦਾ ਨਾਂ ਸ਼ਬਦ ਸੁਰਤ ਹੈ ਕਿਹਾ ਔਰ ਸੰਧੀ ਮਿਲੇ ਵੀ ਕਿਹਾ ਮਲਾਪ ਹੋਣਾ। ਇਸ ਦੇ ਨਾਲ ਫਿਰ ਸਵਾਸਾਂ ਦੀ ਜਿਹੜੀ ਚਾਲ ਹੈ ਉਹਨੂੰ ਮੱਠੀ ਕਰਕੇ ਹੌਲੀ ਹੌਲੀ ਮਨ ਅਤੇ ਸਵਾਸਾਂ ਨੂੰ ਇਕੱਠਿਆਂ ਦੀ ਫਿਰ ਮਲੌਨੀ ਕਰਕੇ ਉਹਨਾਂ ਨੂੰ ਫਿਰ ਈੜਾ ਸੁਰ ਰਾਹੀਂ ਸਵਾਸ ਖਿੱਚਣੀ ਉਂਗਲਾਂ

ਅਤੇ ਨਾ ਕਦੇ ਵਿੱਚੋਂ ਦੋ ਚਾਰ ਲਹੂ ਦੀਆਂ ਬੂੰਦਾਂ ਡਿੱਗ ਪਈਆਂ। ਇਹਦਾ ਨਾਮ ਨਾਕਾ ਟੁੱਟਣਾ ਕਹਿੰਦੇ ਆ, ਔਰ ਇਸੇ ਦਾ ਨਾਮ ਤ੍ਰਿਪਤੀ ਅਦਾਮ ਸੀ, ਆਪਾ ਪਸੀ ਨੇ ਕਿਹਾ। ਇਸ ਤੋਂ ਬਾਅਦ ਫਿਰ ਜਿਹੜਾ ਆਨਾ ਦੀ ਸ਼ਬਦ ਆ ਉਹ ਸੁਣਨਾ ਸ਼ੁਰੂ ਹੁੰਦਾ। ਇਹ ਜਾਣ ਲਓ ਫਿਰ ਇਹ ਤੁਰੀਆ ਪਦ ਵਿੱਚ ਪਹੁੰਚਣ ਦੀਆਂ ਨਿਸ਼ਾਨੀਆਂ। ਫਿਰ ਉਹ ਅਭਿਆਸ ਉਸ ਤਰ੍ਹਾਂ ਕਰਦਾ ਰਹੇ, ਫਿਰ ਗਿਆਨ ਪ੍ਰਵੇਸ਼ ਗੁਰੇ ਧੰਨ ਦੀ ਆ ਇਹ ਅਵਸਥਾ ਪ੍ਰਾਪਤ ਹੋਈ। ਫਿਰ ਜਦੋਂ ਨਿਜਰ ਚਰੇ ਸਹਿਜ ਧੁਣ ਲੱਗ ਗਿਆ, ਕਰ ਹੀ ਪਰਚਾ ਪਾਈ ਹੈ ਵਾਲੀ ਜਿਹੜੀ ਇਹ ਅਕਹਿ ਕਹਿਣ ਤੋਂ ਪਰੇ ਦੀ ਦਸ਼ਾ ਹੋ ਜਾਂਦੀ ਹੈ। ਇਹ ਅੰਮ੍ਰਿਤ ਰਸ ਦੀਆਂ ਬੇਅੰਤ ਜਿਹੜੀਆਂ ਹੈ ਬਾਰਾਂ ਇਹ ਤੁਰਦੀਆਂ, ਜਿਹਨੂੰ ਪ੍ਰਾਪਤ ਕਰਕੇ ਮਨ ਵਿੱਚ ਇਸ ਤਰ੍ਹਾਂ ਬੜੀ ਖੁਸ਼ੀ ਹੁੰਦੀ, ਖੁਸ਼ੀ ਪ੍ਰਾਪਤ ਕਰਦਾ, ਜਿੱਥੇ ਦੁੱਖ ਕਲੇਸ਼ ਨਹੀਂ ਹੁੰਦਾ। ਇਹ ਹਰ ਅਨੰਤ ਸੋਗ ਨਹੀਂ ਦੀਆ, ਸੋ ਕਰ ਗੁਰੂ ਨਾਨਕ ਹੋ ਦੀਆ। ਬੇਅੰਤ ਖੁਸ਼ੀਆਂ, ਹਾਂਜੀ, ਸੋਗ ਦਾ ਨਾਮ ਨਿਸ਼ਾਨੀ। ਉਹ ਜਿਹੜਾ ਸਥਾਨ ਆ ਉਹ ਫਿਰ ਹਾਂਜੀ ਗੁਰੂ ਦੇ ਪਿਆਰਿਆਂ ਨੂੰ ਪ੍ਰਾਪਤ ਹੋ ਜਾਂਦਾ, ਇਹ ਆਤਮਾ ਨੂੰ ਪ੍ਰਾਪਤ ਹੁੰਦਾ। ਉਹਦਾ ਵਰਣਨ ਚੌਥੀ ਸੋਕ ਵਿੱਚ ਕੀਤਾ ਆ, ਜਿਸ ਤਰ੍ਹਾਂ ਚਕੋਰ ਆ ਚੱਕ ਵੀ ਮੋਰ ਅਤੇ ਪਪੀਹਾ ਚਾਹੁੰਦਾ ਦ੍ਰਿਸ਼ਟਾਂਤ ਆ। ਇਹਨਾਂ ਦੇ ਆਨੰਦ ਦਾ ਦ੍ਰਿਸ਼ਟਾਂਤ ਦੇ ਕੇ ਖੁਸ਼ੀ ਦਾ ਵਰਣਨ ਕੀਤਾ। ਅਤੇ ਸਿੱਖ ਦਾ ਜੀਵਨ ਜਿਹੜਾ ਸੰਸਾਰ ਦੇ ਜਿਹੜੇ ਦੁੱਖ ਆ ਸੋਗ ਆ ਇਹ ਤੋਂ ਫਿਰ ਇਸ ਤਰ੍ਹਾਂ ਨਿਰਲੇਪ ਹੁੰਦਾ, ਜਿਵੇਂ ਕੇਲਾ ਅਤੇ ਕਮਲ ਪਾਣੀ ਤੋਂ ਬਿਨਾਂ ਹੁੰਦੇ ਨੇ ਪਰ ਪਾਣੀ ਵਿੱਚ ਰਹਿੰਦੇ ਵੀ ਹੈਗੇ ਆ, ਇਹ ਨਿਰਲੇਪ ਆ। ਇਸ ਤਰ੍ਹਾਂ ਜਿਹੜਾ ਗੁਰਸਿੱਖ ਆ, ਚਾਹੇ ਉਹ ਜਨਮ ਰਹੇ ਜਾਂ ਗ੍ਰਹਿਸਥੀ, ਹਾਂਜੀ ਉਹ ਫਿਰ ਗ੍ਰਹਿਸਥ ਵਿੱਚ ਰਹਿੰਦਾ ਨਿਰਲੇਪ ਰਹਿੰਦਾ ਹੈ। ਸ਼ਬਦ ਸੁਰਤ ਲਿਵ ਗੁਰਸਿੱਖ ਸੰਧ ਮਿਲੇ, ਪੰਜ ਪਰ ਪੰਜ ਮਿਤੇ ਪੰਜ ਪ੍ਰਧਾਨੇ ਹੈ। ਫਿਰ ਭਾਈ ਸਾਹਿਬ ਜੀ ਵਰਣਨ ਕਰਦੇ ਪੰਜ ਪਰ ਪੰਜ, ਪੰਜਾਂ ਦਾ ਪਰਪੰਚ ਅੱਜ ਨਾ ਸੰਸਾਰ ਹੈ, ਪੰਜਾਂ ਤੱਤਾਂ ਦਾ ਹੀ ਬਣਿਆ ਹੈ ਸਾਰਾ, ਪੰਜਾਂ ਤੱਤਾਂ ਦਾ ਛਾਲ, ਪੰਜਾਂ ਤੱਤਾਂ ਦੀ ਇਹ ਜਿੰਨੀ ਵੀ ਰਚਨਾ ਅਤੇ ਛਾਲ ਰੂਪ ਰਚਨਾ ਇਹ 'ਚ ਮੋਹ ਪਾ ਕੇ ਬੈਠੇ। ਪੰਜ ਪਰ ਦਾਨੇ, ਪੰਜ ਪਰੇ ਤਾਂ ਆ ਜਾਂਦੇ ਭਾਵ ਜਿਹੜੇ ਗੁਰਮਾਂ ਕਿਹਾ ਪੰਜੇ ਕਾਮ ਕੁਰਲੋ ਮਹੰਕਾਰ, ਉਹਨਾਂ ਦੇ ਦੂਰ ਹੋ ਜਾਂਦੇ ਆ। ਅਤੇ ਜਿੰਨਾ ਚਿਰ ਦੂਰ ਨਹੀਂ ਹੁੰਦੇ ਅਤੇ ਸੁਰਤੀ ਵਿਰਤੀ ਟਿਕੇਗੀ ਕਿਵੇਂ। ਕਿਤੇ ਇੱਕ ਇੱਕ ਸ਼ਤਰੂ ਬੜਾ ਬਲੀ ਹੈ, ਮੋਹ ਲੈ ਲਓ, ਹੈ ਪਰਿਵਾਰ ਦਾ ਮੋਹ ਆ, ਮਾਇਆ ਦਾ, ਪਦਾਰਥਾਂ ਦਾ, ਹਾਂਜੀ ਹੋਰ ਬਹੁਤ ਮੋਹ ਦੀਆਂ ਚੀਜ਼ਾਂ। ਫਿਰ ਇਹ ਕਾਮ ਸ਼ਤਰੂ ਜਿਹੜਾ ਕ੍ਰੋਧ ਆ, ਲੋਭ ਮੋਹ ਹੰਕਾਰ ਆ, ਇਹ ਜਿਹੜੀਆਂ ਚੀਜ਼ਾਂ ਇਹ ਬੰਦੇ ਨੂੰ ਅਗਾਂਹ ਨਿਕਲਣੀ ਨਹੀਂ। ਇਹ ਤਾਂ ਫਿਰ ਤਗੜਾ ਹੋ ਕੇ ਲੱਗੇ ਮਹਾਂਪੁਰਸ਼ਾਂ ਨੇ ਦੱਸੇ ਹੋਏ ਬਚਨਾਂ ਦਾ ਹੁਕਮਾਈ ਕਰੇ ਫਿਰ ਗੱਲ ਬਣਦੀ। ਭਰਮ, ਭਰਮ ਕੀ ਚੀਜ਼ ਹੈ? ਝੂਠ ਨੂੰ ਸੱਚ ਕਰਕੇ ਮੰਨ ਲੈਣਾ, ਐਸਾ ਜਿਹੜਾ ਨਿਸ਼ਚਾ ਕਰਨ ਰੂਪੀ ਕਰਮ ਹੈ ਇਹੀ ਭਰਮ ਹੈ। ਅਤੇ ਭਰਮ ਭੈ ਭਰਮ, ਭਰਮ ਤੋਂ ਪੈਦਾ ਹੁੰਦਾ, ਜਿਵੇਂ ਹੁਣ ਨੇਰੀ ਆ ਕੇ ਝੂਠ ਦੇਖੀ ਉਹ ਬੰਦਾ ਜਿਹਾ ਲਾ ਕੇ ਡਰਾਉਂਦਾ, ਹੈਂ ਡਰ ਲੱਗਦਾ ਉਹ ਬੰਦਾ ਖੜਾ ਸੋ ਰਿਹਾ ਸ਼ਾਇਦ, ਹਾਂਜੀ ਭਰਮ ਤੋਂ ਪੈਦਾ ਹੋਇਆ ਡਰ ਆ। ਅਤੇ ਜਾ ਸੱਪ ਜਿਸ ਨਿੰਦਾ ਉਸ 'ਤੇ ਹਰ ਸੋ ਗਿਆ ਹੋਣ ਲਾਭ ਹੈ। ਭਰਮ ਭੇਦ ਭਰਮ ਤੋਂ ਪੈਦਾ ਹੋਇਆ ਇਹ ਪੰਜ ਪ੍ਰਕਾਰ ਦਾ ਭਰਮ ਹੈ। ਹਾਂਜੀ ਫਿਰ ਕਾਲ ਆ, ਭੂਤ ਵਰਤਮਾਨ ਭਵਿੱਖ ਆ, ਗ੍ਰਹਿ ਨਛੱਤਰ ਦੇਸ਼ਾ ਜੋਗਣੀ ਆਦਿ ਆ। ਕਰਮ ਜਿਹੜੇ ਆ ਕਿਰਿਆ ਮਨ ਸੰਚਿਤ ਪਰਾਰਭ ਰੂਪੀ ਪਦੋਤ ਪ੍ਰਗਟ ਹੋ ਜਾਂਦੇ, ਦਸਵੇਂ ਦੁਆਰ ਨੌ ਦੁਆਰੇ, ਦੋ ਕਾਨਿਆਂ ਦੋ ਅੱਖਾਂ ਦੋ ਨਾਕਾਂ ਦੇ ਛੇਕ ਆ, ਇਸ ਤਰ੍ਹਾਂ ਦੋ ਮਲਮੂਤਰ ਦੇ ਛੇਕ ਆ ਮੂੰਹ ਇਹ ਪ੍ਰਗਟ ਆ। ਦਸਵਾਂ ਦੁਆਰ ਜਿਹੜਾ ਤਾਲੂ ਵਿੱਚ ਗੋਪਤ ਆ, ਜਿਹਨੂੰ ਮਰਨ ਤੋਂ ਪਿੱਛੋਂ ਦੇ ਕਪਾਲ ਕਿਰਿਆ ਕਰਕੇ ਕਈ ਖੋਲਦੇ, ਇਹ ਪ੍ਰਾਣਾ ਦਾ ਨਕਾਸ ਹੁੰਦਾ। ਹਾਂਜੀ ਪਰ ਰਾਮ ਦੀ ਅੰਸ਼ ਰੂਪੀ ਜਿਹੜਾ ਆਤਮਾ ਦੇ ਰਹਿਣ

0: ਜਗ ਮੈਂ ਪਾਰਾ ਪਰਮ ਪੁਰਖੀ ਘਾਟੀ ਉੱਪਰ ਹਾਟ ਹਾਟ ਪਰਾਲਾ ਆਲੇ ਭੀਤਰ ਥਾਤੀ ਗਿਆ। ਜਦੋਂ ਸੁਰਤ ਜਿਹੜੀ ਹੈ ਜੋਗੀ ਦਾ ਸੰਵਾਦ ਸੁਰਤ ਨੂੰ ਲੈ ਜਾਂਦੇ ਆ ਅਤੇ ਆਨੰਦ ਵਾਜੇ ਵਾਜੇ ਚਾਹੇ ਆਨੰਦ ਸ਼ਬਦ ਵਜਾਉਂਦਾ, ਫਿਰ ਉਨਮਨੀ ਅਵਸਥਾ ਜਿਹੜੀ ਤੁਰੀਆ ਅਵਸਥਾ ਕਹਿ ਦਿਓ, ਹੁਣ ਆਵਾਜ਼ ਪਦ ਕਹਿ ਦਿਓ, ਬੜੇ ਇਹਦੇ ਨਾਮ ਲਿਖੇ ਗ੍ਰੰਥ ਹਨ। ਫਿਰ ਇਹ ਗੁਣ ਜਿਹੜੇ ਆ ਰਜੋ ਤਮੋ ਸਤੋ, ਇਹਨਾਂ ਗੁਣਾਂ ਤੋਂ ਉੱਪਰ ਜਿਹੜੀ ਤੁਰੀਆ, ਇਹਨੂੰ ਤੁਰੀਆ ਅਤੀਤ ਕਹਿੰਦੇ, ਅਤੇ ਚੌਥਾ ਪਦ ਕਿਹਾ ਜਾਂਦਾ ਸੋਤ, ਜਿਹੜੀ ਜਦੋਂ ਕਿੰਨਾ ਗੁਣਾਂ ਦੇ ਗਿਆਨ ਤੋਂ ਕਿੰਨਾ ਗੁਣਾਂ ਦੀ ਜਿਹੜੀ ਮਨੌਤ ਹੈ ਹਾਂਜੀ ਇਹਨੂੰ ਛੱਡ ਕੇ ਫਿਰ ਸੁਰਤੀ ਜਿਹੜੀ ਹੈ ਉੱਪਰ ਚੜ੍ਹਦੀ ਹੈ। ਇਹ ਤਿੰਨਾਂ ਗੁਣਾਂ ਦਾ ਜਿਹੜਾ ਖੂਬ ਦੁੱਖ ਹੈ ਮਨ 'ਚ ਨਾ ਹੋਵੇ ਫਿਰ ਇੱਥੇ ਵਾਸਾ ਹੁੰਦਾ, ਪਰ ਸੁਰ ਇਸ ਤੋਂ ਉੱਪਰ ਚੜ੍ਹ ਜਾਏ ਫਿਰ ਸਰੂਪ ਦੀ ਸਿੱਧੀ ਹੁੰਦੀ ਹੈ। ਗਗਨ ਜਿਵੇਂ ਤਿੰਨ ਤਰ੍ਹਾਂ ਦਾ ਮਹਾਂਕਾਸ਼, ਨੀਲਾ ਨੀਲਾ ਜਿਹੜਾ ਪਲਾੜ ਭਾਸ ਰਿਹਾ ਮਹਾਂਕਾਸ਼, ਜਿਹੜਾ ਸਰੀਰ ਦੇ ਅੰਦਰ ਪੋਲਾਪਨ ਹੈ ਇਹਨੂੰ ਘਟਾ ਆਕਾਸ਼ ਕਹਿੰਦੇ, ਜਿਹੜਾ ਮੱਟ ਵਿੱਚ ਜਾਂ ਘੜੇ ਵਿੱਚ ਪੋਲਾ ਉਹ ਮਟਾ ਆਕਾਸ਼। ਇਸ ਤਰ੍ਹਾਂ ਗਗਨ ਤੋਂ ਭਾਵ ਘਟਾ ਆਕਾਸ਼, ਦਸਵੇਂ ਦਵਾਰ ਤੋਂ ਜਿਹੜਾ ਉੱਪਰਲਾ ਪਲਾੜ ਰੂਪ ਹੈ ਉਹਨੂੰ ਗਗਨ ਕਿਹਾ। ਜਦ ਸੁਰਤੀ 'ਤੇ ਪਹੁੰਚ ਜਾਂਦੀ ਫਿਰ ਅਨਹਦ ਸ਼ਬਦ ਸੁਣੇ ਜਾਂਦੇ, ਫਿਰ ਜੋਤ ਜਗਮਗ ਜੋਤ ਜਿਹੜੀ ਲੱਟ ਲੱਟ ਕਰਕੇ ਪ੍ਰਕਾਸ਼ ਰਹੀ ਹੈ, ਉਹ ਪ੍ਰਕਾਸ਼ ਦਾ ਸਮੂਹ ਹੈ ਉਹ ਚਾਨਣ ਦੇ ਬਰਾਬਰ, ਕੋਈ ਚਾਨਣ ਨਹੀਂ ਆ ਸੂਰਜ ਨਾ ਚੰਦ ਨਾ ਤਾਰੇ ਨਾ ਬਿਜਲੀ ਨਾ ਹੋਰ ਹਾਂਜੀ, ਉਹ ਜੋਤ ਜਿਹੜੀ ਬਿਜਲੀ ਕਰੰਟ ਨੂੰ ਜਿਵੇਂ ਕਰੰਟ ਬਲਬ ਨਾਲ ਮਿਲ ਕੇ ਰੋਸ਼ਨੀ ਹਾਂਜੀ ਕਰਦਾ, ਹੀਟ ਨਾਲ ਮਿਲ ਕੇ ਗਰਮੀ ਕਰਦਾ, ਪੱਖੇ ਨਾਲ ਮਿਲ ਕੇ ਹਵਾ ਦੇਣ ਦਾ ਕੰਮ ਕਰਦਾ, ਇਸ ਤਰ੍ਹਾਂ ਉਹ ਜੋਤ ਵੀ ਮਨ ਦੇ ਹਾਂਜੀ ਮਨ ਤੋਂ ਸੰਕਲਪ ਕਰਾਉਂਦੀ ਹੈ, ਬੁੱਧੀ ਤੋਂ ਵਿਵੇਚਨ ਹਾਂਜੀ ਸਤ ਸਾਦਾ ਨਿਰਣਾ ਕਰਨਾ, ਔਰ ਚਿੱਤ ਤੋਂ ਚਿੰਤਨ ਅਤੇ ਹੰਕਾਰ ਤੋਂ ਹੰਕਾਰ ਰੂਪ ਮਨੌਤ ਕਰਾਉਂਦੀ ਹੈ। ਉਹਦਾ ਨਾਮ ਹਾਂਜੀ ਮਨ ਕਿਹਾ ਜਾਂਦਾ ਜਿਹੜਾ ਸੰਕਲਪ ਕਰ ਇਸ ਤਰ੍ਹਾਂ, ਅਤੇ ਜਦੋਂ ਇਹਨਾਂ ਤੋਂ ਰਹਿਤ ਹੋ ਕੇ ਫਿਰ ਵਿਅਕਤੀ ਆਤਮਾ ਕੁਰ ਹੋ ਜਾਏ ਅਤੇ ਮਨ ਤੋਂ ਜੋਤ ਸਰੂਪ ਹੈ, ਫਿਰ ਇਸ ਜੋਤ ਰੂਪ ਮਨ ਨੂੰ ਜੀਵਾਤਮਾ ਜਾਂ ਆਤਮਾ ਕਿਹਾ ਜਾਂਦਾ। ਇੱਕ ਸੰਕਲਪ ਰੂਪ ਮਨ ਉਹ ਇਸ ਜੋਤ ਰੂਪ ਮਨ ਤੋਂ ਵੱਖਰਾ ਹੈ, ਇਸ ਟਪਲੇ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ। ਗੁਰਸਿੱਖ ਜਿਹੜਾ ਹੈ ਉਹਦੀ ਸੰਧੀ ਮਿਲ ਜਾਏ, ਭਾਵ ਸ਼ਬਦ ਵਿੱਚ ਸੁਰਤ ਦੀ ਲਿਵ ਜੁੜ ਜਾਂਦੀ, ਫਿਰ ਇਹ ਜਿਹੜਾ ਪੰਜਾਂ ਦਾ ਪ੍ਰਪੰਚ ਰੂਪੀ ਸੰਸਾਰ ਆ ਇਹਦੀ ਮੋਹ ਮਮਤਾ ਮਿਟ ਜਾਂਦੀ, ਫਿਰ ਪੰਜੇ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਵਿਕਾਰ ਆ ਇਹ ਗੁਰਮੁਖ ਦੇ ਮਨ ਤੋਂ ਪਰੇ ਦੌੜ ਜਾਂਦੇ, ਅਥਵਾ ਸਿੱਖ ਦੇ ਮਨ ਉੱਤੇ ਪੰਜਾਂ ਕਾਮ ਕ੍ਰੋਧਾਂ ਦਾ ਰਾਜ ਨਹੀਂ ਰਹਿੰਦਾ। ਭਾਗੇ ਪੈ ਭਰਮ ਭੇਦ ਕਾਲ ਔ ਕਰਮ ਖੇਦ, ਲੋਕ ਬੇਦ ਉਲੰਘ ਅਦੋਤ ਗੁਰ ਗਿਆਨੇ ਹੈ। ਛੇਠੀ ਸਮਝਣਾ, ਹੁਣ ਇਹ ਅਭਿਆਸ ਤਾਂ ਤੁਸੀਂ ਕਰਦੇ ਨਹੀਂ ਅਤੇ ਤੁਸੀਂ ਦਵਾਈਆਂ ਨਾਲ ਇਹਨੂੰ ਜਿੱਤਣਾ ਚਾਹੁੰਦੇ ਹਾਂ, ਦਵਾਈਆਂ ਨਾ ਹੋਣਾ ਨਹੀਂ, ਜਿਹੜੇ ਇੱਧਰ ਤੁਰੋਂਗੇ ਮਨ ਦੇ ਫੁਰਨੇ ਖਤਮ ਹੋਣਗੇ ਅਤੇ ਫਿਰ ਆਪਣੇ ਆਪ ਹੀ ਜਿੱਤੇ ਜਾਂਦੇ ਆ, ਸਮਝਦੇ ਕਿ ਨਹੀਂ। ਹਾਂ, ਇਹਦੇ ਲਈ ਫਿਰ ਨੀਂਦ ਵੀ ਜਿੱਤਣੀ ਪੈਂਦੀ ਹੈ, ਖਾਣ ਪੀਣ 'ਤੇ ਵੀ ਸਾਰੀਆਂ ਇੰਦਰੀਆਂ ਮਨ ਬੁੱਧੀ 'ਤੇ ਕਾਬੂ ਪਾਉਣਾ ਪੈਂਦਾ, ਜਿੰਨਾ ਚਿਰ ਨਹੀਂ ਖਾਂਦੇ ਉਨ੍ਹਾਂ ਚਿਰ ਹੋਣਾ ਨਹੀਂ, ਸਮਝਦੇ ਕਿ ਨਹੀਂ। ਜਿੰਨੀਆਂ ਮਰਜ਼ੀ ਦਵਾਈਆਂ ਖਾ ਲਓ, ਇਸ ਵਾਸਤੇ ਭਾਗੇ ਪੈ ਭਰਮ ਭੇਦ ਕਾਲ ਔ ਕਰਮ ਖੇਦ, ਲੋਕ ਵੇਦ ਅਲੰਘ ਅਦੋਤ ਗੁਰ ਗਿਆਨੇ ਹੈ। ਹੁਣ ਤੁਹਾਨੂੰ ਦੱਸੀਏ ਕਿ ਤੁਹਾਡੇ ਵਾਲੇ ਪੁਰਨੇ ਪਿੱਛੇ ਨੂੰ ਦੌੜਦੇ ਆ, ਇੱਕ ਤਾਂ ਧਰ 'ਚ ਰੱਖਿਆ ਪੈਰ ਕਿੱਧਰ ਰੱਖਿਆ, ਬਾਬੇ ਗੁਰੂ ਗੋਬਿੰਦ ਸਿੰਘ ਕਹਿੰਦੇ ਸੀ ਨਾ ਸਾਧ ਪੁਣੇ ਦਾ ਕੋਈ ਲੱਲ ਨਹੀਂ ਕੱਟੇ ਪਿੱਛੇ ਨਾ ਵੇਚੋ, ਉਹ ਹਾਲਤ ਹੈ। ਇਹ ਤਾਂ ਫਿਰ ਮਨ ਅਤੇ ਪੁਰਨੇ ਤਿਆਗ ਕੇ ਇੱਕ ਪਾਸੇ ਤੁਰੋਂਗੇ, ਫਿਰ ਤੁਹਾਨੂੰ ਇਹ ਰਸਤਾ ਦੱਸੀਏ, ਫਿਰ ਉਹਦੀ ਕਮਾਈ ਕਰੋ ਜਿਵੇਂ ਤਰੀਕਾ ਦੱਸਿਆ ਜਾਏ, ਇਹ ਗੱਲ ਬਣਦੀ ਹੈ, ਸਮਝਿਆ ਕਿ ਨਹੀਂ। ਹਾਂ, ਇਸ ਭਾਗੇ ਪੈ ਭਰਮ ਭੇਦ ਕਾਲ ਔ ਕਰਮ ਖੇਦ, ਲੋਕ ਵੇਦ ਉਲੰਘ ਅਦੋਤ ਗੁਰ ਗਿਆਨੇ ਹੈ। ਫਿਰ ਦੱਸਦੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਇਹ ਜਿਹੜੇ ਕਾਮ ਕ੍ਰੋਧ ਮੋਹ ਕਾਜ ਦੂਰ ਹੋ ਜਾਣ, ਨਾ ਡਰ ਵੀ, ਭਰਮ ਵੀ, ਭੇਦ ਵੀ, ਕਾਲ ਵੀ, ਕਰਮਾਂ ਦੇ ਦੁੱਖ ਨਾਸ ਹੋ ਜਾਂਦੇ। ਇਹ ਲੋਕਾਚਾਰ ਲੋਕ ਲਾ ਚ ਫਸਿਓ, ਵੇਦਚਾਰ ਅਤੇ ਵੇਦ ਵਿੱਚ ਇਹ ਕਿਹਾ ਇਹਨਾਂ ਤੋਂ ਵੀ ਉੱਪਰ ਉੱਠਣਾ ਪੈਂਦਾ ਇਹ ਕਰਮ ਕਾਂਡਾਂ ਦਾ। ਹਾਂਜੀ, ਉੱਠ ਕੇ ਇਹ ਧਾਰ ਚੋਂ ਲੰਘ ਜਾਂਦਾ ਫਿਰ ਗੁਰੂ ਦਾ ਗਿਆਨ, ਆਤਮਾ ਗਿਆਨ ਫਿਰ ਪ੍ਰਗਟ ਹੁੰਦਾ। ਸਮਝਦੇ ਕਿ ਨਹੀਂ? ਫਿਰ ਜਾ ਕੇ ਗੱਲ ਬਣਨੀ ਹੈ ਕਿ ਹਾਲੇ ਇਹ ਨਿਸ਼ਚਾ ਤੁਹਾਡਾ ਆਉਂਦਾ ਨਹੀਂ। ਹਾਂਜੀ, ਮਾਇਆ ਉਹ ਬ੍ਰਹਮ ਸਨ ਦਸਵੇਂ ਦੁਆਰ ਪਰ ਅਣਹਦ ਰੋਣ ਚੁਣ ਬਾਈਤ ਨਹੀਂ ਸਨੇ। ਆ ਬੈਠਾ ਇਹਦੀ ਬੁੱਢੀ ਨੂੰ ਮਾੜਾ ਜਿਹਾ ਲਾਰਾ ਲਾ ਤਾ, ਸ਼੍ਰੋਮਣੀ ਕਮੇਟੀ ਨੌਕਰੀ ਮਿਲ ਗਈ, ਉਦੋਂ ਮੌਜੇ ਪਾਉਣ ਲੱਗ ਪਿਆ। ਤੂੰ ਅੰਦਰ ਸੁਰਤੀ ਨਹੀਂ ਨਾ, ਜਿਹਦਾ ਹੁਣ ਇਸ ਪਾਸੇ ਤੁਰਨਾ ਹੋਵੇ ਫੇਰ ਆ। ਹੁਣ ਤੇਰੀ ਬੁੱਢੀ ਨੰਗੇ ਪੈਰੀ ਆਉਣ ਲੱਗ ਪਈ, ਮੇਰਾ ਮੁੰਡਾ ਸਾਧਨਾ ਹੋ ਗਿਆ ਤਾਂ ਨਹੀਂ? ਅਤੇ ਜਦੋਂ ਹੁਣ ਕਾਕਾ ਨਾ ਮਾਂ ਪਿਓ ਦੀ ਇੱਧਰ ਰੁਚੀ ਆ, ਨਾ ਤੁਹਾਡੀ ਆਪਣੀ ਰੁਚੀ ਬਣਦੀ ਆ, ਅਤੇ ਫਿਰ ਹੁਣ ਤੁਹਾਨੂੰ ਦੱਸੀਏ ਕਿ ਅਤੇ ਸਮਝਾਈਏ ਕਿ ਕਿਹਦੇ ਨੂੰ ਤੁਰਨਾ? ਮਾਇਆ ਬ੍ਰਹਮ ਸਮ ਦਸਵੇਂ ਦੁਆਰ ਪਾਰ ਅਣਹਦ ਰੋਣ ਚੁਣ ਬਾਜਤ ਨਿਸਾਨੇ ਹੈ। ਫਿਰ ਕਹਿੰਦੇ ਜਦੋਂ ਲੋਕਾਚਾਰ ਲੋਕ ਲਾਜ ਤੋਂ ਉੱਪਰ ਉੱਠੀਏ, ਲੋਕ ਟੰਬ ਸਭੋਂ ਤੇ ਤੋਰਿਆ ਤੋਂ ਆਪਣ ਬੇਢੀ ਆਵੈ। ਲੋਕ ਟੰਬ ਸਾਰਿਆਂ ਨੂੰ ਮੋਹ ਵਿਰਤੀ ਤੋੜੋਂਗੇ, ਹੈ ਉਹ ਬੇਢੀ ਪਰਮਾਤਮਾ ਫੇਰ ਆਉਂਦਾ, ਇਹ ਗੱਲ ਬਣਦੀ ਹੈ। ਮਾਇਆ ਬ੍ਰਹਮ ਸਮ ਦਸਵੇਂ ਦੁਆਰ ਪਾਰ ਅਣਹਦ ਰੋਣ ਚੁਣ ਬਾਜਤ ਨਿਸਾਨੇ ਹੈ। ਫਿਰ ਜਿਹੜਾ ਮਾਣਿਆ ਮਾਇਆ ਅਤੇ ਬ੍ਰਹਮ ਨੂੰ ਇੱਕ ਸਮਾਨ ਕਰਕੇ ਜਾਣਦਾ, ਜਿਹੜੀ ਮਾਇਆ ਤੋਂ ਡਰਦਾ ਸੀ, ਮਾਇਆ ਤੋਂ ਉਹਦਾ ਇੱਕ ਪਰੇਸ਼ਾਨਾ ਹੀ ਆ, ਪਰੇਸ਼ਾਨੇ ਤੋਂ ਡਰ ਰਿਹਾ, ਅਤੇ ਜਦੋਂ ਬ੍ਰਹਮ ਨੂੰ ਵਿਆਪਕ ਦੇਖ ਲਿਆ ਹੈ, ਫਿਰ ਡਰ ਕਾਹਦਾ ਰਹਿ ਗਿਆ? ਇਸ ਵਾਸਤੇ ਮਾਇਆ ਅਤੇ ਬ੍ਰਹਮ ਨੂੰ ਇੱਕ ਸਮਾਨ ਕਰਕੇ ਜਾਣਦਾ। ਮਾਇਆ ਦਾ ਰਚਿਆ ਜਿਹੜਾ ਸੰਸਾਰ, ਇਹਨੂੰ ਵੀ ਆਤਮਾ ਕਰਕੇ ਜਾਣਦਾ, ਅਤੇ ਜਦੋਂ ਆਤਮਾ ਸਰ ਬਿਰਤੀ ਬਣ ਗਈ ਅਤੇ ਕਲੇਸ਼ ਖਤਮ ਹੋ ਗਿਆ। ਇਸ ਵਾਸਤੇ ਮਾਇਆ ਅਤੇ ਬ੍ਰਹਮ ਇੱਕ ਸਮਾਨ ਕਰਕੇ ਜਾਣ ਲੈਂਦਾ। ਦਸ ਵਾਰ ਤੋਂ ਪਾਰ ਲੰਘ ਜਾਣ ਕਰਕੇ ਅਨਹਦ ਸ਼ਬਦ ਇੱਕ ਸਾਰ ਵੱਜਣ ਲੱਗ ਪੈਂਦੇ। ਇੱਕ ਤਾਂ ਹੈਗੇ ਜਿਵੇਂ ਦੱਸਦੇ ਘੜਿਆਲ ਦੀ ਆਵਾਜ਼ ਆਉਂਦੀ ਜੀ, ਸੰਖ ਦੀ ਆਉਂਦੀ ਹੈ, ਘੰਟੀ ਦੀ ਆਉਂਦੀ ਹੈ, ਨਗਾਰੇ ਦੀ ਆਉਂਦੀ, ਕੁਤਰੀ ਦੀ ਆਉਂਦੀ, ਸਾਰਮੀ ਦੀ ਆਉਂਦੀ ਹੈ, ਬੀਣਾ ਦੀ ਆਉਂਦੀ ਹੈ, ਬਦਲਾਂ ਦੀ ਗਰਜਣਾ ਆਉਂਦੀ ਹੈ, ਨਗਾਰੇ ਦੀ ਆਉਂਦੀ ਹੈ, ਸਾਰੰਗੀ ਦੀ ਆਉਂਦੀ ਹੈ, ਇਹ ਆਵਾਜ਼ਾਂ। ਪਰ ਉਹ ਇੱਕ ਰਸ ਹੈ ਪਰਮਾਤਮਾ ਦੇ ਦਰਬਾਰ ਦੇ ਵਿੱਚੋਂ ਹੈਗੀ, ਇਹ ਆਵਾਜ਼ ਆਉਂਦੀ ਅਣਹੱਦ ਸ਼ਬਦ, ਜਿਹੜਾ ਹੱਦ ਸੀਮਾ ਕੋਈ ਨਹੀਂ, ਅਣਹੱਦ ਨਾਸ ਤੋਂ ਰਹਿਤ ਸ਼ਬਦ ਇੱਕ ਸਾਰ ਵੱਜਣ ਲੱਗ ਪੈਂਦੇ। ਅਣਹਦ ਰੋਣ ਚੁਣ ਬਾਜਤ ਨਿਸਾਨੇ ਹੈ। ਅਣਹਦ ਸ਼ਬਦ ਰੋਣ ਚੁਣ ਮੈਨੇ ਇੱਕ ਸਾਰ ਵੱਜਣ ਲੱਗ ਪੈਂਦੇ। ਇਹ ਜਿੰਨੇ ਸ਼ਬਦ ਆ ਸਾਰੇ ਆਹਤ ਆ, ਹੈਂ ਚੋਟ ਨਾ ਵੱਜਦੇ ਆ, ਘੰਟੀ ਦੇ ਥੋੜ੍ਹਾ ਮਾਰਾਂਗੇ ਫਿਰ ਵੱਜੂਗੀ, ਸਾਰੰਗ ਦੇ ਗਾਜ ਫੇਰ ਆਉਂਗੇ। ਇਹ ਬਿਨਾਂ ਆਪਣੇ ਆਪ ਆਵਾਜ਼ ਧੁਨ ਹੁੰਦੀ ਹੈ। ਇਸ ਵਾਸਤੇ ਬਾਰਨ ਆਤਮਕ ਧੁਨਾਂ ਤੋਂ ਬਾਰਨ ਸ਼ਬਦਾਂ ਦਾ ਜਾਪ, ਅਤੇ ਜਦੋਂ ਸੁਰਤੀ ਵਿਰਤੀ ਸ਼ਬਦ ਨਾਲ ਜੁੜ ਕੇ ਪਰਮਾਤਮਾ 'ਚ ਲੀਨ ਹੁੰਦੀ ਹੈ, ਫਿਰ ਉਹ ਜਿਹੜੀ ਧੁਨ ਆ ਪਰਮਾਤਮਾ ਵੱਲੋਂ ਇਹਨੂੰ ਖਿੱਚਣ ਵਾਸਤੇ ਆਉਂਦੀ ਹੈ। ਉਹ ਧੁਨ ਸੁਣ ਕੇ ਕਈ ਤਾਂ ਧੁਨ ਸੁਣਨ 'ਚ ਲੱਗ ਜਾਂਦੇ, ਇਹ ਧੁਨ ਆ ਕਿੱਥੋਂ ਰਹੀ? ਪਰਮਾਤਮਾ ਵੱਲੋਂ। ਫਿਰ ਉਹ ਪਰਮਾਤਮਾ 'ਚ ਅਭੇਦ ਅਵਸਥਾ ਪ੍ਰਾਪਤ ਕਰਨੀ, ਉਨ ਮਨ ਮਗਨ ਗਗਨ ਜਗਮਗ ਜੋਤ ਨਿਜਰ ਅਪਾਰ ਧਾਰ ਪਰਮ ਨਿਧਾਨੇ ਹੈ। ਇਸ ਵਾਸਤੇ ਕਹਿੰਦੇ ਫਿਰ ਉਨ ਮਨ, ਇਹ ਜਿਹੜੀ ਤੁਰਿਆ ਪਦ ਬ੍ਰਹਮ ਗਿਆਨ ਅਵਸਥਾ ਦੀ ਮਸਤੀ ਨਾਲ ਮਨ ਮਸਤ ਹੋ ਜਾਂਦਾ। ਕਈ ਤਾਂ ਉਹਨਾਂ ਨੂੰ ਮਸਤ ਵੀ ਕਹਿ ਦਿੰਦੇ, ਉਹ ਆਨੰਦ ਸਰੂਪ ਜਿਹੇ ਹੋ ਜਾਂਦੇ ਆ, ਮੌਜ ਆਈ ਬੋਲ ਪਿਆ ਨਾ ਆਏ, ਆਨੰਦ 'ਚ ਰਹਿੰਦੇ ਆ, ਹੈਂ ਕੋਈ ਮਸਤ ਆ, ਕੋਈ ਦਾਨੇ ਆ, ਕੋਈ ਦੀਵਾਨੇ ਆ, ਇਸ ਤਰ੍ਹਾਂ ਦੇ ਫਕੀਰ ਆ। ਇਸ ਵਾਸਤੇ ਹੁਣ ਮਨ ਮਗਨ ਗਗਨ ਜਗ ਮਗ ਜੋਤ ਨਿਜਰ ਅਪਾਰ ਧਾਰ ਭਰਮ ਨਦਾਨੇ ਹੈ। ਫਿਰ ਕਹਿੰਦੇ ਉਹ ਤੁਰੀਆ ਪਾਦੀ ਜਿਹੜੀ ਮਸਤੀ 'ਚ ਝੂਮ ਉੱਠਦੇ, ਮਨ ਮਸਤ ਹੋ ਜਾਂਦਾ, ਫਿਰ ਆਕਾਸ਼ ਵਿੱਚ ਲੱਟ ਲੱਟ ਕਰਕੇ ਇਹ ਜਿਹੜੀ ਬਲਦੀ ਹੋਈ ਜੋਤੀ ਆ ਉਹ ਨਜ਼ਰ ਆਉਂਦੀ, ਜਿਹਦੇ ਕਰਕੇ ਫਿਰ ਇਹ ਜਿਹੜੀ ਅਖੰਡ ਧਾਰਾ ਰੂਪ ਅੰਮ੍ਰਿਤ ਦਾ ਇੱਕ ਰਸ ਪ੍ਰਵਾਹ ਚੱਲ ਪੈਂਦਾ। ਜਦੋਂ ਇਸ ਪਦਵੀ 'ਤੇ ਉਹ ਗੁਰਮੁਖ ਪਿਆਰਾ ਪਹੁੰਚ ਜਾਂਦਾ ਫਿਰ ਉਹ ਪਰਮ ਨਿਧਾਨ ਸਰੂਪ ਹੋ ਜਾਂਦਾ, ਹਾਂਜੀ, ਅਥਵਾ ਪਰਮ ਨਿਧ, ਹਾਂਜੀ, ਅਨੇ ਹੈ ਪਰਮ ਨਿਧੀ ਜਿਹੜੀ ਇਹ ਸਿੱਧੀਆਂ ਆ ਜਾਣੀਆਂ, ਜਿਨ੍ਹਾਂ ਨੂੰ ਪ੍ਰਾਪਤ ਕਰਕੇ ਫਿਰ ਗੁਰਸਿੱਖ ਰਿਧੀਆਂ ਸਿੱਧੀਆਂ ਨਿਧੀਆਂ ਦਾ ਮਾਲਕ ਬਣ ਜਾਂਦਾ। ਪਰ ਇਹਨਾਂ 'ਚ ਫਸ ਕੇ ਡਰਾਮੇਬਾਜ਼ੀ ਨਹੀਂ ਕਰਦਾ ਅਤੇ ਲੋਕਾਂ ਨੂੰ ਮਗਰ ਲਾਉਂਦਾ। ਇਹਦੇ ਸਦਸਾ ਮੋਹ ਹੈ ਨਾਮ ਨੂੰ ਵਸੇ ਮਨੇ ਆਏ, ਹਾਂਜੀ, ਸ਼ਕਤੀਆਂ ਆ ਜਾਣੀਆਂ ਪਰ ਇਹਨਾਂ ਦਾ ਪ੍ਰਗਟਾਓ ਨਹੀਂ ਕਰਦਾ, ਆਨੰਦ ਸਰੂਪ 'ਚ ਰਹਿੰਦਾ। ਇਹ ਐਸੀ ਅਵਸਥਾ ਜਿਹੜੀ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਗ੍ਰਹਿ ਮੈਂ ਗ੍ਰਹਿਸਥੀ ਹੋਏ ਪਾਇਓ ਨਾ ਸਹਿਜ ਘਰ, ਬਨ ਬਨ ਵਾਸ ਨਾ ਉਦਾਸ ਫਲ ਪਾਇਓ ਹੈ। ਫਿਰ ਭਾਈ ਸਾਹਿਬ ਦੱਸਦੇ ਸਿੱਧ ਆਸਣ ਯੋਗ ਦੇ 84 ਆਸਣ ਹੈ, 84 ਲੱਖ ਜੂਨਾਂ ਇੱਕ ਇੱਕ ਆਸਣ, ਜਿਹਨਾਂ 'ਚ ਪਦਮ ਆਸਣ ਆ, ਸਿੱਧ ਆਸਣ ਹੈ, ਇਹ ਦੋ ਆਸਣ ਮੁੱਖ ਮੰਨੇ, ਕਈ ਉਹਨਾਂ 'ਚੋਂ 16 ਮੰਨਦੇ ਆ, ਇਹ ਫਿਰ ਦੋ ਜਿਹੜੇ ਆ ਸਿੱਧ ਆਸਣ ਸੌਖਾ ਆ। ਇਸ ਤਰ੍ਹਾਂ ਸੱਜੇ ਪੜ ਕੇ ਖੱਬਾ ਪੈਰ, ਖੱਬੇ ਪੜ ਕੇ ਸੱਜਾ ਪੈਰ ਰੱਖਣਾ, ਪਿੱਠ ਦਾ ਬਲ ਕੱਢ ਕੇ ਛਾਤੀ ਤਾਣ ਕੇ ਸਿੱਧੇ ਹੋ ਕੇ ਬੈਠਣਾ, ਪਿੱਠ ਪਿੱਛੋਂ ਬਾਹਾਂ ਲਿਜਾ ਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਖੱਬੇਣਾ, ਖੱਬੇ ਪੈਰ ਦਾ ਅੰਗੂਠਾ ਫੜਨਾ, ਇਹ ਤਾਂ ਪਦਮ ਹੋ ਗਿਆ। ਜਿਵੇਂ ਬਾਬਾ ਸ੍ਰੀ ਚੰਦ ਦਾ ਫੋਟੋ ਤੁਸੀਂ ਕਈ ਵਾਰੀ ਦੇਖਿਆ ਹੋਣਾ, ਅਤੇ ਟੋਟੀ ਜਿਹੜੀ ਛਾਤੀ ਨਾਲ ਚਾਰ ਉਂਗਲ ਦੇ ਫਰਕ 'ਤੇ ਨਹੀਂ ਰੱਖਣੀ ਔਰ ਡੋਲ ਟਕਾ ਕੇ ਰੱਖਣਾ। ਅੱਖਾਂ ਦੀ ਜਿਹੜੀ ਨਜ਼ਰ ਹੈ ਇਹਨੂੰ ਭਰਵੱਟਿਆਂ ਦੇ ਵਿੱਚ ਜਿਹੜੀ ਜਗ੍ਹਾ ਤ੍ਰਿਕੁਟੀ ਇੱਥੇ ਟਿਕਾ ਕੇ ਰੱਖਣਾ, ਹਾਂਜੀ, ਇਹੀ ਜਿਹੜੀ ਬੈਠਕ ਹੈ ਇਹਦਾ ਨਾਮ ਪਦਮ ਆਸਣ ਹੈ। ਅਤੇ ਸਹਿਜ ਘਰ ਇਹ ਜਿਹੜਾ ਸ਼ਾਂਤ ਰੂਪੀ ਘਰ, ਹਾਂਜੀ, ਨਿਜ ਸਵੈਂਗ ਸਰੂਪ ਦੀ ਲਖਤਾ ਜਾਂ ਪਛਾਣ, ਆਪਣੇ ਰੂਪ ਨੂੰ ਨਿਸ਼ਚੇ ਆਤਮਕ ਜਾਣ ਲੈਣ ਦਾ ਨਾਮ ਹੈ। ਨਿਜ ਆਸਣ, ਨਿਜ ਸਥਾਨ, ਆਪਣੀ ਜਗ੍ਹਾ, ਭਾਵ ਆਤਮਾ ਗਿਆਨ ਦੀ ਜਿਹੜੀ ਅਵਸਥਾ, ਅਗੋਹ, ਗੋਹ ਮੈਨੇ ਪਕੜਨਾ, ਨਾ ਫੜੇ ਜਾਣ ਵਾਲਾ ਜਿਹੜਾ ਮਨ ਆ ਇਹਨੂੰ ਫੜਨਾ, ਹਾਂਜੀ, ਆਤਮਾ ਦੇਵ ਪ੍ਰਕੂ ਦੇਵ ਪ੍ਰਕਾਸ਼ ਰੂਪ ਗਿਆਨ ਸਰੂਪ ਹੈ ਜਿਹੜੀ ਆਤਮਾ, ਸਤਿਗਤ ਆਨੰਦ ਸਰੂਪ ਹੈ। ਅਤੇ ਜਿੰਨਾ ਸੰਸਾਰ ਹੈ ਨਾਮ ਰੂਪ ਹੈ, ਨਾਮ ਰੂਪ ਮਾਇਆ ਦੀ ਅੰਸ਼ ਹੈ, ਸਤਿਗੰਦ ਆਨੰਦ ਸਰੂਪ ਪਰਮਾਤਮਾ ਹੈ। ਇਸ ਵਾਸਤੇ ਚਾਹੇ ਉਹ ਬਿਹਾਨੇ ਹੋ ਗ੍ਰਹਿਸਥੀ ਹੈ, ਜਿਹੜੇ ਵਿੱਚ ਵੀ ਰਹਿਣਾ ਚਾਹੁੰਦਾ, ਸਾਂਝਵੀਂ ਬਵੇਕੀ ਜੀਵਨ ਜਿਹੜਾ ਬਣਾਉਣਾ ਪੈਣਾ, ਗ੍ਰਹਿਸਥੀ ਹੈ ਉਹਨੂੰ ਵੀ, ਹਾਂਜੀ, ਲੋੜੀਂਦੀ ਔਲਾਦ ਲੈ ਕੇ ਬ੍ਰਹਮਚਾਰੀ ਜੀਵਨ ਦਾ ਇਸ ਵਰ ਦਾ ਪਾਲਣ ਕਰਨਾ ਚਾਹੀਦਾ। ਬਾਕੀ ਨਿਯਮ ਉਪ ਨਿਯਮ ਉਹ ਸਾਰਿਆਂ ਨੂੰ ਇੱਕੋ ਜਿਹਾ। ਇਸ ਵਾਰ ਹੈ ਕਿ ਪੁੰਨਦਾਨ ਆਦਿਕ, ਗ੍ਰਹਿਸਥੀ ਪੁੰਨਦਾਨ ਕਾ ਕਰੇ ਸੋ ਗ੍ਰਹਿਸਥੀ ਗੰਗਾ ਕਰਨ ਜੀ, ਗ੍ਰਹਿਸਥੀ ਕਰਮ ਕਰਦਿਆਂ ਹੋਇਆਂ ਵੀ ਫਿਰ ਗ੍ਰਹਿਸਥੀ ਨੇ ਫਿਰ ਸਹਿਜ ਘਰ ਜੇ ਨਹੀਂ ਪਾਇਆ ਹੈ ਤਾਂ ਫਿਰ ਜਾਂ ਬਣਵਾਸੀ ਬਣ ਕੇ ਬਣਾਂ ਵਿੱਚ ਵਸਣ ਵਾਲੇ ਜਿਹੜੇ ਉਦਾਸੀ ਹੈ, ਹਾਂਜੀ, ਅਰਦਾਸ ਦਾ ਕੁਝ ਫਲ ਨਹੀਂ ਪਾਇਆ, ਕਿਹਦਾ ਖੁਸ਼ੀ ਹੈ। ਗੱਲ ਤਾਂ ਹੈ ਕਮਾਈ ਕਰਕੇ ਉਸ ਪਦਵੀ ਨੂੰ ਪਾਉਣਾ, ਗ੍ਰਹਿਸਥੀ ਤਾਂ ਇੱਥੇ ਹੀ ਆ, ਜਦੋਂ ਸੋਹਣਾ ਘਰ ਬਣਾ ਲਿਆ, ਚੰਗੀਆਂ ਸਵਾਰੀਆਂ, ਡੈਕੋਰੇਸ਼ਨ ਹੋ ਗਈ, ਹਰ ਸਮਾਨ ਸਾਰੀ ਤਰ੍ਹਾਂ ਦੇ ਆ ਗਿਆ, ਡੀਜੇ ਭੋਗ ਲੈ, ਪਦਾਰਥ ਇਕੱਠੇ ਕਰ ਲੈ, ਬਸ ਕਿਸੇ ਦੌੜ 'ਚ ਜਾਂ ਸਾਡੇ ਸਿੱਖਾਂ 'ਚ ਸਵੇਰੇ ਜਾਮ ਥੋੜ੍ਹਾ ਬਹੁਤ ਨਿਤਨੇਮ ਕਰ ਲਿਆ, ਗੁਰਦੁਆਰੇ ਜਾ ਕੇ ਸੂਗੜੇ ਪਾਇਆ, ਮੱਥਾ ਟੇਕ ਰਹੇ ਨਹੀਂ ਕਹੀ, ਕਥਾ ਕੀਰਤਨ ਜਾਂ ਕੋਈ ਸਤਸੰਗ ਜਾਂ ਕੋਈ ਸਭ ਤੋਂ ਦਾ ਅਭਿਆਸ, ਇਹ ਚੀਜ਼ਾਂ ਤਾਂ ਲੋਪ ਹੋ ਗਈਆਂ। ਇਸ ਵਾਸਤੇ ਜਿਹੜੇ ਦੱਸਣ ਵਾਲੇ ਆ ਉਹਨਾਂ ਦੀ ਬੜੀ ਕਮਜ਼ੋਰੀ, ਜਿਹੜੇ ਬਹੁਤੇ ਇਸ ਭੇਟ ਜਾਂ ਸਾਧੂ ਸੰਤ ਵੀ ਨਾਮ ਨਮ ਦੀਆਂ ਗੱਲਾਂ ਕਰਦੇ ਆ, ਨਾਮ ਜਪਦੇ ਆ, ਫਿਰ ਉਹ ਗੱਲਾਂ ਉਹ ਬਿਰਲੇ ਆ ਜਿਹੜੇ ਕਿ ਨਾਮ ਦੀ ਕਮਾਈ ਕਰਕੇ ਉਸ ਮਜ਼ਲ ਨੂੰ, ਨਾਮੀ ਨੂੰ ਪ੍ਰਾਪਤ ਕਰਦੇ। ਚਾਹੇ ਕਹਿੰਦੇ ਗ੍ਰਹਿਸਥੀ ਹੈ, ਸਹਿਜ ਘਰ ਨਹੀਂ ਪਾਇਆ, ਬਨਵਾਸੀ ਬਣ ਕੇ ਬਣਾਂ 'ਚ ਜੰਗਲਾਂ 'ਚ ਰਹਿ ਕੇ ਉਦਾਸੀ ਨੇ ਵੀ ਉਦਾਸ ਦਾ ਕੁਝ ਫਲ ਨਹੀਂ ਪਾਇਆ, ਇਹ ਤਾਂ ਕੋਈ ਖੱਟੀ ਖੱਟੀ ਨਾ। ਪੜ ਪੜ ਪੰਡਿਤ ਨ ਅਕਥ ਕਥਾ ਵਿਚਾਰੀ, ਸਿੱਧ ਆਸਣ ਕਹਿਣ ਜਿਸ ਆਸਣ ਤਿਰੜ ਆਇਓ ਹੈ। ਫਿਰ ਅੱਗੇ ਆ ਗਿਆ ਹੁਣ ਵਿਦਵਾਨ ਲੋਕ, ਹਾਂਜੀ ਪੰਡਿਤਾਂ ਨੇ ਪੜ੍ਹ ਪੜ੍ਹ ਕੇ ਵੇਦਾਂ ਸ਼ਾਸਤਰਾਂ ਪੁਰਾਣਾਂ ਨੂੰ ਪੜ੍ਹ ਪੜ੍ਹ ਕੇ, ਹਾਂਜੀ ਅਕਥ ਦੀ ਕਥਾ ਨਹੀਂ ਵਿਚਾਰੀ, ਇੱਧਰ ਉੱਧਰ ਦੀਆਂ ਇੱਕ ਦੂਜੇ ਖੰਡਨ ਮੰਡਣ, ਫਲਾਨਾ ਪਖੰਡੀ ਆ ਫਲਾਨਾ ਉਹ ਵਾਹਿਗੁਰੂ ਟਾਈਮ ਬਰਬਾਦ ਕਰੀ ਗਏ। ਉਸ ਅਕਥਨੀ ਵਾਹਿਗੁਰੂ ਦੇ ਪਿਆਰ ਦੀ ਕਥਾ ਜਿਹੜੀ ਉਹਨੂੰ ਨਹੀਂ ਵਿਚਾਰਿਆ, ਸਗੋਂ ਲੋਕਾਂ 'ਚ ਨਵੇਂ ਨਵੇਂ ਸ਼ੰਕੇ ਖੜ੍ਹੇ ਕਰਕੇ, ਹੈਂ ਜੇ ਉਹਨਾਂ ਦਾ ਮਨ ਸ਼ਾਂਤ ਸੀ ਉਹ ਵੀ ਅਸ਼ਾਂਤੀ ਨਾਲ ਭਰ ਦਿੱਤਾ, ਇੱਕ ਦੂਜੇ ਦੇ ਵਿਰੁੱਧ ਡਾਂਗਾਂ ਤਲਵਾਰਾਂ ਫੜਾ ਦਿੱਤੀਆਂ, ਝਗੜੇ ਵਿਵਾਦ ਖੜ੍ਹੇ ਕਰ ਦਿੱਤੇ, ਹੱਥਾਂ 'ਚ ਚੁਆਤੀਆਂ ਪੜੀ ਫਿਰਦੇ ਆ ਇੱਕ ਦੂਜੇ ਨੂੰ ਮਾਤੇ, ਹਾਂਜੀ ਇੱਕ ਦੂਜੇ ਦੇ ਵਿਰੁੱਧ ਐਸਾ ਜਰੀਲਾ ਪ੍ਰਚਾਰ ਕਰਦੇ ਦਵੈਤਵਾਦ ਦਾ। ਭਾਈ ਸਾਹਿਬ ਕਹਿੰਦੇ ਜਿਹੜੀ ਗੱਲ ਕਰਨੀ ਸੀ ਉਹ ਤਾਂ ਕੀਤੀ ਨਾ। ਪੜ੍ਹ ਪੜ੍ਹ ਪੰਡਿਤ ਨ ਅਕਥ ਕਥਾ ਵਿਚਾਰੀ, ਪੜ੍ਹ ਪੜ੍ਹ ਕੇ ਪੰਡਿਤਾਂ ਬੁੱਧੀਜੀਵੀਆਂ ਸਕਾਲਰਾਂ ਨੇ ਉਹ ਜਿਹੜੀ ਅਕਥਨੀ ਹੈ ਦੇ ਪਿਆਰ ਵਾਲੀ ਕਥਾ ਸੀ ਉਹਨੂੰ ਨਾ ਵਿਚਾਰਿਆ, ਲੋਕਾਂ ਸ਼ਰਧਾ ਭਗਤੀ ਪਿਆਰ ਇਹ ਚੀਜ਼ਾਂ ਪੈਦਾ ਹੋਣੀਆਂ ਉਹ ਨਾ ਕੀਤੀ, ਸਗੋਂ ਬੈਰ ਈਰਖਾ ਦੁਬਧਾ ਹੀ ਪੈਦਾ ਕੀਤੀ। ਸਿੱਧ ਆਸਣ ਕਹਿਣਾ ਜਿਸ ਆਸਣ ਦੇ ਰੜਾਇਓ ਹੈ। ਫਿਰ ਯੋਗ ਧਾਰਨ ਵਾਲਿਆਂ ਨੇ ਸਿੱਧ ਆਸਣ ਇਤਿਹਾਸਿਕ ਜਿਹੜੇ 84 ਆਸਣ ਕਰਕੇ ਆਪਣੇ ਆਤਮ ਸਥਾਨ ਨੂੰ ਨਿਸ਼ਚੇ ਨਹੀਂ ਕੀਤਾ, ਸਿਰਫ ਇੱਕ ਕਿਰਿਆ ਰਹਿ ਗਈ ਬਾਜੀਗਰੀ ਵਿਦਿਆ, ਹਾਂਜੀ ਇਸ ਵਾਸਤੇ ਉਹ ਜਿਹੜੇ ਆਸਣ ਸੀ ਕਰਕੇ ਆਪਣੇ ਆਤਮਾ ਨੂੰ ਨਿਸ਼ਚੇ ਨਹੀਂ ਕੀਤਾ, ਕਿਉਂਕਿ ਤਾਪਨਾ ਮਨ ਕੀ ਇਕਾਗਰਤਾ ਕੋ ਜਾਣੀ, ਕਰਨਾ ਤਾਂ ਸੀ ਮਨ ਨੂੰ ਇਕਾਗਰ ਉਹ ਤਾਂ ਕੀਤਾ ਨਾ। ਅਥਵਾ ਜਿਹੜੇ ਯੋਗੀ ਅਤੇ ਪੰਡਿਤ ਸੀ ਉਹਨਾਂ ਦਾ ਮਨ ਸੰਸੇ ਵਪਰਜੇ ਵਿੱਚ ਫਸਿਆ ਰਿਹਾ, ਪਰਮਾਣਗਤ ਸੰਸਥਾ ਪਰਮੇਗਤ ਵਪਰਜੇ ਸੰਸਥਾ ਇਹਨਾਂ 'ਚ ਫਸਿਆ ਰਿਹਾ, ਉਹ ਸਰਵਣ ਮੰਨਣ ਦੇ ਆਸਣ ਦੂਰ ਹੋਣਾ ਸੀ, ਉਹ ਵੀ ਸਰਵਣ ਸ਼ੁੱਧ ਹੁੰਦਾ ਮੰਨਣ ਸ਼ੁੱਧ ਹੁੰਦਾ ਨਧਿਆਸਣ ਅਮਲ ਸ਼ੁੱਧ ਹੁੰਦਾ ਇਹ ਤਾਂ ਦੂਰ ਹੋ ਜਾਂਦਾ, ਉਹ ਭੇਦ ਬੁੱਧੀ ਜਿਹੜੀ ਸੀ ਉਹ ਬਣੀ ਹੀ ਰਹੀ। ਯੋਗ ਧਿਆਨ ਧਾਰਨ ਕਹਿ ਨਾਥਨ ਨਾ ਦੇਖੇ ਨਾਥ, ਜਗ ਭੋਗ ਪੂਜ ਕਹਿ ਨਾ ਅਗਹੋਂ ਗਹਾਇਓ ਹੈ। ਫਿਰ ਭਾਈ ਗੁਰਦਾਸ ਸਾਹਿਬ ਦੱਸਦੇ ਯੋਗ ਦੇ ਧਾਰਨਾ, ਯੋਗ ਦੇ ਅੰਗ ਹੈ ਜਮ ਨਿਯਮ ਆਸਣ ਪ੍ਰਾਣਾ ਜਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ ਕਾਵਕਲਪ ਨਿਰਪਕਲਪ, ਹੈਂਜੀ ਇਹ ਜਿਹੜਾ ਯੋਗ ਦੇ ਧਾਰਨਾ ਧਿਆਨ ਆਦਿਕ 8 ਅੰਗਾਂ ਨੂੰ ਧਾਰਨ ਕਰਕੇ ਨਾਥਾਂ ਨੇ ਨਾਥ ਸੁਆਮੀ ਨੂੰ ਨਹੀਂ ਵੇਖਿਆ, ਹੈਂ ਕਿਰਿਆ 'ਚ ਲੱਗੇ ਰਹੇ। ਮੈਡਮ ਨਾਥ ਸੁਆਮੀ ਸਾਰਿਆਂ ਦਾ ਮਾਲਕ ਆਤਮਾ ਪਰਮਾਤਮਾ ਉਹਨੂੰ ਤਾਂ ਦੇਖਿਆ ਨਾ। ਫਿਰ ਅੱਗੇ ਆ ਗਿਆ ਜਗ ਭੋਗ ਪੂਜ ਕੇ ਨਾ ਅਗਹੋਂ ਗਹਾਇਓ ਹੈ। ਹੈਂ ਹੁਣ ਇਸ ਕਰਕੇ ਪਾਪਾ ਤੇਰਾ ਗ੍ਰੰਥੀ ਹੈ ਉਹ ਸਿਰਫ ਇੰਨਾ ਹੀ ਆ, ਇਸ ਮਾਰਗ ਵਿੱਚ ਤਾਂ ਕਥਾ ਚੱਲੇ ਨਾ, ਇਹ ਤਾਂ ਅਭਿਆਸ ਕਰਦੇ ਹੈਂ ਅਤੇ ਗਾਨ ਨਿਆਣਿਆਂ 'ਚ ਪਾਉਂਦੇ, ਰਾਜ ਤੇਰਾ ਰਾਗੀ ਆ ਉਹ ਵੀ ਇਸ ਮਾਰਗ 'ਤੇ ਨਹੀਂ। ਹੈਂ ਹੁਣ ਤੂੰ ਇੱਧਰ ਆਉਣਾ ਚਲੋ ਚੰਗਾ ਆ, ਜਿੰਨਾ ਅਤੇ ਹਾਲੇ ਤੁਸੀਂ ਇਸ ਮਾਰਗ 'ਤੇ ਅਭਿਲਾਸ਼ੀ ਨਹੀਂ, ਤੁਹਾਨੂੰ ਸ਼ੌਕ ਨਹੀਂ, ਕਿਉਂਕਿ ਤਾਂ ਚੀਜ਼ਾਂ ਤਿਆਗੋਗੇ ਮੋਹ ਮਮਤਾ ਉੱਪਰ ਉੱਠੋਗੇ, ਫਿਰ ਸ਼ਰਧਾ ਸੰਯੁਕਤ ਹੋ ਕੇ 8 ਸਾਧਨਾਂ ਦੇ ਸਰਵਣ ਮੰਨਣ ਨਧਿਆਸਣ ਤਾਤੁੰਗ ਦਾ ਸੋਧਨ ਜੀ ਬ੍ਰਹਮ ਦੀ ਏਕਤਾ ਫਿਰ ਬੈਰਾਗ ਵਿਵੇਕ ਹਠ ਸੰਮਤੀ ਮੋਕਸ਼ ਇੱਛਾ ਇਹ 8 ਸਾਧਨਾਂ ਦੇ ਸੰਯੁਕਤ ਹੋ ਕੇ ਫਿਰ ਮਹਾਂਪੁਰਸ਼ਾਂ ਨੂੰ ਬੇਨਤੀ ਕਰੇ ਫਿਰ ਤੌਰ ਤਰੀਕਾ ਕੋਈ ਮਿਲਦਾ, ਸਮਝਦੇ ਕਿ ਨਹੀਂ। ਹੈਂ ਹਾਲੇ ਤੁਹਾਡਾ ਮਨ ਜਿਹੜਾ ਉਹ ਮੋਹ ਦੇ ਚਿੱਕੜ 'ਚੋਂ ਨਿਕਲ ਨਹੀਂ ਰਿਹਾ, ਫਸਿਓ ਉੱਥੇ ਅਤੇ ਹੁਣ ਪੰਕਜ ਮੋਹ ਪਗ ਨਹੀਂ ਚੱਲਦਾ, ਹਮ ਦੇਖਾ ਤੈਂ ਦੂਜੇ ਦੇ ਪੜ੍ਹੀ ਜਾਂਦੇ ਹਾਂ ਨਿਕਲਦੇ ਕਿ ਨਹੀਂ, ਫਸੇ ਉੱਥੇ ਚਿੱਕੜ 'ਚ। ਜਗ ਭੋਗ ਪੂਜ ਕੇ ਨਾ ਅਗਹੋਂ ਗਹਾਇਓ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਥਨ ਕਰਦੇ ਆ ਜਗ ਕਰ ਲਿਆ, ਹੈਂ ਹਿੰਦੂ ਮਤ ਵਿੱਚ ਜਿਵੇਂ ਆ ਗਊ ਮੇਹ ਦਿਆ, ਗੈਂਡਾ ਮੇਹ ਦਿਆ, ਹਾਂਜੀ ਅਸ਼ਨ ਮੇਹ ਦਿਆ, ਨਰ ਮੇਹ ਦਿਆ, ਇਸ ਤਰ੍ਹਾਂ ਦੇ ਜਗ ਹੈਗੇ ਆ। ਓਮ ਹਵਨ ਕਰਦੇ ਆ, ਹਾਂਜੀ ਫਿਰ ਬ੍ਰਹਮ ਭੋਜ ਕਰਕੇ, ठाकरां दे अगे नई वेद भोग लाउणा, तल फड़काउणे, पदार्थ तैयार करके भोग लाउणा नूं नई वेद कहिंदे अर्पण करना। हांजी, भोग लाउणा अज असीं वी इह किरिया करदे हां। इस वास्ते कोई ना ठाकर पूजा करन वाले जिहड़े इस तरह के कर्म करन वालियां ने भी ये फड़े जान वाले मन नूं फड़िया नहीं, सिर्फ कर्मकांड च फसे रहे। कर्मकांड फसे रहे ना, तुम्हें चाहो तो पढ़ लो पाठ वेद विचारो निवल संगम साधे पांच जनम संगना छुटके आदक आहंग बुद्ध बाधे प्यारे इन विद मिलना जाई मैं कि ये कर्म अनेका इच सारा विस्तार खोल के दस्या हो अखीरी रिजल्ट कढ़िया हर कीर्त साध संगत है सिर कर्मन का कर्मा कौन अंक करेगा जिस पूर्व लेखे का लैं। महात्मा ने संगत की नहीं विचार ली नहीं वो जोगती विचार ना अभ्यास किया नहीं कि प्राप्ति होवे किवें, इस करके चीज फिर नई वेद भोग करके ब्रह्म भोज करके हैं ठाकरां दे अगे भोग लवा लिया नई वेद अर्पण किया ठाकरां की पूजा कर ली। 16 प्रकार की पूजा एक तरह की नहीं है, इनान किमें करवाना, आसन किमें लाना, वस्त्र किमें पाने, जयमाला किमें पाने, वोट किमें लाना, होर चौर किमें करना, भोग किमें लाना, हैं सुख आसन विराजमान किमें करना, इस तरह आरती किमें उतारनी है, संख घड़ियाल छेने घंटियां तिल किमें लाना, इस तरह दियाँ मतलब 16 तरह दियाँ पूजा हैगियां बड़े विस्तार दे विच। ऐसे कर्म करन कीते है पर वह करता लोगों को कुछ लई तो ये बड़ी पूजा कर रहा है, वो पूजा करता लोग चढ़ावा चढ़ाएंगे, लोग देख के खुश होंगे। इस वास्ते ऐसे कर्म करने वाले ने भी ये ना फड़े जाने वाला जो मन सी इनू फड़िया नहीं। अगहो गहायो है अगो जड़ा नहीं सी फड़िया जाता इनू गहायो पगड़िया नहीं, हूँ कर्मकांड बन के रह गया है कि ब्राह्मणा से हूँ साढ़े सिखा भी वो है उसे के खड़े हैं खड़े उठे ही हैं एक दुआ एक भंडी करी जाता ईसाइया चल जाओ मुसलमान खड़े सारे इतने ही है जी गल करनी से वह की नहीं। अथवा कहते इन्ह कर्म करके ना तो मन बस होया आत्मा ज्ञान की प्राप्ति हुई, जो मन बस हों फिर आत्मा ज्ञान हों मन तो बस किया है मानता पगां बिन हुरिया मारता बदने बिन किरत रास्ता बिन असन गऊ दवेरी पेंडे बिन बाट कनेरी बिन सतगुर बाट न पाई कोह कबीर समझाई बिना गुरु तो रास्ता मिलता नहीं। इस वास्ते देवी देव सेव कैन अहं मेव ते विचारी अलख अभेव गुरदेव समझायो है। इस वास्ते भाई गुरदास साहब ने देवियां देवतियां की सेवा करके भी हंकार वाली पादी जी आदत मिटी बड़ी दुनिया जाती ट्रकों के ट्रक रेलों पर पर जाते कहते होया कि सगों इन्हों कर्मों के कारण नाल हंकार ही हंकार वाधा गया। मैं इन्नी बारी केदारनाथ आया, इन्नी बारी वैष्णो देवी दे आया, इन्नी बारी चिंतपुर्णी आया, इन्नी बारी फलाने थे जाए, इन्नी बारी फलाने थे जाए। मैं हर साल जाना जी फलाने तीर्थ नहाने, वो शिव जी पार्वती कहती महाराज इन्नी दूर जाती तीर्थों सब मुक्त होंगे होने कहते सब नरक जाते सब नरक कहते हो किमें कहते तू जवान बन जा मैं बुढ़ा बन गया तू बन गया जड़ा आवे है तू बीबी इतने बुढ़े को कर दी पूछिया जी गल कर कहते नोट करी एक फिर कद आया कहीं माता जी हुक्म करो कहीं मेरा पति फिर दिया कहते जी हुक्म करो मैं इन्होंने कनेड़ी चक के लै जाना तुम तुरे आओ कहते बस थोड़ी बड़ी मेहरबानी चल गया कहते लाए चल बाकी दुनिया लाले चिगड़े चीन तुरी फिर दी किसी मूँह नाम नहीं सिमरन नहीं निंदिया चुगलियाँ आए कुछ है हूँ जाओ गुरुद्वारे उत्थे मोबाइल बजी जाते उत्थे एक दूसरे कोई सिमरन करता नहीं कोई है ठीक है ਇਸ ਤਰ੍ਹਾਂ ਦਾ ਹਾਲ ਅਹਾਲ ਹੈਗਾ। ਦੇਵੀ ਦੇਵ ਸੇਵ ਕਹਿਣ ਅਹੰ ਮੇਵ ਟੇਵ ਚਾਰੀ, ਦੇਵੀ ਦੇਵਤਿਆਂ ਦੀ ਸੇਵਾ ਕਰਕੇ ਹੰਕਾਰ ਵਾਲੀ ਦੇਵ ਜਿਹੜੀ ਆਦਤ ਸੀ ਉਹ ਤਾਂ ਤਿਆਗੀ ਨਹੀਂ, ਉਹ ਬਾਦੀ ਫਿਟਕ ਜਿਹੜੀ ਪਈ ਉਹ ਸੀ ਉਹ ਨਹੀਂ ਤਿਆਗੀ। ਕਿਸੇ ਦੀ ਜੁੱਤੀ ਚੱਕ ਲਿਆ, ਕਿਸੇ ਦਾ ਬੈਗ ਚੱਕ ਲਿਆ, ਕਿਸੇ ਦਾ ਮੋਬਾਈਲ ਚੱਕ ਲਿਆ, ਹੈਂ ਅਗਲਾ ਬਲੈਕ ਤੇ ਜਾ ਰਿਹਾ ਉਹਦਾ ਪਾਸਪੋਰਟ ਕੱਢ ਲਿਆ, ਹੈਂ ਇਸ ਤਰ੍ਹਾਂ ਦੇ ਕਰਮ ਨਹੀਂ ਕਰਦੇ। ਅਲੱਖ ਭੇਵ ਗੁਰਦੇਵ ਸਮਝਾਇਓ ਹੈ, ਇਸ ਵਾਸਤੇ ਕਹਿੰਦੇ ਵੀ ਹੰਕਾਰ ਵਾਲੀ ਜਿਹੜੀ ਬਾਦੀ ਤਿਆਗੀ ਨੇ, ਹੰਕਾਰ ਵੱਧਦਾ ਹੀ ਰਿਹਾ। ਅਤੇ ਭਾਈ ਰਵਿਦਾਸ ਤਾਂ ਸਿੱਧੀ ਗੱਲ ਕਹਿਣ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੀ ਲਹਿਰ ਮੈਂ ਉਹਦੇ ਜਲ ਕੇਵਲ ਜਲ ਮਾਹੀਂ। ਜਿੰਨਾ ਚਿਰ ਹੰਕਾਰ ਨਹੀਂ ਮਿਟਿਆ ਅਤੇ ਆਤਮਾ ਗਿਆਨ ਤੈਨੂੰ ਕਿੱਥੋਂ ਹੋ ਜਾਣਾ ਸੀ, ਇਹ ਮਿਟਾ ਦਿੰਦਾ ਅਤੇ ਤੈਨੂੰ ਕਦੋਂ ਦਾ ਆਤਮਾ ਗਿਆਨ ਜਿਹੜਾ ਸੀ ਉਹ ਹੋ ਜਾਣਾ ਸੀ, ਉਹ ਤਾਂ ਹੋਇਆ ਨਹੀਂ। ਹਾਂਜੀ, ਪਰ ਕਹਿੰਦੇ ਜਦੋਂ ਸਾਰੇ ਆਸਰੇ ਹਾਂਜੀ ਛੱਡ ਕੇ ਮਾਂ ਪੇ ਦਾ ਆਸਰਾ ਲੈਂਦਾ, ਰਾਜ ਦਾ ਆਸਰਾ ਲੈਂਦਾ, ਦੇਵੀ ਦੇਵਤਿਆਂ ਦਾ ਲੈਂਦਾ, ਗੁਰੂ ਮਹਾਰਾਜ ਦਾ ਆਸਰਾ ਲੈਂਦਾ ਨਹੀਂ, ਉਹਦਾ ਭਰੋਸਾ ਧਾਰਦਾ ਨਹੀਂ। ਮਹਾਰਾਜ ਕਹਿੰਦੇ ਸਾਰੇ ਆਸਰੇ ਪਰਨੇ ਧਰਨੇ ਛੱਡ ਕੇ ਜਦੋਂ ਜੀਵ ਗੁਰੂ ਦੀ ਸ਼ਰਨ 'ਚ ਆ ਗਿਆ ਹਾਂਜੀ, ਤਾਂ ਫਿਰ ਜਿਹੜਾ ਨਹੀਂ ਜਾਣਿਆ ਜਾਂਦਾ, ਹੈਂ ਜਿਹੜਾ ਭੇਦ ਨਹੀਂ ਪਾਇਆ ਜਾਂਦਾ, ਉਹ ਅਲੱਖ ਲੱਖਿਆ ਨਹੀਂ ਜਾਂਦਾ, ਅਭੇਦ ਜੀ ਦਾ ਭੇਦ ਨਹੀਂ ਪਾਇਆ ਜਾਂਦਾ, ਆਤਮ ਗਿਆਨ ਗੁਰਦੇਵ ਕਹਿੰਦੇ ਗੁਰੂ ਜੋ ਦੇ ਪ੍ਰਕਾਸ਼ ਰੂਪ ਉਹਨਾਂ ਨੇ ਕਿਰਪਾ ਕਰਕੇ ਸਹਿਜੇ ਹੀ ਸਮਝਾ ਦਿੱਤਾ ਹੈ। ਠੀਕ ਹੈ, ਫਿਰ ਇਹ ਗੱਲ ਜਾ ਕੇ ਬਣਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੀ ਕਵਿਤ ਹੋ ਗਿਆ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਕਰਕੇ ਹਾਲ ਜਿਤ ਵਹੇ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾਲ ਕੀਤੇ ਤੇਰੇ ਵਾਵਣਹਾਰੇ ਕੀਤੇ ਤੇਰੇ ਰਾਗ ਪਰੀ ਸੋ ਕਹੀ ਹੈ ਕੀਤੇ ਤੇਰੇ ਗਾਵਣਹਾਰੇ ਗਾਵਣ ਤੁਦਨੋ ਪਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣ ਨਾਉ ਲਿਖ ਲਿਖ ਧਰਮ ਵਿਚਾਰ।

ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਂਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ।

ਯਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ।

ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੋਦ ਵੈਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕਰ ਆਈਆਂ।

ਦਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵੜ ਭਾਗ ਵਡੇਰੇ।

ਹਰਿ ਰਸ ਨਾਮ ਨਾ ਪਾਇਆ ਤੇ ਪਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜੈਨ ਹਰ ਜਨ ਸਤਿਗੁਰ ਸੰਗਤ ਪਾਈ।

ਬੈਨ ਅਬਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵ ਹੈ ਜੋ ਸੇਵ ਤੁਦ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਚਾਵਹਿ ਹਰ

ਇਹ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਵ ਕਹੀਂ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੋਰ ਰਚ ਦੀਨੀ।

ਹਰੇ। ਪੁਰਖ ਜਪਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਤੇ ਆਏ ਹੈ, ਤਾਂ ਕਿ ਕਾਲ ਨਿਕਟ ਨਹਿ ਆਏ ਹੈ। ਰੱਛਾ ਹੋਏ ਤਾਹੀਂ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਓ।

ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ।

ਕਾਰਜ ਸਭ ਸੁਵਾਰਣਾ ਸਭਨਾਂ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਦਿੱਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹੇ ਨਾਮ ਰਾਮ ਗੋਬਿੰਦ ਜੀ ਕੀ ਮਹੱਲਾ ਪਹਿਲਾ। ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤਾ ਕੀ ਐ ਕਰਤੇ ਗਾਵੇ ਵਿਚਾਰ। ਚਿਤ ਕਰ ਗਾਵੋ ਸੋਹੇ ਨਾਮ, ਸਿਵਰੇ ਸਿਰਜਣ ਹਾਰ। ਕਮ ਗਾਵੋ ਮਿਰ ਮਿਰ ਕੌਕਾ ਸੋਹੇ ਲਾਹ, ਵਾਰੀ ਵਿੱਚ ਲੈ ਸਦਾ ਸੋ ਸੋਹੇ ਰਾਵ। ਨੈਤ ਜੀਅੜੇ ਸਮਾਂ ਲਿਆ ਨਾ ਦੇਖੇਗਾ ਦੇਵਣ ਹਾਰ। ਤੇਰਾ ਦਾਨ ਹੈ ਕੀਮਤ ਨਾ ਪਵੈ ਤਿਸਦਾ ਤੇ ਗਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਭਾਵੋ ਤੇਲ, ਦੇਵ ਸਜਣ ਸਿਸੜੀਆਂ ਜਹ ਹੋਵੇ ਸਾਹਿਬ ਸਾਮੇਲ। ਕਰ ਕਰਿਓ ਪਹੁੰਚਾ ਸਰੜੇ ਨਟ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ। ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਵੇ, ਸੋ ਕਰ ਰਾਖ ਵਡਾਈ ਕੋਏ ਰਹਾਉ। ਵਿਸ਼ਵ ਜਸਿਆ ਗੜੀਆਂ ਪਹਿਰਾਂ।

ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਕਾਰਿਤਾ ਮਡੋ ਜਨ ਤਮੋਤੀ ਧੂਪ ਮਲਿਆਨ ਲੋ ਪਵਨ ਚਵਰੂ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਤੇਰੀ ਰਾਉ ਸਹਿਸ ਪਵ ਨੈਨ ਨਨ ਨੈ ਰਹਿ ਤੋਏ ਕਾਉ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ ਸਹਿਸ ਤਵ ਗਾਂਧੇ ਉਚਰਤ ਮੋਹੀ ਸਭ ਮੈਂ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਤ ਮਨੋ ਅਨੰਦਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਆਂ ਕਹੋ।

ਬਸ ਨੂੰ ਸੁਹੇਲਾ ਆਉਦ ਘਟੈ ਜਿਨ ਸਰੈ ਨਾਰੀ ਮਨ ਗੁਰਮਿਲ ਕਾਲ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮਹੇ ਸਰਿਉ ਬ੍ਰਹਮ ਗਿਆਨੀ ਜਿਸ ਜਗਾਈ ਪਿਆ ਵੇਹੀ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਈ ਸੁਈ ਵਿਹਾ ਜੋ ਹਰ ਗੁਰ ਤੇ ਮਨ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਹ ਕਉ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ

0: वसनीक श्रोतियो तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call
0: 250-392-3874. ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call
4: 250-392-3874.

ਜੋ ਕਿ ਖਾਪਰੀਸ਼ਨ ਕਵਨ ਤੋਂ ਕਰਨੀ ਹੁੰਦੀ ਹੈ, ਉਹ ਸੰਤਾ ਦਾਸੀ ਸੇਵਾ ਕਰਨੀ ਹੁੰਦੀ ਹੈ। ਪਿਆਰੇ ਆਪਣੀ ਦਾ ਪਵਿੱਤਰ ਦਰਸ਼ਨ

ਕਰ ਦਰਸ਼ਨ ਦੇਖਦੇ ਹੀ ਬੜਾ ਸੁੱਖ ਲਈ ਸੁੱਖ ਪ੍ਰਾਪਤ ਕਰਨਾ ਕੀਤਾ ਹੈ। ਕਰਨ ਪਸਾਰ ਕਰੀ ਨੇ ਸੇਵਾ ਜੀਓ, ਪੂਜਾ ਅਰਚਾ ਬੰਧਨ ਦੇਵਾ ਜੀਓ, ਅਭੀ ਦੇ ਕਰਨ ਨੂੰ ਪਸਾਰ ਨਹੀਂ ਹੋਣੀ ਜਿਹੜੀ ਸੇਵਾ ਹਮੇਸ਼ਾ ਕਰਦੇ ਉਹ ਸੇਵਾ ਪ੍ਰਕਾਸ਼ ਪਰਮਾਤਮਾ ਨੂੰ ਅਸੀਂ ਬੰਧਨ ਮੈਨੇ ਨਮਸਕਾਰ ਕਰਦੇ ਇਹ ਸਾਡੀ ਅਰਚਾ ਮੈਨੇ ਪੂਜਾ ਕਰਨੀ ਇਹ ਕਿਰਿਆ ਕਰਦੇ ਹਾਂ। ਅਰਚਾ ਨਾਮ ਛਿੜਕਣ ਦਾ ਵੀ ਮੈਂ ਵੀ ਚੰਦਨ ਦਾ ਛਿੜਕਾਓ ਕਰਦੇ ਦਾਸਨ ਦਾਸ ਨਾਮ ਜਪ ਦੇਵਾ ਜੀਓ, ਜਿਨ੍ਹਾਂ ਦਾ ਕਿਰਪਾ ਕਰੀਏ ਜੀਓ, ਦਾਸਾਂ ਦੇ ਦਾਸ ਬਣ ਕੇ ਨਿਮਰਤਾ ਦਿਓ ਅਤੇ ਨਾਮ ਨੂੰ ਜਪ ਲੈਣਾ ਕਰੀਏ। ਔਰ ਤੇਜ ਪਰਮੇਸ਼ਰ ਸਾਡੀ ਤੁਹਾਡੇ ਚਰਨ ਸਵੇਰੇ ਬੇਨਤੀ ਹੈ ਜਿਹਨਾਂ ਸਾਗਰ ਪੈ ਚੱਲੇ ਸਾਗਰ ਤੋਂ ਕੋਲ ਐਸੀ ਬੇਨਤੀ ਕਦੀ ਤੋਂ ਕਹਿੰਦੇ ਰਹੋ ਕਿ ਤੁਹਾਨੂੰ ਮੇਰੀ ਮੰਤਨ ਹਰਿਆ ਜੀਓ, ਦਰਸ਼ਨ ਦੇਖਣ ਸਭ ਦੇ ਉੱਪਰ ਹਰਿਆ ਜੀਓ, ਅਤੇ ਮੰਤਰੀ ਨੂੰ ਆਪ ਨੂੰ ਕਿਰਪਾ ਕਰਕੇ ਸਾਡੀਆਂ ਸਮਾਨ ਸੰਪੂਰੀਆਂ ਦਰਸ਼ਨ ਆਰਾਮ ਮਨ ਸਨ ਗੁਣਾ ਕਰਕੇ ਐਨ ਹਰਾ ਭਰਾ ਹੋ ਗਿਆ ਹੈ। ਸਾਡੇ ਦਰਸ਼ਨ ਦੇ ਕੇ ਸਾਡੇ ਦੁੱਖ ਨੂੰ ਪਰ ਹਰਿਆ ਮੈਨੂੰ ਦੂਰ ਕਰ ਦਿੱਤਾ ਹੈ। ਆਸਾ ਨਾਮ ਜਪੋ ਜਪ ਕਰਿਆ ਜੀਓ, ਹਰਿਆ ਪਰਮੇਸ਼ਰ ਦੇ ਨਾਮ ਨੂੰ ਅਸੀਂ ਜਪ ਕੇ ਹਰ ਸਾਗਰ ਤੋਂ ਕਰ ਗਿਆ ਹੈ। 2000 ਨਾਨਕ ਤੋਂ ਚਾਹੀਦਾ ਜੀਓ, ਅਤੇ ਬਾਜਾਂ ਦੇ ਹਜ਼ਾਰ ਨਾ ਦਿੱਤੇ ਜਾਣ ਵਾਲਾ ਜਿਹੜਾ ਆਪਣਾ ਗੁਰਬਾਣੀ ਸੁੱਖ ਚਾਹੀਦਾ ਜਿਹਨੂੰ ਅਸੀਂ ਸਹਾਰਨਾ ਕੀਤਾ ਹੈ। ਥੋੜ੍ਹੀ ਮਾਂ ਜਿਹੜਾ ਮਹੱਲਾ ਪੰਜਵਾਂ ਇਸ ਸਭ ਦੁਆਰਾ ਪਰਮਾਤਮਾ ਦੀ ਬੇਨਤੀ ਕਰਦੇ ਹਨ। ਉਸ ਤੋਂ ਸਾਜਨ ਮਨ ਵਿੱਚ ਤਿਆਰ ਹੋ ਜੀਓ, ਮੰਦਨ ਤੇਰਾ ਤੇਰੇ ਜੀਓ, ਘਬਾਰੇ ਜੀਓ, ਇਹ ਮੇਰੇ ਮਨ ਦੇ ਪਿਆਰੇ ਪੁੱਤਰ ਲਿਖਦੇ ਹੀ ਚਲੋ।

ਸਭ ਸਾਹਮਣੇ ਜੋ ਸਾਡੀ ਅਰਦਾਸ ਬੇਨਤੀ ਸੁਣ ਲਓ। ਅਸੀਂ ਆਪਣਾ ਮਾਨ ਧਨ ਆਪ ਵਿਦਾ ਕਰ ਦਿੱਤਾ, ਇਹ ਸੱਚੀ ਹੈ। ਇਹ ਵੀ ਆਪਣੇ ਪਰਿਵਾਰਾਂ ਨੂੰ ਵਰਤ ਦਿੱਤਾ, ਕੁਰਬਾਨ ਕਰ ਦਿੱਤਾ। ਚਰਨਾਂ ਬੜਾ ਪੁਰਾਣਾ ਆਧਾਰ ਹੈ ਜੀ, ਉਹ ਸਦਾ ਸ੍ਰੀ ਚਰਨਾਈ ਜੀ, ਉਹ ਆਨੰਦ ਰਾਜਕਾਰ ਪਰਮੇਸ਼ਰ ਸਾਨੂੰ ਆਪ ਖੁੱਲ੍ਹੋ। ਅਸੀਂ ਕਦੇ ਤੁਹਾਡੀ ਚਰਨ ਕਰਨ ਜਿਸ ਮਿਲਿਆ ਮਨ ਜੀ, ਮਨ ਜੀ ਭਾਈ ਜੀ, ਉਹ ਗੁਰਪ੍ਰਸਾਦ ਜੀ ਤੋਂ ਹਰ ਹਰ ਭਾਈ

ਪਾਲ ਲਓ ਹਰੀ ਦਾ ਨਾਮ ਵੀਰ ਜੀ ਜਪਨ ਦੀ ਦਾਤ ਪਾਈ ਹੈ ਸਭ ਸਭ ਦਾ ਪ੍ਰਭ ਪੀਆ ਜਾਈ ਜੀ ਹੈ ਸਭ ਕੋ ਸਾਗਲ ਵੱਲ ਜਾਈ ਜੀ ਹੈ ਸਿਤਾਰਾ ਦੇ ਉੱਪਰ ਵਿਚਰਦਾ ਹੈ ਪਰਮਾਤਮਾ ਨੂੰ ਬਲਿਹਾਰ ਕਰਵਾਉਣ ਜਾਂਦੇ ਪਾਤਰੀ ਜੀ ਨਾਮ ਰਹਿੰਦੇ

figure it out. Seems like that, like, actually, that was about $5,000. ਜਿਹੜੀ ਮਾਝ ਦੇ ਹੇਠ ਹੁੰਦੀ ਨਹੀਂ ਹੈ ਜਿਹੜਾ ਮਤਲਬ ਕੀ ਹੈ ਕਿ ਮੱਝ ਜਿਹੜੀ ਦੂਜੇ ਘਰਾਂ ਹੁੰਦੀ ਸੀ ਜਿਹਦਾ 2 ਲੱਖ ਪਾਠ ਕਰੀਏ ਸਾਲ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਪਰਮੇਸ਼ਵਰ ਸਾਨੂੰ ਪਰ ਕਿਰਪਾ ਸਾਧੂਰਾਂ ਦੀ ਸਰਕਾਰ ਕਿਰਪਾ ਮਿਲ ਰਹੀ ਹੈ ਤੂੰ ਤੇਰਾ ਬਹੁਮਾਨ ਕਰਦੇ ਸੀ ਮੇਰਾ ਬਹੁਮਾਨ ਇਹ ਕਰਕੇ ਤੁਹਾਨੂੰ ਬਾਲ ਪਰਮੇਸ਼ਵਰ ਆਪ ਇਸ ਲੋਕ ਜੀ ਸਾਨੂੰ ਬਹੁਤ ਸਮਾਨ ਦੇਣ ਵਾਲੇ ਅਤੇ ਆਪੇ ਵੀ ਪਰਮੇਸ਼ਵਰ ਜੀ ਬਹੁਤ ਮਹਾਨ ਸਤਿਕਾਰ ਦੇ ਨਾਲ ਉੱਤੇ ਵੀ ਤੁਸੀਂ ਲੱਖਾਂ ਮਾਨ ਦੇ ਸਾਨੂੰ ਵੀ ਬਹੁਤ ਸਮਾਨ ਦੇ ਰਹੇ ਹੋ ਜੋਰ ਸਮਾਰਾ ਸੋਚਵਾਓ ਤੁਹਾਡੇ ਜੋਰ ਕਰਕੇ ਬਲ ਕਰਕੇ ਜੋਰ ਨਹੀਂ ਗਿਆਨ ਕਰਕੇ ਤੁਸੀਂ ਸੁੱਖਾਂ ਦੇ ਵਿੱਚ ਨਿਵਾਸ ਕਰਦੇ ਹੋ ਸੱਚੇ ਸਤਿਗੁਰਾਂ ਦੇ ਸ਼ਬਦ ਕਰਕੇ ਤੁਹਾਨੂੰ ਸਾਥ ਨੂੰ ਪ੍ਰਗਟ ਹੁੰਦਾ ਸੱਚੇ ਸ਼ਬਦ ਸ਼ਬਦ ਨੂੰ ਬ੍ਰਹਮ ਦਾ ਬ੍ਰਹਮ ਸਿੰਘ ਸਾਰੇ ਮਕਾਨ ਮੈਂ ਪ੍ਰਗਟ ਹੁੰਦਾ ਆਓ ਜੀ ਬ੍ਰਹਮ ਦੇ ਜੀ ਕਿਰਪਾ ਕਰਦੇ ਰਾਜਾ ਪੀਆ ਸੰਤਾ ਚੁੱਪ ਪੀਆ ਸਾਡੇ ਦੁਰਖ ਨਾ ਦੱਸ ਲਾ ਪੀਆ

ਜੋ ਕੋਈ ਕਰਮ ਨਹੀਂ ਮਿਲਦੇ ਆ ਇਸ ਰੌਲਾ ਸਾਰਾ ਸੁਣ ਅਤੇ ਜਥਿਆਤ ਨੂੰ ਸੁਣ ਕੇ ਵੀ ਦੁੱਖ ਹੋਇਆ ਭਾਵ ਇਸ ਭਜਨ ਸਿਮਰਨ ਨਹੀਂ ਕਰਦਾ ਜੋ ਫਿਰ ਸਾਰੇ ਕਈ ਪਿੱਛੇ ਕੋਈ ਇਹਦਾ ਨਾਮ ਨਹੀਂ ਜਾਪਦਾ ਕਈ ਪੁਰਖ ਨਾਲ ਦੱਸ ਗਿਆ ਤਾਂ ਲੱਭੀਆ ਲੱਭੀਆ ਚਾਹੀਦਾ ਸਤਿ ਸ਼੍ਰੀ ਪੁਰਖ ਨਾਲ ਲੱਭੀਆ ਮਾਇਆ ਮੋਹੜਿਆ ਮਾਇਆ ਵਿੱਚ ਐਸਾ ਮੋਹਿਆ ਆ ਅਤੇ ਪੁਰਖ ਨੂੰ ਸਾਡਾ ਵਿਆਸ ਪ੍ਰਾਪਤ ਨਹੀਂ ਕਰਦਾ ਸਾਡੇ ਪੁਰਖੀ ਵਿਆਸ ਜਿਹੜੀ ਸ੍ਰੇਸ਼ਟ ਨਹੀਂ ਲੱਭਦਾ ਵੇਦ ਵਿਚਾਰ ਪ੍ਰਸਾਰ ਕਰਕੇ ਅਸੀਂ ਵੀ ਪੜ੍ਹਿਆ ਸਾਰੇ ਜਿੰਨੇ ਵੀ ਵੇਦ ਆ ਸ਼ਾਸਤਰ ਵਿਚਾਰ ਸੰਗ ਨੇ ਰਮ ਜਾਂ ਮਿਲਦੇ ਮਹਾਤਮਾ ਜੀ ਵਿਚਾਰ ਕਰ ਸਾਰੇ ਦਿੰਦੇ ਆ ਅਤੇ ਇਹ ਗੱਲ ਸਿੱਖੇ ਅਗਲੇ ਸਭ ਨੇ ਮਰ ਜਾਣਾ ਇਹ ਜੀ ਆਪਣੀ ਅੱਖਾਂ ਨਾਲ ਦੇਖਦਾ ਵੀ ਹੈ ਕਿ ਮਰਦੇ ਜਾਂਦੇ ਆ ਪਰ ਇਹ ਸੰਤੂ ਬੱਚੀ ਹੈ ਇਹਦਾ ਮੈਂ ਕਿਹੜਾ ਮਰਨਾ ਕੋਈ ਜਨ ਪੁਰਖ ਲੋਕ ਵੀ ਆ ਮੂਲ ਨਾਲ ਸੁਣਨ ਚਾਹਿਆ ਜਿਹੜੇ ਕੋਈ ਮਹਾਤਮਾ ਦਾ ਕਿਹਾ ਜਿਹੜਾ ਬਚਨ ਮੂਲ ਸਾਡਾ ਪਛਤ ਸੁਣਦੇ ਹੁਣ ਤੇ ਅਨਸੁਣਾ ਕਰ ਦਿੰਦੇ ਦੋ ਚਾਰ ਦੀ ਜਨਤੀ ਵਿੱਚ ਕਾਹਦੀ ਜਾਣੀ ਜਾਣੀ ਹੈ ਕਿੰਨੀ ਵੀ ਦੁਨੀਆ ਕਿ ਮਹਾਦੇਵ ਲਿਖੀ ਸੀ ਨਾਏ ਰੱਖੀ ਅੜਾ ਸਾਹਿਬ ਵਿਰਲੀ ਆ ਲਿਖੀ ਕਿਉਂਕਿ ਇਹ ਸਾਡਾ ਬਿਲਕੁਲ ਪਰਮੇਸ਼ਵਰ ਦੇ ਨਾਮ ਦੇ ਰਸ ਵਾਲਾ ਆ ਇੱਥੇ ਗਿਆਨਵਾਨ ਆਧਾ ਜੀ ਗਿਆ ਸੀ ਨਾਪਦਾ ਰੱਖੀ ਅੜਾ ਮੈਨੂੰ ਪ੍ਰੇਮੀ ਇੱਕ ਪਾਸੇ ਕੋਈ ਬਿਰਲੇ ਜਾਏ ਬਿਰਲੀ ਜਾਏ ਜਗ੍ਹਾ ਸੁਭ ਗੁਣਾਂ ਨਾਲ ਦੁਖੀ ਮੈਨੂੰ ਬਸੀ ਹੈ ਪਜਾੜੇ ਜਾ ਰਹੇ ਭਗਤ ਸੱਚੇ ਦਰ ਸੋਹਦੇ ਅੰਮ੍ਰਿਤ ਹੈ ਦਿਨ ਰਾਤ ਜਿਹੜੇ ਕੁਛ ਭਗਤ ਆ ਉਹ ਤੇਰੇ ਸੱਚੇ ਵਿਵਹਾਰ ਸੁਭਾ ਪਾਉਂਦੇ ਦਿਨ ਰਾਤ ਪਰਮਾਤਮਾ ਦਾ ਇੱਕ ਆਨੰਦ ਆ ਉਹਨੂੰ ਮੰਨਦੇ ਰੰਗਰਤ ਪਰਮੇਸ਼ਰ ਹੈ ਜਾਂ ਨਾਨਕ ਪਾਸਟਰ ਨੇ ਜਿਹੜੇ ਪਰਮਾਤਮਾ ਦੇ ਰੰਗ ਦੇ ਰੱਖੇ ਹੋਏ ਅਸੀਂ ਉਹਨਾਂ ਗੁਰੂ ਪਿਆਰਾਂ ਪਿੰਦੜੇ ਆ ਕੁਰਬਾਨ ਜਾਂਦੇ ਗੋਲੀ ਮਾਂ ਗੋਲੀ ਮਨ ਲਾ ਸੰਗਾ ਮਾਂ ਤੇਰਾ ਨਾਮ ਜੀ ਦੋਸਤ ਤੇਰਾ ਨਾਮ ਆਪ ਸਹਿਰਾਰਾ ਦੀ ਹੈ ਪੂਰਨ ਸਤਿਗੁਰੂ ਗਿਆਨ ਦਾ ਨਾਮ ਇਸ ਤਰ੍ਹਾਂ ਕਹਿੰਦੇ ਵੀ ਉਹ ਬੱਚੇ ਦਾ ਜਿਹੜਾ ਆਪਣੇ ਅਹਿਲਕਾਰ ਕੀਤੀ ਨਹੀਂ ਕਹਿੰਦੇ ਸੱਤ ਲੜਕੀਆਂ ਸੀਆਂ ਅਤੇ ਇਸ ਤਰ੍ਹਾਂ ਨੇ ਚਾਪਲੀ ਸੀ ਜਾਣ ਲੱਗੀਆਂ ਕਿ ਪਿਤਾ ਸਾਡੀ ਸਰਕਾਰ ਨੂੰ ਚੰਗਾ ਸਮਝੀਆਂ ਸੀਗੀਆਂ ਸਮਝੀਆਂ ਸਾਰੇ ਸੋਚ ਜਿਹੜੀ ਛੋਟੀ ਰਜਨੀ ਸੀ ਉਸਦੀ ਵਹੀ ਗੱਲ ਇਹ ਹੈ ਕਿ ਤਾਂ ਇੱਕ ਬਹਾਨਾ ਬਣਿਆ ਹੋਇਆ ਉਹਨੂੰ ਬਣਾਉਣ ਵਾਲਾ ਤਾਂ ਪਰਮੇਸ਼ਵਰ ਹੀ ਹੈ ਉਹਨੇ ਵੀ ਪਿਤਾ ਕੀਤਾ ਉਹਨੂੰ ਸੋਚਿਆ ਬੜਾ ਹੰਕਾਰ ਕੀਤਾ ਕਹਿੰਦੇ ਦੇਖ ਰਹੇ ਹਾਂ ਉਹਨੂੰ ਰੱਬ ਦਿੰਦਾ ਇਸ ਤਰ੍ਹਾਂ ਦਾ ਕੋਈ ਦੁੱਧਾ ਸਿੰਘ ਲਾ ਸੀ ਪੂਰੇ ਹਾਂ ਉਹਨੂੰ ਯਾਦ ਖਾਸ ਕਰੋ ਉਹਨੂੰ

ਰਾਮ ਦੇਵ ਸਿੰਘ ਅਤੇ ਪਰਮੇਸ਼ਰ ਤੇਰਾ ਨਾਮ ਦੇਵਤਾ ਨੂੰ ਦੂਰ ਕਰਨ ਵਾਲਾ ਸੀ ਹਿੰਦੂ ਸਾਹਿਬ ਅੱਛੇ ਪੈਰ ਅਰਾਧਨਾ ਕਰੀਏ ਅਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਰਾਮ ਜੀ ਰਾਮ ਦੇਵ ਜੀ ਕਹਿੰਦੇ ਹਨ ਕਿ ਪਟਵਰ ਸਾਹਿਬ ਪਾਰ ਨਾਮ ਸੂਰਜ ਸੁਹਾਗਾ ਸਾਹਿਬ ਜਿਨ੍ਹਾਂ ਦੇ ਹਰਦੇ ਪਾਰ ਮਿੱਤਰਾਂ ਦੇ ਸਰਵਸ ਦਾ ਗੋਪੀ ਹੇਲਤਾ ਰੂਪ ਸਥਾਨ ਕਹਿੰਦੇ ਗੋਗ ਨਹੀਂ ਕਹਿੰਦਾ ਸੁਹਾਗਾ ਮੈਨੂੰ ਸੋਗ ਨਹੀਂ ਕਹਿੰਦਾ ਤੁਹਾਨੂੰ ਅਕਸਰ ਮਿਲਣਾ ਆਵੇ ਰਚਨਾ ਬਣਗਾ ਜਿਹੜੇ ਰਚਨਾ ਨਾਲ ਪਰਮਾਤਮਾ ਦੇ ਗੁਣ ਗਾਉਂਦੇ ਆ ਉਹਨਾਂ ਦੇ ਨੇੜੇ ਜਨਮਾਂ ਦੇ ਗੁਰੂ ਨਹੀਂ ਆਉਂਦੇ। ਸ਼੍ਰੀਵਾਲ ਸੁਸਤਨ ਜਾਣੀਆਂ ਨਾ ਜਾਤਾ ਆਰਾਧ ਕਹਿੰਦੇ ਜਿਹੜੇ ਇਹ ਕੁਰਸੀ ਕੁਰਸੀ ਕਰਕੇ ਸੇਵਾ ਕਰਨੀ ਨਹੀਂ ਜਾਣਦੇ ਦੇਵ ਪੁਰਾਣ ਦੀ ਪਾਤਸ਼ਾਹ ਨੇ ਸਮਝ ਨਹੀਂ ਜਾਣੀ ਸਾਫ਼ ਨੂੰ ਸਮਾਤ ਦੇ ਨਾ ਤੇਰਾ ਨਾਮ ਦੀ ਆਰਾਧਨਾ ਕਰਨੀ ਜਾਣ ਇਹ ਵੀ ਸੋਝੀ ਦੇ ਉਹ ਜਗ ਜੀਵਨ ਮੇਰੇ ਸਾਲ ਕਰਾ ਦੂੰਗਾ ਬਾਹਰ ਇਸ ਸੰਸਾਰ ਦੇ ਮਾਲਕ ਸਾਨੂੰ ਜੀਵਨ ਦੇ ਮਾਲਕ ਆਪਣਾ ਤੇਰੀ ਹੈ ਇਸ ਸਾਗਰ ਮਾਲਕਾ ਆਪ ਸਾਹਮਣੇ ਅਤੇ ਆਜ਼ਾਦ ਜਾਂਚਾਂ ਦੇ ਆਜ਼ਾਦ ਕਹਿੰਦੇ ਹੋ ਜੀਵਨ ਤੋਂ ਜਾਣ ਵਾਲੇ ਐਸਲ ਪਾਲ ਗੁਰਸਾਈਆ ਨਿਤੇ ਗੁਰੂ ਸੰਸਾਲ ਇਹ ਗੁਰਸਾਈ ਮਾਲਕ ਜਿਹਨਾਂ ਦੇ ਆਪ ਕਿਰਪਾਲੂ ਹੋ ਗਿਆ ਉਹਨਾਂ ਦੇ ਸਾਰੇ ਸੋਗ ਸੰਸਾਰਕ ਜਿਹੜੇ ਆ ਉਹ ਨੱਚ ਗਏ ਦੌੜ ਗਏ ਭੱਜ ਗਏ ਲੱਗੇ ਜਿਹਨਾਂ ਤੁਸੀਂ ਆਪ ਰੱਖਿਆ ਕਰਨ ਵਾਲੇ ਬਣ ਗਏ।

ਕਾਮ ਮੈਨੂੰ ਔਰ ਅਮਨ ਕਰਨੇ ਯੋਗ ਉਸਦੇ ਜਪਣ ਨਾਲ ਸਾਰੇ ਕਾਰਜ ਕਹਿੰਦੇ ਪੂਰੇ ਹੋ ਜਾਂਦੇ ਰਾਹ ਜਿਸ ਤਰ੍ਹਾਂ ਉਸਦੇ ਚਿੱਤਰ ਮਿਲਦੇ ਹਨ ਔਰ ਅਮਨ ਗੋਬਿੰਦ ਜਿੱਥੇ ਗਿਆ ਹੋਆ ਮੁੱਖ ਪਵਿੱਤਰ ਹਰ ਕਸਮੀ ਜਿੱਥੇ ਭਾਈ ਕੋਈ ਭਾਈ ਨਹੀਂ ਅਸਾਮ ਕਹਿ ਲਓ ਗੋਬਿੰਦ ਕਹਿ ਲਓ ਪਰਮੇਸ਼ਰ ਦੇ ਨਾਂ ਇਹਨਾਂ ਨੂੰ ਜਪਦੇ ਹਾਂ ਮੁਖੜਾ ਜਿਹੜਾ ਪਵਿੱਤਰ ਹੋ ਜਾਂਦਾ ਔਰ ਸਿਵੇ ਪਰਸੋਂ ਪਰਮਾਤਮਾ ਦਾ ਜਲ ਸੁਣਿਆ ਜਾਂਦਾ ਉਹ ਹੀ ਸਾਡਾ ਭਰਾ ਆ ਉਹ ਹੀ ਸਾਡਾ ਮਿੱਤਰ ਹੈ ਸਭ ਸਿਰਫ ਉਹੀ ਮਿੱਤਰ ਹੈ ਸਭ ਪਦਾਰਥ ਸਭ ਪਦਾਰਥ ਸਰਗੁਣਾਂ ਦੇ ਪਰਮਾਤ ਸਾਰੇ ਪਦਾਰਥ ਆ ਸਾਰੇ ਸਾਲਿਆ ਸਾਰੇ ਜਿਹੜੇ ਸ਼ੁੱਧ ਗੁਣ ਇਹ ਪਰਮਾਤਮਾ ਦੇ ਵਿੱਚ ਵਿਆਹ ਦੀ ਬੰਦਗੀ ਕਰਨ ਸਾਰੇ ਮਿਲ ਜਾਂਦੇ ਜੋ ਗੋਬਿੰਦ ਮਨੋਂ ਸਰਕਾਰੀ ਹੈ ਜੋ ਸੁਰਤ ਵਿਆਹ ਹੈ ਇਸ ਗੋਬਿੰਦ ਨੂੰ ਮਨ ਤੋਂ ਕਿਉਂ ਭੁਲਾਈਏ ਜਿਹਦਾ ਨਾਮ ਸਿਮਰਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਲੜ ਜਾਂਦੇ ਜਿਸ ਲੜ ਲੱਗਿਆ ਜੀ ਹੈ ਕਾਬਲ ਪਈ ਆ ਕੀ ਹੈ ਪਾਠ ਪਈ ਹੈ ਪਾਠ ਇੱਥੇ ਤੋਂ ਪਾਈ ਹੈ ਜਿਹਦਾ ਨਾਮ ਰੂਪੀ ਲੜ ਥੱਲੇ ਨਾ ਲੱਗਣ ਕਰਕੇ ਗੁਰਮੁਖਾਂ ਦਾ ਜੀਵਨ ਸਫਲ ਹੋ ਜਾਂਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਮਿਲ ਜਾਏਗਾ ਮਿਲ ਜਾਂਦਾ ਹੈ ਸੰਸਾਰ ਦੂਰ ਸਾਨੂੰ ਆਧਾਰ ਹੋਏ ਮੋਕੀ ਦਿਲ ਦਾ ਪਾਠ ਪਰਮਾਤਮਾ ਨਾਲ ਮਿਲ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨੀ ਆਧਾਰ ਹੋ ਜਾਂਦਾ ਔਰ ਸੱਚੇ ਦਰਬਾਰ ਵਿੱਚ ਮੁਖੜਾ ਉਜਲ ਹੁੰਦਾ ਗੋਪਾਲ ਸੰਤ ਜਨਾਂ ਕੀ ਰਾਸ ਸਾਰੇ ਸੰਸਾਰ ਦਾ ਜਿਹੜਾ ਜੀਵਨ ਰੂਪ ਉਹ ਕੌਣ ਹੈ ਗੋਪਾਲ ਪੂਰਾ ਇਸ ਦਾ ਜਾ ਪਿਆ ਅਤੇ ਸੰਤ ਜਨਾਂ ਮਹਾਤਮਾ ਦੀ ਰਾਸ ਨੂੰ ਸੁਣਦੀ ਹੈ ਗੋਪਾਲ ਦਾ ਜਾ ਜਿਹੜਾ ਉਹ ਵੀ ਸੰਤਾਂ ਦਾ ਜੀਵਨ ਚਰਾਮ ਰੂਪ ਹੈ ਸੰਤ ਜਨਾਂ ਦੀ ਰਾਸ ਸੁਣਦੀ ਹੈ ਉਹਦੀ ਬਰਕਤ ਨੇ ਸਾਰੇ ਸਰਗ ਕਰਦੇ ਆ ਸਾਨੂੰ ਪੂਰੇ ਨਾਮ ਜਪ ਡਰ ਸਕਿਆ ਸਰਵਾਸ ਸਾਚਿਆਂ ਦੇ ਨਾਮ ਨੂੰ ਜਪ ਕੇ ਕਰ ਗਿਆ ਔਰ ਸਾਨੂੰ ਸੱਚੇ ਦਰਬਾਰ ਵਿੱਚ ਸਾਵਾਸ ਜਿਹੜੀਆਂ ਮਿਲਦੀਆਂ ਹੈ ਸਾਨੂੰ ਸਹਿਯੋਗ ਪ੍ਰਾਪਤੀ ਹੁੰਦੀ ਹੈ ਇਸ ਚਿੰਤਾ ਮੁਲਕ ਦੇ ਸਾਨੂੰ ਸਬਰ ਕਰ ਲਿਆ ਔਰ ਸਾਰੀ ਮਹਿਲਾ ਪੰਜਾਬ ਵਿੱਚ ਅਰਜੁਨ ਗਾਓ

ਸਾਡੇ ਵਿੱਚ ਰਚਿਆ ਮਿਲਿਆ ਨਿਠਾਵੇ ਸਾਵਰਾਓ ਇੱਕ ਪਰਮਾਤਮਾ ਦੇ ਨਾਮ ਜਦੋਂ ਮਿਲ ਗਏ ਉਹਨੇ ਸਮੇਂ ਜਿਹੜੇ ਜੀਵ ਉਹਨਾਂ ਨੂੰ ਵੀ ਸੱਚੇ ਜੀ ਰਾਤ ਜਤ ਮਿਲ ਜਾਂਦੀ ਸ੍ਰੀ ਸ੍ਰੀ ਜੀ ਸਾਹਿਬ ਮਿਲ ਜਾਂਦੀ ਜਿੱਥੇ ਜਾਂਦੀ ਹੈ ਰਾਤ ਉਹ ਪ੍ਰਸਾਦ ਸਾਹਿਬ ਦਿੱਤਿਆ ਹਨੁਮਾਨ ਟਿਕਾ ਹੋਏ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਜਿੰਨੇ ਵੀ ਸਵਾਦ ਹੈ ਉਹ ਸਿੱਖੇ ਆ ਇਹਨਾਂ ਦੇ ਸੇ ਜਾਂਦਾ ਇਹਨਾਂ ਦੇ ਸਹਿਣ ਕਰਨਾ ਤਾਂ ਕਿਤਾਬ ਹੁੰਦਾ ਮਨਜੀ ਕਿਤਾਬ ਹੁੰਦਾ ਜਿਵੇਂ ਪਰਮੇਸ਼ਰ ਜੋ ਕਰੇ ਸੱਚੇ ਜੀ ਉਹਨਾਂ ਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜਾ ਹੋਰ ਨਾ ਪ੍ਰੀਤੀ ਕਰਨੀ ਉਹ ਤਾਂ ਐਸੇ ਜਗ

ਜਿਹੜਾ ਸਾਧਕਾ ਕਰਨਾ ਇਹ ਸੰਸਾਰ ਸੰਤਾਂ ਦਾ ਉਪਦੇਸ਼ ਰੁਚੀ ਅੰਚਲ ਜਿਹੜਾ ਅੰਤੇ ਸੰਪਲੇ ਹੈ ਦੇਸ਼ ਵਿੱਚ ਗੱਲਾਂ ਫੜ ਕੇ ਸੰਸਾਰ ਸਾਗਰ ਤੋਂ ਤਰਨਾ ਹੈ। ਪਾਤਗੁਰ ਮਹਾਰਾਜ ਹੈ ਉਧਰ ਹੈ ਸਭ ਪਰਿਵਾਰ ਜਿਹੜਾ ਪਾਲਣ ਪਰਮੇਸ਼ਰ ਹੈ ਨਿਰੰਕਾਰ ਹੈ ਗੁਰੂ ਨਾਮ ਦੀ ਆਰਾਧਨਾ ਕਰਕੇ ਸਾਰੇ ਪਰਿਵਾਰ ਦਾ ਉਧਾਰ ਹੋ ਜਾਂਦਾ। ਪਰਿਵਾਰ ਜਿਹੜਾ ਅੰਗਦ ਰੂਪ ਜਿਹੜਾ ਪਰਿਵਾਰ ਹੈ ਉਸਦਾ ਉਧਾਰ ਹੋ ਜਾਂਦਾ ਸਾਰਿਆਂ ਦਾ। ਰਾਜ ਸੰਬੰਧ ਦੇ ਮਿੱਤਰ ਤੋਂ ਆਸਾਨ ਮਿਲਦਾ ਕਿ ਉਹ ਵੀ ਸਾਡਾ ਸੱਜਣ ਆ, ਉਹ ਵੀ ਸਾਡਾ ਸਿੰਘੀ, ਉਹ ਵੀ ਭਰਾ ਆ, ਉਹ ਦੇਸ਼ ਦੇ ਮਿੱਤਰ ਆ। ਮਿੱਤਰ ਉਹ ਹੀ ਜਿਹੜਾ ਹਿਰਦੇ ਪਰਮਾਤਮਾ ਦਾ ਨਾਮ ਦਿੱਤਾ, ਜਿਹੜਾ ਨਾਮ ਨਾਲੋਂ ਤੋੜ ਕੇ ਮਨਮੁਖਤਾ ਵੱਲ ਲਾਉਂਦਾ ਉਹ ਸਾਡਾ ਮਿੱਤਰ ਕਾਹਦਾ ਹੈ। ਔਗਣ ਦਾ ਮਤਾਇਕ ਹੈ ਪਰਖ ਪਰਖ, ਜਿਹੜਾ ਸਾਰੇ ਔਗਣ ਨੂੰ ਨਿਕਾਲ ਕੇ ਦੂਰ ਕਰਕੇ ਪਰਖ ਪਾਰ ਕਰਦਾ ਹੈ। ਮਾਲਕ ਜਾਨਾ ਸਿਰ ਪਰ ਹਰ ਕੇ ਚਰਨ ਨਿਧਾਨ, ਪਰਮਾਤਮਾ ਦੇ ਚਰਨ ਕਮਲਾਂ ਦਾ ਜਿਹੜਾ ਧਿਆਨ ਕਰਨਾ ਇਹ ਸਾਡਾ ਮਾਲ ਹੈ, ਇਹ ਚਿਆਨਾ, ਇਹ ਪਿੰਡ ਵੀ, ਇਹ ਘਰ ਵੀ, ਇਹ ਨਿਧਾਨ ਇਸ ਤਰ੍ਹਾਂ।

0: ਇਹ ਦੁਆ ਤੋਂ ਵੀ ਸਾਨੂੰ ਪ੍ਰਾਪਤ ਹੋ ਜਾ ਸੰਬੰਧਿਤ ਕਰਕੇ ਇੰਤਜ਼ਾਰ ਜਿਹੜਾ ਉਹ ਵਾਪਸ ਦੇਣਾ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਰਾਮ ਗੋਲੀ ਮਹੱਲਾ ਨਾਵਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੰਤ ਮੰਡਲੀ ਨੂੰ ਮੁਰਾਦਮਈ ਸ਼ਬਦਾਂ ਦੁਆਰਾ ਪਰਮੇਸ਼ਵਰ ਦੀ ਪ੍ਰਾਪਤੀ ਦਾ ਉਪਦੇਸ਼ ਦੇ ਰਹੇ ਹਨ। ਵਾਹਿਗੁਰੂ ਪਰਮੇਸ਼ਵਰ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਰਾਮ ਗੋਲੀ ਅਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾਲਤਾ ਕਰਦੇ ਹਨ। ਸਾਧੂ ਮਨ ਕਾ ਮਾਨ ਤਿਆਗੋ, ਇਹ ਸੰਤ ਜਨੋ ਮਨ ਦਾ ਜਿਹੜਾ ਮਾਣ ਹੈ ਹੰਕਾਰ ਨੂੰ ਤਿਆਗ ਦੇਣਾ ਕਰੋ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਹਨ ਭਾਗੋ ਰਹੋ। ਕਾਮ ਕ੍ਰੋਧ ਮੋਹ ਹੰਕਾਰ ਜਿਹੜੇ ਪੰਜ ਵਿਸ਼ੇ ਹੈ, ਇਹ ਪੰਜੇ ਜਿਹੜੇ ਸੂਖਸ਼ਮ ਜਾਂ ਸ਼ਬਦ ਸਪਰਸ਼ ਰੂਪ ਰਸਗੰਧ ਆਦਿਕ ਇਹਨਾਂ ਦੁਰਜਨਾਂ ਨੂੰ ਤਥਾ ਜਿਹੜੇ ਪੋਤੇ ਪੁਰਖਾਂ ਦੀ ਸੰਗਤ ਹੈ ਉਹਨਾਂ ਤੋਂ ਦਿਨ ਰਾਤ ਦੂਰ ਚਲੇ ਜਾਓ, ਭਾਗ ਜਾਓ, ਉਹਨੂੰ ਮਨੁੱਖਾਂ ਦੀ ਸੰਗਤ ਨਾ ਕਰੋ, ਰਹਾਓ। ਇਸ ਨਾਮ ਦੇ ਕੇ ਕਿਰਪਾ ਕਰਦੇ ਹਨ। ਸੁੱਖ ਦੁੱਖ ਦੋਨੋਂ ਕੰਮ ਕਰ ਜਾਣਾ ਔਰ ਮਾਨ ਅਪਮਾਨ, ਜਿਹੜਾ ਵਿਅਕਤੀ ਸੁੱਖ ਦੁੱਖ ਮਾਨ ਅਪਮਾਨ ਹਰਕ ਸੋਖ ਇਹਨਾਂ ਨੂੰ ਇੱਕ ਸਮਾਨ ਕਰਕੇ ਜਾਣਦਾ ਹੈ, ਹਰਕ ਸੋਖ ਤੇ ਰਹੇ ਅਤੀਤਾ ਤਿੰਨ ਤੱਤ ਪਛਾਣਾ। ਜਿਹੜੇ ਗੁਰਮੁਖ ਪਿਆਰੇ ਹਰਕ ਸੋਖ ਤੋਂ ਅਤੀਤ ਨਿਰਲੇਪ ਰਹਿੰਦੇ ਆ ਉਹਨਾਂ ਨੇ ਸੰਸਾਰ ਦੇ ਤੱਤ ਵਸਤੂ ਆਤਮਾ ਪਰਮਾਤਮਾ ਦੇ ਮਿਲਾਪ ਦਾ ਜਿਹੜਾ ਸਿਧਾਂਤ ਉਹਨੂੰ ਪਛਾਣ ਲਿਆ ਹੈ। ਉਸਤਤ ਨਿੰਦਾ ਦੂਤ ਅਗੈ ਖੋਜੈ ਪਦ ਨਿਰਵਾਨਾ, ਉਹਨਾਂ ਨੇ ਪੁਸਤਕ ਕਰਨ ਵਾਲਾ ਨਿੰਦਿਆ ਵਾਲਾ ਇਹ ਦੋਏ ਜਿਹੜੇ ਭਾਵ ਹੈ ਦੋਹਾਂ ਪੱਖਾਂ ਨੂੰ ਤਿਆਗ ਕੇ ਨਿਰਵਾਨਾ ਮੁਕਤੀ ਬੰਧਨਾਂ ਤੋਂ ਰਹਿਤ ਜਿਹੜਾ ਆਤਮਾ ਪਰਮਾਤਮਾ ਦੇ ਮਿਲਾਪ ਦੀ ਪਦਵੀ ਹੈ ਉਸ ਦੀ ਖੋਜ ਕਰਦੇ ਹਨ। ਜਨ ਨਾਨਕ ਇਹੋ ਖੇਡ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਦੁੱਖ ਸੁੱਖ ਮਾਣ ਅਪਮਾਨ ਹਰ ਸੋਗੀ ਨੂੰ ਸਮ ਕਰਕੇ ਜਾਣਨਾ ਮੰਨਣਾ ਇਹ ਖੇਡ ਬੜਾ ਔਖਾ ਹੈ। ਕਿਸੇ ਗਿਆਨਵਾਨ ਗੁਰਮੁਖ ਬਿਰਲੇ ਨੇ ਇਸ ਨੂੰ ਜਾਣਿਆ ਹੈ। ਗੌੜੀ ਮਹਲਾ ਨਾਵਾ, ਸਾਧੋ ਰਚਨਾ ਰਾਮ ਬਨਾਈ। ਹੇ ਸੰਤ ਜਨੋ, ਇਹ ਸੰਸਾਰ ਦੀ ਰਚਨਾ ਬਨਾਵਟ ਹੈ, ਇਹ ਪਰਮੇਸ਼ਰ ਨੇ ਆਪ ਆਪਣੀ ਇੱਛਾ 'ਚ ਬਣਾਈ ਹੈ। ਇੱਕ ਬਿੰਸ ਹੈ ਇੱਕ ਅਸਰ ਮਨ ਹੈ ਅਚਰਜ ਲਖਰ ਨਾ ਜਾਈ ਰਹਾ। ਇਹਦੇ ਅੰਦਰ ਇੱਕ ਤਾਂ ਬਿੰਸ ਹੀ ਮਰ ਰਹੇ, ਇੱਕ ਉਹ ਪੁਰਸ਼ ਹੈ ਜਿਹੜੇ ਆਪਣੇ ਹੱਥੀਂ ਅਤੇ ਮਰੇ ਹੋਏ ਵਿਅਕਤੀਆਂ ਨੂੰ ਸਾੜ ਰਹੇ ਹੈ ਜਾਂ ਦਫਨਾ ਰਹੇ ਹੈ, ਪਰ ਉਹ ਆਪਣੇ ਆਪ ਨੂੰ ਬਸ ਫਿਰ ਮੈਨੂੰ ਅਚਲ ਮੰਨਦਾ ਕਿ ਮੈਂ ਨਹੀਂ ਮਰਨਾ। ਦੁਨੀਆਂ ਨੂੰ ਸਾੜ ਵੀ ਰਿਹਾ, ਦਬਾ ਵੀ ਰਿਹਾ, ਆਪਣੇ ਮਨ 'ਚ ਨਹੀਂ ਆਉਂਦੀ ਕਿ ਮੈਂ ਨਹੀਂ ਚਲੇ ਜਾਣਾ, ਇਹ ਸਮਝਦਾ ਮੈਂ ਇੱਥੇ ਰਹਿਣਾ। ਇਹ ਬੜੀ ਅਸਚਰਜ ਗੱਲ ਹੈ, ਇਹਦਾ ਜਿਹੜਾ ਕਹਿੰਦੇ ਕੋਈ ਭੇਦ ਆ ਇਹ ਸਮਝਿਆ ਨਹੀਂ ਜਾਂਦਾ। ਰਾਮ ਵਿਸ਼ਰਾਮ ਦੇ ਕੇ ਕਥਨ ਕਰਦੇ ਹਨ। ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਵਿਸਰਾਈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਜਿਹੜੇ ਵਿਕਾਰ ਆ ਇਹਨਾਂ ਨੂੰ ਬਸ ਹੋ ਕੇ ਇਸ ਪ੍ਰਾਣੀ ਨੇ ਜੀਵ ਨੇ ਪਰਮਾਤਮਾ ਦੀ ਮੂਰਤ ਜਿਹੜੀ ਸਰੂਪ ਨੂੰ ਭੁਲਾ ਦਿੱਤਾ ਹੈ, ਕਿਉਂਕਿ ਮੂਰਤ ਦਾ ਅਰਥ ਅਕਾਲ ਸਰੂਪ ਹੈ। ਝੂਠਾ ਤਨ ਸਾਚਾ ਕਰ ਮੰਨਿਓ ਜੋ ਸੁਪਨਾ ਰਹਿਨਾਈ। ਇਸ ਤਰ੍ਹਾਂ ਰਹਿਨਾਈ ਦਾ ਮਤਲਬ ਹੈ ਰਾਤ ਨੂੰ ਜਿਸ ਪ੍ਰਕਾਰ ਸੁਪਨਾ ਆਉਂਦਾ ਜਦੋਂ ਜਾਗ ਪੈਂਦਾ ਉਹ ਝੂਠਾ ਹੀ ਪ੍ਰਤੀਤ ਹੁੰਦਾ। ਇਸ ਤਰ੍ਹਾਂ ਜਿਹੜਾ ਸਰੀਰ ਝੂਠਾ ਆ ਪਰ ਇਸਨੇ ਇਸ ਨੂੰ ਸੱਚਾ ਕਰਕੇ ਜਾਣਿਆ ਹੋਇਆ ਹੈ, ਇਹਦੀ ਮਨੌਤ ਕਰਦਾ ਵੀ ਸੱਚਾ ਹੈ। ਜੋ ਦੀ ਸਹਿ ਸੋ ਸਗਲ ਬਣਾ ਸਹਿ ਜੋ ਬਾਦਰ ਕੀ ਛਾਈ। ਜੋ ਵੀ ਪ੍ਰਪੰਚ ਨਜ਼ਰ ਆ ਰਿਹਾ ਹੈ ਦਿਸ ਰਿਹਾ ਹੈ ਇਹ ਤਾਂ ਬੱਦਲਾਂ ਦੀ ਛਾਂ ਵਾਂਗੂ ਇਹ ਛਿੰਨ ਭਿੰਨ ਹੋ ਜਾਣ ਵਾਲਾ ਨਾਸ ਹੋ ਜਾਣ ਵਾਲਾ ਹੈ, ਛਾਈ ਮੈਂ ਨਾਸ ਹੋ ਜਾਣ ਵਾਲਾ ਹੈ। ਜਨ ਨਾਨਕ ਜਗ ਮਿਥਿਆ, ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਮਾਈ।

0: ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸੰਸਾਰ ਨੂੰ ਨਿੱਚਾ ਝੂਠਾ ਜਾਣ ਲਿਆ ਉਹ ਪਰਮਾਤਮਾ ਦੀ ਸ਼ਰਨ ਵਿੱਚ ਪੈ ਰਹੇ ਹੈ। ਗੌੜੀ ਮਹੱਲਾ ਨਾਵਾ, ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ। ਇਹ ਜਿਹੜਾ ਪ੍ਰਾਣੀ ਹੈ ਇਹਨੂੰ ਪਰਮਾਤਮਾ ਦਾ ਜਸ ਕਰਨਾ ਇਹਦਾ ਮਨ ਵਿੱਚ ਯਾਦ ਆਉਂਦਾ ਹੀ ਨਹੀਂ ਹੈ। ਪਰਮਾਤਮਾ ਦਾ ਜਸ ਇਹਨੂੰ ਮਨ ਮੈਂ ਮੰਨਣ ਕਰਨਾ ਵੀ ਨਹੀਂ ਆਉਂਦਾ, ਇਹਨੂੰ ਮੰਨਦਾ ਹੀ ਨਹੀਂ ਸੀ, ਜਸ ਕਰਨਾ ਵੀ ਠੀਕ ਹੈ। ਇਹਨੇ ਸਮਗਨ ਰਹੇ ਮਾਇਆ ਮੈਂ ਕਹੋ ਕੈਸੇ ਗੁਣ ਗਾਵੈ। ਇਹ ਦਿਨ ਰਾਤ ਮਾਇਆ ਦੇ ਕੇ ਮਸਤ ਹੋਇਆ ਕਰਦਾ ਅਤੇ ਪਰਮਾਤਮਾ ਦੇ ਗੁਣ ਕਿਵੇਂ ਗਾ ਸਕਦਾ ਹੈ। ਵਿਸ਼ਰਾਮ ਦੇ ਕੇ ਕਹਿੰਦੇ ਹਨ ਰਾਓ, ਵਿਸ਼ਰਾਮ ਦੇ ਕੇ ਕਹਿ ਰਹੇ ਹਨ ਊਤ ਮੀਤ ਮਾਇਆ ਮਮਤਾ ਸਿਉਂ ਇਹਦੇ ਲਈ ਆਪ ਬੰਧਾਵੈ। ਉਤਰਿਆ ਮੀਤ ਨਿਤਰਿਆ ਔਰ ਮਾਇਆ ਮਮਤਾ, ਜਿਹੜੀ ਮਾਇਆ ਦੀ ਮਮਤਾ ਲੱਗੀ ਹੋਈ ਹੈ, ਇਸ ਤਰ੍ਹਾਂ ਇਹਨਾਂ ਆਪਣੇ ਆਪ ਨੂੰ ਬਣਾਇਆ ਹੋਇਆ, ਜਿਸ ਤਰ੍ਹਾਂ ਕਹਿੰਦੇ ਛੋਲਿਆਂ ਦੀ ਮਮਤਾ ਕਰਕੇ ਬਾਂਦਰ ਆਪਣੇ ਆਪ ਨੂੰ ਬਣਾ ਲੈਂਦਾ ਹੈ, ਮੱਕੀ ਦੀਆਂ ਖਿੱਲਾਂ ਦੇ ਉੱਤੇ ਬਣਾ ਲੈਂਦਾ। ਜਿਹੜੇ ਬਾਂਦਰਾਂ ਨੂੰ ਫੜਦੇ ਆ ਉਹ ਦੋ ਕੁਜੀਆਂ ਦੇ ਵਿੱਚ ਖਿੱਲਾਂ ਰੱਖ ਦਿੰਦੇ, ਖਿੱਲਾਂ ਦਾ ਬੜਾ ਸ਼ੌਕੀਨ ਹੈ, ਉਹ ਕਿਵੇਂ ਮੁੱਠਾਂ ਭਰ ਲੈਂਦਾ। ਜਦੋਂ ਮੁੱਠ ਭਰ ਲੈਂਦਾ ਮੁੱਠ ਚੌੜੀ ਹੋ ਜਾਂਦੀ ਹੈ, ਕੁਜੀਆਂ ਜੋ ਨਿਕਲਦੀ ਨਹੀਂ, ਫਿਰ ਉਹ ਬਾਂਦਰਾਂ ਨੂੰ ਫੜ ਕੇ ਗੱਲ ਸੰਗਲੀ ਪਾ ਕੇ ਨਚਾਉਂਦੇ ਫਿਰਦੇ ਆ, ਘਰ ਘਰ ਮੰਗਾਉਂਦੇ ਫਿਰਦੇ ਆ। ਇਸ ਤਰ੍ਹਾਂ ਬਾਂਦਰ ਵਾਂਗੂ ਮਾਇਆ ਪਦਾਰਥਾਂ ਦੇ ਲਾਲਚਾਂ 'ਚ ਆਪਣੇ ਆਪ ਨੂੰ ਬਣਾ ਲੈਂਦਾ ਹੈ, ਫਿਰ ਨਾਚਿਓ ਘਰ ਘਰ ਬਾਹਰੀ ਦੀ ਵੀ ਹਾਲਤ ਬਣ ਜਾਂਦੀ। ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹ ਜਗ ਦੇਵਤਾ ਸੁਰਤਾ ਵੈ। ਇਹ ਸੰਸਾਰ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਨੂੰ ਝੂਠਾ ਹੈ, ਉਹਦੇ ਚਮਕਦੀ ਹੁੰਦੀ ਹੈ ਰਾਜਸਥਾਨ 'ਚ, ਉਹ ਹਰਨ ਦੌੜ ਕੇ ਪਾਣੀ ਨੇ, ਪਾਣੀ ਕਿੱਥੇ ਹੈ ਉਹਦਾ ਰੇਤਾ ਜਾਣ। ਬਸ ਉਹ ਇਹਨੂੰ ਮ੍ਰਿਗ ਤ੍ਰਿਸ਼ਨਾ ਦਾ ਜਲ ਕਹਿੰਦੇ, ਜਿਹਨੂੰ ਦੇਖ ਕੇ ਹਰਨ ਦੌੜਦਾ ਆ ਭੱਜਦਾ ਆ, ਪਰ ਪ੍ਰਾਪਤੀ ਹੁੰਦੀ ਨਹੀਂ, ਫਿਰ ਭੱਟ ਭੱਟ ਕੇ ਪਿਆਸਾ ਹੀ ਮਰ ਜਾਂਦਾ। ਇਸ ਤਰ੍ਹਾਂ ਜਿੰਨੇ ਵੀ ਜੀਵ ਹੈ ਝੂਠੀ ਮਾਇਆ ਦੇ ਚਮਤਕਾਰ ਦੇਖ ਕੇ ਭੱਜੇ ਫਿਰਦੇ ਆ, ਜਿਵੇਂ ਚਾਹੇ ਜੜ ਮਾਇਆ ਚਾਹੇ ਚੇਤਨ ਮਾਇਆ, ਪ੍ਰਾਪਤੀ ਹੁੰਦੀ ਨਹੀਂ, ਕੱਢਣ ਕਢਾਉਣ ਨੂੰ ਕੁਝ ਲੱਗਦਾ ਨਹੀਂ, ਬਸ ਭੱਟ ਭੱਟ ਕੇ ਮਰ ਜਾਂਦੇ। ਭੁਗਤ ਮੁਗਤ ਕਾ ਕਾਰਨ ਸਵਾਮੀ ਮੂੜਤਾ ਇਹ ਵਿਸਰਾਵੈ। ਭੁਗਤੀ ਅਤੇ ਮੁਕਤੀ ਦੀ ਪ੍ਰਾਪਤੀ ਦਾ ਕਾਰਨ ਕੌਣ ਹੈ ਸਵਾਮੀ? ਨਾਥ ਮਾਲਕ ਪਰਮੇਸ਼ਰ ਨਿਰੰਕਾਰ। ਪਰ ਇਹ ਜਿਹੜਾ ਐਸਾ ਭੈੜਾ ਮੂਰਖ ਹੈ ਜਿਸ ਨੇ ਉਸਨੂੰ ਵਿਸਰਾਵੇ ਮੈਨੂੰ ਭੁਲਾ ਦਿੱਤਾ ਹੈ, ਉਹਦਾ ਬਹੁਤ ਕੁਝ ਚੇਤੇ ਹੈ ਪਰ ਪਰਮੇਸ਼ਰ ਚੇਤੇ ਨਹੀਂ, ਉਹਦਾ ਨਾਮ ਚੇਤੇ ਨਹੀਂ। ਜਾਂ ਨਾਨਕ ਕੋਤਨ ਮੈਂ ਕੋ ਭਜਨ ਰਾਮ ਕੋ ਪਾਵੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਧਰਮ ਦੀ ਧਵਜਾ ਧਰਮ ਦੇ ਰਾਖੇ ਕਿਰਪਾ ਕਰਦੇ ਹੈ। ਕਹਿੰਦੇ ਕਰੋੜਾਂ 'ਚੋਂ ਕੋਟਨ ਮੈਨੂੰ ਕਰੋੜਾਂ 'ਚ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੈ ਜਿਹੜਾ ਪਰਮੇਸ਼ਰ ਦੇ ਭਜਨ ਕਰਨ ਦੀ ਵਿਧੀ ਨੂੰ ਪਾਉਂਦਾ ਹੈ, ਨਹੀਂ ਤਾਂ ਅਵਿਧੀ ਪੂਰਵ ਕੇ ਜਨਮ ਨਸ਼ਟ ਭ੍ਰਿਸ਼ਟ ਕਰਕੇ ਚਲੇ ਜਾਂਦੇ ਹਨ। ਗੌੜੀ ਮਹਲਾ ਨਾਵਾ, ਸਾਧੋ ਇਹ ਮਨ ਗਹਿਰੋ ਨ ਜਾਈ। ਇਹ ਸੰਤ ਜਨੋ, ਇਹ ਮਨ ਬੜਾ ਚੰਚਲ ਹੈ, ਇਹ ਗਹਿਰੋ ਮੈਨੇ ਪਕੜਿਆ ਨਹੀਂ ਜਾਂਦਾ ਹੈ। ਚੰਚਲ ਤ੍ਰਿਸ ਨਾਲ ਸੰਗ ਵਾਸਤਾ ਹੈ, ਜਾਂ ਤੇ ਸਿਰ ਨਾ ਰਹਾਈ ਰਹੋ। ਕਿਉਂ ਨਹੀਂ ਫੜਿਆ ਜਾਂਦਾ? ਕਹਿੰਦੇ ਜਿਹੜੀ ਚੰਚਲ ਮਾਇਆ ਨਾ, ਉਹਦੀ ਜਿਹੜੀ ਤ੍ਰਿਸ਼ਨਾ ਭਟਕਣਾ, ਉਹਦੇ ਨਾਲ ਵਸ ਰਿਹਾ, ਉਹਦੇ ਨਾਲ ਪ੍ਰੇਮ ਪਾਇਆ, ਇਸ ਵਾਸਤੇ ਮਨ ਜਿਹੜਾ ਟਿਕਦਾ ਨਹੀਂ, ਇਸ ਸੁਤ ਨਹੀਂ ਹੁੰਦਾ ਹੈ। ਇਹਦੀ ਬਾਂਦਰ ਵਾਲੀ ਹਾਲਤ, ਜਿਵੇਂ ਬਾਂਦਰ ਜਾਂ ਗਲਹਿਰੀ ਹੁੰਦੀ ਹੈ ਕਾਟੋ, ਉਹ ਡਾਣੀ ਦੇ ਟਿਕਦੀ ਨਹੀਂ ਨਾ, ਕਦੀ ਉੱਧਰ ਦੌੜ ਕਦੀ ਉੱਧਰ, ਇਸ ਤਰ੍ਹਾਂ ਮਨ ਵੀ ਭੱਜਿਆ ਕਰਦਾ। ਉੱਥੋਂ ਮਾਇਆ ਮਿਲੂ, ਉੱਥੋਂ ਪਦਾਰਥ ਮਿਲਣਗੇ, ਉੱਥੋਂ ਸ਼ਾਂਤੀ ਮਿਲੀ, ਉੱਥੋਂ ਸੁੱਖ ਮਿਲੀ, ਮਿਲਦਾ ਮਿਲਾਉਂਦਾ ਕੁਝ ਨਹੀਂ, ਬਸ ਭਟਕਦਾ ਹੀ ਕਰਦਾ ਹੈ। ਕਠਿਨ ਕ੍ਰੋਧ ਘੱਟ ਹੀ ਕੇ ਪਿੱਤਰ, ਜੇ ਸੁਧ ਸਭ ਦੇ ਸਰਾਈ। ਕਹਿੰਦਾ ਜਿਹੜਾ ਆਪਣੇ ਆਪ ਪਾਤਸ਼ਾਹ, ਕਹਿੰਦੇ ਇਹਨਾਂ ਚੀਜ਼ਾਂ ਦਾ ਨਿਵਰਤ ਹੋਣਾ, ਦੂਰ ਹੋਣਾ ਬਹੁਤ ਕਠਿਨ ਔਖਾ ਹੈ, ਕਿਉਂਕਿ ਉਹ ਜਿਹੜੇ ਐਸੇ ਹੈ ਕ੍ਰੋਧ ਹਿਰਦੇ ਵਿੱਚ ਬੈਠਾ ਹੈ ਚੌਂਕੜਾ ਲਾ ਕੇ। ਇਹ ਜਿਹੜਾ ਕ੍ਰੋਧ ਹੈ, ਇਸ ਨੇ ਜੀਵ ਦੀ ਜਿੰਨੀ ਵੀ ਸੋਧ ਹੈ ਹਾਂਜੀ, ਉਹ ਸਾਰੀ ਭੁਲਾ ਦਿੱਤੀ ਹੈ। ਕ੍ਰੋਧ ਜਿਹੜੇ ਚੰਡਾਲ ਚੜ੍ਹ ਜਾਂਦਾ ਅਤੇ ਅਕਲ ਟਿਕਾਣੇ ਚੜ੍ਹ ਜਾਂਦਾ ਹੈ। ਰਤਨ ਗਿਆਨ ਸਭ ਕੋ ਹਿਰਲੀਨਾ, ਤਾਲ ਸਿਉ ਕਛ ਨੂੰ ਵਸਾਏ। ਸਭ ਕੋ ਸਾਰਿਆਂ ਦਾ ਜਿਹੜਾ ਰਤਨ ਨਾਮ ਹੈ ਬਰਾਗ ਦਾ ਅਤੇ ਗਿਆਨ ਦਾ, ਜਿਹੜੇ ਸ਼ੁਭ ਗੁਣ ਸੀ ਇਹ ਸਾਰਾ ਕੁਝ ਹਿਰਲੀਨਾ, ਇਹਦਾ ਖੋਹ ਲਿਆ ਇਹ ਤੋਂ ਹਾਂਜੀ, ਫਿਰ ਉਹ ਕ੍ਰੋਧ ਦੇ ਨਾਲ ਹਾਂਜੀ, ਜੋ ਮੈਨੇ ਇਸ ਕ੍ਰੋਧ ਦੇ ਨਾਲ ਜੀਵ ਦਾ ਕੋਈ ਵਸ ਨਹੀਂ ਚੱਲਦਾ, ਜਿਹੜੇ ਚਿਦਾਲ ਭੂਤਣਾ ਚੜ੍ਹ ਜਾਂਦਾ ਕਿ ਬੰਦਾ ਕਿਹੜਾ ਮਾੜਾ ਕੰਮ ਹੈ ਜਿਹੜਾ ਨਹੀਂ ਕਰਦਾ। ਯੋਗੀ ਯਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਜਿਹੜੇ ਯੋਗੀ ਲੋਕ ਹੈ ਉਹ ਯੋਗ ਜਿਹੜੇ ਸੀ ਕਰ ਕਰਕੇ ਹਾਰ ਗਏ, ਹੰਭ ਗਏ, ਥੱਕ ਗਏ, ਜਿਹੜੇ ਗੁਣੀ ਆਪਣੇ ਉਹਨੂੰ ਬੜੇ ਸਿਆਣੇ ਸਮਝਦੇ ਹਨ, ਬੜੇ ਗੁਣਵਾਨ ਹਾਂ, ਹਾਂਜੀ ਉਹ ਵੀ ਕਹਿੰਦੇ ਪਰਮਾਤਮਾ ਦੇ ਗੁਣ ਗਾਉਂਦੇ ਗਾਉਂਦੇ ਥੱਕ ਗਏ ਹਨ। ਜਨ ਨਾਨਕ ਹਰ ਭਏ ਦਇਆਲਾ ਤੋ ਸਾਬਿਦ ਬਣੀ ਆਈ। ਸੰਤਨ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋ, ਪਰਮਾਤਮਾ ਬੜਾ ਦਿਆਲੂ ਕਿਰਪਾਲੂ, ਉਹ ਸਾਰੀਆਂ ਵਿਧੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹਦੀ ਕਿਰਪਾ ਹੋ ਜਾਏ ਸਾਰੀਆਂ ਵਿਧੀਆਂ ਚੰਗੀ ਤਰ੍ਹਾਂ ਬਣ ਆਉਂਦੀਆਂ। ਭਾਵ ਕੀ ਹੈ, ਇਹ ਜਿਹੜਾ ਜੀਵ ਹੈ ਇਹਦੇ ਕੋਲੋਂ ਕ੍ਰੋਧ ਦੇ ਵੱਸ ਕਰਨ ਦੀ ਜਿਹੜੀ ਸਾਰੀ ਵਿਧੀ ਬਣੀ ਹੁੰਦੀ ਹੈ, ਸੋਝੀ ਆ ਜਾਂਦੀ ਹੈ, ਉਹ ਖੇਮਾਂ ਨਾਲ ਕ੍ਰੋਧ ਮਰਦਾ ਅਤੇ ਵਸਤੂ ਵਿਚਾਰ ਨਾਲ ਜਿਹੜੇ ਕਾਮ ਕ੍ਰੋਧ ਆਦਿਕ ਮਰਦੇ ਆ, ਸੰਤੋਖ ਨਾਲ ਲੋਭ ਮਰਦਾ, ਨਿਮਰਤਾ ਨਾਲ ਹੰਕਾਰ ਮਰਦਾ, ਸੱਚੇ ਪ੍ਰੇਮ ਨਾਲ ਦੁਨੀਆਂ ਦਾ ਮੋਹ ਖਤਮ ਹੁੰਦਾ, ਅਤੇ ਗੁਰੂ ਦੇ ਚਰਨਾਂ ਦਾ ਪ੍ਰੇਮ ਪੈ ਜਾਏ। ਕਿਉਂਕਿ ਮੋਹ ਦੇ ਅਧੀਨ ਹੋਇਆ ਫਿਰ ਕਿਸ ਤਰ੍ਹਾਂ ਸਾਰੀ ਜ਼ਿੰਦਗੀ ਕਿੰਨੇ ਸੰਕਟ ਕਲੇਸ਼ ਹਾਰਦਾ ਹੈ, ਚਮੜੇ ਦਮੜੇ ਦੀ ਦੌੜ ਵਿੱਚ ਲੱਗਾ ਹੋਇਆ ਹੈ। ਗੌੜੀ ਮਹੱਲਾ ਨਾਵਾ, ਸਾਧੋ ਗੋਬਿੰਦ ਕੇ ਗੁਣ ਗਾਵੋ। ਇਹ ਸੰਤ ਜਨੂੰ ਗੋਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ ਪਰਮੇਸ਼ਰ ਨਿਰੰਕਾਰ ਪੂਰੇ ਪਵਿੱਤਰ ਗੁਣ ਗਾਉਣਾ ਕਰੋ। ਮਾਨਸ ਜਨਮ ਮੂਲਕ ਪਾਇਓ, ਬਿਰਥਾ ਕਾਹੇ ਗਵਾਵੋ ਰਹਾਓ। ਇਹ ਜਿਹੜਾ ਮਨੁੱਖੀ ਜਨਮ ਆ ਇਹ ਬੜਾ ਅਮੋਲਕ ਹੈ, ਇਹਦੀ ਕੋਈ ਕੀਮਤ ਨਹੀਂ। ਇਹ ਭਾਗਾਂ ਨਾ ਤੈਨੂੰ ਮਿਲਿਆ, ਇਹਨੂੰ ਵਿਕਾਰਾਂ ਵਿੱਚ ਲੱਗ ਕੇ ਕਿਉਂ ਵਿਅਰਥ ਗਵਾ ਰਹੇ ਹੋ। ਰਾਓ ਵਿਸ਼ਰਾਮ ਦੇ ਕੇ ਕਹਿੰਦੇ ਹਨ, ਪਤ ਦੁਪਨੀਤ ਦੀਨ ਬੰਧ ਹਰ ਕਰਨ ਧਾਰੇ ਤੁਮ ਪਾਵੋ। ਉਹ ਜਿਹੜਾ ਭਗਤ ਮੈਨੇ ਪਾਪੀਆਂ ਨੂੰ ਪੁਨੀਤ ਮੈਨੇ ਪਵਿੱਤਰ ਕਰਨ ਵਾਲਾ, ਸੌ ਵੇਰੀ ਪਵਿੱਤਰ ਕਹੀਏ ਅਤੇ ਇੱਕ ਪੁਨੀਤ ਬਣ ਜਾਂਦਾ ਪਵਿੱਤਰ ਕਰਨ ਵਾਲਾ ਹੈ। ਅਤੇ ਉਹ ਗਰੀਬਾਂ ਦਾ ਪਰਮੇਸ਼ਰ ਜਿਹੜਾ ਉਹ ਬੰਧ ਮੈਨੇ ਸੰਬੰਧੀ ਹੈ, ਉਸ ਹਰੀ ਦੀ ਸ਼ਰਨ ਵਿੱਚ ਤੁਸੀਂ ਆ ਜਾਓ, ਉਸ ਨਿਰੰਕਾਰ ਦੀ ਸ਼ਰਨ ਵਿੱਚ ਆ ਜਾਓ। ਪਰਮਾਤਮਾ ਦੀ ਗੱਜ ਕੋ ਤਰਾਸ ਮਿਟਿਓ, ਜੇ ਸਿਮਰਤ ਤੁਮ ਕਾਹੇ ਵਿਸਰਾਵੋ। ਜਿਸ ਨਿਰੰਕਾਰ ਦਾ ਸਿਮਰਨ ਭਜਨ ਕਰਦੇ ਹਾਂ, ਹਾਥੀ ਦਾ ਤਰਾਸ ਡਰ ਜਿਹੜਾ ਸੀ ਉਹ ਦੂਰ ਹੋ ਗਿਆ ਸੀ, ਕਿਉਂਕਿ ਇਹ ਆਪਣੇ ਇੰਦਰ ਲੋਕ ਦੇ ਦੋਨੋਂ ਰਾਗੀ ਸੀਗੇ, ਗੰਧਰਵ ਸੀ, ਇਹਨਾਂ ਨੂੰ ਰਾਗ ਦਾ ਬੜਾ ਹੰਕਾਰ ਸੀ। ਕੁਦਰਤੀ ਦਰਵਾਜ਼ਾ ਹੀ ਆ ਗਿਆ, ਇਹਨੇ ਉੱਠ ਕੇ ਸਤਿਕਾਰ ਨਹੀਂ ਕੀਤਾ। ਕਹਿੰਦੇ ਜਾਓ ਇੱਕ ਤੰਦੂਆ ਅਤੇ ਤਹਾਤੀ ਬਣ ਗਏ, ਇਹ ਲੱਗੇ ਪਿੱਟਣ ਅਤੇ ਹੁਣ ਸ਼ਰਾਬ ਅਤੇ ਟਾਲਣਾ ਨਹੀਂ। ਕਹਿੰਦੇ ਭਾਈ ਹੁਣ ਤਾਂ ਇਸ ਤਰ੍ਹਾਂ ਹੀ ਹੋਏਗਾ, ਫਿਰ ਉਹ ਤੰਦੂਆ ਤੈਨੂੰ ਫੜ ਕੇ ਪਾਣੀ ਵੱਲ ਖਿੱਚੇਗਾ, ਅਤੇ ਤੂੰ ਬਾਹਰ ਨੂੰ ਖਿੱਚੇਗਾ, ਫਿਰ ਤੂੰ ਹੱਥ ਦਾਸ ਕਰੇਗਾ, ਭਗਵਾਨ ਦਾ ਸਿਧਾਰਥ ਤੰਦ ਕੱਟੂਗਾ, ਉਦੋਂ ਗਤੀ ਹੋਊਗੀ। ਇਸ ਤਰ੍ਹਾਂ ਫਿਰ ਕਹਿੰਦੇ ਗਜ ਕੋ ਤਰਾਸ, ਉਹ ਜਿਹੜੇ ਹਾਥੀ ਦਾ ਤਰਾਸ ਡਰ ਸੀ, ਜੇ ਸਿਮਰ ਜਦੋਂ ਉਹਦਾ ਸਿਮਰਨ ਕੀਤਾ ਤੰਦੂਏ ਨੂੰ ਫੜ ਲਿਆ ਸੀ। ਕਹਿੰਦੇ ਜੋ ਜਾਨਵਰ ਵੀ ਇਲਾਜ ਰੱਖ ਸਕਦਾ ਤੁਹਾਨੂੰ ਕਾਹੇ ਉਸਰਾਵਾ, ਤੂੰ ਕਿਉਂ ਭੁਲਾਈ ਜਾਂਦਾ। ਤਾਜੋ ਬ੍ਰਹਮਾਨ ਬੋਹ ਮਾਇਆ ਪੁੰਨ ਭਜਨ ਰਾਮ ਚਿੱਤ ਲਾਵੋ। ਫਿਰ ਜਿਹੜਾ ਜਾਤੀ ਅਤੇ ਵਿਦਿਆ ਦਾ ਹਾਂਜੀ ਇਹ ਅਭਿਮਾਨ ਹੰਕਾਰ ਆ, ਇਹ ਜਿਹੜਾ ਹੰਕਾਰ ਚਿੰਬੜਿਆ ਹੋਇਆ, ਇਹ ਹੰਕਾਰ ਇਹਨੂੰ ਚਿੰਬੜਿਆ ਹੋਇਆ। ਦਾਤ ਦਾ ਕਈਆਂ ਨੂੰ ਬੜਾ ਅਭਿਮਾਨ ਹੈ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਅਤੇ ਕਈਆਂ ਨੂੰ ਫਿਰ ਆਪਣੀ ਸਰੀਰ ਦੀ ਸੁੰਦਰਤਾ ਦਾ ਹੰਕਾਰ ਬੜਾ ਹੁੰਦਾ, ਮਾਇਆ ਦਾ ਬੜਾ ਹੁੰਦਾ। ਇਸ ਵਾਸਤੇ ਤਾਜੋ ਅਭਿਮਾਨ, ਇਹ ਹੰਕਾਰ ਜਿਹੜਾ ਵਿਦਿਆ ਦਾ ਕਈਆਂ ਨੂੰ ਹੰਕਾਰ ਬੜਾ ਹੁੰਦਾ, ਮੈਂ ਬਹੁਤ ਵਿਦਵਾਨ ਹਾਂ, ਇਹ ਹੰਕਾਰ ਹੈ। ਅਤੇ ਮਾਇਆ ਦਾ ਜਿਹੜਾ ਮੋਹ ਆ, ਹਾਂਜੀ ਇਹਨੂੰ ਤਿਆਗ ਦੇ। ਅਤੇ ਫਿਰ ਕਹਿੰਦੇ ਪਰਮੇਸ਼ੁਰ ਦੇ ਭਜਨ ਸਿਮਰਨ ਵਿੱਚ ਆਪਣੀ ਜਿਹੜੀ ਚਿੱਤ ਵਿਰਤੀ ਇਹਨੂੰ ਲਾਉਣਾ ਕਰ। ਨਾਨਕ ਕਹਿਤ ਮੁਕਤ ਪਾਉਂਦੇ ਹੋ, ਗੁਰਮੁਖ ਕੋਈ ਤੁਮ ਪਾਵੋ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪਰਮੇਸ਼ੁਰ ਦਾ ਨਾਮ ਆ, ਇਹਦੀ ਕਮਾਈ ਕਰਨੀ, ਇਹੀ ਮੁਕਤੀ ਦਾ ਪੰਥ ਰਸਤਾ ਹੈ। ਅਤੇ ਤੁਸੀਂ ਗੁਰਮੁਖ ਪਿਆਰੇ ਬਣੋ ਅਤੇ ਸਤਿਗੁਰਾਂ ਦੁਆਰਾ ਇਹਨੂੰ ਪਾਉਣਾ ਕਰੋ, ਸਤਿਗੁਰਾਂ ਦੁਆਰਾ ਪਾਉਣਾ ਕਰੋ, ਕਿਉਂਕਿ ਉਹਦੀ ਕਿਰਪਾ ਤੋਂ ਬਿਨਾਂ ਇਹ ਰਸਤਾ ਮਿਲਣਾ ਨਹੀਂ ਹੈ। ਗੌੜੀ ਮਹੱਲਾ ਨਾਵਾ, ਕੋ ਮਾਈ ਭੁੱਲਿਓ ਮਨ ਸਮਝਾਵੈ। ਮਾਈ ਦਾ ਮਤਲਬ ਕੀ ਹੈ ਭਾਈ, ਇਹ ਗੁਰਮੁਖ ਪਿਆਰੋ ਐਸਾ ਕੋਈ ਹੈ ਜਿਹੜਾ, ਮਾਈ ਕੌਣ, ਮਾਇਆ ਦਾ ਪਤੀ ਪਰਮਾਤਮਾ, ਉਤੋਂ ਜਿਹੜੇ ਭੁੱਲੇ ਹੋਏ ਮਨ ਨੂੰ ਹਾਂਜੀ ਸੋਝੀ ਦੇ ਵੇ ਸਮਝਾਉਣਾ ਕਰੇ। ਵੇਦ ਪੁਰਾਣ ਸਾਧ ਮਗ ਸੋਨ ਕਰ, ਨਿਮਕ ਨਾਲ ਗੁਣ ਗਾਵੈ ਰਹੋ। ਵੇਦਾਂ ਪੁਰਾਣਾਂ ਦੀਆਂ ਕਥਾ ਸੁਣ ਕੇ ਸੰਤਾਂ ਮਹਾਤਮਾ ਪਾਸੋਂ ਉਹ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਰਾਹ ਆ ਉਹਨੂੰ ਸੁਣ ਕੇ, ਨਿਮਕ ਮੈਨੇ ਥੋੜ੍ਹਾ ਮਾਤਰ ਵੀ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਗਾਉਂਦਾ, ਐਸੀ ਨੂੰ ਭੁੱਲ ਪਈ ਹੋਈ ਹੈ। ਰਾਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ, ਦੁਰਲੱਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਰਾਵੈ। ਕਿ ਜਿਹੜੀ ਮਨੁੱਖ ਦੇਹ ਸੀ ਬੜੀ ਦੁਰਲੱਭ ਸੀ, ਭਾਗਾਂ ਨਾ ਮਿਲਦੀ, ਦੁਰਲੱਭ ਹੁੰਦੀ, ਜਿਹੜੀ ਔਖੀ ਮਿਲੇ ਔਖੀ ਲੱਭੇ। ਅਤੇ ਮਨੁੱਖ ਦੇਹ ਐਸੀ 84 ਲੱਖ ਜੂਨਾਂ ਭੋਗਣ ਤੋਂ ਬਾਅਦ ਮਿਲੀ ਸੀ, ਪਾ ਰਿਹਾ ਹੈ। ਸਾਜ ਦੀ ਬੁੱਧੀ ਤੇ ਉੱਤੇ ਕੋਈ ਹਾਂਜੀ ਭੂਤ ਸਵਾਰ ਹੋਇਆ ਹੋਇਆ ਤੇ ਮੰਨਦਾ ਹੀ ਨਹੀਂ ਗੁਰੂਆਂ ਪੀਰਾਂ ਦੀ ਗੱਲ। ਵਿਰਥਾ ਜਨਮ ਸਰਾਵੈ, ਆਪਣੇ ਜਨਮ ਵਿਅਰਥੀ ਸਰਾਵੈ ਮੈਨੇ ਬਤੀਤ ਕਰ ਰਿਹਾ ਹੈ। ਮਾਇਆ ਮੋਹ ਮਹਾਂ ਸੰਕਟ ਬਨ ਤਸ ਰੁਚ ਪਜਾਵੈ। ਕਹਿੰਦੇ ਮਾਇਆ ਦਾ ਜਿਹੜਾ ਮੋਹ ਹੈ ਇਹ ਤਾਂ ਬਹੁਤ ਵੱਡਾ ਸੰਕਟ ਹੈ, ਦੁੱਖ ਦੇਣ ਵਾਲਾ ਪਨ ਮੈਨੇ ਜੰਗਲ ਆ। ਜਿਵੇਂ ਜੰਗਲ ਉਜੜ 'ਚ ਫਸ ਜਾਏ ਤੇ ਰਾਸਤਾ ਨਹੀਂ ਨਾ ਮਿਲਦਾ, ਬੰਦਾ ਦੁਖੀ ਹੋ ਜਾਂਦਾ। ਇਸ ਤਰ੍ਹਾਂ ਕਹਿੰਦੇ ਤੂੰ ਆਪਣਾ ਜਿਹੜਾ ਮਨ ਆ ਉਹਦੇ ਅੰਦਰ ਰੁਚ ਮੈਨੇ ਖਾਸ ਪੈਦਾ ਨਹੀਂ ਕਰਦਾ। ਮਾਇਆ ਵਾਸਤੇ ਤਾਂ ਬੜੀ ਰੁਚੀ ਪੈਦਾ ਕਰ ਰਹੇ ਹਾਂ, ਰੱਬ ਦੇ ਮਿਲਦੀ ਜਿਹੜੀ ਰੁਚੀ ਹੈ ਉਹ ਪੈਦਾ ਨਹੀਂ ਕਰਦਾ। ਇਸ ਵਾਸਤੇ ਕਹਿੰਦੇ ਤੂੰ ਰੋਜ ਖਾਹਿਸ਼ ਪੈਦਾ ਕਰਦਾ ਨਹੀਂ। ਇਹ ਮਾਇਆ ਦਾ ਮੋਹ ਐਸਾ ਦੁਖਦਾਈ ਸੰਕਟ ਜੰਗਲ ਆ, ਇਹਦੇ ਦੌੜਾ ਕਰਦਾ। ਇਸ ਨਾਲ ਤੂੰ ਕਹਿੰਦੇ ਆਪਣੇ ਮਨ ਦੇ ਅੰਦਰ ਰੁਚੀ ਖਾਹਿਸ਼ ਪੈਦਾ ਕਰਦਾ ਮਾਇਆ ਵਾਸਤੇ, ਕਿ ਕਿੰਨੇ ਕਿੰਨੇ ਜੱਫਰ ਜਾਲਦਾ ਤੇ ਜੇ ਸਿਮਰਨ ਸੋਖਣਾ ਵੀ ਬਹਿ ਕੇ ਕਰਨਾ ਪਏ ਉਹ ਨਹੀਂ ਕਰਦਾ। ਮਾਇਆ ਅੱਠ ਦਸ ਦਸ ਘੰਟੇ ਜਿੰਨਾ ਲੋਕ ਹਾਂਜੀ ਧੱਕੇ ਖਾਂਦੇ ਆ, ਪਰ ਜੇ ਕਹੀਏ ਕਿਹਾ ਕਿ ਮਾਇਆ ਵਿਹਲਾ ਉਹ ਬਹੁਤ ਔਖਾ। ਨਾਨਕ ਮੁਕਤ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਸੀ ਨਿਵਨ ਲਾਵੈ। ਉਹ ਨਿਰੰਕਾਰ ਪੁਨੇ ਅੰਦਰ ਵੀ ਹੈ ਬਾਹਰ ਵੀ ਹੈ, ਸਦਾ ਅੰਗ ਸੰਗ ਰਹਿਣ ਵਾਲਾ, ਉਹਦੇ ਨਾਲ ਤਾਂ ਨਿਹੋ ਪ੍ਰੇਮ ਨਹੀਂ ਲਾਉਂਦਾ ਹੈ। ਨਾਨਕ ਮੁਕਤ ਤਾਹੀ ਤੂੰ ਮਨ ਹੋਂ ਜੇ ਘਟ ਰਾਮ ਸਮਾਵੈ। ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਉਹਨੂੰ ਤਾਂ ਮੁਕਤੀ ਰੂਪੀ ਮੰਨਣਾ ਕਰੋ ਜਿਹਦੇ ਹਰੇ ਪਰਮੇਸ਼ਰ ਦਾ ਨਾਮ ਸਮਾ ਰਿਹਾ, ਉਹੇ ਮੁਕਤ ਰੂਪ ਆ ਜਿਹੜਾ ਪਰਮੇਸ਼ਰ ਦਾ ਨਾਮ ਜਪ ਕੇ ਨਾਮੀ 'ਚ ਸਮਾ ਗਿਆ। ਗੋੜੀ ਮਹਲਾ ਨਾਵਾ ਸਾਧੋ ਰਾਮ ਕਰਨ ਵਿਸਰਾਮ। ਪਾਤਸ਼ਾਹ ਕਹਿੰਦੇ ਇਹ ਸੰਤ ਜਨੋ ਜੇ ਮਨ ਨੂੰ ਸ਼ਾਂਤੀ ਦੇਣੀ ਆ ਕਿ ਰਮਿਆ ਹੋਇਆ ਰਾਮ ਜਿਹੜਾ ਪਰਮੇਸ਼ਰ ਹੈ ਉਹਦੇ ਚਰਨਾਂ 'ਚ ਵਿਸਰਾਮ ਕੀ ਸਥਿਤੀ ਹੁੰਦੀ ਆ। ਹੋਰ ਜਿੰਨੇ ਮਰਜ਼ੀ ਮਾਇਆ ਪਦਾਰਥ ਇਕੱਠੇ ਕਰ ਲਓ, ਇਹਨਾਂ ਦੇ ਨਾਲ ਮਨ ਟਿਕਣ ਵਾਲਾ ਨਹੀਂ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਾਮ। ਕਹਿੰਦੇ ਵੇਦ ਪੜ੍ਹ ਲੈ, ਪੁਰਾਣ ਪੜ੍ਹ ਲੈ, ਸ਼ਾਸਤਰ ਪੜ੍ਹ ਲੈ, ਸਿਮਰਤੀਆਂ ਪੜ੍ਹ ਲਈ, ਹੋਰ ਗ੍ਰੰਥ ਪੜ੍ਹ ਲੈ, ਇਹਨਾਂ ਦੇ ਪੜ੍ਹਨ ਦਾ ਇਹ ਗੁਣ ਕੀ ਹੈ? ਇਹ ਲਾਭ ਤਾਂ ਹੀ ਆ ਜੇ ਇਹਨਾਂ ਨੂੰ ਪੜ੍ਹ ਕੇ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਦਾ ਸਿਮਰਨ ਕਰੇ। ਜੇ ਸਿਮਰਨ ਨਹੀਂ ਕਰਦਾ ਜਿਹਦਾ ਖਰਜਨ ਚੰਦਨ ਜਾਂ ਸੁਭਾਰਾ, ਜਿਵੇਂ ਕੋਸੇ ਦੇ ਜਾਏ ਚੰਦਨ ਦੀਆਂ ਲੱਕੜਾਂ ਲੱਦ ਦਿਓ ਚਾਹੇ ਕਿੱਕਰ ਦੀਆਂ ਲਾ ਦਿਓ, ਉਹਨੂੰ ਤਾਂ ਇੱਕੋ ਜਿਹਾ ਭਾਰ ਆ ਨਾ, ਹੁਣ ਕੋਈ ਗੋਹੀ ਥੋੜ੍ਹੀ ਲੈਣੀ ਪੋਤੇ ਨੂੰ। ਇਸ ਤਰ੍ਹਾਂ ਗ੍ਰੰਥਾਂ ਨੂੰ ਪੜ੍ਹਨ ਦਾ ਲਾਭ ਤਾਂ ਹੀ ਇਹ ਸਿਮਰਨ ਕਰੋ। ਗ੍ਰੰਥਾਂ ਦੀਆਂ ਕਥਾ ਸੁਣਨ ਦਾ ਮਤਲਬ ਇਹ ਹੀ ਹੈ, ਪ੍ਰੇਰਦੇ ਹੈ ਕਿ ਨਾਮ ਜਪੋ, ਸੇਵਾ ਕਰੋ, ਸਿਮਰਨ ਕਰੋ, ਆਪਣਾ ਜਨਮ ਸਬਲ ਕਰੋ, ਬੁਰਾਈ ਤੋਂ ਬਚੋ, ਨਸ਼ਿਆਂ ਬਕਾਰਾਂ ਤੋਂ ਬਚੋ, ਸਿਮਰਨ ਕਰਕੇ ਮੁਕਤ ਹੋਵੋ। ਜੇ ਉਹ ਨਹੀਂ ਕਰਦਾ ਇਹ ਪੜ੍ਹਿਆ ਤਾਂ ਫਾਇਦਾ ਹੀ ਕੋਈ ਨਹੀਂ, ਪੜ੍ਹਿਆ ਮੂਰਖ ਆਖੀ ਹੈ। ਜਿਸ ਲੱਭ ਲੋਕ ਅਹੰਕਾਰ ਆ ਮਹਾਰਾਜ ਕਹਿੰਦੇ ਆ, ਲੋਭ ਮੋਹ ਮਾਇਆ ਮਮਤਾ ਪੁਨ ਔ ਬਿਸ਼ਨ ਕੀ ਸੇਵਾ। ਫਿਰ ਕਾਮ ਕ੍ਰੋਹ ਲੋਭ ਮੋਹ ਅਹੰਕਾਰ ਪੁਨ ਮਿਨ ਪੁਨ, ਇਹ ਜਿਹੜੀ ਮਾਇਆ ਪਦਾਰਥਾਂ ਦੀ ਮਮਤਾ ਲੱਗੀ ਹੋਈ ਹੈ, ਔਰ ਫਿਰ ਬੀਸ਼ਾਂ ਬਕਾਰਾਂ ਦੀ ਸੇਵਾ ਕਰਨੀ ਕੀ ਹੈ? ਭਾਵ ਬੀਸ਼ਾਂ ਨੂੰ ਭੋਗਣਾ, ਅਤੇ ਬੰਦਾ ਬੰਦੇ ਦੇ ਅਧੀਨ ਹੋ ਕੇ ਸਾਰੀ ਜ਼ਿੰਦਗੀ ਕਿਵੇਂ ਚਮ ਕਟਾਉਂਦਾ? ਇਸ ਵਾਸਤੇ ਇਹ ਹੈ, ਹਰ ਸੁਗ ਪਰ ਸਹਿਜ ਨਾਨ ਸੋ ਮੂਰਤ ਹੈ ਦੇਵਾ। ਹਰ ਕਿਆ ਸ਼ੋਗ, ਇਹ ਜਿੰਨੇ ਵੀ ਵਿਕਾਰ ਆ ਜਿਹਨੂੰ ਨਹੀਂ ਪਾਉਂਦੇ, ਜਿਹੜਾ ਇਹਨਾਂ ਤੋਂ ਨਿਰਲੇਪ ਹੋ ਗਿਆ। ਪਾਤਸ਼ਾਹ ਕਹਿੰਦੇ ਨੌਵੇਂ ਪਾਤਸ਼ਾਹ ਕਹਿੰਦੇ ਉਹ ਜਿਹੜਾ ਵਿਅਕਤੀ ਉਹਦਾ ਸੰਸਾਰ ਵਿੱਚ ਦੇਵਾ ਮੂਰਤ, ਉਹ ਤਾਂ ਪ੍ਰਕਾਸ਼ ਰੂਪ ਪਰਮਾਤਮਾ ਦਾ ਹੀ ਸਰੂਪ ਆ, ਉਹਦਾ ਤਾਂ ਪਰਮਾਤਮਾ ਦਾ ਕੋਈ ਫਰਕ ਨਹੀਂ ਦੇ ਰਿਹਾ, ਜਾਂ ਉਹ ਤਾਂ ਅਕਾਲ ਪੁਰਖ ਦਾ ਰੂਪ ਆ। ਸੁਰਗ ਨਰਕ ਅੰਮ੍ਰਿਤ ਦੇਖ ਕੇ ਸਭ ਕਿਉਂ ਕਾਂਚਨ ਹਰ ਪੈਸਾ, ਸੁਰਗ ਨਰਕ ਅੰਮ੍ਰਿਤ ਦੇਖ ਕੇ ਸਭ ਕਿਉਂ ਕਾਂਚਨ ਹਰ ਪੈਸਾ। ਕਹਿੰਦੇ ਸੁਰਗ ਆ ਜਾਂ ਨਰਕ ਆ, ਅੰਮ੍ਰਿਤ ਆ, ਦੇ ਮੈਨੇ ਦੇਖ ਮੈਨੇ ਜ਼ਹਿਰ ਆ, ਇਹਨਾਂ ਸਾਰਿਆਂ ਨੂੰ ਇਹ ਸਭ ਇਹ ਜਿੰਨੇ ਵੀ ਸਾਰਿਆਂ ਨੂੰ ਇੱਕ ਸਾਰ ਜਾਣਦਾ। ਹਾਂਜੀ, ਔਰ ਇਸੇ ਤਰ੍ਹਾਂ ਸੋਨੇ ਅਤੇ ਪੈਸਾ ਤਾਂਬੇ ਨੂੰ ਇੱਕ ਸਾਰ ਸਮਝਦਾ, ਕਾਂਚਨ ਮੈਨੇ ਸੋਨਾ, ਪੈਸਾ ਮੈਨੇ ਤਾਂਬਾ। ਉਸਤਤ ਨਿੰਦਾ ਇਹ ਸਮਝਾ ਕੇ ਲੋਭ ਮੋਹ ਪੁੰਨ ਪੈਸਾ, ਉਸਤਤੀ ਹੈ ਨਿੰਦਿਆ ਹੈ, ਜਿਹੜਾ ਜਿਹਨੂੰ ਇਹ ਵੀ ਇੱਕ ਸਮਾਨ ਕਰਕੇ ਦੇਖਦਾ, ਉਸਤਤ ਉਹ ਕੁਛ ਨਹੀਂ ਹੁੰਦਾ, ਨਿੰਦਿਆ ਤੋਂ ਨਾਰਾਜ਼ ਨਹੀਂ ਹੁੰਦਾ, ਇੱਕ ਸਮਾਨ ਰਹਿੰਦਾ। ਔਰ ਇਸ ਤਰ੍ਹਾਂ ਜਿਸਨੂੰ ਕਹਿੰਦੇ ਲੋਭ ਅਤੇ ਸੰਤੋਖ, ਮੋਹ ਅਤੇ ਵਿਰਾਗ ਇੱਕ ਬਰਾਬਰ ਆ। ਹਾਂਜੀ, ਐਸੀ ਸਮਦ੍ਰਿਸ਼ਟੀ ਵਾਲਾ ਜਿਹੜਾ ਪੁਰਸ਼ ਬਣ ਗਿਆ, ਦੁੱਖ ਸੁੱਖ ਇਹ ਵਾਧੇ ਜਿਹਨਾਂ ਹਨ, ਅਤੇ ਸਮਝਣ ਹੋ ਗਿਆਨੀ। ਕਹਿੰਦੇ ਗਿਆਨੀ ਕੌਣ ਆ? ਇਹ ਨਹੀਂ ਕਿ ਚਾਰ ਅੱਖਰ ਪੜ੍ਹ ਲਿਆ ਉਹ ਗਿਆਨੀ ਹੈ, ਅਸਲੀ ਗਿਆਨੀ ਉਹ ਆ ਜਿਹੜਾ ਦੁੱਖ ਸੁੱਖ, ਹਾਂਜੀ, ਅਤੇ ਜਿਹੜੇ ਪੁਰਸ਼ ਇਹਨਾਂ ਵਿੱਚ ਨਹੀਂ ਬੱਝੇ ਹੋਏ, ਇਹਨਾਂ ਤੋਂ ਨਿਰਲੇਪ ਆ। ਦੁੱਖ ਸੁੱਖ ਇਹ ਵਾਧੇ ਜਿਹਨਾਂ ਹਨ, ਜਿਹੜੇ ਇਹਨਾਂ ਨਾਲ ਨਹੀਂ ਬੱਝੇ ਹੋਏ। ਦੁੱਖ ਸੁੱਖ ਇਹ ਦੋਵੇਂ ਜਿਹਨੂੰ ਵਾਧੇ ਮੈਨੇ, ਬਾਅਦ ਨਾਮ ਹੁੰਦਾ ਪੀੜਾ ਦਾ, ਪੀੜਾ ਦੁੱਖ ਨਹੀਂ ਦਿੰਦੇ। ਕਹਿੰਦੇ ਉਸ ਨੂੰ ਤੁਸੀਂ ਗਿਆਨੀ ਪੁਰਖ ਜਾਣਨਾ ਕਰੋ, ਨਾਨਕ ਮੁਖ ਸਾਹਿਬ ਤੋਂ ਮਾਨੋ ਇਹ ਬਿਧ ਕੋ ਜੋ ਪ੍ਰਾਣੀ। ਸੱਚੇ ਪਾਤਸ਼ਾਹ ਕਹਿੰਦੇ ਨੌਵੇਂ ਪਾਤਸ਼ਾਹ ਜਿਹੜਾ ਇਹਨਾਂ ਧਾਰਨਾ ਨੂੰ ਧਾਰਨ ਵਾਲਾ ਗੁਰਮੁਖ ਪਿਆਰਾ ਹੈ, ਉਸ ਮਹਾਂਪੁਰਖ ਨੂੰ ਤੁਸੀਂ ਮੁਕਤ ਰੂਪ ਕਰਕੇ ਮੰਨਣਾ ਕਰੋ। ਗੌੜੀ ਮਹਿਲਾ ਨਾਵਾ ਮੰਨਦੇ ਕਹਾ ਪੈ ਉਹ ਬੌਰਾ। ਇਹ ਮਨਾ ਕਿਹਦੇ ਵਾਸਤੇ ਬੌਰਾ? ਤੂੰ ਇਹਨਾਂ ਝੱਲਾ ਪਾਗਲ ਹੋ ਰਿਹਾ ਹੈ, ਕਾਹਦੇ ਵਾਸਤੇ ਪਾਗਲ ਹੋ ਰਿਹਾ? ਐਸ ਐਨਐਸ ਔਰ ਘਟੇ ਨਹੀਂ ਜਾਂਦੇ ਪੈ ਲੋਕ ਸੰਗੌਰਾ ਰਹੋ। ਕਹਿੰਦੇ ਇਸ ਤਰ੍ਹਾਂ ਤੇਰੀ ਜਿਹੜੀ ਦਿਨ ਰਾਤ ਆ ਉਮਰ ਜਿਹੜੀ ਘੱਟਦੀ ਜਾ ਰਹੀ ਹੈ ਇਹਨੂੰ ਤੂੰ ਜਾਣਦਾ ਹੀ ਨਹੀਂ। ਅਤੇ ਲੋਭ ਮਾਇਆ ਪਦਾਰਥਾਂ ਦੇ ਲੋਭ ਦੀ ਸੰਗਤ ਕਰਕੇ ਲੋਭ ਵਾਸਤੇ ਲੋਭੀਆਂ ਦੇ ਤੂੰ ਹੌਲਾ ਮੇਰੇ ਹੌਲਾ ਹੋ ਰਿਹਾ, ਕੁਛ ਬਣਦਾ ਆ ਜਾ ਰਿਹਾ, ਤੇਰਾ ਕਾਣੀ ਕੌਡੀ ਮੁੱਲ ਨਹੀਂ। ਕਿਉਂਕਿ ਲੋਭੀ ਆ ਗਈਆਂ ਕੀ ਮੁੱਲ ਹੈ, ਜਿੱਥੇ ਮਰਜ਼ੀ ਵਿਕ ਜਾਂਦਾ ਉਹ। ਜੋ ਤਨ ਤੈਂ ਆਪਣੋ ਕਰਮਾਂ ਨੂੰ ਅਰ ਸੁੰਦਰ ਕੇ ਨਾਰੀ, ਕਹਿੰਦੇ ਜਿਹੜੇ ਸਰੀਰ ਨੂੰ ਤੂੰ ਆਪਣਾ ਕਰਕੇ ਮੰਨਿਆ ਆ, ਜਿਹੜੇ ਸਰੀਰ ਨੂੰ ਆਪਣਾ ਕਰਕੇ ਮੰਨਿਆ ਆ, ਹਾਂਜੀ ਅਰ ਸੁੰਦਰ ਕੇ ਨਾਰੀ, ਜਿਹੜੇ ਸਰੀਰ ਨੂੰ ਆਪਣਾ ਕਰਕੇ ਮੰਨ ਰਹੇ ਹਾਂ। ਔਰ ਇਸੇ ਤਰ੍ਹਾਂ ਸੁੰਦਰ ਸੂਪ ਜਿਹੜੀ ਚੇਤਨ ਮਾਇਆ, ਘਰ ਨੂੰ ਵੀ ਤੂੰ ਆਪਣਾ ਜਾਣਦਾ ਹੈ, ਇਹ ਮੇਰਾ ਘਰ ਹੈ, ਇਹ ਮੇਰਾ ਪਰਿਵਾਰ ਹੈ, ਇਸ ਤਰ੍ਹਾਂ ਜਾਣਦਾ ਹੈ। ਇਹਨਾਂ ਮੈਂ ਕਸ਼ਟੇ ਰੋ ਰਹੇ ਨਾ ਹਨ, ਦੇਖੋ ਤੂੰ ਜੋ ਵਿਚਾਰੀ। ਕਹਿੰਦੇ ਇਹ ਮਨਾ ਇਹ ਜਿੰਨੀਆਂ ਵੀ ਚੀਜ਼ਾਂ ਤੂੰ ਦੇਖ ਰਿਹਾ ਇਹਨਾਂ ਵਿੱਚੋਂ ਤੇਰਾ ਕੁਛ ਵੀ ਨਹੀਂ। ਤੂੰ ਆਪਣੇ ਮਨ 'ਚ ਚੰਗੀ ਤਰ੍ਹਾਂ ਸੋਚ ਕੇ ਵਿਚਾਰ ਕੇ ਦੇਖ ਲੈ ਹੈ, ਇਹਦਾ ਪਾਣੀ ਦੀਆਂ ਲਹਿਰਾਂ, ਪਾਣੀ ਦੀ ਲਹਿਰ ਘੜਾ ਵਿੱਚ ਆਏਗੀ ਨਹੀਂ ਆਏਗੀ? ਇਸ ਤਰ੍ਹਾਂ ਇਹ ਪੁੱਤਰ ਹੈ, ਧੀ ਆ, ਪਰਿਵਾਰ ਆ, ਇਸਤਰੀ ਹੈ, ਇਹ ਚਲੇ ਜਾਂਦੇ ਆ, ਚੁੰਮਦਾ ਸੀ ਮਾਸਟਰ। ਸੋ ਇਸ ਤਰ੍ਹਾਂ ਜਿਹਨਾਂ ਵਿਆਹ ਹੋ ਗਈ ਟੀਚਰ ਸੀ, ਬਸ ਉਹ ਮਰ ਗਈ ਅਤੇ ਰੋਈ ਜਾਇਆ ਕਰੇ ਹੈਂ। ਅਤੇ ਮੈਂ ਕਿਹਾ ਵੀ ਹੁਣ ਕਿੱਥੇ ਇਸ ਕਰਕੇ ਨਿਰੰਗ ਕਰਨਾ, ਇੰਨਾ ਪ੍ਰੇਮ ਕਰੇ ਅਤੇ ਤੈਨੂੰ ਸ਼ਾਂਤੀ ਆ ਜਾਏ। ਇਹ ਜਿਹੜਾ ਸਰੀਰ ਆ ਨਾ ਪ੍ਰੇਮ ਕਰਨਾ, ਸਰੀਰ ਦਾ ਚਲੇ ਜਾਣੇ ਆ, ਦਾਦੇ ਪੜਦਾਦੇ ਕਿੱਥੇ ਗਏ, ਮਾਂ ਪਿਓ ਵੀ ਚਲੇ ਜਾਣੇ, ਹਾਂਜੀ ਹੋਰ ਵੀ ਚਲੇ ਨੇ, ਸਾਡਾ ਸਰੀਰ ਵੀ ਸਦਾ ਨਹੀਂ ਰਹਿਣਾ। ਅਤੇ ਪ੍ਰੇਮ ਜਿਹਦੇ ਨਾਲ ਕਰਨਾ ਅਕਾਲ ਪੁਰਖ ਨਾਲ ਜਾਂ ਗੁਰੂ ਦੇ ਸ਼ਬਦ ਨਾਲ ਉਹ ਕਰਦੇ ਨੇ। ਰਤਨ ਜਨਮ ਆਪਣੋ ਤੈ ਹਾਰਿਓ, ਰਤਨ ਜਨਮ ਆਪਣੋ ਹਾਰਿਓ ਤੈ ਗੋਬਿੰਦ ਗਤ ਨਹੀਂ ਜਾਣੀ। ਜਿਹੜਾ ਰਤਨ ਅਮੋਲ ਮਨੁੱਖਾ ਜਨਮ ਸੀ ਇਹਨੂੰ ਤਾਂ ਤੂੰ ਹਾਰ ਦਿੱਤਾ ਹੈਂ, ਇਹਨੂੰ ਤੂੰ ਹਾਰ ਦਿੱਤਾ। ਅਤੇ ਗੋਬਿੰਦ ਪਰਮਾਤਮੇ ਦੀ ਜਿਹੜੀ ਗਤੀ ਮਰਯਾਦਾ ਸੀ, ਯੁਗਤੀ ਸੀ, ਉਹਨੂੰ ਤੂੰ ਜਾਣਿਆ ਨਹੀਂ। ਨਿਮਖ ਨਾ ਦੀਨ ਭੈਓ ਚਰਨ ਨੂੰ ਕਿਉਂ ਬਿਰਥਾ ਉਹਦੇ ਸਰਾਨੀ। ਇੱਕ ਨਿਮਖ ਥੋੜ੍ਹਾ ਮਾਤਰ ਵੀ ਪਰਮਾਤਮਾ ਦੇ ਚਰਨਾਂ 'ਚ ਲੀਨ ਨਹੀਂ ਹੋਇਆ ਹੈਂ, ਬਿਰਤੀ ਜੋੜ ਕੇ ਸਿਮਰ ਨਹੀਂ ਕੀਤਾ। ਇਸ ਵਾਸਤੇ ਕਿਤੇ ਆਪਣੀ ਜਿਹੜੀ ਉਮਰ ਸੀ ਉਹ ਵਿਅਰਥ ਸਰਾਨੀ ਮੈਨੇ ਇਸ ਤਰ੍ਹਾਂ ਬਤੀਤ ਕਰ ਦਿੱਤੀ ਹੈ। ਕਹੋ ਨਾਨਕ ਸੋਈ ਨਾਲ ਸੂਫੀਆ ਰਾਮ ਨਾਮ ਗੁਣ ਗਾਵੈ। ਹਜ਼ੂਰ ਕਹਿੰਦੇ ਉਹ ਪੁਰਖ ਸੂਫੀ ਹੈ ਜਿਹੜਾ ਪਰਮਾਤਮਾ ਦੇ ਨਾਮ ਨੂੰ ਗਾਉਂਦਾ ਹੈ, ਜਪਦਾ ਹੈ, ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਔਰ ਸਗਲ ਜਗ ਮਾਇਆ ਮੋਹਿਆ ਨਿਰਪੈ ਪਗਨੀ ਪਾਵੈ। ਹੋਰ ਜਿੰਨਾ ਵੀ ਇਹ ਸੰਸਾਰ ਆ ਇਹ ਮਾਇਆ ਪਦਾਰਥਾਂ ਦਾ ਮੋਹਿਆ ਹੋਇਆ ਭਟਕ ਰਿਹਾ ਅਤੇ ਨਿਰਭੈ ਪਦਵੀ ਨੂੰ ਨਹੀਂ ਪਾਉਂਦਾ ਹੈ। ਗੌੜੀ ਮਹਿਲਾ ਨਾਵਾ ਨਰ ਅਚੇਤ ਪਾਪ 'ਤੇ ਡਰ ਰਹੇ। ਅਚੇਤ ਮੈਨੇ ਜਿਹੜੇ ਹਾਂਜੀ ਅਗਿਆਤ ਪੁਰਸ਼ਾਂ ਨੂੰ ਪਾਪ ਕਰਮਾਂ ਤੋਂ ਡਰਨਾ ਪਤਾ ਹੀ ਨਹੀਂ, ਸੁੱਤੇ ਸਿੱਧੇ ਕਈ ਵਾਰੀ ਹੋ ਜਾਂਦੇ ਆ, ਉਹਨਾਂ ਪਾਪਾਂ ਤੋਂ ਵੀ ਡਰ। ਅਚੇਤ ਮੈਨੇ ਜਿਹੜੇ ਅਚਣ ਚੇਤ ਅਨੁਭੋਲੇ ਕਈ ਪਾਪ ਕਰਮ ਹੋ ਜਾਂਦੇ ਆ ਉਹਨਾਂ ਤੋਂ ਵੀ ਡਰ। ਦੀਨ ਦਿਆਲ ਸਗਲ ਭੈ ਪੰਜਨ ਸਰਨਤਾ ਤੁਮ ਪਰ ਰੇ ਰਹੋ। ਉਹ ਪਰਮੇਸ਼ਰ ਦੀਨਾਂ 'ਤੇ ਦਇਆ ਕਰਨ ਵਾਲਾ ਅਤੇ ਪਰਮਾਤਮਾ ਜਿਹੜਾ ਸਾਰੀ ਤਰ੍ਹਾਂ ਦੇ ਭੈ ਨੂੰ ਭੰਜਨ ਮੈਨੇ ਨਾਸ ਕਰਨ ਵਾਲਾ ਹੈ। ਕਰਨ ਤਾਏ ਤੁਮ ਪਰ ਰੇ ਰਹੋ, ਪਿੱਛੇ ਹੋ ਕੇ ਬਹਿ ਜਾ ਕਰ, ਅੱਛਾ ਜਾਂ ਮੂਹਰੇ ਕੱਪੜਾ ਰੱਖੀ ਦਾ ਹੁੰਦਾ। ਦੀਨ ਦਿਆਲ ਸਗਲ ਭੈ ਪੰਜਨ ਸਰਨ ਤਾਏ ਤੁਮ ਪਰ ਰੇ ਰਹੋ। ਉਹ ਨਿਰੰਕਾਰ ਕੈਸਾ ਹੈ ਦੀਨਾਂ 'ਤੇ ਦਿਆਲੂ, ਸਾਰੇ ਡਰਾਂ ਨੂੰ ਦੂਰ ਕਰਨ ਵਾਲਾ, ਨਾਸ ਕਰਨ ਵਾਲਾ ਹੈ। ਉਸ ਨਿਰੰਕਾਰ ਦੀ ਸ਼ਰਨ ਵਿੱਚ ਪੈਣਾ ਕਰ ਰਹੋ, ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਵੇਦ ਪ੍ਰਾਣ ਜਾਸ ਗੁਣ ਗਾਵਤ ਤਾਕੂ ਨਾਮ ਹੀ ਹੈ ਮੋਹ ਧਰ ਰੇ। ਕਹਿੰਦੇ ਜਿਸ ਨਿਰੰਕਾਰ ਪਰਮਾਤਮਾ ਦੇ ਗੁਣਾਂ ਨੂੰ ਵੇਦ ਵੀ ਪ੍ਰਾਣ ਵੀ ਸਾਰੇ ਗਾਉਂਦੇ, ਉਸ ਪਰਮਾਤਮਾ ਦੇ ਪਵਿੱਤਰ ਨਾਮ ਨੂੰ ਹਿਰਦੇ ਵਿੱਚ ਧਾਰਨਾ ਕਰ। ਸੰਗਤ 'ਚ ਬਹਿਣਾ ਸਿੱਖਣਾ ਪੈਂਦਾ, ਸੰਗਤ 'ਚ ਕਿਵੇਂ ਬਹਿਣਾ, ਅਟੈਂਸ਼ਨ ਹੋ ਕੇ ਬਹਿਣਾ, ਆਪਣੀਆਂ ਕਿਰਿਆਵਾਂ ਜਿਹੜੀਆਂ ਉਹਨਾਂ ਨੂੰ ਖੁਦ ਸਪਸ਼ਟ ਕਰਨਾ। ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਤ ਕਵ ਹਰ ਰੇ। ਸੰਸਾਰ ਦੇ ਵਿੱਚ ਇੱਕ ਪਰਮੇਸ਼ਰ ਦਾ ਨਾਮ ਪਾਵਨ ਮੈਨੇ ਪਵਿੱਤਰ ਹੈ, ਉਸ ਨਾਮ ਨੂੰ ਸਿਮਰ ਸਿਮਰ ਕੇ ਵਾਰ ਵਾਰ ਚੇਤੇ ਕਰ ਕਰਕੇ ਆਪਣੇ ਜਿਹੜੇ ਸਾਰੇ ਪਾਪ ਆ ਉਹਨੂੰ ਹਰ ਰੇ, ਉਹਨੂੰ ਕਹਿੰਦੇ ਨਾਸ ਕਰ ਲੈਣਾ ਕਰ। ਮਾਨਸ ਰੇ ਬੌਰ ਨਹੀਂ ਪਾਵੈ ਕਜੂ ਪਾਵ ਮੁਕਤ ਕਾ ਕਰ ਰੇ। ਇਹ ਜਿਹੜਾ ਮਨੁੱਖ ਸਰੀਰ ਆ ਇਹ ਤੈਨੂੰ ਵਾਰ ਵਾਰ ਮੁੜ ਕੇ ਨਹੀਂ ਮਿਲੇਗਾ, ਨਹੀਂ ਪ੍ਰਾਪਤ ਕਰੇਗਾ। ਹੁਣ ਕਹਿੰਦੇ ਤੈਨੂੰ ਮਿਲਿਆ ਹੋਇਆ, ਇਹ ਕਿਹੜਾ ਮੌਕਾ ਸੋਚਦਾ? ਹੁਣ ਜਦੋਂ ਮਿਲਿਆ ਸੀ ਮਨੁੱਖ ਦੇ ਉਦੋਂ ਦਾ ਪੁੱਠੇ ਕੰਮਾਂ 'ਚ ਪਿਆ ਰਿਹਾ, ਫਿਰ ਰੜੀ ਕਹਿੰਦਾ ਮੈਨੂੰ ਮਨੁੱਖ ਦੇ ਮਿਲ ਗਈ, ਫਿਰ ਤੈਨੂੰ ਕਿੱਥੋਂ ਮਿਲ ਜਾਵੇਗੀ? ਮੁਕਤੀ ਦਾ ਕੁਝ ਨਾ ਕੁਝ ਉਪਾਅ ਕਰ ਲੈ, ਹੁਣ ਮੌਕਾ ਆ। ਨਾਨਕ ਕਹਿਤ ਗਾਏ ਕਰਨਾ ਮੈਂ, ਭਗਤ ਸਾਗਰ ਕਹਿ ਪਾਰ ਉਤਰ ਰਹੇ। ਸੱਚੇ ਪਾਤਸ਼ਾਹ ਕਹਿੰਦੇ ਇਹ ਗੁਰੂ ਪਿਆਰੋ ਕਰਨਾ ਮੈਂ, ਉਹਦਾ ਕਿਰਪਾ ਕਰਨ ਵਾਲਾ ਪਰਮੇਸ਼ਰ ਆ, ਉਹਦੇ ਗੁਣਾਂ ਨੂੰ ਗਾ ਕੇ ਇਹ ਸੰਸਾਰ ਸਾਗਰ ਤੋਂ ਪਾਰ ਉਤਰ ਰਹੀ। ਸੰਸਾਰ ਸਾਗਰ ਤੋਂ ਪਾਰ ਉਤਰਨਾ ਕਰ, ਪਾਰ ਉਤਾਰਾ ਪ੍ਰਾਪਤ ਕਰ ਲੈਣਾ ਕਰ। ਰਾਗ ਗੌੜੀ ਅਸ਼ਟਪਦੀ ਆ ਮਹੱਲਾ ਪਹਿਲਾ, ਗੌੜੀ ਗੁਆਰੇਰੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਇੱਥੇ 16 ਅੱਖਰਾਂ ਮੰਤਰ ਜਿਹੜਾ ਹਜ਼ੂਰ ਪਾਤਸ਼ਾਹ ਨੇ ਉਚਾਰਨਾ ਕੀਤਾ, ਉਹਨਾਂ ਦੀ ਮੌਜ ਹੈ। ਇੱਕ ਸਿੱਧ ਸੀ ਜੋਗੀ, ਉਹਨਾਂ ਆ ਕੇ ਕਹਿਣ ਲੱਗਾ ਮਹਾਰਾਜ ਸਾਡਾ ਜੋਗੀਆਂ ਦਾ ਪੰਥ ਬਹੁਤ ਉੱਤਮ ਹੈ, ਇਹਨੂੰ ਧਾਰਨ ਲਓ, ਇਹਨਾਂ ਤੁਹਾਨੂੰ ਰਿਧੀਆਂ ਸਿੱਧੀਆਂ ਸ਼ਕਤੀਆਂ ਮਿਲ ਜਾਣਗੀਆਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਉਪਦੇਸ਼ ਦਿੰਦੇ ਆ। ਵਾਹਿਗੁਰੂ ਪਰਮੇਸ਼ੁਰ ਇੱਕ ਹੈ, ਕਿਉਂਕਿ ਰਾਗ ਗੌੜੀ ਹੈ, ਅਸ਼ਟਪਦੀਆਂ ਅੱਠਾਂ ਪਦਾਂ ਦਾ ਸ਼ਬਦ ਪਹਿਲੇ ਸਤਿਗੁਰੂ ਜੀ, ਅਤੇ ਗੁਆਰੇਰੀ ਜਾਤੀ ਦੀ ਗੌੜੀ ਹੈ। ਇੱਕ ਜੋ ਅਦਵੈਤ ਸਰੂਪ ਹੈ, ਓਂਕਾਰ ਪ੍ਰਕਾਸ਼ ਰੂਪ ਹੈ, ਉਹਦਾ ਨਾਮ ਤਿੰਨ ਕਾਲ ਸੱਤ ਹੈ, ਸਾਰਿਆਂ ਨੂੰ ਕਰਨ ਵਾਲਾ, ਇਸ ਕਰਕੇ ਕਰਤਾ ਪੁਰਖ ਹੈ। ਗੁਰੂ ਮਹਾਰਾਜ ਦੀ ਪ੍ਰਸਾਦ ਕਿਰਪਾ ਨੂੰ ਵੀ ਪ੍ਰਾਪਤੀ ਹੁੰਦੀ ਹੈ। ਨਿਤ ਸਿਰ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹੇ ਬਿਖਮਾਰ। ਨਿਰਮਲ ਜਿਹੜਾ ਪਵਿੱਤਰ ਪਰਮੇਸ਼ੁਰ ਦਾ ਨਾਮ ਹੈ, ਜਿਹੜੇ ਉਹਦੀ ਵਿਚਾਰ ਕਰਦੇ। ਸਾਡੇ ਕੋਲ ਤਾਂ ਮਹਾਰਾਜ ਕਹਿੰਦੇ ਇਹ ਨਿੱਧੀ ਹੈ ਅਤੇ ਇਹ ਸਿੱਧੀ ਹੈ। ਔਰ ਜਿਸ ਵਕਤ ਕਹਿੰਦੇ ਪਰਮੇਸ਼ੁਰ ਦਾ ਨਾਮ ਜਾ ਕੇ ਦੇਖਦੇ ਨੇ, ਵੀ ਦੇਖਿਆ ਵਿਕਾਰਾਂ ਨੂੰ ਮਾਰ ਲਿਆ, ਅਤੇ ਪੂਰਨ ਪਰਮਾਤਮਾ ਨੂੰ ਸਾਰਿਆਂ ਵਿੱਚ ਪਰਿਪੂਰਨ ਵਿਆਪਕ ਰੂਪ ਨਿਸ਼ਚੇ ਕਰ ਲਿਆ। ਤ੍ਰਿਪਤੀ ਛੂਟੀ ਬਿਮਲ ਮਝਾਰ ਗੁਰ ਕੀ ਮਤ ਜੀ ਆਈਕਾਰ। ਜਿਸ ਵੇਲੇ ਕਹਿੰਦੇ ਮਝਾਰ ਹਿਰਦੇ ਦੇ ਵਿੱਚੋਂ ਬਿਮਲ, ਜਿਹੜੇ ਨਿਰਮਲ ਵਿਚਾਰ ਪੈਦਾ ਹੋ ਗਏ, ਪਵਿੱਤਰ ਧਿਆਤਾ ਧਿਆਨ ਤੇ ਪਰਮਾਤਾ ਪਰਮਾਨੁ ਪਰਮੇ ਗਿਆਤਾ ਗਿਆਨ ਗੇ, ਇਹ ਜਿਹੜੀ ਤ੍ਰਿਪਤੀ ਸੀ ਛੁੱਟ ਗਈ ਸਤਿਗੁਰੂ ਦੀ ਸਿੱਖਿਆ ਦੇ ਨਾਲ, ਅਤੇ ਜੀਵ ਦੇ ਜਿਹੜੇ ਕੰਮ ਆ ਗਈ ਭਾਵ ਕਾਰਮੇ ਨੇ, ਇਹ ਫਿਰ ਦਵਾਈ ਰੂਪ ਹੋ ਕੇ ਜੀਵ ਦੇ ਕੰਮ ਆ ਗਈ ਹੈ। ਭਾਵ ਕੀ ਹੈ? ਸਤਿਗੁਰ ਕੀ ਮਤ ਜੀ ਆਈ ਕਾਰ। ਜਿਸ ਵੇਲੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਸਿੱਖਿਆ ਜਿਹੜੀ ਸੀ, ਉਪਦੇਸ਼ ਸੀ, ਉਹ ਜੀਵ ਦੇ ਕੰਮ ਆ ਗਿਆ। ਨਿਰਮਲ ਨਾਮ ਵਿਚਾਰ ਫਿਰ ਕੀ ਹੈ? ਕਹਿੰਦੇ ਨਿਰਮਲ ਜਿਹੜਾ ਸ਼ੁੱਧ ਪਰਮਾਤਮਾ ਦੇ ਨਾਮ ਨੂੰ ਵਿਚਾਰ ਲੈਣਾ। ਫਿਰ ਹੋਇਆ ਕਿ ਬਿਖ ਮਾਰ, ਇਹ ਵਿਸ਼ੇ ਵਿਕਾਰਾਂ ਨੂੰ ਮਾਰ ਲਿਆ। ਬਿਮਲ ਮਝਾਰ ਹਿਰਦਾ ਜਿਹੜਾ ਸੀ ਫਿਰ ਉਹ ਸ਼ੁੱਧ ਹੋ ਗਿਆ। ਹਿਰਦਾ ਜਿਹੜੇ ਸ਼ੁੱਧ ਹੋ ਗਿਆ, ਇਹਦੇ ਸ਼ੁੱਧ ਹੋਣ ਤ੍ਰਿਕੁਟੀ ਛੁੱਟੀ, ਅਤੇ ਧਿਆਤਾ ਧਿਆਨ ਦੇ ਰੂਪ ਜਿਹੜੀ ਤ੍ਰਿਪਤੀ ਛੁੱਟ ਗਈ। ਤ੍ਰਿਪਤੀ ਦੇ ਛੁੱਟਣ ਕਰਕੇ ਕੀ ਹੋਇਆ? ਪੂਰਨ ਪੂਰ ਰਿਹਾ, ਉਹ ਜਿਹੜਾ ਪੂਰਨ ਨਿਰੰਕਾਰ ਪਰਮੇਸ਼ੁਰ ਸਾਰਿਆਂ ਦੀ ਪੂਰਨ ਹੋ ਰਿਹਾ ਸੀ, ਉਹਨੂੰ ਨਿਸ਼ਚੇ ਕਰ ਲਿਆ। ਨਿਧ ਸਿਧ ਅਤੇ ਨਿਧੀਆਂ ਸਿਧੀਆਂ ਦਾ ਕਹਿੰਦੇ ਜਿਹੜੀਆਂ ਹੈਗੀਆਂ ਸਾਰੀਆਂ ਪਿੱਛੇ ਲੱਗੀਆਂ ਫਿਰਦੀਆਂ, ਹੈਨੀ, ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਨੂੰ ਇਹਨਾਂ ਮਗਰ ਨਹੀਂ ਦੁਆਉਣਾ ਪੈਂਦਾ, ਇਹ ਉਹਨਾਂ ਦੇ ਮਗਰ ਲੱਗੀਆਂ ਫਿਰਦੀਆਂ। ਇਹਨ ਵਿਦ ਰਾਮ ਰਮਤ ਮਨ ਮੰਨਿਆ, ਸੱਚੇ ਪਾਤਸ਼ਾਹ ਦੇ ਜੋਗੀ ਆ, ਇਸ ਤਰੀਕੇ ਨਾਲ ਜਿਹੜਾ ਰਾਮ ਰਮਿਆ ਹੈ ਉਹਦੇ ਰਮਤ ਉਚਾਰਨ ਕਰਨੇ ਉੱਤੇ, ਰਮਤ ਮਨੇ ਉਚਾਰਨ ਕਰਦੇ, ਸਾਡਾ ਤਾਂ ਮਨ ਮੰਨ ਗਿਆ ਅਤੇ ਅਸੀਂ ਨਾ ਝਾਂਜਟਾਂ 'ਚ ਨਹੀਂ ਪੈਂਦੇ ਹਾਂ। ਗਿਆਨ ਅੰਜਨ ਗੁਰ ਸਾਹਿਬ ਨੂੰ ਪਛਾਣਿਆ ਰਾਹੋ। ਸਤਿਗੁਰ ਸੱਚੇ ਪਾਤਸ਼ਾਹ ਦਾ ਉਪਦੇਸ਼ ਜਿਹੜਾ ਸੀ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਬੁੱਧੀ ਰੂਪੀ ਨੇਤਰਾਂ 'ਚ ਗਿਆਨ ਰੂਪੀ ਸੁਰਮਾ ਪਾ ਦਿੱਤਾ ਅਤੇ ਮਨ ਮੰਨਿਆ, ਫਿਰ ਗੁਰੂ ਦੇ ਸ਼ਬਦ ਨੂੰ ਪਛਾਣ ਲਿਆ। ਫਿਰ ਇਸ ਕਰਕੇ ਜਿਹੜਾ ਗਿਆਨ ਰੂਪੀ ਅੰਜਨ ਸੀ, ਇਸ ਤਰੀਕੇ ਨਾਲ ਗਿਆਨ ਅੰਜਨ ਇਨ ਵਿਦ ਰਾਮਤ ਰਾਮ ਰਮ, ਇਸ ਵਿਧੀ ਨਾਲ ਜੋ ਰਮਿਆ ਜਿਹੜਾ ਰਾਮ ਸੀ ਉਹਨੂੰ ਦੇਖ ਲਿਆ, ਕਿਉਂਕਿ ਬੁੱਧੀ ਦੇ ਉੱਤੋਂ ਬਾਅਦ ਵੀ ਪੜਦਾ ਚੁੱਕਿਆ ਗਿਆ। ਜਿਸ ਵੇਲੇ ਕਹਿੰਦਾ ਜਿਹੜਾ ਜਗਿਆਸੂ ਦਾ ਮਨ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ 'ਤੇ ਮੰਨ ਗਿਆ ਅਤੇ ਸਤਿਗੁਰੂ ਦੇ ਉਪਦੇਸ਼ ਨੂੰ ਪਛਾਣ ਲਿਆ। ਇਹਦੀਆਂ ਬੁੱਧੀ ਰੂਪੀ ਅੱਖਾਂ ਦੇ ਅੰਦਰ ਗਿਆਨ ਰੂਪੀ ਸੁਰਮਾ ਪਾ ਤਾ। ਇਸ ਤਰੀਕੇ ਨਾਲ ਪਰਮਾਤਮਾ ਨੂੰ ਸਾਰੇ ਹੀ ਰਮਿਆਂ ਵਿਆਪਕ ਰੂਪ ਕਰਕੇ ਨਿਸ਼ਚੇ ਕੀਤਾ ਕਿ ਜਿੱਧਰ ਵੀ ਦੇਖਦੇ ਹਾਂ, ਜਦੋਂ ਅੱਖਾਂ 'ਚ ਦਵੈਜ ਸੀ ਅਤੇ ਕਿਸੇ ਨਾਲ ਰਾਗ ਮੋਹ ਸੀ ਤਾਂ ਉਹਨੂੰ ਹੁਣ ਢੰਗ ਨਾ ਦੇਖਦਾ ਸੀ, ਦਵੈਜ ਸੀ ਉਹਨੂੰ ਕਿਸੇ ਨੂੰ ਬੈਰੀ ਦੇਖਦਾ, ਕਿਸੇ ਨੂੰ ਮਿੱਤਰ ਦੇਖਦਾ ਸੀ। ਅਤੇ ਜਿਹੜੇ ਬੁੱਧੀ ਦੇ ਪੜਦਾ ਚੱਕਿਆ ਗਿਆ ਅਤੇ ਸਾਰਿਆਂ 'ਚ ਕੋਈ ਪਰਮਾਤਮਾ ਨੂੰ ਦੇਖਣ ਲੱਗ ਪਿਆ। ਰਾਹੁਲ ਵਿਸ਼ਰਾਮ ਦੇ ਜੋ ਕਹਿੰਦੇ ਹਨ, ਇੱਕ ਸੁਖ ਮੰਨਿਆ ਸਹਿਜ ਮਲਾਇਆ, ਨਿਰਮਲ ਬਾਣੀ ਭਰਮ ਚੁਕਾਇਆ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਸਹਿਜ ਮਨੇ, ਹਾਂਜੀ, ਗਿਆਨ ਦੇ ਨਾਲ ਇਹਦਾ ਮੇਲ ਮਿਲਾਪ ਹੋ ਗਿਆ, ਤਾਂ ਫਿਰ ਹੋਇਆ ਕਿ ਏਕਤਾ ਦਾ ਜਿਹੜਾ ਸੁੱਖ ਮੰਨਿਆ, ਏਕਤਾ ਜਿਹੜਾ ਸੁੱਖ ਹੈ ਉਸ ਨੂੰ ਭੋਗਿਆ, ਉਸ ਨੂੰ ਮਾਣਿਆ। ਅਤੇ ਸਤਿਗੁਰਾਂ ਦਾ ਜਿਹੜਾ ਨਿਰਮਲ ਉਪਦੇਸ਼ ਜਾਂ ਉਹਦੀ ਬਾਣੀ ਸੁਣ ਕੇ ਮਹਾਰਾਜ ਜੀ ਜਿਹੜਾ ਮਨ 'ਚ ਭਰਮ ਪਿਆ ਸੀ ਉਹ ਹੋ ਰਿਹਾ ਅਤੇ ਇਹ ਹੋ ਰਿਹਾ, ਸਾਰਾ ਭਰਮ ਦੂਰ ਹੋ ਗਿਆ। ਲਾਲ ਪੈ ਸੂਹਾ ਰੰਗ ਮਾਇਆ, ਨਦਰ ਪਈ ਦੇ ਠਾਕਰ ਆਇਆ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਹ ਆਤਮਾ ਰੰਗ ਦੇ ਵਿੱਚ ਰੰਗੇਗਾ, ਜਿਵੇਂ ਪ੍ਰੇਮ ਦੀ ਲਾਲੀ ਦੇ ਰੰਗ ਵਿੱਚ ਰੰਗੇਗਾ, ਇਹ ਜਿਹੜੀ ਮਾਇਆ ਮਿਆਵੀ ਰੰਗਾਂ ਨੂੰ ਫਿਰ ਸੂਹਾ ਕੁਟੁੰਬੇ ਦੇ ਰੰਗ ਨੂੰ ਫਿਰ ਝੂਠਾ ਜਾਣੇ, ਐਸਾ ਨਿਸ਼ਾ ਕਰ ਲਿਆ। ਇਹ ਰੰਗ ਸਾਰੇ ਝੂਠੇ ਆਚਾਰ ਦਿੰਦੇ ਹੀ ਆ। ਜਦੋਂ ਮਹਾਰਾਜ ਦੀ ਮਿਹਰ ਹੋ ਗਈ ਤੇ ਫਿਰ ਜਿਹੜੇ ਵਿਸ਼ੇ ਵਿਕਾਰ ਸੀ ਠਾਕਰ ਆਇਆ, ਇਹਨਾਂ ਨੂੰ ਰੋਕ ਕੇ ਰੱਖਿਆ ਵੀ ਮਨ ਇੱਧਰ ਨਹੀਂ ਦੌੜਦਾ, ਨਹੀਂ ਤਾਂ ਹਰਿਆਵੋ ਜਿਹੜਾ ਹਰਿਆਵ ਪਸ਼ੂ ਹੁੰਦਾ ਉਹਦੇ ਵਾਂਗ ਦੌੜਦਾ ਨਾ, ਹਰੀ ਅੰਗੂਰੀ ਵਾਸਤੇ ਇਹ ਵਿਕਾਰਾਂ ਵਾਸਤੇ ਭੱਜ ਭੱਜ ਕੇ ਜਾਂਦਾ ਹੈ। ਅਤੇ ਮਹਾਂਪੁਰਖ ਰੋਕਦੇ ਆ, ਦੌੜ ਦੌੜ ਉੱਧਰ ਜਾਂਦਾ। ਅਤੇ ਫਿਰ ਜਿਵੇਂ ਹਰ ਵਰਿਆ ਪਸ਼ੂ ਹੁੰਦਾ ਉਹਦੇ ਡਾਂਗਾਂ 'ਚ ਇੰਨੀਆਂ ਬੁਰੀ ਹਾਲਤ ਹੁੰਦੀ ਹੈ। ਨਜ਼ਰ ਪਈ ਨਿਰਮਲ, ਇਹ ਨਜ਼ਰ ਪਈ ਨਿਰਮਲ ਬਾਣੀ ਦੇ ਠਾਕਰ ਆਇਆ ਸਹਿਜ ਉਮਰ ਆਇਆ। ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਹੋ ਗਈ ਅਤੇ ਜਿਹੜਾ ਪਵਿੱਤਰ ਉਪਦੇਸ਼ ਬਾਣੀ ਦੀ ਪ੍ਰਾਪਤੀ ਹੋ ਗਈ, ਬਾਣੀ ਤੋਂ ਸੋਝੀ ਆ ਗਈ ਅਤੇ ਬੇਵਿਕਾਰਾਂ ਨੂੰ ਰੋਕ ਕੇ ਰੱਖਿਆ ਅਤੇ ਸਹਿਜ ਮੈਨੇ ਦੇਹ ਦਾ ਗਿਆਨ ਸਰੂਪ ਪਰਮੇਸ਼ਰ ਨਾਲ ਮਿਲਾਪ ਹੋ ਗਿਆ। ਭਰਮ ਚੁਕਾਇਆ ਸੂਹਾ ਰੰਗ ਮਾਇਆ, ਇੱਕ ਸੁੱਖ ਮੰਨਿਆ ਲਾਲ ਪਏ ਅਨਵੇ ਕਰਕੇ। ਕਹਿੰਦੇ ਜਦੋਂ ਗਿਆਨ ਦੇ ਪ੍ਰਤਾਪ ਨਾਲ ਬਰਕਤ ਨਾਲ ਭਰਮ ਨੂੰ ਦੂਰ ਕਰ ਲਿਆ ਅਤੇ ਮਾਇਆ ਦੇ ਜਿਹੜੇ ਰੰਗਾਂ ਨੂੰ ਫਿਰ ਸੂਹਾ ਮੈਨੇ ਕੁਸੁੰਬੇ ਦੇ ਰੰਗ ਨੂੰ ਨਾਸ ਰੂਪ ਝੂਠਾ ਨਿਸ਼ਚੇ ਕਰ ਲਿਆ, ਤਾਂ ਫਿਰ ਏਕਤਾ ਦਾ ਜਿਹੜਾ ਸੁੱਖ ਸੀ ਉਹਨੂੰ ਮੰਨ ਲਿਆ। ਲਾਲ ਪੈ ਕੇ ਬ੍ਰਹਮ ਗਿਆਨ ਦੇ ਸਹਿਤ ਹੋ ਗਿਆ, ਫਿਰ ਦੁਵੈਸ਼ ਭਾਵ ਮਿਟ ਗਈ। ਚਾਰ ਚਿਹਰੇ ਇੱਕੋ ਇੱਕ ਨਿਰੰਕਾਰ ਪਰਮੇਸ਼ਰ ਨਜ਼ਰ ਆ ਰਿਹਾ। ਉਲਟ ਪਈ ਜੀਵਤ ਮਰ ਜਾ ਗਿਆ, ਸਭ ਦਰਵੀ ਮਨ ਹਰਸਣ ਲੱਗ ਗਿਆ। ਜਦੋਂ ਜੀਵਤ ਭਾਵ ਹੰਕਾਰ ਤੋਂ ਮਰ ਕੇ ਗਿਆਨ ਜਾਗਰ ਜਾਗ ਪਏ ਅਤੇ ਕਹਿੰਦੇ ਸੰਸਾਰ ਵੱਲੋਂ ਜਿਹੜੀ ਬਿਰਤੀ ਸੀ ਉਲਟ ਹੋ ਗਈ, ਅੱਗੇ ਤੋਂ ਉੱਧਰ ਨੂੰ ਦੌੜਦੀ ਸੀ ਸੰਸਾਰ ਵੱਲ, ਹੁਣ ਨਿਰੰਕਾਰ ਵੱਲ ਬਿਰਤੀ ਉਲਟੀ ਹੋ ਗਈ ਹੈ, ਸੰਸਾਰ ਵੱਲੋਂ ਬਿਰਤੀ ਉਲਟ ਗਈ ਹੈ। ਔਰ ਸਤਿਗੁਰ ਸੱਚੇ ਪਾਤਸ਼ਾਹ ਨੂੰ ਉਪਦੇਸ਼ ਨੂੰ ਰਵੇ ਮੈਨੇ ਉਚਾਰਦੇ ਅਤੇ ਮਨ ਜਿਹੜਾ ਕਿ ਪਰਮਾਤਮਾ ਨਾਲ ਲੱਗ ਗਿਆ ਹੈ, ਰਸ ਸੰਗ੍ਰਹਿ ਦੇਖ ਪਰ ਹਰਤਿਆ ਗਿਆ, ਭਾਏ ਬਸੈ ਜਮਕਾ ਭੋਗ ਪਾ ਗਿਆ। ਹਜ਼ੂਰ ਪਾਤਸ਼ਾਹ ਕਹਿੰਦੇ ਜਦੋਂ ਆਤਮ ਰਸ ਨੂੰ ਸੰਗ੍ਰਹਿ ਮੈਨੇ ਇਕੱਠਾ ਕਰ ਲਿਆ ਅਤੇ ਦੇਹ ਵਿਕਾਰਾਂ ਨੂੰ ਇਕੱਠੇ ਕਰੀ ਜਾਂਦਾ ਮਾਇਆ ਪਦਾਰਥਾਂ ਨੂੰ, ਅਤੇ ਫਿਰ ਕਹਿੰਦੇ ਲਗਤਾ ਕਰ ਲਿਆ ਅਤੇ ਦੇਖੇ ਜਿਹੜੇ ਵਿਸ਼ਿਆਂ ਨੂੰ ਪਰ ਹਰਤਿਆ ਗਿਆ। ਕਹਿੰਦੇ ਜਿਹੜੇ ਵਿਸ਼ੇ ਵਿਕਾਰ ਸੀ ਇਹਨਾਂ ਨੂੰ ਤਿਆਗ ਛੱਡਿਆ, ਭਾਏ ਕਿ ਮੈਂ ਮਨ ਜਿਹੜਾ ਨਿਰੰਕਾਰ ਦੇ ਪ੍ਰੇਮ ਵਿੱਚ ਵਸੇ ਤਾਂ ਜਮਾਂ ਦਾ ਡਰ ਜਿਹੜਾ ਸੀ ਭੱਜ ਗਿਆ, ਜਮ ਕਾ ਭੋ ਪਾ ਗਿਆ। ਭਾਏ ਵਸੇ ਜਦੋਂ ਉਹਦੇ ਪ੍ਰੇਮ ਵਿੱਚ ਨਿਵਾਸ ਕਰ ਲਿਆ, ਜਮਾਂ ਦਾ ਡਰ ਦੌੜ ਗਿਆ। ਭਾਏ ਵਸੇ ਸਬਦਰੇ ਮਨ ਹਰਸ਼ ਲਾ ਗਿਆ, ਦੇਖ ਪਰ ਹਰਤਿਆ ਗਿਆ। ਕਹਿੰਦੇ ਜਦੋਂ ਪ੍ਰੇਮ ਦੇ ਵਿੱਚ ਵਸ ਕੇ ਸਤਿਗੁਰ ਸੱਚੇ ਪਾਤਸ਼ਾਹ ਸ਼ਬਦ ਨੂੰ ਰਵੀ ਮੈਨੇ ਚਾਰਿਆ, ਇਹ ਜਿਹੜਾ ਮਨ ਸੀ ਉਹ ਪਰਮਾਤਮਾ ਨਾਲ ਜੁੜ ਗਿਆ, ਇਹ ਜਿਹੜੇ ਵਿਸ਼ੇ ਵਿਕਾਰਾਂ ਨੂੰ ਪਰ ਹਰਸਿਆ ਗਿਆ, ਇਹਨਾਂ ਨੂੰ ਤਿਆਗ ਛੱਡਿਆ। ਇਹ ਤਾਂ ਜੀਵ ਦੀ ਭੈੜੀ ਗਤੀ ਕਰਦੇ ਆ। ਪਹਿਲਾਂ ਇਹਨਾਂ ਨੂੰ ਪਿਆਰੇ ਜਾਣਦਾ ਸੀ, ਹੁਣ ਦੇਖਦਾ ਵੀ ਇਹ ਤਾਂ ਸਾਰੇ ਮੇਰੇ ਵਿਰੋਧੀ ਆ। ਜੀਵਤ ਮਰ ਜਾ ਗਿਆ, ਉਲਟ ਪਈ ਰਸ ਸੰਗ੍ਰਹਿ ਜਮਕਾ ਭੋ ਭਾ ਗਿਆ। ਜਦੋਂ ਜੀਵਤ ਭਾਅ ਤੋਂ ਮਰ ਕੇ ਇਹ ਗਿਆਨ ਜਾਗਰ ਜਾਗ ਪਿਆ, ਤਾਂ ਫਿਰ ਸੰਸਾਰਾਂ ਨੂੰ ਦਿਲਸੀ ਜਿਹੜੀ ਉਲਟੀ ਹੋ ਗਈ ਔਰ ਆਤਮ ਰਸ ਦੇ ਇਕੱਠੇ ਕਰਨ ਵਿੱਚ ਲੱਗ ਗਿਆ ਅਤੇ ਇਹਦੇ ਨਾਲ ਜਮਾਂ ਦਾ ਜਿਹੜਾ ਡਰ ਸੀ ਉਹ ਸਾਰਾ ਪਾਤਸ਼ਾਹ ਕਹਿੰਦੇ ਦੌੜ ਗਿਆ। ਸਾਧ ਰਹੇ ਬਾਦਮ ਅਹੰਕਾਰਾ ਚਿਤ ਹਰ ਸੋ ਰਾਤਾ ਹੁਕਮ ਅਪਾਰਾਂ। ਸਾਧ ਦਾ ਮਤਲਬ ਜਿਹੜੇ ਬੇਸ਼ਕਾਰਾਂ ਦੇ ਸਵਾਦ ਸੀ, ਬਾਦਮ ਮੈਨੇ ਜਿਹੜੇ ਝਗੜੇ ਰਗੜੇ ਸੀ ਹੰਕਾਰ ਸੀ, ਬਾਦਮ ਮੈਨੂੰ ਵਿਅਰਥ ਹੰਕਾਰ ਆਦਿਕ ਜਿੰਨੇ ਸਾਰੇ ਹੁਣ ਰਹਿ ਗਏ ਆ। ਇਹ ਤਾਂ ਫਜ਼ੂਲ ਐਵੇਂ ਟਾਈਮ ਵੇਸਟ ਕਰ ਰਹੇ ਹਾਂ। ਅਪਾਰਾਂ ਮੈਨੇ ਜਿਹੜਾ ਅਪਾਰਾ ਵਾਤੂ ਰਹਿਤ ਪਰਮੇਸ਼ਰ ਨੂੰ ਹੰਕਾਰ ਆ, ਉਹਨੂੰ ਕਹਿੰਦੇ ਅਪਾਰ ਦੇ ਹੁਕਮ ਕਰਕੇ ਇਹ ਜਿਹੜੀ ਚਿੱਤ ਦੀ ਵਿਰਤੀ ਸੀ ਇਹ ਪਰਮਾਤਮਾ ਦੇ ਨਾਲ ਹੁਣ ਜੁੜ ਗਈ ਹੈ, ਉਹਦੇ ਵਿੱਚ ਸਦਾਕਾਰ ਹੋ ਗਈ ਹੈ। ਜਾਤ ਰਹੇ ਪਤ ਕੇ ਆਚਾਰਾ ਦ੍ਰਿਸ਼ ਪਈ ਤੋਂ ਪਾਤਮ ਧਾਰਾਂ। ਪਤ ਕੇ ਆਚਾਰਾ ਮੈਨੇ ਇਹ ਜਿਹੜਾ ਮਾਣ ਸੀ ਪ੍ਰਤਿਸ਼ਠਾ, ਇਹਦੇ ਵਾਸਤੇ ਅੱਗੇ ਜਿੰਨੇ ਕਰਮ ਕਰਦਾ ਸੀ ਆਪਣੀ ਇੱਜ਼ਤ ਬਣਾਉਣ ਲਈ, ਕਿੰਨੇ ਡਰਾਮੇਬਾਜ਼ੀਆਂ ਕਰਦਾ ਸੀ, ਸਾਰੇ ਜਾਂਦੇ ਰਹੇ ਦਿਖਾਵਾ ਛੱਡ ਦਿੱਤਾ। ਔਰ ਜਿਸ ਵੇਲੇ ਕਹਿੰਦੇ ਸਾਧੂ ਸੱਚੇ ਪਾਤਸ਼ਾਹ ਦੀ ਮਿਹਰ ਦੀ ਦ੍ਰਿਸ਼ਟੀ ਹੋ ਗਈ, ਆਤਮ ਆਪਣੇ ਆਪ ਦਾ ਜਿਹੜਾ ਸੁੱਖ ਧਾਰਨਾ ਕੀਤਾ ਵੀ ਸੁੱਖ ਤਾਂ ਆਤਮਾ ਵਿੱਚ ਹੈ। ਦ੍ਰਿਸ਼ਟ ਪਈ ਚਿਤਾਰ ਸੋਰਾਤਾ ਹੁਕਮਾਂ ਪਾਰਾ ਸਾਧ ਰਹੇ ਬਾਦੰਗ ਅਸਾਰਾਂ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਦੀ ਦ੍ਰਿਸ਼ਟੀ ਹੋ ਗਈ ਅਤੇ ਪਰਮਾਤਮਾ ਦੇ ਨਾਲ ਚਿੱਤ ਦੀ ਵਿਰਤੀ ਲਗਲੀਨ ਹੋ ਗਈ ਅਤੇ ਫਿਰ ਅਪਾਰ ਜੀ ਦਾ ਪਾਰਾਵਰਨ ਪਾ ਜਾਂਦਾ, ਐਸਾ ਜਿਹਾ ਨਿਰੰਕਾਰ ਪਰਮੇਸ਼ਵਰ ਦੇ ਹੁਕਮ ਨੂੰ ਮੰਨ ਲਿਆ। ਫਿਰ ਜਿਹੜੇ ਵਿਸ਼ੇ ਵਿਕਾਰਾਂ ਦੇ ਸਵਾਦ ਵੀ ਪਾਦਮ ਝਗੜੇ ਅਤੇ ਅਹੰਕਾਰ ਸਭ ਰਹਿ ਗਏ, ਸਭ ਨਾਸ ਹੋ ਗਏ। ਜਾਤ ਰਹੇ ਪਤ ਗਏ ਆਚਾਰਾਂ ਆਤਮ ਸੁੱਖ ਧਾਰਾਂ। ਤੇਰੇ ਜੀ ਨੇ ਮਾਨ ਪ੍ਰਤਿਸ਼ਠਾ ਸੀ ਦੁਨੀਆਂ ਦੀ ਝੂਠੀ, ਜਿਹਦੇ ਵਾਸਤੇ ਆਚਾਰਾ ਕਈ ਤਰ੍ਹਾਂ ਦੇ ਕਰਤੱਵ ਕਰਦੇ ਸੀ ਉਹ ਸਾਰੇ ਜਾਂਦੇ ਰਹੇ, ਹੁਣ ਅਡੰਬਰ ਕਰਨ ਦੀ ਲੋੜ ਆ। ਅਤੇ ਫਿਰ ਮਨ ਦੇ ਅੰਦਰ ਜਿਹੜਾ ਆਤਮਾ ਸੁੱਖ ਸੀ ਇਹਨੂੰ ਪਾਤਸ਼ਾਹ ਨੇ ਧਾਰਨਾ ਕੀਤਾ। ਕੁਝ ਮੈਨੂੰ ਕੋਈ ਨਾ ਦੇਖੋ ਅਮੀਤ, ਕਿਸ ਦੇਵੋ ਕਿਸ ਦੇਵੋ ਚੀਜ਼, ਇਸ ਵਾਸਤੇ ਕਹਿੰਦੇ ਇਹ ਸੱਚੇ ਸੁੱਚੇ ਮਿੱਤਰੋ ਕੌਣ ਸਤਿਗੁਰ ਅਸਲੀ ਸਤਿਗੁਰ ਮਿੱਤਰ ਆ ਕਹਿੰਦੇ ਆਪ ਜੀ ਤੋਂ ਬਿਨਾਂ ਮੈਂ ਹੁਣ ਕਿਸੇ ਹੋਰ ਨੂੰ ਨਹੀਂ ਦੇਖਦਾ ਕਿਉਂਕਿ ਆਪ ਜੀ ਤੋਂ ਬਿਨਾਂ ਕਿਹਦੀ ਸੇਵਾ ਕਰਾਂ ਹਾਂਜੀ ਕਿਹਨੂੰ ਆਪਣਾ ਚਿੱਤ ਦੇਣਾ ਕਰਾਂ ਕਿਉਂਕਿ ਗੁਰੂ ਤੋਂ ਬਿਨਾਂ ਤਾਂ ਲੋਕ ਸਹਾਇਤਾ ਕਰਨ ਵਾਲਾ ਕੋਈ ਹੈ ਨਹੀਂ ਜਿਨ੍ਹਾਂ ਨੂੰ ਤੂੰ ਜਰਾਨੇ ਲਾਉਣਾ ਕਿ ਇੱਥੇ ਮੇਰੇ ਇੱਥੇ ਛੱਡ ਜਾਣੇ ਆਪੋ ਆਪਣੇ ਸਵਾਰਥਾਂ ਦੇ ਹੈਗੇ ਆ ਉਵੇਂ ਕੌਣ ਕਿਸੇ ਨਾਲ ਕਿਸੇ ਦੀ ਪ੍ਰੀਤੀ ਆਪੋ ਆਪਣੇ ਮਤਲਬ ਦੇ ਹੈਗੇ ਆ ਕਿਸ ਪੁੱਛੋ ਕਿਸ ਲਾਗੋ ਪਾਏ ਕਿਸ ਉਪਦੇਸ਼ ਰਾਹ ਬੁਲਾਏ ਕਿਹਦੇ ਪਾਸੋਂ ਪੁੱਛਣਾ ਕਰੀਏ ਔਰ ਕਿਹਦੇ ਚਰਨੀ ਲੱਗਣਾ ਕਰੀਏ ਕਿਹਦੇ ਉਪਦੇਸ਼ ਵਿੱਚ ਦਿਵ ਵਿਅਕਤੀ ਨੂੰ ਜੋੜ ਕੇ ਰਹਿਣਾ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਗੁਰ ਸੇਵੀ ਗੁਰ ਲਾਗੋ ਪਾਏ ਕਹਿੰਦੇ ਇਹ ਯੋਗੀ ਆ ਸਤਿਗੁਰਾਂ ਦੀ ਸੇਵਾ ਕਰੋ ਸਤਿਗੁਰ ਸੱਚੇ ਪਾਤਸ਼ਾਹ ਨੂੰ ਆਪਣੇ ਚਿੱਤ ਦੀ ਵਿਅਕਤੀ ਦੇਣਾ ਕਰੋ ਸਤਿਗੁਰ ਸੱਚੇ ਪਾਤਸ਼ਾਹ ਤੋਂ ਪੁੱਛਣਾ ਕਰੋ ਔਰ ਸਤਿਗੁਰਾਂ ਦੇ ਪਾਈ ਚਰਨੀ ਲੱਗਣਾ ਕਰੋ ਜਿਹੜੇ ਭਗਤੀ ਕਰਨ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਉਪਦੇਸ਼ ਉਹਨਾਂ ਦਾ ਉਪਦੇਸ਼ ਲੈ ਕੇ ਪਰਮਾਤਮਾ ਦੇ ਨਾਮ ਵਿੱਚ ਰੱਚ ਕੇ ਨੇ ਸਦਾਕਾਰ ਹੋਵੋ ਉਹਦੇ ਵਿੱਚ ਜੁੜ ਜਾਓ ਸਿੱਖਿਆ ਦੀਖਿਆ ਭੋਜਨ ਪਾਓ ਹੁਕਮ ਸੰਯੋਗੀ ਨਿਜ ਕਰ ਜਾਓ ਭਾਵ ਨਾਮ ਹੁੰਦਾ ਆ ਪ੍ਰੇਮ ਦੇ ਨਾਲ ਦੀਖਿਆ ਹੁੰਦਾ ਗੁਰੂ ਦੀ ਸਿੱਖਿਆ ਦਾ ਜਿਹੜਾ ਸਿੱਖਣਾ ਇਹ ਭੋਜਨ ਛਕਣਾ ਗੁਰੂ ਦੀਖਿਆ ਮੈਨੇ ਜਿਹੜਾ ਸਤਿਗੁਰਾਂ ਦਾ ਉਪਦੇਸ਼ ਹੈ ਸਿੱਖਿਆ ਮੈਨੇ ਸਿੱਖਣ ਕਰਕੇ ਜਦੋਂ ਸਤਿਗੁਰਾਂ ਦਾ ਉਪਦੇਸ਼ ਸਿੱਖ ਲਿਆ ਤੇ ਭਾਵ ਮੈਨੇ ਇਹ ਗਿਆਨ ਰੂਪੀ ਜਿਹੜਾ ਭੋਜਨ ਤੇਰੇ ਪ੍ਰਾਪਤ ਹੁੰਦਾ ਇਸ ਵਾਸਤੇ ਸਤਸੰਗਤ ਰੂਪੀ ਘਰ ਦੇ ਵਿੱਚ ਜਾ ਕੇ ਸਤਿਗੁਰਾਂ ਦਾ ਜਿਹੜਾ ਹੁਕਮ ਮੰਨਣਾ ਇਹਦੇ ਸੰਯੋਗੀ ਹੋਣਾ ਕਰੋ ਇਹਦੇ ਮਿਲਾਪ ਵਾਲੇ ਹੋਵੋ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਮੰਨਣ ਦਾ ਜਦੋਂ ਸੰਯੋਗੀ ਬਣ ਗਿਆ ਤੇ ਤੂੰ ਆਪਣੇ ਸਰੂਪ ਰੂਪੀ ਘਰ ਵਿੱਚ ਜਾਣਾ ਕਰੇਗਾ ਗਰਭ ਗਤਮ ਸੁੱਖ ਆਤਮ ਧਿਆਨਾ ਜੋਤ ਕਈ ਜੋਤੀ ਮਾਏ ਸਮਾਨਾ ਜਦੋਂ ਕਹਿੰਦੇ ਨਿਰੰਕਾਰ ਦਾ ਧਿਆਨ ਕਰਕੇ ਤੈਨੂੰ ਆਤਮਾ ਸੁੱਖ ਦੀ ਪ੍ਰਾਪਤੀ ਹੋ ਗਈ ਤੇ ਗਰਭ ਗਤਮ ਇਹ ਜਿਹੜਾ ਤੇਰਾ ਗਰਭ ਹੰਕਾਰ ਗਤਮ ਮੈਨੇ ਨਾਸ ਹੋ ਜਾਏਗਾ ਸਤਿਗੁਰੇ ਦੇ ਚਰਨਾਂ ਦਾ ਧਿਆਨ ਕਰਨਾ ਗਾਦੋ ਗਤਮ ਹੰਕਾਰ ਜਦੋਂ ਦੂਰ ਹੋ ਜਾਏਗਾ ਫਿਰ ਆਤਮ ਸੁੱਖ ਹੋ ਜਾਏ ਜਿੰਨਾ ਚਿਰ ਹੰਕਾਰ ਆ ਉਨਾ ਚਿਰ ਤੋਂ ਕੁਝ ਮਿਲਣਾ ਹੀ ਨਹੀਂ ਹੈ ਜੋਤ ਪਈ ਜਦੋਂ ਤੇ ਆਤਮਾ ਦੀ ਗਿਆਤ ਸੋਝੀ ਹੋ ਗਈ ਤੇ ਜੋਤੀ ਜਿਹੜਾ ਪਰਮਾਤਮਾ ਸੀ ਉਹਦੇ 'ਚ ਸਮਾਨਾ ਉਹਦੇ 'ਚ ਫਿਰ ਅਭੇਦ ਹੋ ਜਾਂਦਾ ਮਿਲ ਜਾਂਦਾ ਲਿਖਤ ਮਿਟਾਣੀ ਸਭ ਦੇ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਣਾ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਕਰਮਾਂ ਦੀ ਲਿਖਤ ਮੱਥ ਦੇ ਲਿਖੀ ਹੋ ਹਨ ਇਹ ਭੋਗੇ ਬਿਨਾਂ ਮਿਟਣੀ ਨਹੀਂ ਕਹਿੰਦੇ ਇਹ ਜਿਹੜਾ ਬਚਨ ਹੈ ਇਹਨੂੰ ਸਤਿਗੁਰਾਂ ਦਾ ਸ਼ਬਦ ਨਿਸ਼ਾਨਾ ਪ੍ਰਗਟ ਕਰਦਾ ਦੱਸਦਾ ਕਿਉਂਕਿ ਲੇਖ ਨਾ ਮਿਟੀ ਇਸ ਕੀ ਜੋ ਲਿਖਿਆ ਕਰਤਾਰ ਇਸ ਗੱਲ ਨੂੰ ਸ਼ਬਦ ਮੈਨੇ ਜਿਹੜੇ ਵੇਦ ਆ ਇਹ ਵੀ ਪ੍ਰਗਟ ਕਰਕੇ ਦੱਸ ਰਹੇ ਹੈ ਅਵਸ਼ ਮੇਖ ਭੋਗ ਸਕਦੇ ਹਨ ਜਿਸਮ ਕਰਮ ਸ਼ੁਭਮ ਸ਼ੁਭਾ ਜਿੰਨੇ ਵੀ ਸ਼ੁਭ ਸ਼ੁਭ ਕਰਮ ਹੈ ਭੋਗਣੇ ਪੈਣੇ ਆ ਜਿਹੜਾ ਗਿਆਨਵਾਨ ਆ ਭੋਗ ਕੇ ਰਿਹਾ ਮਨ ਸੰਚਿਤ ਕਰਮ ਗਿਆਨ ਅਗਨੀ ਗਲਤ ਕਰਮਾਣੀ ਤੰਬਾਹੂ ਪੰਡਸੰਗੋ ਦਾ ਨਾਸ਼ ਕਰ ਦਿੰਦੇ ਆ ਪਰਾਰਬਧ ਕਰਮ ਭੋਗਣਾ ਹੀ ਪੈਂਦਾ ਇਸ ਵਾਸਤੇ ਇਹ ਵੇਦ ਵੀ ਦੱਸਦੇ ਆ ਇਹ ਸਭ ਦੇ ਨਿਸ਼ਾਨਾ ਬਾਕ ਨਿਸ਼ਾਨਾ ਜਿਹੜਾ ਸਭ ਤੇ ਪ੍ਰਗਟ ਹੈ ਇਸ ਗੱਲ ਪ੍ਰਤੱਖ ਹੈ ਕਹਿੰਦੇ ਉਸ ਪਰਮਾਤਮਾ ਦੀ ਲਿਖਤ ਲਿਖੀ ਜਿਹੜੀ ਭੋਗੇ ਬਿਨਾਂ ਮਿਟਦੀ ਉਹ ਜਿਹੜਾ ਸ਼ਬਦ ਉਹ ਬ੍ਰਹਮ ਨਿਰੰਕਾਰ ਪਰਮੇਸ਼ਰ ਸਾਰੇ ਪ੍ਰਗਟ ਪ੍ਰਤੱਖ ਆ ਇਸ ਵਾਸਤੇ ਯੋਗੀ ਆ ਅਸੀਂ ਕਹਿੰਦੇ ਸਤਿ ਕਰਤਾਰ ਕਰਨਾ ਜਾਣਿਆ ਕਿਉਂਕਿ ਮਹਾਰਾਜ ਦੀ ਬੋਲੀ ਇਹ ਹੋਈ ਸੀ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਕਰਨਾ ਕਹਿੰਦੇ ਜਿੰਨਾ ਵੀ ਪ੍ਰਪੰਚ ਆ ਉਹਦਾ ਕਰਤਾ ਕੌਣ ਆ ਉਹ ਨਿਰੰਕਾਰ ਪਰਮੇਸ਼ਰ ਆ ਉਸ ਪਰਮਾਤਮਾ ਦਾ ਕਰਤਾ ਹਾਂਜੀ ਉਹ ਬ੍ਰਹਮਾ ਇਹ ਸੰਸਾਰ ਦਾ ਕਰਤਾ ਉਸ ਬ੍ਰਹਮਾ ਦਾ ਕਰਤਾ ਕੌਣ ਹੈ ਪਰਮਾਤਮਾ ਕਹਿੰਦੇ ਉਹਨੂੰ ਅਸੀਂ ਜਾਣ ਲਿਆ ਹੈ ਨਹਿ ਪੰਡਿਤ ਨੇ ਚਤੁਰ ਸਿਆਣਾ ਨੇ ਭੁੱਲੋ ਨੇ ਭਰਮ ਭੁਲਾਨਾ ਕਹਿੰਦੇ ਇਹ ਯੋਗੀ ਆ ਆਪਣੇ ਆਪ ਨਾ ਤਾਂ ਕੋਈ ਪੰਡਿਤ ਹੀ ਆ ਤੇ ਮੈਂ ਬਹੁਤ ਵੱਡਾ ਹਾਂਜੀ ਵਿਦਵਾਨ ਹਾਂ ਅਤੇ ਨਾ ਕੋਈ ਗੱਲਾਂ ਦਾ ਚਤੁਰ ਹੈ ਨਾ ਕੋਈ ਬੁੱਧੀ ਦਾ ਸਿਆਣਾ ਹੈ ਨਾ ਕੋਈ ਭੁੱਲਾ ਹੈ ਨਾ ਕੋਈ ਭੁਲਾਉਣ ਵਾਲਾ ਭਰਮ ਹੈ ਨਾ ਕੋਈ ਹੋਰਨਾਂ ਨੂੰ ਭਰਮ ਵਿੱਚ ਭੁਲਾਉਂਦਾ ਹੈ ਇਹ ਈਸ਼ਵਰ ਦੀ ਮਾਇਆ ਬੜੇ ਰੰਗਾਂ ਵਿੱਚ ਖੇਲ ਰਹੀ ਹੈ ਕਥਾ ਨਾ ਕਥਨੀ ਹੁਕਮ ਪਛਾਣਾ ਨਾਨਕ ਗੁਰਮੁਖ ਸਾਹਿਬ ਸੁਣਨਾ ਸੱਚੇ ਪਾਤਸ਼ਾਹ ਕਹਿੰਦੇ ਆ ਯੋਗੀ ਉਹ ਅਸੀਂ ਜਿਹੜੀਆਂ ਵਿਅਰਥ ਗੱਲਾਂ ਉਹਨਾਂ ਨੂੰ ਨਹੀਂ ਕਰਦੇ ਹੈਗੇ ਅਸੀਂ ਤਾਂ ਇਸ ਕੋਈ ਨਿਰੰਕਾਰ ਦੇ ਹੁਕਮ ਨੂੰ ਪਛਾਣਦੇ ਹਾਂ ਕਥਨੀਆਂ ਬਦਨੀਆਂ ਨਹੀਂ ਕਰਦੇ ਹੈਂ ਅਤੇ ਨਾ ਕੋਈ ਕਬੀਸ਼ਰੀਆਂ ਕਰਕੇ ਲੋਕਾਂ ਨੂੰ ਦੱਸਦੇ ਹਾਂ ਕਥਾ ਨਾ ਕਥਨੀ ਵਿਅਰਥ ਕਥਨੀਆਂ ਨੂੰ ਅਸੀਂ ਕਥਨ ਨਹੀਂ ਕਰਦੇ ਇਹ ਤੂੰ ਹੁਕਮ ਪਛਾਣਾ ਪਰਮਾਤਮਾ ਦੇ ਹੁਕਮ ਨੂੰ ਪਛਾਣਦੇ ਹਾਂ ਨਾਨਕ ਗੁਰਮੁਖ ਸਾਹਿਬ ਸੁਣਨ ਕਹਿੰਦੇ ਯੋਗੀ ਆ ਸਤਿਗੁਰ ਸੱਚੇ ਪਾਤਸ਼ਾਹ ਸਿੱਖਿਆ ਦੁਆਰਾ ਅਸੀਂ ਸਹਿਜ ਪਦ ਵਿੱਚ ਸਮਾ ਗਏ ਹਾਂ ਇਹ ਉਪਦੇਸ਼ ਦਿੰਦੇ ਹਾਂ ਗੌੜੀ ਗੁਆਰੀ ਮਹੱਲਾ ਪਹਿਲਾ ਮਨ ਕੁੰਚਰ ਕਾਇਆ ਉਦਿਆਨ ਗੁਰਅੰਕ ਸੱਚ ਸ਼ਬਦ ਨਹੀਂ ਸਨ ਇਹ ਮਨ ਜਿਹੜਾ ਇਹ ਮਨ ਰੂਪੀ ਕੁੰਚਰ ਨਾਮ ਹਾਥੀ ਦਾ ਆ ਇਹ ਕਾਇਆ ਰੂਪੀ ਜਿਹੜਾ ਉਦਿਆਨੇ ਉਜਾੜ ਦੇ ਵਿੱਚ ਇਹ ਜੰਗਲ ਦੇ ਵਿੱਚ ਫਿਰ ਰਿਹਾ ਜਿਵੇਂ ਮਤਵਾਲਾ ਹੋਇਆ ਹਾਥੀ ਜੰਗਲ ਚ ਦਹਾੜਦਾ ਫਿਰਦਾ ਨਾ, ਇਸ ਤਰ੍ਹਾਂ ਮਨ ਦੀ ਹਾਲਤ ਵੀ ਐਸੀ ਹੈ। ਨਿਸ਼ਾਨੇ ਮੈਨੇ ਪ੍ਰਗਟ ਸੱਚ ਦੀ ਪ੍ਰਾਪਤੀ ਕਰਨ ਵਾਲੇ ਜਿਹੜੇ ਸਤਿਗੁਰ ਆ ਉਹਨਾਂ ਦੇ ਉਪਦੇਸ਼ ਰੂਪੀ ਅੰਕਸ ਨਾਮ ਹੁੰਦਾ ਕੁੰਡੇ ਦਾ, ਜਿਵੇਂ ਕੁੰਡਾ ਮਾਰ ਕੇ ਹਾਥੀ ਨੂੰ ਕਾਬੂ ਕਰੀਦਾ, ਇਹ ਮਨ ਗੁਰੂ ਦੇ ਉਪਦੇਸ਼ ਰੂਪੀ ਆ ਉਸ ਕੁੰਡੇ ਨੂੰ ਮਾਰੇ, ਇਹ ਮਨ ਰੂਪੀ ਹਾਥੀ ਫੇਰ ਕਾਬੂ ਆਉਂਦਾ। ਇਹਦਾ ਪੂਰਾ ਅਲੰਕਾਰ ਇਸ ਤਰ੍ਹਾਂ ਸੰਪਰਦਾ ਵਾਲੇ ਵਰਣਨ ਕਰਦੇ ਹਨ। ਮਨ ਰੂਪੀ ਹਾਥੀ ਹੈ, ਕਾਇਆ ਰੂਪੀ ਜੰਗਲ ਵਿੱਚ ਬੇਅਧਿਆਸ ਰੂਪੀ ਖੁਰਾਕ ਨੂੰ ਖਾ ਕੇ ਇਹ ਬੜਾ ਰਿਸ਼ਕ ਪਿਸ਼ ਹੋਇਆ, ਬਲਵਾਨ ਹੋਇਆ ਕਰਦਾ। ਕਹਿੰਦੇ ਉਸੇ ਮਸਤੀ ਦੇ ਵਿੱਚ ਸ਼ੁਭ ਗੁਣਾਂ ਰੂਪੀ ਬਗੀਚੀ ਨੂੰ ਇਹ ਤੋੜਦਾ ਹੈ ਉਸ ਮਸਤੀ ਦੇ ਵਿੱਚ, ਔਰ ਕੋਮਲ ਕਿਸ ਰੂਪੀ ਕੇਲਿਆਂ ਨੂੰ ਮਰੋੜਦਾ, ਦੇਵੀ ਸਮਤਾ ਰੂਪੀ ਦਰਸ਼ਾਂ ਨੂੰ ਭੰਨਦਾ। ਲੇਕਿਨ ਕਹਿੰਦੇ ਜੇ ਸੱਚੇ ਸਤਿਗੁਰ ਪਾਸ ਮੁਕਤੀ ਰੂਪੀ ਹਾਸੀ ਨੂੰ ਦੇਖ ਕੇ ਪ੍ਰੇਮ ਰੂਪੀ ਟੋਏ ਵਿੱਚ ਡਿੱਗ ਪਏ ਤਾਂ ਫਿਰ ਗੁਰੂ ਦਾ ਉਪਦੇਸ਼ ਰੂਪੀ ਕੁੰਡੇ ਨੂੰ ਸਹਾਰੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਹਨ। ਰਾਜ ਦੁਆਰਾ ਸੋਭ ਸੁਮਨ ਹੈ, ਇਹ ਰਾਜਾਂ ਦਾ ਰਾਜਾ ਕੌਣ? ਨਿਰੰਕਾਰ ਪਰਮੇਸ਼ਰ ਉਹਦੇ ਸਤਸੰਗਤ ਰੂਪੀ ਦੁਆਰੇ ਵਿੱਚ ਹਾਂਜੀ ਸੋਭਾ ਨੂੰ ਮੰਨੇ, ਸੋਭਾ ਨੂੰ ਮਾਣਦਾ। ਜਦੋਂ ਮਨ ਕਾਬੂ ਆ ਗਿਆ ਹੈ ਫਿਰ ਉਹਨੂੰ ਸੋਭਾ ਮਿਲਦੀ, ਵਡਿਆਈ ਮਿਲਦੀ। ਫਿਰ ਇਹਨੂੰ ਜਿਵੇਂ ਉਹ ਹਾਥੀ ਨੂੰ ਫੜ ਲੈਂਦੇ ਆ ਹਾਂਜੀ, ਅਤੇ ਉਹ ਰਾਜੇ ਮਹਾਰਾਜੇ ਉੱਤੇ ਸਵਾਰੀ ਕਰਦੇ ਆ, ਫਿਰ ਉਹਨੂੰ ਨਿਹਾਰੀਆਂ ਦਿੰਦੇ ਆ ਖਾਣ ਨੂੰ, ਕਹਿੰਦੇ ਸਵਾ ਮਨਚੂਰੀ ਖਾ ਜਾਂਦਾ। ਇਸ ਤਰ੍ਹਾਂ ਕਹਿੰਦੇ ਜਿਹੜਾ ਮਨ ਰੂਪੀ ਹਾਥੀ ਇਹਨੂੰ ਤਾਂ ਨਿਹਾਰੀ ਕਿਹੜੀ ਦਿੰਦੇ ਆ, ਕਥਾ ਕੀਰਤਨ ਰੂਪੀ ਨਿਹਾਰੀ ਖਾਂਦਾ ਆ। ਔਰ ਕਹਿੰਦੇ ਕਰਣਾ ਮੈਤਰੀ ਮੋਤਾ ਰੂਪੀ ਅੰਬਾਰੀ 'ਤੇ ਔਰ ਗਿਆਨ ਰੂਪੀ ਸੁਨਹਿਰੀ ਝੁੱਲ ਨੂੰ ਆਪਣੇ ਉੱਤੇ ਪਾਉਂਦਾ, ਅਤੇ ਪਰਮੇਸ਼ੁਰ ਦੀ ਪਰਮਾਤਮਾ ਦੀ ਸਾਖਿਆਤਕਾਰ ਜਿਹੜੀ ਰੂਪੀ ਸਵਾਰੀ ਹੈ ਉਹਨੂੰ ਪ੍ਰਗਟ ਕਰਨਾ, ਪ੍ਰਕਾਸ਼ ਕਰਨਾ ਹੈ ਉਸ ਪ੍ਰਭੂ ਦੀ ਸਾਖਿਆਤਕਾਰ ਰੂਪੀ ਸਵਾਰੀ। ਇਸ ਕਰਕੇ ਕਹਿੰਦੇ ਕਾਲ ਰੂਪੀ ਸ਼ੇਰ ਦਾ ਕਿਹਨੂੰ ਡਰ ਨਹੀਂ ਰਹਿੰਦਾ ਹੈ, ਚਤਰਾਈ ਨਹੀਂ ਚੀਨਿਆ ਜਾਏ ਬਿਨ ਮਾਰੇ ਕਿਉਂ ਕੀਮਤ ਪਾਏ ਰਹੋ। ਇਹ ਜਿਹੜੀਆਂ ਦੁਨੀਆਂ ਦੀਆਂ ਚਤਰਾਈਆਂ ਆ ਹਾਂਜੀ ਗੱਲਾਂ ਬਾਤਾਂ ਨਹੀਂ ਆ, ਕਹਿੰਦੇ ਇਹਦੇ ਨਾਲ ਪਰਮਾਤਮਾ ਨਹੀਂ ਪਾਇਆ ਜਾਂਦਾ, ਨਹੀਂ ਜਾਣਿਆ ਜਾਂਦਾ। ਅਤੇ ਗੱਲਾਂ ਬਾਤਾਂ ਨਾਲ ਉਹਨੂੰ ਪਾ ਲਾਂਗੇ ਫਿਰ ਕਿਵੇਂ ਆ? ਗੁਰ ਉਪਦੇਸ਼ ਵਿੱਚ ਕੁੰਡਾ ਮਾਰੇ ਤੋਂ ਬਿਨਾਂ ਪਾਤਸ਼ਾਹ ਕਹਿੰਦੇ ਆ ਹਾਂਜੀ, ਅਤੇ ਮਨ ਦੇ ਮਾਰੇ ਤੋਂ ਬਿਨਾਂ ਉਹ ਨਿਰੰਕਾਰ ਦੀ ਪ੍ਰਾਪਤੀ ਰੂਪੀ ਕੀਮਤ ਨੂੰ ਕਿਵੇਂ ਪਾਏਗਾ? ਨਹੀਂ ਪਾ ਸਕਦਾ। ਰਾਹੁਲ ਜਿਸ ਰਾਮ ਦੇ ਕੇ ਕਿਰਪਾ ਕਰਦੇ ਹਨ, ਘਰ ਮੈਂ ਅੰਮ੍ਰਿਤ ਤਸਕਰ ਲਈ ਨੰਨਾ ਕਾਰਨ ਕੋਈ ਕਰੇ। ਕਹਿੰਦੇ ਉਹ ਜਿਹੜਾ ਅੰਮ੍ਰਿਤ ਰੂਪੀ ਪਰਮੇਸ਼ੁਰ ਨਿਰੰਕਾਰ ਆ ਔਰ ਸ਼ੁਭ ਗੁਣੋ ਵੀ ਅੰਤਿਸ਼ ਕਰਨ ਰੂਪੀ ਘਰ ਦੇ ਵਿੱਚ, ਕਹਿੰਦੇ ਫਿਰ ਉਹਨਾਂ ਨੂੰ ਇਹ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਚੋਰ ਹੈ ਹਾਂਜੀ ਚੋਰ ਲੈ ਰਹੇ ਹੈ ਹਾਂਜੀ। ਪਰਮੇਸ਼ੁਰ ਦਾ ਚੁਰਾ ਲੈਣਾ ਇਹੋ ਹੀ ਹੈ ਕਿਹੜਾ, ਕਿ ਉਹਨੂੰ ਜਾਣਨ ਨਹੀਂ ਦਿੰਦੇ ਇਹ, ਕਿ ਪਰਮਾਤਮਾ ਨੂੰ ਜਾਣਨ ਨਹੀਂ ਦਿੰਦੇ। ਇਹ ਦਿਨਾਂ ਪੁੱਠੇ ਪਾਸੇ ਦਿਰਤੀ ਨੂੰ ਲਾਈ ਜਾਂਦੇ ਹੈ, ਅਤੇ ਉਹਨਾਂ ਕਾਮ ਕਰੋ ਦਾ ਚੋਰਾਂ ਦਾ ਨੰਨਾ ਕਾਰ ਨਰਾਦਰ ਕੋਈ ਵੀ ਨਹੀਂ ਕਰਦਾ, ਸਾਰੇ ਇਹਨਾਂ ਨਾਲ ਮਿਲੇ ਹੋਏ ਆ। ਅਤੇ ਜੇ ਚੋਰ ਕੁੱਤਾ ਰਲ ਜਾਏ ਤਾਂ ਫਿਰ ਚੋਰੀ ਤੋਂ ਕਿਹਨੂੰ ਬਚਣਾ? ਇਸੇ ਤਰ੍ਹਾਂ ਹੈਗਾ। ਇਸ ਕਰਕੇ ਕਹਿੰਦੇ ਆ ਘਰ ਮੈਂ ਅੰਮ੍ਰਿਤ ਤਸਕਰ ਲਈ, ਇਹ ਜਿਹੜੇ ਘਰ ਵਿੱਚ ਚੋਰ ਆ ਕਾਮ ਕਰੋਧ ਇਹ ਅੰਮ੍ਰਿਤ ਨੂੰ ਨਹੀਂ ਲੈਣ ਦਿੰਦੇ, ਅਤੇ ਨੰਨਾ ਕਾਰਨ ਕੋਈ ਕਈ ਇਹਨਾਂ ਨੂੰ ਲੋਕ ਤੋਂ ਉਹਦਾ ਨਹੀਂ, ਸਗੋਂ ਇਹਨਾਂ ਦੇ ਨਾਲ ਮਿਲ ਕੇ ਤੁਰੇ ਜਾਂਦੇ ਆ। ਪਰ ਜੇ ਗੁਰੂ ਮਹਾਰਾਜ ਸਮਤ ਦੇਣ ਫਿਰ ਇਹਨਾਂ ਤੋਂ ਆਪਣਾ ਬਚਾਅ ਕਰਕੇ ਫਿਰ ਉਹ ਸਿਮਰਨ ਵੱਲ ਲੱਗਦਾ। ਰੱਖ ਆ ਵਡਿਆਈ ਦੇਈ, ਕਹਿੰਦੇ ਪਰਮਾਤਮਾ ਜਿਹਨੂੰ ਆਪਣੀ ਵਡਿਆਈ ਦੇਣੀ ਚਾਹੁੰਦਾ ਹੈ ਉਹਨਾਂ ਗੁਰੂ ਪਿਆਰਿਆਂ ਨੂੰ ਕਾਮ ਕਰੋ ਆਦਿ ਚੋਰਾਂ ਤੋਂ ਆਪ ਹੀ ਰੋਕ ਕੇ ਰੱਖਦਾ, ਇਹਨਾਂ ਨੂੰ ਬਚਾ ਕੇ ਰੱਖਦਾ। ਉਹ ਨੀਲਾ ਨੀਲ ਅਗਨ ਕਠਾਈ, ਜਲ ਨਿਗਰੀ ਗੁਰਬੂਝ ਜਾਈ, ਨੀਲ ਨੀਲ ਹੁੰਦਾ ਗਿਣਤੀ ਤੋਂ ਗਿਣਤੀ। ਇਹ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਆ ਅਗਨੀ ਹੈ, ਇਹ ਅੰਤਿਸ਼ਕਾਂ ਰੂਪੀ ਠਾਈ ਜਗ੍ਹਾ 'ਚ ਆ, ਦਿਨ ਰਾਤ ਬੰਦਿਆਂ ਦੇ ਮਨ 'ਚ ਤ੍ਰਿਸ਼ਨਾ ਲੱਗੀ ਭਟਕਣਾ ਲੱਗੀ ਹੈ, ਇੱਕ ਦਿਨ ਵੀ ਮਨ ਨੂੰ ਟਿਕਣ ਨਹੀਂ ਦਿੰਦੀ। ਅਤੇ ਹਿਰਦੇ ਵਿੱਚ ਫਿਰ ਗਿਣਤੀ ਤੋਂ ਅਣਗਿਣਤ ਤ੍ਰਿਸ਼ਨਾ ਰੂਪੀ ਜਿਹੜੀ ਅੱਗ ਇਹ ਕਠਾਈ ਇਕੱਠੀ ਮੱਚ ਰਹੀ, ਭਾਂਬੜ ਨਿਕਲ ਰਹੇ ਹੈ ਮਾਇਆ ਪਦਾਰਥਾਂ ਵਾਸਤੇ। ਕਹਿੰਦੇ ਜਿਸ ਵਕਤ ਸਤਿਗੁਰ ਸੱਚੇ ਪਾਤਸ਼ਾਹ ਬੂਝ ਵਜਾਈ, ਸਿੱਖਿਆ ਸਮਝਾ ਦਿੱਤੀ, ਅਤੇ ਉਹ ਫਿਰ ਜਲ ਮੈਨੇ ਉਹ ਜਿਹੜੀ ਜਲ ਤਾਂ ਅਸੀਂ ਸੜਕਣਾ ਸੀ ਉਹ ਬੁਝ ਗਈ। ਸਤਿਗੁਰਾਂ ਨੇ ਜਿਹੜੀ ਸਿੱਖਿਆ ਸਮਝਾਈ ਹੈ ਕਹਿੰਦੇ ਇਹ ਜਲ ਆ, ਗੁਰੂ ਦਾ ਉਪਦੇਸ਼ ਰੂਪੀ ਜਲ ਹੀ ਇਹ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਂਦਾ। ਇਸ ਵਾਸਤੇ ਕਹਿੰਦੇ ਤ੍ਰਿਸ਼ਨਾ ਰੂਪੀ ਅੱਗ ਸੀ ਉਹ ਹੁਣ ਬੁਝ ਗਈ ਹੈ। ਮਨ ਦੇ ਲਈ ਆ ਰਹਿਸ ਗੁਣ ਗਾਈ, ਸੱਚੇ ਪਾਤਸ਼ਾਹ ਕਹਿੰਦੇ ਆ ਸਤਿਗੁਰਾਂ ਨੂੰ ਮਨ ਦੇ ਕੇ ਰਹਿਸ ਰਹੱਸ ਹੁੰਦਾ ਜਿਹੜਾ ਉਹਦਾ ਬੋਝ ਭਾਵ ਆ ਹੈ ਜੀ, ਗੁਪਤ ਗੁਣਾਂ ਦਾ ਗਾਇਨ ਕਰਨਾ ਹੈ, ਗੁਪਤ ਗੁਣਾਂ ਨੂੰ ਗਾਇਨ ਕਰਨ ਵਾਲੇ ਬਣ ਗਏ, ਅਤੇ ਮਨ ਦੇ ਅੰਦਰ ਰਹੱਸਮੇ ਨੇ ਆਨੰਦ ਦੇ ਸਹਿਤ ਹੋ ਗਿਆ ਹੈ ਜੀ। ਫੇਰੀ ਦੀ ਜਿਹੜੀ ਦ੍ਰਿਸ਼ਟੀ ਸੀ ਇਹਨੂੰ ਬੜੀ ਪਵਿੱਤਰ ਦ੍ਰਿਸ਼ਟੀ ਮਿਲ ਗਈ, جیسا کر باہر کو تیسا بے سوسا میں آخو کیسا وہ نرنکار جڑا ہاں جی پورا کر کے ہو جائے ویاپک ہے وہ باہر جنگلوں چ بھی ویاپک ہے پرکاش پہاڑوں دیا گفا چی ہے سری روپی گفا چ بھی ہے ستسنگت روپی گفا چ بھی بیٹھ کے کیسا آخو کہہو جہ کہ انہوں کہہ کے دسنا کریے کہ مہاراج سچے پاتشاہ میر کر دے ساگر ڈوگر نرپو ایسا وہ نرنکار نرپو پہ تو رت پرماتما ایسا ہے ساگر سمندر چ ہے ڈوگر میں پہاڑوں چ بھی پریپورن ہے ڈوگر نام پہاڑوں کا ساگر میں سمندر وگ بہت گمبھیر ہے ڈوگر میں پربتوں وگ اچل رہن والا ہے بوئے کو کہو مارے کون نڈرے کو کیسا ڈر کون پاتشاہ کہتے جڑا مریا انہوں کوئی کمی مار سکتا اس طرح جڑا جیوت پات مر گیا انہوں کوئی کمی کس طرح مار سکتا جنہیں نرنکار کے ڈر نار کے جمع کے ڈر تو جڑا رہت ہو گیا ختم کرتا ڈر انہوں کہتے کیسا ڈر ہو سکتا انہوں ڈر دن والا کون ہے بھائی صاحب بھائی منی سنگھ بندہ بہادر ہے بخیرا ڈرا تے انگ کٹ دیا گے تو کر دیا گے وہ سکھانو ڈرتے ہیں وہ تو آنند سروپ سے رہتے ہیں سب تو پچھانے تینے پون کیونکہ انہوں نے ستگر سچے پاتشاہ کا اپدیش کر کے تین پون جڑے انہوں جھوٹا جان لیا ہے یہ تو متھیا روپ کر کے جان لیا برہم روپ کر کے پچھانے ہیں جن کہیا تین کہن وکھانے جن بوجھا تین سہج پچھانے ستگر سچے پاتشاہ اپدیش تو بنا جن کہ نام نو کیا کہندے ان کے کہنے ماتر ہی بکھانے کتھن کیا جنہوں نے کہا میرا ہنکار دور ہو گیا انہوں نے کہنے ماتر ہی کتھن کیا کہندے جنہوں نے ستگرم دیش نو بجھیا کہندے انہوں گرم پیاریاں نے سہج میں نے گیان نو پچھان لیا کیونکہ کہن دیاں گلاں نہیں یہ تو پچھانن دیاں گلاں دیکھ بچار میرا من من سچے پاتشاہ کہندے جدوں اسی بچار کے دیکھا کہ ساڈا جڑا من ہے اس نرنکار دے اتے من گیا یہ سمے ستگرن اپنا منتر دتا پورے دے میرا من گیا پھر سات جی سات کا جڑا بچار کر کے اسی پرمیشر دیکھنا کیتا بھی سنسار ساتیا تے پرمیشر ساتیا پھر میتیا آتما ساتیا کیرت سورت مکت نائی تہی نرنجن رہ سمائی سچے پاتشاہ کہندے کہ پرمیشر کا نام جپن کر کے کیرتی سورت میں نے سندرتا اور کہندے مکتی کی پراپتی ہو جاتی ہے جیسے انتشکن پرمیشر کا نام ہے اس انتشکن نرنجن میں نے نر انجن مایا روپی انجن کالک تو رہت خود سروپ پرمیشر سما رہا ہے نج گل ویاپ رہا نج ٹھائی نج ٹھائی میں نے پرماتما اپنے انتشکرن کتھا کی ہے ست سنگت سروپ روپی گل ویاپ رہا یہ ساریا جگہ پریپورن ہون کر کے پرمیشر کا نام نج ٹھائی ہے کہ وہ پوری ساری جگہ اس بنا تو کوئی جگہ ہے ہی نہیں پوست کر ہے کیسے من پریت تن من سوچا ساچ پوچیت کہندے اس نرنکار کی اس ستھتی کنے منی منی کون ہے جڑے مننشیل مہاتما وہ بڑا پریم دھار کے وہی بڑیائی کرتے ہیں ہاں جی جی سوچیت میں نے سریش جس نام ہے انہوں کے کہتے تن من آدھ سارے اندری سوچے میں نے پوتر ہو گیا نانک ہر بجنی تان ایک سچے پاتشاہ کہتے گرو پیارے تُسی نتا پرتی ہمیشہ پرماتما کے نام کا بھجن کرو گوڑی واری محلہ پہلا ایک گرمکھ نے بےنتی کی مہاراج جڑا جیو آ یہ مکتی روپی کارج سدھ کیوں نہیں ہوں کارن کی ہے یہ بار بار جمن مل کے چکر چ پیا ہوا مجبور دستے نہ من مرا نہ کارج ہوئے کہندے نہ تو یہ من جیوت پات وہ مرتا نہیں اپنی ہوند مٹا نہیں من بس دوتا درمند ہوئے تو نہ یہ مکتی روپی کارج کا سدھ ہوں کیونکہ یہ دورمت جہی کھوٹی مت والے کا جڑا من ہے وہ جڑے کام کرلو مقاد دوتان کے بس ہون کر کے یہ دوئے دو آ کہڑے جمن کے مر راگ دوائے شرط تو یہ کھٹ بکاری ہو رہا یہ چھ دوش جڑے یہ ویاپ رہے من من گرتےک ہوئے کہتے جنہ کا ستگر سچے پاتشاہ کی دسو یہ من میں نے منتر سے من من گیا وہ تو پھر پرمیشر کا روپ ہو جاتے ہیں وہ بھجن پا کرتے کرتے پورے بھی مل جاتے ہیں نرگن نرگن رام گن ہے بس ہوئے آپ نگار بچارے سوئے رہو کہندے جڑا جیو نرگن ہے گنا تو ہینا ہے وہ پرماتما شبھ گنا کر کے قابو آتا بس بچوں کہندے یہ شبھ گن دھارنے پڑ گے جڑا پرش آپا آپا اہنکار دور کر دینا کہندے وہ جڑا جیو ہے وہ پھر کہندے رام کا بچار کرتا ਕਿਉਂਕਿ ਜਦੋਂ ਫਿਰ ਹੰਕਾਰ ਦੂਰ ਹੋ ਗਿਆ ਫਿਰ ਇਹ ਜਿਹੜੇ ਹੰਕਾਰੀ ਆਦਮੀ ਤਾਂ ਜਾਂਦਾ ਹੀ ਨਹੀਂ ਸੰਗ ਵਿੱਚ ਪਰੇ ਪਰੇ ਦੌੜਦਾ, ਰਾਹੁਲ ਦੇ ਸਲਾਮ ਦੇ ਕੇ ਕਿਰਪਾ ਕਰਦੇ ਹਨ। ਮਨ ਭੁੱਲੋ ਵੋ ਚਿੱਤੇ ਵਿਕਾਰ, ਮਨ ਭੁੱਲੋ ਸਿਰਿਆਵੇ ਭਾਰ। ਪਾਤਸ਼ਾਹ ਕਹਿੰਦੇ ਜਿਹੜਾ ਮਨ ਭੁੱਲਿਆ ਹੈ ਬਹੁਤ ਤਰ੍ਹਾਂ ਦੇ ਵਿਕਾਰਾਂ ਨੂੰ ਹਰ ਵੇਲੇ ਚੇਤੇ ਕਰਦਾ, ਤੁਰਨੇ ਬਸ ਗੰਦਗੀ ਵਾਲੇ ਜਾ ਰਹੇ ਹੈ, ਗੰਦਗੀ ਦਾ ਕੀੜਾ ਬਣਿਆ ਰਹਿੰਦਾ। ਕਹਿੰਦੇ ਮਨ ਦੇ ਭੁੱਲਣ ਕਰਕੇ ਸਿਰ ਤੇ ਪਾਪਾਂ ਦਾ ਭਾਰ ਆਉਂਦਾ, ਮਨ ਤੂੰ ਉਹਨੂੰ ਭੁਲਾਇਆ ਜੂ, ਜੇ ਤਾਂ ਸਿਮਰ ਨਾਲ ਜੁੜਿਆ ਰਹੇ, ਬਾਣੀ ਪੜ੍ਹਦਾ ਰਹੇ, ਇਹ ਤਾਂ ਇਹਨਾਂ ਤੋਂ ਬਚਿਆ ਰਹਿੰਦਾ। ਨਹੀਂ ਤਾਂ ਉਹ ਪਾਪ ਬਿਰਤੀਆਂ ਜਿਹੜੀਆਂ ਕਦੀ ਕੋਈ ਆ ਗਈ ਕਦੀ ਕੋਈ ਆ ਗਈ, ਬਸ ਉਹਨਾਂ ਦੇ ਭਾਰ ਲੱਗੀ ਫਿਰਦਾ। ਇਹ ਭੁੱਲਾਇਆ ਮਨ ਕਹਿੰਦੇ ਸਿਰ ਭਾਰ, ਸਿਰ ਭਰ ਨੇ ਪੁੱਠਾ ਫੇ ਕੀ ਹੁੰਦਾ, ਮਾਂ ਦੇ ਪੇਟ ਵਿੱਚ ਪੁੱਠਾ ਲਟਕਦਾ ਫੇ, ਹਾਂਜੀ ਪੁੱਠਾ ਲਟਕਦਾ। ਇਸ ਤਰ੍ਹਾਂ ਦੀ ਹਾਲਤ ਹੈ ਉੱਥੇ ਬੁਲਾਇਆ 'ਚ ਗਿਆ ਸੀ। ਹੁਣ ਟੈਲੀਵਿਜ਼ਨ ਸਾਰਾ ਦਿਖਾ ਰਿਹਾ ਕਿ ਕਿਸ ਤਰ੍ਹਾਂ ਮਾਤਾ ਦੇ ਉਹਦੇ 'ਚ ਪੁੱਠਾ ਆ, ਆ ਲੱਤਾਂ ਜਾਂ ਛਾਤੀ ਨਾਲ ਜੁੜੀਆਂ ਹੁੰਦੀਆਂ। ਅੱਜ ਕੱਲ੍ਹ ਸਾਇੰਸ ਵਾਲਿਆਂ ਨੇ ਐਸੀਆਂ ਚੀਜ਼ਾਂ ਬਣਾਈਆਂ, ਤਾਂ ਕਿ ਜਿਹੜਾ ਬਾਣੀ 'ਚ ਲਿਖਿਆ ਉਹ ਦਿਖਾਲਿਆ ਪਿਆ ਵਾਕਿਆ ਇਸ ਤਰ੍ਹਾਂ ਹੈ ਕਿ ਜਿਹੜਾ ਮਨ ਕਰਕੇ ਭੁੱਲਿਆ ਗੁਰੂ ਨੂੰ, ਤੇਰੇ ਆਵੇ ਭਰ ਫਿਰ ਸਿਰ ਫਰਨੇ ਦੇ ਲੋਕੇ 9-10 ਮਹੀਨੇ, ਕਿੰਨੇ ਕਸ਼ਟ ਚੱਲਦਾ। ਮਨ ਮੰਨੇ ਹਰ ਇੱਕ ਓੰਕਾਰ, ਕਹਿੰਦੇ ਇਹਨਾਂ ਦਾ ਇੱਕ ਓੰਕਾਰ ਇੱਕ ਪਰਮੇਸ਼ਰ ਨਿਰੰਕਾਰ ਦੇ ਉੱਤੇ ਮਨ ਮੰਨ ਗਿਆ, ਉਹਦੇ ਨਾਮ ਨੂੰ ਮੰਨਦੇ ਆ, ਉਹਦੇ ਬਚਨ ਨੂੰ ਮੰਨਦੇ ਆ, ਉਹ ਸੰਸਾਰ ਸਾਗਰ ਤੋਂ ਤਰਦੇ ਆ। ਸਤਿਗੁਰਾਂ ਦੇ ਮਨ ਮੈਨੇ ਜਿਹੜਾ ਮੰਤਰ ਨੂੰ ਮੰਨੇ, ਉਹਨਾਂ ਨੂੰ ਇੱਕੋ ਇੱਕ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਮਨ ਭੁੱਲੋ ਮਾਇਆ ਘਰ ਜਾਏ, ਕਾਮ ਗੁਰੂ ਦੋ ਰਹਿ ਨ ਠਾਏ। ਹਜ਼ੂਰ ਕਹਿੰਦੇ ਜਿਹੜਾ ਪਾਪੀ ਮਨ ਭੁੱਲਿਆ ਆ ਮਾਇਆ ਦੇ ਘਰ, ਸੰਸਾਰ ਵੱਲ ਦੌੜਦਾ ਮੁੜ ਮੁੜ ਕੇ, ਹੈਂ ਚੰਚਲਤਾ ਵੱਲ ਜਾਂਦਾ ਆ, ਜਿਹੜੇ ਬੀਜੇ ਵਿਕਾਰ ਮਨ ਨੂੰ ਚੰਚਲ ਕਰਦੇ ਆ, ਕਾਮ ਜਿਹੜਾ ਕਾਮ ਚੇਸ਼ਟਾ ਆ, ਕਾਮਨਾ ਦੇ ਵਿਰੁੱਧ ਉਹਨੇ ਰੁਕਿਆ ਆ, ਫਸਿਆ ਹੋਇਆ, ਇੱਕ ਠਾਂ ਟਿਕਦਾ ਹੀ ਨਹੀਂ ਹੈ, ਹੈਂਜੀ ਇਸ ਰੂਪ ਘਰ 'ਚ ਰਹਿੰਦਾ ਹੀ ਨਹੀਂ, ਸਰੀਰ 'ਚ ਰਹਿੰਦਾ, ਮਨ ਦੇ ਉਹ ਕਿੱਥੇ ਕਿੱਥੇ ਭਟਕਦਾ ਫਿਰਦਾ ਹੈ। ਹਰ ਭਾਈ ਪੁਰਾਣੀ ਰਸਨ ਰਸਾਏ, ਕਹਿੰਦੇ ਇਹ ਪੁਰਾਣੀਆਂ ਰਸਨਾ ਕਰਕੇ ਹਾਂਜੀ ਇੰਦਰੀਆਂ ਨੂੰ ਰਸਾ ਕੇ ਪਰਮਾਤਮਾ ਦੇ ਨਾਮ ਦਾ ਭਜਨ ਕਰੋ, ਕਿਉਂਕਿ ਜਦੋਂ ਰਸਨਾ ਨੂੰ ਕਾਬੂ ਕਰ ਲਓਗੇ, ਸਿਮਰ 'ਚ ਲਾ ਲਓਗੇ, ਤਾਂ ਸਾਰੀਆਂ ਇੰਦਰੀਆਂ ਕਾਬੂ ਹੋ ਜਾਣਗੀਆਂ। ਐਵਰ ਵੈਵਰ ਕੰਚਨ ਸੁਤ ਨਾਰੀ, ਬਹੁਤ ਚਿੰਤਾ ਪਿੜ ਚੱਲ ਹੈ ਹਾਰੀ। ਇਸੇ ਕਰਕੇ ਜਿਹੜੇ ਮਹਾਂਪੁਰਖ ਹੈ ਬਹੁਤੇ ਭਜਨ ਨਹੀਂ ਕਰਦੇ, ਹਰ ਵੇਲੇ ਸੇਵਾ ਕਰਦੇ, ਬਾਣੀ ਪੜ੍ਹਦੇ, ਨਾਮ ਕਰਦੇ, ਗੱਲਾਂ ਕਰਨ ਮਨ ਚੰਚਲ ਹੁੰਦਾ, ਕਈ ਤਰ੍ਹਾਂ ਦੇ ਦੋਸ਼ ਪੈਦਾ ਹੁੰਦੇ ਹੈ, ਕਿਸੇ ਦੀ ਗੱਲ ਕਿਸੇ ਨਾਲ ਨਾਂ ਵਾਲੇ 'ਤੇ ਲੜਾਈ ਝਗੜਾ ਵਾਦ ਵਿਵਾਦ ਹੋ ਜਾਂਦਾ, ਇੱਕ ਦੂਜੇ ਨਾਲ ਹੱਥੋਂ ਪਾਈ ਹੋ ਜਾਂਦੇ ਹੈ। ਇਸ ਕਰਕੇ ਉਹ ਮਹਾਂਪੁਰਖ ਹਰ ਵੇਲੇ ਬਾਣੀ ਬਣ ਕੇ ਲੱਗੇ ਰਹਿੰਦੇ ਹੈ। ਗੈਵਰ ਮੈਨੇ ਗੈ ਵਾਰ ਸ੍ਰੇਸ਼ਟ ਆਖੀ, ਹੈ ਵਾਰ ਸ੍ਰੇਸ਼ਟ ਘੋੜੇ, ਕੰਚਨ ਨਾਮ ਸੋਨੇ ਦਾ, ਸੁੱਤ ਨਾਮ ਪੁੱਤਰ ਦਾ, ਨਾਰੀ ਮੈਨੇ ਇਸਤਰੀ ਹੈ, ਇਤਿਹਾਦਿਕ ਬਹੁਤੀ ਚਿੰਤਾ ਕਰਕੇ ਮਨੁੱਖ ਦੂਰ ਇੱਕ ਪੇੜ ਵੱਧਦੀ, ਇਹ ਬਾਜੀ ਨੂੰ ਹਾਰ ਕੇ ਚਲੇ ਜਾਂਦਾ ਸੰਸਾਰ ਦੇ, ਜਿਵੇਂ ਜੁਆਰੀਆ ਹਾਰ ਜਾਏ ਨਾ, ਇਸ ਤਰ੍ਹਾਂ ਦੀ ਹਾਲਤ ਹੈ। ਜੂਏ ਖੇਡਣ ਕਾਚੀ ਸਾਰੀ, ਇਹ ਸੰਸਾਰ ਰੂਪੀ ਜੂਏ ਵਿੱਚ ਵਿਸ਼ੇ ਵਿਕਾਰਾਂ ਰੂਪੀ ਖੇਡ ਖੇਡਣ ਕਰਕੇ ਇਹ ਜੀਵ ਰੂਪੀ ਸਾਰੀ ਮੈਨੇ ਨਰਦ ਜਿਹੜੀ ਕੱਚੀ ਹੋ ਜਾਂਦੀ ਹੈ, ਕੱਚੀ ਹੋ ਰਹੀ ਹੈ। ਸੰਪੋ ਸਾਂਝੀ ਭੈ ਵਿਕਾਰ, ਹਰ ਤੋਂ ਗੁੱਬੇ ਦਰਬਾਰ, ਕਹਿੰਦੇ ਮੰਜ ਵਿਕਾਰਾਂ ਦੀ ਹੁਣ ਕਰਕੇ ਸੰਪਦਾ, ਸੰਪਦਾ ਜਿਹੜੀ ਮਾਇਆ, ਸੰਪੋ ਮੈਨੇ ਸੰਪਦਾ ਮਾਇਆ, ਇਹਨੂੰ ਸਾਂਝੀ ਮੈਨੇ ਇਕੱਠੀ ਕਰੀ ਜਾਂਦਾ, ਦਿਨ ਰਾਤ ਲੱਗਾ ਹੋਇਆ, ਜਿੰਨੀ ਸੰਪਦਾ ਬਹੁਤੀ ਇਕੱਠੀ ਕੀਤੀ ਹੈ ਉਨੇ ਜ਼ਿਆਦਾ ਵਿਕਾਰ ਪੈਦਾ ਹੋ ਗਿਆ। ਇਸ ਵਾਸਤੇ ਜੀਵ ਦੇ ਦਰਬਾਰ, ਇਹਦੇ ਅੰਦਰ ਬਾਹਰ ਕਹਿੰਦੇ ਨਿਤ ਕਦੇ ਹਰਖ ਆ ਗਿਆ, ਕਦੇ ਯੋਗ ਆ ਗਿਆ, ਉਹਵੇਂ ਮੈਨੇ ਦੋਨੋਂ ਖੜੇ ਰਹਿੰਦੇ ਆ, ਕਿ ਖੜਪਿਆਂ ਸੱਪਾਂ ਨੂੰ ਖੜੇ ਰਹਿੰਦੇ। ਸੋ ਸਹਿਜੇ ਜਾਫਰੇ ਦਾ ਮੁਰਾਰ, ਕਹਿੰਦੇ ਜਦੋਂ ਮਨ ਦੇ ਅੰਦਰ ਮੁਰਾਰੀ ਮਨ ਰੂਪੀ ਮੁੜ ਦੈਂਤ ਨੂੰ ਮਾਰਨ ਵਾਲਾ ਪਰਮੇਸ਼ਰ ਆ, ਉਹਦਾ ਨਾਮ ਜਪੇਗਾ ਸਹਿਜੇ ਸੁੱਖ, ਇਹਨੂੰ ਅਚੁੱਤ ਸੁੱਖ, ਜਿਹੜਾ ਨਾ ਸੁਣਨ ਵਾਲਾ ਸਦਾ ਰਹਿਣ ਵਾਲਾ ਸੁੱਖ ਦੀ ਪ੍ਰਾਪਤੀ ਹੋ ਜਾਏਗੀ, ਅਗੇੜ ਸੁੱਖ ਮਿਲ ਜਾਏਗਾ। ਨਜ਼ਰ ਕਰੇ ਤਾਂ ਮੀਰ ਮਲਾਏ, ਗੁਣ ਸੰਗ੍ਰਹਿ ਹੈ ਉਹ ਗੁਣ ਨੂੰ ਸਬਦ ਜਲਾਏ। ਜਦੋਂ ਨਿਰੰਕਾਰ ਦੀ ਦੇ ਅਤੇ ਮੇਰ ਹੋ ਜਾਏ, ਇਹ ਸਤਿਗੁਰਾਂ ਦੇ ਮੇਲ ਵਿੱਚ ਹੀ ਆਪਣੇ ਆਪ ਨੂੰ ਮਿਲਾਉਂਦਾ, ਨਹੀਂ ਤਾਂ ਮਨਮੁਖਾਂ ਦੀ ਪਸੰਦ ਵੱਲ ਦੌੜ ਦੌੜ 'ਤੇ ਜਾਂਦਾ। ਜਿਹੜੇ ਗੁਰੂ ਪਿਆਰੇ ਹੈ ਉਹ ਸਤਿਗੁਰਾਂ ਨੂੰ ਮਿਲ ਕੇ ਉਹਨਾਂ ਦੇ ਪਵਿੱਤਰ ਉਪਦੇਸ਼ ਦੁਆਰਾ ਜਿਹੜੇ ਸ਼ੁਭ ਗੁਣ ਨੂੰ ਸੰਗ ਰਹਿੰਦੇ ਨੇ ਇਕੱਠਾ ਕਰਦੇ ਆ, ਔਰ ਔਗੁਣਾਂ ਨੂੰ ਜਲਾਏ ਮੈਨੇ ਸਾੜ ਦਿੰਦੇ ਆ। ਗੁਰਮੁਖ ਨਾਮ ਪਦਾਰਥ ਹੈ, ਜਿਹੜੇ ਗੁਰਮੁਖ ਆ ਉਹ ਸਤਿਗੁਰਾਂ ਦਾ ਜਿਹੜਾ ਨਾਮ ਰੂਪੀ ਪਦਾਰਥ ਆ ਇਹਨੂੰ ਪਾ ਲੈਂਦੇ ਹਨ। ਮਾਇਆ ਮੋਹ ਸਰਬ ਜੰਜਾਲਾ, ਮਨੁੱਖ ਚੀਰ ਸੁਸ਼ਿਤ ਵਿਕਰਾਲਾ। ਪਾਤਸ਼ਾਹ ਕਹਿੰਦੇ ਮਾਇਆ ਦੇ ਮੋਹ ਕਰਕੇ ਜਿਹੜਾ ਜੀਵ ਆ, ਸਾਰੇ ਜਿੰਨੇ ਜੰਜਾਲ ਆ, ਜੰਜਾਲ ਨੇ ਜਿਹੜੇ ਬੰਧਣ ਆ, ਇਹਨੂੰ ਤਾਂ ਹੀ ਪੈ ਰਹੇ ਆ, ਜਿਵੇਂ ਉਹ ਮੱਕੜੀ ਹੈ, ਜਾਲਾ ਆਪੇ ਪੈਦਾ ਕਰਦੀ, ਆਪੇ ਫਸ ਕੇ ਮਰ ਜਾਂਦੀ ਹੈ। ਇਸ ਤਰ੍ਹਾਂ ਦੀ ਇਹਦੀ ਹਾਲਤ ਹੈ, ਇਹ ਆਪੇ ਤਾਣਾ ਤਣੀ ਜਾਂਦਾ ਦੁਆਲੇ, ਉਹ ਮਮਤਾ ਦਾ ਬਖੂ ਚੋਲ ਜੋਲ ਕੇ ਮਰ ਰਿਹਾ। ਮਨੁੱਖ ਜਿਹੜੇ ਤਨ ਕਰਕੇ ਸਰੀਰ ਕਰਕੇ ਕੁਚੀਲ ਮੈਂ ਨਹੀਂ, ਬੜੇ ਪਵਿੱਤਰ ਆ, ਹਰ ਵੇਲੇ ਕੰਮ ਕਰੋ ਦੇ ਕੀੜੇ ਬਣੇ ਰਹਿੰਦੇ ਆ, ਨਸ਼ਿਆਂ ਬੀਸ਼ਿਆਂ 'ਚ ਗਰਕ ਹੁੰਦੇ ਆ, ਅਪਵਿੱਤਰ ਰਹਿੰਦੇ ਆ, ਕੁਛ ਔਰ ਫਿਰ ਇਸ ਕਰਕੇ ਕਹਿੰਦੇ ਬੁੱਧੀ ਰੂਪੀ ਜਿਹੜੀ ਪ੍ਰਿਥਵੀ ਹੈ ਇਹ ਖੋਟੀ ਹੋਣ ਕਰਕੇ ਕਰਾਲਾ ਮੈਨੇ ਬੜਾ ਭਿਆਂਕਰ ਹੋ ਰਿਹਾ ਹੈ। ਫਿਰ ਇਹਦੇ ਸਿਨਾ ਮੁਕਟ ਰਾਵ ਨੇ ਜਿਹਨਾਂ ਵਸਾਰਿਓ ਨਾ ਹੋ, ਜਿਹਨੇ ਨਾਮ ਵਸਾਰਿਆ ਉਹਨੇ ਸ਼ਕਲਾਂ ਵੀ ਬੜੀਆਂ ਡਰਾਉਣੀਆਂ, ਕਿਸ ਤਰ੍ਹਾਂ ਦੇ ਭੈੜੇ ਸਰੀਰ ਆ ਉਹਨਾਂ ਦੇ। ਸਤਿਗੁਰ ਸੇਵੇ ਚੂਕਾ ਜਿੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ, ਜੇ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਸੇਵਾ ਕਰੇ। ਇਹ ਜਿਹੜੇ ਦੁਨੀਆਂ ਦੇ ਧੰਦੇ ਜੰਜਾਲ ਪਏ ਹੋਏ ਆ ਸਾਰੇ ਸੁੱਖ ਨੂੰ, ਕਹਿੰਦੇ ਕੀ ਕਰੀਏ ਜੀ, ਕੰਮ ਹੀ ਨਹੀਂ ਮੁੱਕਦੇ। ਬਾਬਾ ਜੀ ਭਜਨ ਨੂੰ ਟਾਈਮ ਕਿੱਥੇ ਹੈ? ਅਤੇ ਜਮਰਾਜ ਦਾ ਟਾਈਮ ਕੱਢੂਗਾ ਜਿਹੜੇ ਸੀੜੀ ਦੇ ਚਾਰ ਜਣੇ ਲੈ ਗਏ, ਕਾਢੋ ਕਾਢੋ ਹੋ ਗਈ। ਪਰਮੇਸ਼ਰ ਦਾ ਜਿਹੜਾ ਅੰਮ੍ਰਿਤ ਆ ਉਹਦਾ ਸਦਾ ਹੀ ਸੁੱਖਾਂ ਦਾ ਨਾਲਾ ਪ੍ਰਵਾਹ ਹੈ। ਹਾਂਜੀ, ਇਹ ਅੰਮ੍ਰਿਤ, ਇਹ ਨਾਮ ਅੰਮ੍ਰਿਤ ਨੂੰ ਪੀ ਕੇ ਕਹਿੰਦੇ ਗੁਰਮੁਖ ਜਿਹੜੇ ਸਦਾ ਸੁੱਖਾਂ ਦੇ ਨਾਲਾਂ ਸੁੱਖਾਂ ਦੇ ਨਾਲ ਹੋ ਗਿਆ, ਸੁੱਖਾਂ ਦੇ ਸਾਥੀ ਬਣ ਗਏ। ਹਾਂਜੀ, ਨਾਮ ਅੰਮ੍ਰਿਤ ਕਰਕੇ ਜਿਹੜਾ ਜੀਵ ਹੈ ਸਦਾ ਹੀ ਸੁੱਖ ਨਾਲਾ, ਸੁੱਖਨ ਆਲਾ, ਆਲਾ ਨਮਨ ਦਾ ਘਰ ਦਾ, ਉਹ ਸੁੱਖਾਂ ਦਾ ਆਲਾ ਮੇਰੇ ਘਰ ਬਣ ਜਾਂਦੇ ਆ। ਗੁਰਮੁਖ ਜਾਏ ਗਲੇ ਬੁਲਾਏ, ਨਿਜ ਕਰ ਵਾਸੈ ਸੱਚ ਸਮਾਏ, ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਬੁੱਝ ਕੇ ਜੇ ਇੱਕ ਪਰਮਾਤਮਾ ਨਾਲ ਬਿਰਤੀ ਲਾ ਲੈ, ਤੇਰੀ ਦੀ ਬਿਰਤੀ ਅੰਤਰਮੁਖ ਹੋ ਜਾਏਗੀ। ਅੰਤਰਮੁਖਤਾ ਰੂਪੀ ਨਿਜ ਘਰ ਛੇ ਨਿਵਾਸ ਕਰਕੇ ਸਤ ਸਰੂਪ ਦੇ ਵਿੱਚ ਸਮਾ ਜਾਂਦਾ ਗੁਰਮੁਖ ਪਿਆਰਾ, ਸੱਚੇ ਨਾਮ ਵਿੱਚ ਸਮਾ ਕੇ ਕਹਿੰਦੇ ਸਰੂਪ ਰੂਪੀ ਜਿਹੜਾ ਨਿਜ ਘਰ ਆ ਉਹਦੇ ਵਿੱਚ ਜਾ ਕੇ ਵੱਸਦਾ ਹੈ, ਉੱਥੇ ਦਾ ਨਿਵਾਸ ਹੋ ਜਾਂਦਾ ਹੈ। ਜੰਮਣ ਮਰਨਾ ਠਾਕ ਰਹਾਏ, ਪੂਰੇ ਗੁਰ ਤੇ ਇਹ ਮਤ ਪਾਏ। ਜਦੋਂ ਪੂਰੇ ਸਤਿਗੁਰਾਂ ਤੋਂ ਇਹ ਜਿਹੜੀ ਪਵਿੱਤਰ ਮਤ ਆ ਇਹਨੂੰ ਪਾ ਲਏਗਾ, ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਪਰਮਾਤਮਾ ਉਹਨੂੰ ਫਿਰ ਜੰਮਣ ਮਰੋਂ ਠਾਕ ਰਹਾਏ ਰੋਕ ਰੱਖਦਾ, ਕਿ ਜਿਹੜਾ ਜੰਮਣ ਮਰਨ ਦਾ ਚੱਕਰ ਆ ਉਹਦਾ ਫਿਰ ਪਾਤਸ਼ਾਹ ਕਹਿੰਦੇ ਖਤਮ ਹੋ ਜਾਂਦਾ ਹੈ। ਕਥਨੀ ਕਥਨ ਆਵੈ ਹੋਰ, ਗੁਰਪੁਰਖ ਦੇਖਿਆ ਨਾਹੀਂ ਡਰ ਹੋਰ। ਸੱਚੇ ਪਾਤਸ਼ਾਹ ਨੇ ਜਿਹੜੇ ਸੰਸਾਰ ਦੀਆਂ ਕਥਨੀਆਂ, ਲੋਕਾਂ ਦੀਆਂ ਕਥਨ ਕਹਾਣੀਆਂ ਕਥਨ ਕਰਨ ਪਰਮੇਸ਼ਰ ਦੇ ਜੋ ਮਹਿਮਾ ਵਡਿਆਈ ਤਾਂ ਹੋਰ ਮੈਂ ਉਹਦਾ ਤਾਂ ਉੜ ਪਾਉਂਦਾ ਨਹੀਂ। ਕਹਿੰਦੇ ਮੈਂ ਆਪਣੇ ਸਾਧੂਆਂ ਪੁੱਛ ਕੇ ਦੇਖਿਆ, ਇਸ ਗੱਲ ਨੂੰ ਵਿਚਾਰ ਕੀਤੀ ਹੈ ਸਤਸੰਗਤ। ਹਾਂਜੀ, ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਸੁੱਖਾਂ ਦਾ ਮੁਕਤੀ ਦਾ ਦਰ ਮੈਨੇ ਦਰਵਾਜ਼ਾ ਹੈ ਹੀ ਨਹੀਂ। ਹੋਰ ਕੁਛ ਦੇਖਿਆ ਨਾ ਹੀ ਦਰ ਹੋਰ, ਸਤਿਗੁਰਾਂ ਕੁਛ ਵੀ ਦੇਖਿਆ ਉਹਦੇ ਕਿਰਪਾ ਤੋਂ ਬਿਨਾਂ ਮੁਕਤੀ ਦਾ ਸੁੱਖਾਂ ਦਾ ਦਰਵਾਜ਼ਾ ਹੋਰ ਕੋਈ ਨਹੀਂ। ਉਹ ਗੁਰੂ ਦੇ ਚਰਨਾਂ 'ਚ ਜਾ ਕੇ ਮਿਲਣੀ, ਦੁੱਖ ਤੋਂ ਭਾਣੇ 'ਤੇ ਸਿਰ ਜਾਏ, ਨਾਨਕ ਨੀਚ ਰਹਿ ਲਿਓ ਲਾਏ। ਪਾਤਸ਼ਾਹ ਕਹਿੰਦੇ ਆ ਰਜਾਏ, ਉਸ ਨਿਰੰਕਾਰ ਦੀ ਰਜਾਏ, ਉਹਦੇ ਭਾਣੇ ਵਿੱਚ ਜੀਵ ਜਿਹੜਾ ਦੁੱਖ ਸੁੱਖ ਨੂੰ ਆ ਕੇ ਪ੍ਰਾਪਤ ਹੁੰਦਾ ਹੈ। ਪਰਮਾਤਮਾ ਜੀ ਨੂੰ ਦੁਆਸ਼ ਨਹੀਂ ਕਰਦਾ ਜੀ, ਪਾਪ ਕਰੇਗਾ ਦੋਖਿਆ, ਪੁੰਨ ਕਰੇਗਾ ਸੋਖਿਆ, ਨਿਸ਼ਕਾਮ ਕਰੇਗਾ ਹਿਰਦਾ ਸ਼ੁੱਧ ਹੋਏਗਾ। ਪਰਮਾਤਮਾ ਦਾ ਪਿਆਰ ਜਾਗੇ ਆ। ਸੱਚੇ ਪਾਤਸ਼ਾਹ ਨੀਚ ਨਿਮਰਤਾ ਵਿੱਚ ਕਹਿੰਦੇ ਲਿਵ ਲਾ ਕੇ ਉਹਦਾ ਜਸ ਕਰੇ। ਹਾਂਜੀ, ਨੀਚ ਦਾ ਮਤਲਬ ਕੀ ਹੈ? ਨਾਨਕ ਨੀਚ ਕਹਿ ਜਾਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਨੀਚ ਮੈਨੇ ਨਿਮਰਤਾ ਵਿੱਚ ਆਪਣੀ ਲਿਵ ਲਾ ਕੇ ਪਰਮਾਤਮਾ ਦਾ ਜਸ ਕਰੇ ਅਤੇ ਆਪਣੀ ਜਿਹੜੀ ਨੀਚਤਾਈ ਹੈ ਇਹਨੂੰ ਤਿਆਗ ਦੇਣਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੁੰਦਰ ਲਿਖੀ ਹੈ, ਉਹਨੇ ਕਿਹਾ ਦੇਵੀ ਦੇਵੀ ਦੇਵ ਨੇ ਕੇ ਨਾਮ ਨਾਲ ਨਿਸ਼ਾਨ ਰਹਿਤੇ, ਰੂਪ ਮਿਟ ਜਾਂਦੇ ਸਭ ਵੇਦ ਨੇ ਪ੍ਰਾਣ ਕੇ, ਜਗ ਹੋਮ ਹੋਣਾ ਕੋਈ ਹਿੰਦ ਮੇ ਨਾ ਮੂਲ ਪਾਤਾ, ਝੂਲ ਤੇ ਨਿਸ਼ਾਨ ਹੈ ਨਾ ਜਦਵਾਨ ਕੇ, ਸਾਧੂ ਸੰਤ ਵੇਖਣੇ ਮੈਂ ਆਮਦਾਨਾ ਏਕ, ਤੀਰਥੋ ਕੇ ਧਾਮ ਸਭ ਹੋਤੇ ਤੁਰਕਾਨ ਕੇ, ਐਸੇ ਸ਼ੇਰ ਪਾਸੋ ਜਾਨ ਛੁੱਟਦੀ ਨਾ ਖਾਲਸਾ ਜੀ, ਜੇ ਨਾ ਤੀਰ ਛੂਟ ਤੇ ਗੋਬਿੰਦ ਸਿੰਘ ਜਾਣ ਕੇ, ਦੇਸ਼ ਦਾ ਸੀ ਰਾਣਾ ਪ੍ਰਤਾਪ, ਸ਼ਿਵਾਜੀ ਮਰਹੱਟੇ ਵਰਗਿਆਂ ਦਾ ਇੰਡੀਆ ਦੇਸ਼ ਸੀ, ਪਰ ਦੇਸ਼ ਇੰਨਾ ਕਮਜ਼ੋਰ ਕਿਉਂ ਹੋਇਆ, ਮਹਾਰਾਜ ਤੇ ਬੇਨਤੀ ਕੀਤੀ ਸੀ ਵੀ ਦੇਸ਼ ਵਿਚ ਬਹੁਤ ਵੱਡਾ ਮਹਾਭਾਰਤ ਦਾ ਜੰਗ ਹੋਇਆ, 18 ਦਿਨ ਜੰਗ ਹੁੰਦਾ ਰਿਹਾ। ਇਹ ਜੰਗ ਹੋਇਆ ਸੀ ਜੂਏ ਬਦਲੇ, ਤੇ ਦੋ ਭਰਾ ਸੀ ਜੂਆ ਖੇਡੇ, ਇੱਕ ਨੇ ਆਪਦੇ ਘਰ ਵਾਲੀ ਜੂਏ ਵਿਚ ਹਾਰ ਦਿੱਤੀ, ਜੰਗ ਦਾ ਮੁੱਢ ਬੱਝਿਆ।

ਹਜ਼ਾਰ ਕੁੜੀਆਂ ਜਿਹੜੀਆਂ ਦੇਸ਼ ਦੀਆਂ ਕੋਈ ਬਣ ਕੇ ਲਈ ਜਾਂਦਾ ਹੋਵੇ, ਜਾਣ ਲੱਗੀਆਂ ਕੁੜੀਆਂ ਫਰਿਆਦ ਕਰਦੀਆਂ ਕਹਿੰਦੀਆਂ, ਹੇ ਧਰਤੀ ਮਾਤਾ, ਇੱਥੇ ਹੈ ਨੀ ਕੋਈ ਸ਼ਿਵਾਜੀ ਮਰਹੱਟ, ਕੋਈ ਹੈ ਨੀ ਯੋਧਾ ਜਿਹੜਾ ਸਾਨੂੰ ਛਡਾਵੇ। ਤੇ ਧਰਤੀ ਨੂੰ ਕਹਿੰਦੀਆਂ ਵੀ ਤੂੰ ਹੀ ਸਾਨੂੰ ਰਾਹ ਦੇ, ਤੇਰੇ ਵਿੱਚ ਅਸੀਂ ਗਰਕ ਹੋ ਜਾਈਏ। ਉਹਨਾਂ ਕੁੜੀਆਂ ਨੂੰ ਮਾਪਿਆਂ ਨੇ ਛਡਾਉਣ ਦਾ ਕੀ ਸੀ? ਜਾਣ ਲੱਗੀਆਂ ਕੁੜੀਆਂ ਦੇ ਮਾਪੇ ਸਿਰ ਤੇ ਹੱਥ ਫੇਰ ਕੇ ਇਹ ਗੱਲ ਆਖ ਦਿੰਦੇ, ਜਾ ਪੁੱਤਰ, ਇਹ ਜਿਹੜੀ ਭਾਵੀ ਹੈ ਇਹ ਤਾਂ ਉਹਦੀਆਂ ਅਵਤਾਰਾਂ ਤੋਂ ਮੇਰੇ ਟਲੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਆਖਿਆ, ਜਿਹੜੀ ਭਾਵੀ ਆ ਮੇਰੇ ਸਿੰਘਾਂ ਅੱਗੇ ਸਿਰ ਨਵਾਏਗੀ, ਮੈਂ ਇਸੇ ਯੋਧੇ ਪੈਦਾ ਕਰ ਦੇਣੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਇੱਕ ਵੱਖਰਾ ਸਰੂਪ ਹੈ ਜਿਹੜਾ ਸਤਿਗੁਰੂ ਨੇ ਤਿਆਰ ਕਰਨ ਲਈ ਜਿਹੜੀ ਗੱਲ ਬਣਾਈ ਹੈ। ਅਕਾਲ ਪੁਰਖ ਪਾਸੋਂ ਪੁੱਛਿਆ ਸੀ ਮਹਾਰਾਜ ਨੇ ਤੇ ਤੁਸੀਂ ਕਿਹਾ ਸੀ, ਮੈਂ ਉਹ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ। ਤੁਸੀਂ ਕਿਹਾ ਸੀ ਜਾਓ ਆਪਣਾ ਪੰਥ ਸਾਜੋ, ਅਕਾਲ ਪੁਰਖ ਪਾਸੋਂ ਪੁੱਛਿਆ ਤੇ ਅਕਾਲ ਪੁਰਖ ਨੇ ਦੱਸਿਆ। ਫਿਰ ਕਹਿੰਦੇ ਮਹਾਰਾਜ, ਜਦੋਂ ਬਿਰਤੀ ਲਾ ਕੇ ਬੈਠੇ ਅਸ਼ਵਾਲਕ ਦੀਆਂ ਪਹਾੜੀਆਂ ਵਿੱਚ, ਅਕਾਲ ਪੁਰਖ ਤੋਂ ਪੁੱਛ ਰਹੇ ਹਨ ਵੀ ਕਿਹੋ ਜਿਹਾ ਪੰਥ ਸਾਜਣਾ ਚਾਹੀਦਾ। ਮਹਾਰਾਜ ਨੇ ਤਾਂ ਸਾਰਾ ਕੁਝ ਸੋਚ ਲਿਆ ਸੀ। ਕਹਿੰਦੇ ਸਤਿਗੁਰੂ ਦੀਆਂ ਅੱਖਾਂ ਦੇ ਅੱਗੋਂ ਦੇਣਾ, ਜੋਗੇ ਜੰਗਮ ਭਰਥਰੀ ਨਾਥ ਵਰਗੇ ਅਤੇ ਗੋਰਖ ਮਿਸ਼ੰਦਰ ਵਰਗੇ ਸਭ ਲੰਮੀਆਂ ਲੰਮੀਆਂ ਜਗ੍ਹਾ ਵਾਲੇ, ਕਹਿੰਦੇ ਮਹਾਰਾਜ ਅੱਖਾਂ ਦੇ ਅੱਗੋਂ ਦੇ ਨਗਾਏ ਆ। ਸਤਿਗੁਰੂ ਕਹਿਣ ਲੱਗੇ ਵੀ ਇਹੋ ਜਿਹਾ ਪੰਥ ਨੀ ਮੈਂ ਸਾਜਣਾ, ਇਹ ਤਾਂ ਜਟਾਂ ਵਧਾਈਆਂ ਰਾਜਿਆਂ ਦੇ ਮੁੰਡੇ ਆ, ਕੰਨ ਪੜਵਾਏ ਹਨ, ਮੈਂ ਤਾਂ ਕੇਸਾਂ ਵਿੱਚ ਅੰਮ੍ਰਿਤ ਪਾਉਣਾ, ਇਹੋ ਜਿਹਾ ਪੰਥ ਨੀ ਮੈਂ ਸਾਜਣਾ। ਫਿਰ ਅਕਾਲ ਪੁਰਖ ਦੀ ਜੋਤ ਕਹਿੰਦੇ ਸਤਿਗੁਰੂ ਦੀਆਂ ਅੱਖਾਂ ਦੇ ਅੱਗੋਂ ਦੀ ਇਸ ਤਰ੍ਹਾਂ ਲੰਘੀ ਹੈ। ਮਹਾਰਾਜ ਨੇ ਕਿਹਾ, ਬਸ ਮੈਂ ਤਾਂ ਪੰਥ ਇਹੋ ਜਿਹਾ ਸਾਜਣਾ, ਜਟਾ ਜੋਟ ਹੋਵੇ, ਲੰਮਾ ਦਾੜਾ ਹੋਵੇ ਅਤੇ ਚਿਹਰਾ ਜਿਹੜਾ ਚਮਕਦਾ ਹੋਵੇ, ਇਹੋ ਜਿਹਾ ਪੰਥ ਜਿਹੜਾ ਵੱਖਰੀ ਸ਼ਕਲ ਦਾ। ਸਰਦਾਰ ਗੁਰਭਗਤ ਸਿੰਘ ਮੱਲੀ ਟੋਰਾਂਟੋ ਵਿੱਚ MP ਹੈ, 4 ਸਾਲ ਹੋ ਗਏ ਉੱਥੇ ਜਾਣ ਦਾ ਮੌਕਾ ਮਿਲਿਆ, ਉਹ ਹਰ ਹਫ਼ਤੇ ਸਾਡੇ ਕੋਲੇ ਆ ਜਾਂਦਾ ਗੱਲਾਂ ਬਾਤਾਂ ਕਰਨ ਨੂੰ। ਕਹਿਣ ਲੱਗਿਆ, ਵੇਖੋ ਜੇ ਕਿਸ ਤਰ੍ਹਾਂ ਸਤਿਗੁਰੂ ਨੇ ਵੱਖਰਾ ਸਰੂਪ ਹੈ ਜਿਹੜਾ ਦਿੱਤਾ ਸਿੰਘਾਂ ਨੂੰ, ਵੱਖਰਾ ਹੀ ਸਰੂਪ। ਕਹਿੰਦਾ ਕੋਈ ਹਜ਼ਾਰਾਂ ਬੰਦਾ ਜਹਾਜ਼ ਵਿੱਚੋਂ ਉਤਰਦਾ ਤੇ ਕੋਈ ਕਿਸੇ ਬੰਨੀ ਝਾਕਦਾ ਨਹੀਂ, ਜੇ ਸਿੰਘ ਹੈ ਜਿਹੜਾ ਉਹ ਇੱਕ ਵੀ ਉਤਰੇ ਨਾ, ਕਹਿਣਗੇ ਉਹ ਇੱਕ ਸਿੱਖ ਵੀ ਉਤਰਿਆ ਬਈ, ਵੱਖਰਾ ਸਰੂਪ। ਕਹਿੰਦਾ ਮੈਂ ਜਾਣਾ ਪਾਰਲੀਮੈਂਟ ਵਿੱਚ, ਉਹ ਅੰਗਰੇਜ਼ ਮੈਨੂੰ ਕਹਿਣਗੇ, ਉਦੋਂ ਇਕੱਲਾ ਹੀ ਸੀਗਾ MP, ਅੰਗਰੇਜ਼ ਕਹਿਣਗੇ ਮੈਨੂੰ ਵਿਚਾਲੇ ਕਰ ਕਰਕੇ ਬਹਾਉਣਗੇ, ਕਹਿਣਗੇ ਸਾਹ ਸਾਹ ਤੁਸੀਂ ਇੱਥੇ ਬਹੁਤ ਸੋਹਣੇ ਲੱਗਦੇ ਆ। ਮੇਰਾ ਕਹਿਣ ਤੋਂ ਭਾਵ ਹੈ ਇੱਕ ਵੱਖਰਾ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਨਿਤ ਨਵੀਆਂ ਧਾਰਾਂ ਜਿਹੜੀਆਂ ਇੰਡੀਆ ਦੇ ਚੜ ਕੇ ਤੜਕੇ ਆਉਂਦੀਆਂ ਸਨ, ਤੇ ਸੋਨੇ ਦੇ ਮੰਦਰ ਆ ਜਿਹੜੇ, ਕਹਿੰਦੇ ਐਸੇ ਐਸੇ ਮੰਦਰ ਸੀ ਕਹਿੰਦੇ ਜਿਹਨਾਂ ਨੂੰ ਕਹਿੰਦੇ ਕਈ ਮਣ ਮਣ ਸੋਨੇ ਦੇ ਉਹ ਜੰਜੀਰ ਲੱਗੇ ਹੁੰਦੇ ਸੀ, ਵੱਡੇ ਵੱਡੇ ਟਾਲ ਆ ਜਿਹੜੇ ਉਹ ਸੋਨੇ ਦੇ ਬਣੇ ਹੁੰਦੇ ਸੀਗੇ, ਉਹ ਲੁੱਟ ਕੇ ਲੈ ਜਾਂਦੇ ਸਾਰਾ ਮੰਦਰਾਂ ਨੂੰ ਜਿਹਨਾਂ ਦੇ ਸੋਨਾ ਚੜਿਆ ਹੁੰਦਾ ਸੀ, ਲੁੱਟ ਕੇ ਹੀਰੇ ਜਵਾਹਰਾਤ ਆ ਜਿਹੜੇ ਮੂਰਤੀਆਂ ਦੇ ਲੱਗੇ ਹੁੰਦੇ ਸਨ, ਤੇ ਉਹ ਸਾਰਾ ਕੁਝ ਲੁੱਟ ਕੇ ਲੈ ਜਾਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਕਿਹਾ, ਇਹ ਖਾਲਸਾ ਪੰਥ ਆ ਜਿਹੜਾ ਮੈਂ ਸਨਾਤ ਦੇ ਕੰਨ ਤਿਆਰ ਕਰ ਦਿੱਤੇ ਹੈ, ਇਹਦੋਂ ਬਾਅਦ ਕੋਈ ਦੁਸ਼ਮਣ ਆ ਜਿਹੜਾ ਦੇਸ਼ ਉੱਤੇ ਚੜ ਕੇ ਨਹੀਂ ਆਵੇਗਾ। ਮਹਾਰਾਜ ਨੇ ਆਵਾਜ਼ ਮਾਰੇ ਤੇ ਕਹਿੰਦੇ, ਦਇਆ ਰਾਮ ਲਾਹੌਰ ਦੇ ਰਹਿਣ ਵਾਲਾ ਸਤਿਗੁਰੂ ਦੇ ਸਾਹਮਣੇ ਆ ਕੇ ਖੜੋ ਗਏ ਹੈ। ਮਹਾਰਾਜ ਨੇ ਆਵਾਜ਼ ਮਾਰੇ, ਕੋਈ ਹੈ ਸਿੱਖ ਬੇਗਾ ਜੋ ਕਰੇ ਸੀਸ ਭੇਟਾ। ਦਇਆ ਰਾਮ ਕਹਿੰਦਾ, ਸਤਿਗੁਰੂ ਮੇਰਾ ਸੀਸ ਹਾਜ਼ਰ ਹੈ। ਮਹਾਰਾਜ ਕਹਿਣ ਲੱਗੇ, ਕੀ ਨਾਂ ਹੈ? ਕਹਿੰਦਾ ਦਇਆ ਰਾਮ। ਕਿੱਥੇ ਰਹਿਣਾ? ਕਹਿੰਦਾ ਜੀ ਲਾਹੌਰ ਵਿੱਚ। ਸਤਿਗੁਰੂ ਕਹਿਣ ਲੱਗੇ, ਦਇਆ ਰਾਮ ਤੂੰ ਲਾਹੌਰ ਵਿੱਚ ਰਹਿਣ ਵਾਲਾ ਤਾਂ ਨਹੀਂ। ਕਹਿੰਦਾ ਸਤਿਗੁਰੂ ਮੈਂ ਲਾਹੌਰ ਦੇ ਰਹਿਣ ਵਾਲਾ, ਮੇਰਾ ਨਾਂ ਦਇਆ ਰਾਮ ਹੈ। ਲਾਹੌਰ ਦੇ ਬਾਬਤ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ, ਲਾਹੌਰ ਸ਼ਹਿਰ ਜ਼ਹਿਰ ਕਰ ਸਵਾ ਪੈਰ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੇ ਲਾਹੌਰ ਨੂੰ ਅੰਮ੍ਰਿਤਸਰ ਨਾਲ ਉਸ ਵੇਲੇ ਜੋੜ ਦਿੱਤਾ ਜਦੋਂ ਗੁਰੂ ਰਾਮਦਾਸ ਮਹਾਰਾਜ ਦਾ ਜਨਮ ਹੈ, ਜਿਹੜਾ ਪ੍ਰਕਾਸ਼ ਹੈ ਇਹ ਲਾਹੌਰ ਵਿੱਚ ਹੋਇਆ।
ਸਰ ਬਾਣੀ ਵਿਚ ਗੁਰੂ ਅਮਰਦਾਸ ਮਹਾਰਾਜ ਨੇ ਟਿੱਪਣੀਆਂ ਜਿਹੜੀਆਂ ਬਹੁਤ ਕੀਤੀਆਂ ਬਾਣੀ ਵਿਚ ਮਹਾਰਾਜ ਨੇ ਲਿਖ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ ਨੇ ਲਾਹੌਰ ਸ਼ਹਿਰ

ਅੰਮ੍ਰਿਤਸਰ ਸਿਮਤੇ ਦਾ ਘਰ। ਸਤਿਗੁਰੂ ਮੈਂ ਅੰਮ੍ਰਿਤਸਰ ਤੋਂ ਆਇਆ, ਲੋ ਭਾਈ ਦਇਆ ਰਾਮ ਲਾਹੌਰ ਦੇ ਰਹਿਣ ਵਾਲਾ ਇਹ ਸਤਿਗੁਰੂ ਦੇ ਸਾਹਮਣੇ ਆ ਕੇ ਆਪਣਾ ਥਾਂ ਟਿਕਾਣਾ ਐਡਰੈਸ ਜਿਹੜਾ ਲਿਖਾਉਣ ਲੱਗੇ ਹੈ। ਕੀ ਕਹਿਣ ਲੱਗੇ ਹੈ ਸੁਣੋ, ਘਾਟੀ ਜੱਥਾ ਕਿਉਂ ਬਿਆਨ ਕਰਦਾ ਹੈ।

गुरु गोबिंद सिंह महाराज पातशाह ने अपने को ढाडी भी रखे ते 52 कवि भी रखे। ढाडिया नु क्या ढाडियो हुण तुहाडियां ढड्डां दे विचों टुणकारा ना निकलन ललकारा निकलन। ते कविया नु आखिया ढिलियां जिहियां कविता ना बनाओ, एहो जिहियां कविता बनाओ। तुहाडियां कवितावां सुन सुन के देश दे नौजवान जोधे मुंडे आ जिहड़े ओ अपनियां खल्लां ओ लाउण वास्ते तैयार हो जाण, जिवें शरीर तो कपड़े लाए दे हन। महाराज दे कोले कहिंदे जदों सतगुरु गुरु गोबिंद सिंह महाराज गुरगद्दी ते विराजमान होण लगे ना, ते जथेबंदियां दे विच कई सरकारी बंदे आ जिहड़े ओ कुछ पैट कर जांदे आ। कहिंदे महाराज गुरगद्दी कहिण लगे जी कि हाले नी गद्दी ते बिठाउणे चाहीदे सतगुरु नूं, मामा कृपाल चंद जी नूं गुरगद्दी ते बिठा दिओ। ए बच्चे है, ए न्याणे है, 9 साल दी कोई उमर नहीं हुंदी। ओह कहिण लगे सर ढाडे आ ढाडियां ने, उन्हां ने कहिंदे वार गाए मीर शबीला ते मीर मुश्की, ए दो ढाडी हुंदे सी। भाई शमशेर सिंह जी अशोक जिन्हां ने सिख इतिहास जिहड़ा बड़ा लिखे है, ਉਹਨਾਂ ਨੇ ਪਰਾਤੀਆਂ ਵਾਰਾਂ ਜਿਹੜੀਆਂ ਉਹਨਾਂ ਦਾ ਵੱਖਰਾ ਇਤਿਹਾਸ ਆ ਜਿਹੜਾ ਗ੍ਰੰਥ ਲਿਖੇ ਹੈ, ਉਹਦੇ ਵਿੱਚ ਇੱਕ ਇਹ ਵਾਰ ਆਈ ਹੈ ਲਿਖੀ ਹੈ। ਉਸਨੇ ਕਿਸੇ ਕਹਿੰਦੇ ਪੁਰਾਣੇ ਬੰਦੇ ਤੋਂ ਇਹ ਵਾਰ ਆ ਜਿਹੜੀ ਲਿਖੀ ਸੀ, ਇਸ ਦੇ ਵਿੱਚ ਛਾਪ ਦਿੱਤੇ ਭਾਈ ਮਰਦਾਨੇ ਦਾ ਬੰਦਾ ਸੀ, ਉਹ ਜਵਾਨੀ ਜਵਾਨੀ ਅੱਗੇ ਦੀ ਅੱਗੇ ਯਾਦ ਸੀ ਉਸਦੇ। ਉਸਨੇ ਕਹਿੰਦੇ ਢਾਡੀਆਂ ਨੇ ਉਹ ਵਾਰ ਗਾਏ, ਕਿਆ ਤੂੰ ਤੂੰ ਸਾਰ ਸਿੱਥੀ ਪ੍ਰਥਮੀ ਸਭ ਧੰਦੇ ਲਾਏ। ਸੰਗਤਾਂ ਨੂੰ ਆਖਿਆ ਸਾਡੇ ਨਜ਼ਰ ਵਿੱਚ ਵੇਖੋ ਗੁਰੂ ਕੌਣ ਹਨ। ਉਹਨਾਂ ਨੇ ਢਾਡੀਆਂ ਨੇ ਵਾਰ ਗਾਏ, ਤੂੰ ਸਾਰ ਸਿੱਥੀ ਪ੍ਰਥਮੀ ਸਭ ਧੰਦੇ ਲਾਏ, ਤੂੰ ਵੱਡਾ ਪੁਰਖ ਮਹਾਬਲੇ ਸੋਹਰਾ ਜਮਤ ਪਾਏ, ਤੂੰ ਜਗ ਆਇਓ ਬਲ ਰਾਜ ਹੋਏ ਤੂੰ ਦੇਹ ਵਧਾਏ, ਤੈਨੂੰ ਜਨਕ ਧਰੇ ਸਿਰ ਸੇਰੇ ਸੀਤਾ ਪਰਨਾਏ, ਤੂੰ ਨਾਮੇ ਉੱਤੇ ਬੋੜਿਓ ਮੋਈ ਗਊ ਜਵਾਈ, ਤੂੰ ਦ੍ਰੋਪਦਾ ਦੇ ਲੱਜ ਰੱਖੀ ਐ ਕਾਇਆ ਕਜਵਾਏ, ਤੂੰ ਮੱਛ ਆਕਾਸ਼ੋ ਲਾਲਿਆ ਪਰ ਤਨਕ ਚੜਾਏ, ਨਾਨਕ ਅੰਗਦ ਅਮਰਦਾਸ ਰਣ ਭਗਤ ਕਮਾਏ, ਤੂੰ 4 ਯੁਗਾਂ ਵਿਚ ਪੜੀ ਦਾ 4 ਭੇਦ ਉਗਾਈ, ਤੇਗ ਪਤੀ ਗੁਰੂ ਗੋਬਿੰਦ ਸਿੰਘ 10ਵੇਂ ਪਾਤਸ਼ਾਹ। ਸਾਡੇ ਨਜ਼ਰ ਵਿਚ ਵੇਖੋ ਇਹ ਕੌਣ ਹਨ। ਢਾਡੀ ਸਿੰਘ ਹੈ ਜਿਹੜੇ, ਇਹ ਵੀ ਪੰਥ ਦਾ ਇੱਕ ਅੰਗ ਹਨ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਢਾਡੀਆਂ ਸਿੱਖਾਂ ਦੇ ਬੜੀਆਂ ਬੜੀਆਂ ਬਰਕਤਾਂ ਇਹਨਾਂ ਨੂੰ ਬਖਸ਼ੀਆਂ ਹਨ। ਢਾਡੀਆਂ ਨੇ ਬੜੇ ਵਰ ਦਿੱਤੇ ਸਤਿਗੁਰੂ ਨੇ, ਢਾਡੀਆਂ ਦਾ ਇੰਨਾ ਸਤਿਕਾਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਹਿੰਦੇ ਇੱਕ ਰਾਜੇ ਨੇ ਹਾਥੀ ਭੇਟ ਕੀਤਾ ਮਹਾਰਾਜ ਨੂੰ, ਤੇ ਆਪਦਾ ਢਾਡੀ ਅਤੇ ਨੱਥੇ ਢਾਡੀ ਨੂੰ ਇਹ ਹਾਥੀ ਸੀ ਜਿਹੜਾ ਦੇਤਾ। ਕਹਿੰਦੇ ਜਦੋਂ ਤੁਸੀਂ ਪਿੰਡ ਜਾਇਆ ਕਰੋਗੇ ਨਾ, ਉਦੋਂ ਹਾਥੀ ਤੇ ਚੜਕੇ ਜਾਇਆ ਕਰੋ, ਇਹਨਾਂ ਸਤਿਕਾਰ ਕਰਦੇ ਸੀ। ਇੱਕ ਗੱਲ ਅਬਦਲ ਤੇ ਨੱਥਾ ਮਾਰ ਢਾਡੀ ਨੂੰ ਆਖੀ ਸੀ ਸਤਿਗੁਰੂ ਨੇ ਵੀ ਜਦੋਂ ਤੁਸੀਂ ਕੀਰਤਨ ਕਰਦੇ ਹੋ ਨਾ, ਉਦੋਂ ਕੌੜਾ ਸ਼ਬਦ ਹੈ ਜਿਹੜਾ ਇਹ ਕਿਸੇ ਨੂੰ ਬੋਲਣਾ ਨੀ, ਇਹ ਮੈਨੂੰ ਚੰਗਾ ਨੀ ਲੱਗਦਾ, ਕਿਉਂਕਿ ਜਦੋਂ ਤੁਸੀਂ ਢਾਡੀ ਵਾਰਾਂ ਗਾਉਂਦੇ ਹੋਵੋਗੇ ਉਦੋਂ ਤੁਹਾਡੀ ਜ਼ਬਾਨ ਦੇ ਉੱਤੇ ਮੈਂ ਬੈਠਾ ਹੋਊਂਗਾ। ਬੜੀਆਂ ਬਰਕਤਾਂ ਬਖਸ਼ੀਆਂ ਢਾਡੀ ਸਿੰਘਾਂ ਨੂੰ। ਢਾਡੀ ਸਿੰਘ ਪੰਥ ਦਾ ਅੰਗ ਹਨ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ ਆਪਣਾ ਇਤਿਹਾਸ, ਸਿੱਖ ਇਤਿਹਾਸ। ਮਹਾਰਾਜ ਨੇ ਆਵਾਜ਼ ਮਾਰੀ, ਦਇਆ ਰਾਮ ਕਹਿੰਦੇ ਲਾਹੌਰ ਦੇ ਰਹਿਣ ਵਾਲਾ ਸਤਿਗੁਰੂ ਦੇ ਸਾਹਮਣੇ ਆ ਕੇ ਖੜੋਏ ਹੈ। ਸਤਿਗੁਰੂ ਉਸ ਨੂੰ ਇੱਕ ਨਾਹ ਤੰਬੂ ਲੱਗਿਆ ਸੀ ਨੀਲੇ ਰੰਗ ਦਾ, ਉਸ ਉੱਤੇ ਸੁੱਤੇ ਫੁਰਲਾ ਜਿਹੜਾ ਉਹ ਵੀ ਨੀਲੇ ਰੰਗ ਦਾ ਝੂਮ ਰਿਹਾ ਸੀਗਾ, ਤੇ ਉਸ ਵਿੱਚ ਲੈ ਗਏ ਹਨ ਉਸ ਨੂੰ। ਅਤੇ ਥੋੜੀ ਦੇਰ ਬਾਅਦ ਸਤਿਗੁਰੂ ਬਾਹਰ ਆਏ ਹਨ, ਸਰ ਤਖਤ ਤੇ ਆ ਕੇ ਖੜੋਤੇ ਹੈ। ਮਹਾਰਾਜ ਸਾਰਿਆਂ ਸੇਵਕਾਂ ਨੂੰ ਬਹਾਦਰਾਂ ਨੂੰ ਸਾਰੀ ਸੰਗਤ ਨੂੰ ਕਹਿਣ ਲੱਗੇ ਹੈ, ਕਹਿੰਦੇ 80,000 ਦਾ ਇਕੱਠ ਹੋਇਆ ਉਸ ਵੇਲੇ, 80,000 ਦਾ। ਦਿੱਲੀ ਨੂੰ ਡਾਇਰੀਆਂ ਜਿਹੜੀਆਂ ਲਿਖੀਆਂ ਗਈਆਂ ਉਹਨਾਂ ਵਿੱਚ 80,000 ਦਾ ਇਕੱਠ ਸੁਣ ਕੇ ਵੇਖ ਕੇ ਕਹਿੰਦੇ ਹਰੰਗ ਦੇ ਪੱਤਰਕਾਰ ਆ ਜਿਹੜੇ ਬੜੇ ਭੈ ਭੀਤ ਸੀ, ਡਰੀ ਹੋਈ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਾਂ ਇਸ ਵਾਸਤੇ ਸ਼ਹੀਦ ਕੀਤਾ ਗਿਆ ਸੀ ਵੀ ਸਿੱਖੀ ਆ ਜਿਹੜੀ ਖਤਮ ਕਰ ਦਿੱਤੀ ਹੈ ਤੇ ਹੋ ਜਾਣੀ ਹੈ, ਤੇ ਆਹ 80,000 ਦਾ ਇਕੱਠ ਉਹਨਾਂ ਦਾ ਸਾਹਿਬਜ਼ਾਦਾ ਜਿਹੜਾ ਉਹ ਫੇਰ ਕਰੇ ਬੈਠਾ।
ਜਦੋਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਜਦੋਂ ਦੂਸਰੀ ਵਾਰੀ ਤਖ਼ਤ ਉੱਤੇ ਆ ਕੇ ਖੜੋਤੇ ਹੈ ਤੇ ਕਹਿੰਦੇ ਧਰਮ ਦਾ ਦਿੱਲੀ ਦੇ ਰਹਿਣ ਵਾਲਾ ਇਹ ਸਤਿਗੁਰੂ ਦੇ ਸਾਹਮਣੇ ਆ ਕੇ ਖੜੋ ਗਿਆ। ਕਹਿੰਦਾ ਸਤਿਗੁਰੂ ਮੇਰਾ ਸਿਆਸੀਲ ਤਾਂ ਹਾਜ਼ਰ ਹੈ। ਮਹਾਰਾਜ ਕਹਿੰਦੇ ਕੀ ਨਾਂ ਹੈ? ਕਹਿੰਦਾ ਜੇ ਧਰਮ ਦਾ ਕਿੱਥੇ ਰਹਿਣਾ? ਕਹਿੰਦਾ ਜੇ ਹੈ ਤਾਂ ਮੈਂ ਹਸਨਾਪੁਰ ਦਾ ਤੇ ਭਾਈ ਗੜੀਆ ਜੀ ਦਾ ਮੈਂ ਸੇਵਕ ਹਾਂ। ਉਹਨਾਂ ਦੇ ਨਾਲ ਮੈਂ ਉਹਨਾਂ ਤੋਂ ਸਿੱਖੀ ਪ੍ਰਾਪਤ ਕੀਤੀ ਹੈ। ਹੁਣ ਮੈਂ ਉਹਨਾਂ ਦੇ ਘਰ ਦੇ ਵਿੱਚ ਦਿੱਲੀ ਵਿੱਚ ਰਹਿਣਾ। ਭਾਈ ਗੜੀਆ ਜੀ ਦੇ ਘਰ ਵਿੱਚ ਹੀ ਰਹਿਣਾ। ਸਤਿਗੁਰੂ ਦਿੱਲੀ ਤੋਂ ਆਇਆ। ਜਦੋਂ ਦਿੱਲੀ ਦਾ ਨਾਂ ਲਿਆ ਸਤਿਗੁਰੂ ਬੜੇ ਖੁਸ਼ ਹੋਏ, ਬਹੁਤ ਖੁਸ਼ ਹੋਏ। ਕਹਿਣ ਲੱਗੇ ਭਾਈ ਦਾਸ ਧਰਮ ਦਾਸ, ਕਹਿੰਦਾ ਮੈਂ ਬੜੇ ਭਾਰੀ ਖੁਸ਼ੀ ਹੈ ਮੈਨੂੰ, ਤੂੰ ਦਿੱਲੀ ਕਿਉਂ ਆਇਆ? ਔਰੰਗ ਦੇ ਬਾਦਸ਼ਾਹ ਕਹਿੰਦਾ ਸੀ ਵੀ ਮੈਂ ਦਿੱਲੀ ਜੋ ਧਰਮ ਖਤਮ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਕੇ, ਤੇ ਮੈਨੂੰ ਬੜੀ ਭਾਰੀ ਖੁਸ਼ੀ ਹੈ ਤੂੰ ਦਿੱਲੀ ਤੋਂ ਆਇਆ। ਕਹਿੰਦਾ ਜੀ ਮੈਂ ਜੱਟ ਹਾਂ। ਮਹਾਰਾਜ ਕਹਿੰਦੇ ਜਾਤਾਂ ਪਾਤਾਂ ਤਾਂ ਖਤਮ ਕਰਨੀ ਹੈ, ਸਾਰੀਆਂ ਇੱਕੋ ਬਾਟੇ ਵਿੱਚ ਅਮਲ ਸਤਿਗੁਰੂ ਨੇ ਸਿਖਾਇਆ ਇਸ ਵਾਸਤੇ ਕਿ ਜਾਤ ਪਾਤ ਹੈ ਜਿਹੜੇ ਇਹ ਕੁਛ ਰਵੇ ਨਾ। ਸਤਿਗੁਰੂ ਨੇ ਜਾਤਾਂ ਪਾਤਾਂ ਸੀ ਜਿਹੜੀਆਂ ਧੰਨ ਗੁਰੂ ਅਮਰਦਾਸ ਮਹਾਰਾਜ ਉਸ ਵੇਲੇ ਖਤਮ ਕਰ ਦਿੱਤੀਆਂ ਸੀ ਜਦੋਂ ਸਤਿਗੁਰੂ ਨੇ ਕਿਹਾ ਸੀ ਵੀ ਕੋਈ ਵੀ ਕਿਸੇ ਧਰਮ ਦਾ ਬੰਦਾ ਆਵੇ ਉਹ ਇੱਕੋ ਥਾਂ ਬੋਲੀ ਸਾਹਿਬ ਦੇ ਵਿੱਚ ਇਸ਼ਨਾਨ ਕਰੇ। ਲੋ ਧਰਮ ਦਾਸ ਦਿੱਲੀ ਦੇ ਰਹਿਣ ਵਾਲਾ ਸਤਿਗੁਰੂ ਦੇ ਕੋਲ ਆਪਣਾ ਥਾਂ ਟਿਕਾਣਾ ਡਰੈਸ ਲਿਖਾਉਣ ਲੱਗੇ ਹੈ। ਜਿਵੇਂ ਆਪਾਂ ਅੰਮ੍ਰਿਤ ਛਕਣ ਤੋਂ ਪਹਿਲਾਂ ਗੁਰੂ ਕੇ ਰਜਿਸਟਰ ਵਿੱਚ ਪੰਜਾਂ ਪਿਆਰਿਆਂ ਕੋਲੇ ਆਪਣਾ ਥਾਂ ਟਿਕਾ

0: ਧਰਮ ਦੇ ਦਿਓ,
1: ਧਰਮ ਦੇ ਦਿਓ,
0: ਮੈਨੂੰ ਧਰਮ ਦੇ ਦਿਓ, ਮੈਨੂੰ ਧਰਮ ਦੇ ਦਿਓ।

0: ਐਸੀ ਭਰੋ ਸ਼ਕਤੀ ਐਸੀ ਕਰੋ ਸ਼ਕਤੀ ਐਸੀ ਭਰੋ ਸ਼ਕਤੀ
1: ਦਾਤਾ ਭਰੋ ਸ਼ਕਤੀ ਦਿੱਲੀ ਤੱਕ ਦੇ ਸੰਤ।

ਕਾਲੇ ਦੀ ਨਾਲ ਵਿਚ ਭਾਈ ਸਾਹਿਬ ਸਿੰਘ ਜੀ ਜ਼ਿਕਰ ਕਰ ਰਹੇ ਸੀ ਚਾਂਦ ਕਵੀ ਦਾ। ਮਹਾਰਾਜ ਨੇ ਵੀ ਆਪਣੇ ਕੋਲ 52 ਕਵੀ ਰੱਖੇ ਸਨ। ਭਾਈ ਧੰਨਾ ਜੀ ਐਸਾ ਕਵੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਇੱਕ ਦਿਨ ਫਰਕ ਕਰਨ ਲੱਗੇ, ਕਹਿਣ ਲੱਗੇ ਮੈਂ ਘੋੜੇ ਉੱਤੇ ਸਵਾਰ ਹੋਣ ਲੱਗੇ ਹਾਂ ਤੇ ਰਕਾਬ ਵਿੱਚ ਪੈਰ ਪਾਉਣ ਲੱਗੇ ਹਾਂ, ਤੇ ਘੋੜੇ ਉੱਤੇ ਸਵਾਰ ਹੁੰਦਿਆਂ ਹੁੰਦਿਆਂ ਕੋਈ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਆ ਜਿਹੜਾ ਜਵਾਨੀ ਸੁਣਾ ਦੇਵੇਗਾ। ਭਾਈ ਧੰਨਾ ਸਿੰਘ ਜੀ ਇਹ ਛੇਤੀ ਦਿਨੇ ਘੋੜੇ ਆਏ, ਕਹਿੰਦੇ ਸਤਿਗੁਰੂ ਮੈਂ ਸੁਣਾ ਦਿੰਦਾ। ਸਤਿਗੁਰੂ ਦੇ ਦਰਬਾਰ ਵਿੱਚ ਕਹਿੰਦੇ ਚਾਂਦ ਕਵੀ ਆਇਆ, ਬੜੇ ਹੰਕਾਰ ਨਾਲ ਆਇਆ। ਜੇ ਤਾਂ ਨਿਮਰਤਾ ਨਾਲ ਆਉਂਦਾ ਨਾ ਉਹ ਹੋਰ ਗੱਲ ਹੈ, ਇਹ ਬੜੇ ਹੰਕਾਰ ਨਾਲ ਆਇਆ। ਕਹਿਣ ਲੱਗਿਆ ਮਹਾਰਾਜ ਆ ਤੁਸੀਂ 52 ਕਵੀ ਰੱਖੇ ਹੈ, ਕਵੀਆਂ ਦੀ ਕਦਰ ਵੀ ਬੜਾ ਕਰਦੇ ਹੋ ਤੁਸੀਂ, ਇਹ ਤੁਹਾਡਾ ਕੋਈ ਇਹੋ ਜਿਹਾ ਕਵੀ ਹੈ ਵਿਦਵਾਨ ਸਿਆਣਾ ਬੰਦਾ, ਮੈਂ ਕਵਿਤਾ ਬਣਾ ਕੇ ਲਿਆ ਤੇ ਬਹੁਤ ਵਧੀਆ ਚੰਗੀ ਕਵਿਤਾ ਬਣਾ ਕੇ ਲਿਆ, ਕੋਈ ਸ਼੍ਰੋਮਣੀ ਕਵੀ ਹੈ ਨਾ ਜਿਹੜਾ ਉਹ ਤੁਸੀਂ ਲਿਆਓ ਤੇ ਮੈਂ ਕਵਿਤਾ ਪੜ੍ਹਨੀ ਹੈ ਤੇ ਉਹ ਕਵਿਤਾ ਦੇ ਅਰਥ ਕਰੇ ਦੱਸੇ। ਬੜੇ ਚੰਗੇ ਚੰਗੇ ਕਵੀ ਆ ਤੁਹਾਡੇ ਕੋਲੇ। ਮਹਾਰਾਜ ਨੇ ਇਹਦਾ ਹੰਕਾਰ ਤੋੜਨਾ ਸੀ। ਭਾਈ ਧੰਨਾ ਜੀ ਨੂੰ, ਭਾਈ ਧੰਨਾ ਸਿੰਘ ਨੂੰ ਆਖਿਆ ਭਾਈ ਧੰਨਾ ਜੀ ਤੁਸੀਂ ਆਓ। ਇਹ ਆਇਆ ਭਾਈ ਧੰਨਾ ਸਿੰਘ, ਕਹਿਣ ਲੱਗੇ ਆ ਕੇ ਜਿਹੜਾ ਚਾਂਦ ਕਵੀ ਸੀ, ਕਹਿਣ ਲੱਗਿਆ ਮਹਾਰਾਜ ਕੋਈ ਚੰਗਾ ਜਿਹਾ ਕਵੀ ਲਿਆਓ, ਕੋਈ ਸ਼ੁਕਰੀਆ ਤਾਂ ਇਹ ਘੋੜਿਆਂ ਦੀ ਸੇਵਾ ਕਰਦਾ ਹੁੰਦਾ ਸੀ। ਭਾਈ ਧੰਨਾ ਜੀ ਘੋੜਿਆਂ ਦੀ ਸੇਵਾ ਕਰਦਾ ਸੀ ਤੇ ਘੋੜਿਆਂ ਦੀ ਲਿੱਤ ਹਟਾਉਂਦਾ ਹਟਾਉਂਦਾ ਇਹ ਆ ਗਿਆ। ਇਹਨੇ ਰੁਲਿਆ ਜਾ ਵੇਖ ਕੇ ਚਾਂਦ ਕਵੀ ਕਹਿਣ ਲੱਗਿਆ ਜੀ ਕੋਈ ਚੰਗਾ ਜਿਹਾ ਕਵੀ ਲਿਆਓ, ਸਿਆਣਾ ਜਿਹਾ ਹੋਵੇ ਬਣਦਾ ਤਾਂ ਇਹ ਮੇਰੀ ਕਵਿਤਾ ਦੇ ਅਰਥ ਇਸ ਨੇ ਕਰ ਨਹੀਂ ਸਕਣਾ। ਸਤਿਗੁਰੂ ਕਹਿੰਦੇ ਤੂੰ ਬੋਲ ਤਾਂ ਸਹੀ ਵੀ ਕੀ ਅੱਖਰ ਹੈ, ਤੇ ਇਹ ਜੇ ਨਾ ਹੋਏ ਤਾਂ ਫਿਰ ਹੋਰ ਕਵੀ ਨੂੰ ਸੱਦ ਲਵਾਂਗੇ। ਸਤਿਗੁਰੂ ਨੇ ਇਹਦਾ ਹੰਕਾਰ ਤੋੜਨਾ ਸੀ ਤੇ ਭਾਈ ਧੰਨਾ ਜੀ ਜਿਹੜੇ ਸਾਹਮਣੇ ਬੈਠ ਕੇ ਤੇ ਕਵਿਤਾ ਚਾਂਦ ਕਵੀ ਨੇ ਬੋਲੀ ਹੈ, ਇਹ ਕਹਿਣ ਲੱਗਿਆ ਨਵਸਾਤ ਪੀਏ, ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਪਿਆਏ, ਨਵਸਾਤ ਰਚੇ, ਨਵਸਾਤ ਮਦੇ, ਨਵਸਾਤ ਪਿਆਦੇ, ਦਾਇਕ ਪਾਏ, ਜੀਤ ਕਲਾ ਨਵਸਾਤਨ ਕੇ, ਨਵਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਹ ਕੇ ਮੰਡਲ ਮੇ ਕਵ ਚੰਦਨ ਚੰਦ ਕਲੇਵਰ ਛਾਏ। ਤੇ ਭਾਈ ਧੰਨਾ ਸਿੰਘ ਨੂੰ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਭਾਈ ਸਾਹਿਬ ਕੋਈ ਅਰਥ ਦਾ ਪਤਾ ਲੱਗਿਆ ਕਵਿਤਾ ਦਾ? ਕਹਿੰਦੇ ਹਾਂ ਮਹਾਰਾਜ ਇਹ ਤਾਂ ਕਵਿਤਾ ਜਿਹੜੀ ਬੜੀ ਬੜੇ ਸਸਾਰੀ ਜੀ ਕਵਿਤਾ ਹੈ, ਇਹ ਸੌਖੇ ਜਿਹੀ ਇਹਦੇ ਅਰਥ ਹੈ। ਕਹਿੰਦੇ ਚਾਂਦ ਕਵੀ ਕਹਿਣ ਲੱਗਿਆ ਜੀ ਇਹ ਤਾਂ ਕਵਿਤਾ ਮੈਂ ਬਹੁਤ ਮਿਹਨਤ ਕਰਕੇ ਬਣਾਈ ਹੈ, ਇਹਦੇ ਅਰਥ ਐਵੇਂ ਨਹੀਂ ਆ ਸਕਦੇ। ਤੇ ਭਾਈ ਧੰਨਾ ਸਿੰਘ ਨੇ ਅਰਥ ਕੀਤੇ, ਕਹਿੰਦੇ ਜੀ ਇਹ ਚਾਂਦ ਕਵੀ ਕਹਿੰਦਾ ਮਹਾਰਾਜ ਨਵਸਾਤ ਪੀਏ, ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਪਿਆਏ, ਨਵਸਾਤ ਰਜੇ, ਨਵਸਾਤ ਬਦੇ, ਨਵਸਾਤ ਪਿਆਦੇ, ਦਾਇਕ ਪਾਏ, ਜੀਤ ਕਲਾ ਨਵਸਾਤਨ ਕੇ, ਨਵਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਹ ਕੇ ਮੰਡਲ ਮੇ ਕਵ ਚੰਦਨ ਚੰਦ ਕਲੇਵਰ ਛਾਏ। ਕਹਿੰਦੇ ਜੀ ਇਹ ਕਵੀ ਕਹਿੰਦਾ ਇੱਕ 16 ਸਾਲ ਦੀ ਇਸਤਰੀ ਹੈ, ਉਹਦਾ ਪਤੀ ਹੈ ਜਿਹੜਾ ਉਹ ਵੀ 16 ਸਾਲ ਦਾ, ਉਹ ਪ੍ਰਦੇਸ ਗਿਆ ਹੋਇਆ ਸੀ, ਉਹ ਘਰੇ ਆਇਆ ਤੇ ਇੱਕ ਦਿਨ ਉਹ ਘਰ ਵਿੱਚ ਪਾਸਾ ਖੇਡਣ ਲੱਗ ਪਏ ਤੇ ਕਹਿੰਦੇ 16 ਦਾਸ ਜਿਹੜੇ ਉਸ ਨੇ ਬੀਬੀ ਨੇ ਇਹ 16 ਦਾ ਮਾਰੇ, ਉਸ ਨੇ ਵੀ 16 ਘਰਾਂ ਵਾਲਾ ਪਾਸਾ ਸੀ ਜਿਹੜਾ ਵਿਛਾਇਆ ਹੋਇਆ, ਪਤੀ ਨੇ ਵੀ ਉਹਦਾ ਜਵਾਬ ਦਿੱਤਾ ਤੇ ਕਹਿੰਦੇ ਉਸ ਬੀਬੀ ਨੇ ਇਹ ਆਪਣੇ ਪਤੀ ਕੋਲੋਂ 16 ਸਾਲ ਦੀ ਉਹ 16 ਸਾਲ ਦੀ ਉਹ ਕਵੀ ਦੱਸਦਾ ਆਪਦੀ ਕਵਿਤਾ ਵਿੱਚ ਤੇ ਜਦੋਂ ਬਾਜੀ ਆ ਜਿਹੜੀ ਆਪਣੇ ਪਤੀ ਪਾਸੋਂ ਉਸਨੇ ਜਿੱਤ ਲਈ ਤੇ ਕਹਿੰਦੇ ਉਸਨੇ ਆਪਣੇ ਘੁੰਡ ਦੇ ਨਾਲ ਅੰਚਰ ਨਾਲ ਮੂੰਹ ਢੱਕ ਲਿਆ ਤੇ ਜਿਹਨੇ ਜਿਵੇਂ ਮਾਸ ਮੇਘ ਕੇ ਮੰਡਲ ਮੇ ਕਵ ਚੰਦਨ ਚੰਦ ਕਲੇਵਰ ਛਾਏ, ਜਿਵੇਂ ਚੰਦ ਦੇ ਉੱਤੇ ਬੱਦਲ ਆ ਜਾਂਦੇ ਹੈ, ਇਹ ਕਵਿਤਾ ਇਹਦੇ ਇਹ ਅਰਥ ਹੈ ਸਤਿਗੁਰੂ। ਤੇ ਉਹਨੂੰ ਪੁੱਛਿਆ ਚਾਂਦ ਨੂੰ ਗੁਰੂ ਪਾਤਸ਼ਾਹ ਨੇ, ਕਿਉਂ ਭਾਈ ਚਾਂਦ ਜੀ ਇਹ ਅਰਥ ਠੀਕ ਹੈ ਜੀ? ਕਹਿੰਦਾ ਸਤਿਗੁਰੂ ਗੱਲ ਇਹ ਹੈ ਕਵਿਤਾ ਮੈਂ ਬਣਾਈ ਹੈ ਬਹੁਤ ਛੇਤੀ ਸਜੀ ਬਣਾਈ ਹੈ ਤੇ ਬਣਾਈ ਬੜੀ ਮਿਹਨਤ ਨਾਲ ਹੈ,
ਇਹਨਾਂ ਬੜੀ ਲਕੋਲ ਕੋ ਕੇ ਇਸ ਨੂੰ ਲਿਆਇਆ ਕੋਈ ਪਹਿਲਾਂ ਹੀ ਇਸ ਨੂੰ ਪੜ੍ਹ ਕੇ ਅਰਥ ਜਿਹੜੇ

ਵਿਚਾਰੇ ਸੀ ਸਿੱਖੀ ਦੇ ਵਿੱਚ ਵੀ ਬੜੇ ਭਰਮ ਅਤੇ ਭੁਲੇਖੇ ਆ ਜਿਹੜੇ ਉਹ ਪਈ ਜਾ ਰਹੇ ਹਨ, ਇਹਨਾਂ ਨੂੰ ਦੂਰ ਕਰਨਾ ਸੀ ਤੇ ਕਰਾਂਗੇ ਤਾਂ ਜੇ ਸਾਰੀਆਂ ਸੰਗਤਾਂ ਸਭ ਉੱਦਮ ਕਰਨ ਗਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਆਖਿਆ ਸੀ, ਮਹਾਂਪੁਰਖ ਕਹਿ ਰਹੇ ਸੀ, ਆਖਿਆ ਸੀ ਵੀ ਮੇਰਾ ਸਿਵਾ ਨਾ ਜਿਹੜਾ ਇਹ ਫਰੋਲਣਾ ਨਹੀਂ ਗਾ, ਫਰੋਲਣਾ ਨੇ ਹੱਡੀਆਂ ਚੁੱਕ ਕੇ ਕਿਧਰੇ ਭਜਣਾ ਨੇ, ਕਿੱਥੇ ਪਾ ਕੇ ਆਈਏ। ਗੁਰੂ ਪਾਤਸ਼ਾਹ ਨੇ ਉਪਦੇਸ਼ ਦਿੱਤਾ ਸੀ ਆਪਣੇ ਸੇਵਕਾਂ ਨੂੰ, ਅਸੀਂ ਇਹ ਢਾਡੀ ਜੱਥਾ ਜਿਹੜਾ ਉਹ ਜਦੋਂ ਪੰਜਾਬ ਵਿੱਚ ਹੋਈ ਹੈਗੀ, ਅਸੀਂ ਉੱਥੋਂ ਦੇ ਪ੍ਰਬੰਧਕ ਆ ਜਿਹੜੇ ਉਹ ਹਰ ਵਾਰੀ ਸਾਨੂੰ ਹੋਲੇ ਮਹੱਲੇ ਤੇ ਮੰਗਾਉਂਦੇ ਹਨ, ਤੇ ਮੈਂ ਉਹਨਾਂ ਦੇ ਪੁਜਾਰੇ ਨੂੰ ਪੁੱਛਿਆ, ਜਿਹੜਾ ਵੱਡਾ ਪੁਜਾਰੀ ਸੀ, ਮੈਂ ਪੁੱਛਿਆ ਵੀ ਇੱਥੇ ਤੁਸੀਂ ਜੀ ਸੁੱਖੇ ਦਾ ਭੋਗ ਕਿਉਂ ਲਾਉਂਦੇ ਆ, ਤੀਰ ਦਾ ਇਹ ਨਿਸ਼ਾਨ ਆ ਜਿਹੜਾ ਪੰਜਾ ਲਾਉਂਦੇ ਹੋ। ਉਹਨਾਂ ਨੇ ਫਿਰ ਵਿਸਥਾਰ ਦੇ ਨਾਲ ਮੈਨੂੰ ਸਾਰੇ ਗੱਲ ਜਿਹੜੀ ਉਹ ਸਮਝਾਈ ਕਿ ਐਸ ਕਰਕੇ ਇੱਥੇ ਸੁੱਖੇ ਦਾ ਭੋਗ ਆ ਜਿਹੜਾ ਉਹ ਲੱਗਦਾ। ਤੇ ਗਿਆਨੀ ਜੀ ਆਖ ਰਹੇ ਸੀ ਵੀ ਸਾਡੇ ਵਿੱਚ ਬੜੀਆਂ ਕਮਜ਼ੋਰੀਆਂ ਜਿਹੜੀਆਂ ਸਿੱਖੀ ਪੰਥ ਵਿੱਚ ਆ ਰਹੀਆਂ ਹਨ। ਕੁਝ ਸ਼੍ਰੋਮਣੀ ਕਮੇਟੀ ਵਾਲੇ ਆ ਜਿਹੜੇ ਉਹ ਤਾਂ ਬਿਆਨ ਦਿੰਦੇ ਆ, ਭਾਈ ਇਹ ਮਨ ਮਤ ਹੈ ਜਿਹੜੇ ਤੁਸੀਂ ਇਸ ਤਰ੍ਹਾਂ ਕੀਰਤਪੁਰ ਸਾਹਿਬ ਆਉਂਦੇ ਆ, ਮੰਜੇ ਬਿਸਤਰੇ ਲੈ ਕੇ ਆਉਂਦੇ ਆ, ਇਹ ਮਨ ਮਤ ਹੈ। ਊ ਤਾਂ ਇਹ ਠੀਕ ਹੈ ਗੱਲ, ਕਿਉਂਕਿ ਜਿੱਥੇ ਗੰਗਾ ਨੂੰ ਭਜਦੇ ਸੀ ਲੋਕ ਤੇ ਚਲੋ ਕਹਿੰਦੇ ਫੁੱਲ ਗੰਗਾ ਵਿੱਚ ਪਾ ਕੇ ਆਈਏ, ਤੇ ਹੁਣ ਕੀਰਤਪੁਰ ਸਾਹਿਬ ਪਾਈ ਜਾਂਦੇ, ਉਧਰੋਂ ਤਾਂ ਹਟੇ ਆ ਨਾ, ਉਹ ਸਤਿਗੁਰੂਆਂ ਦੇ ਫੁੱਲ ਆ ਜਿਹੜੇ ਇੱਥੇ ਪਾਏ ਪਏ ਹਨ ਕੀਰਤਪੁਰ ਸਾਹਿਬ। ਤੇ ਇਹ ਭਰਮ ਹੈ, ਭੁਲੇਖ ਹੈ। ਤੇ ਮੈਨੂੰ ਕੋਈ 20 ਸਾਲ ਹੋ ਗਏ, ਮੇਰਾ ਤਾਇਆ ਕਹਿਣ ਲੱਗਿਆ ਵੀ ਤੇਰੀ ਤਾਈ ਆ ਜਿਹੜੀ ਉਹਦੇ ਫੁੱਲ ਆ ਜਿਹੜਾ ਆਪਾਂ ਕੀਰਤਪੁਰ ਸਾਹਿਬ ਪਾਈਏ, ਤੂੰ ਆਉਂਦਾ ਜਾਂਦਾ ਰਹਿੰਦਾ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ, ਤੇ ਤੈਨੂੰ ਰਸਤੇ ਦਾ ਪਤਾ ਹੋਊਗਾ। ਮੈਂ ਕਿਹਾ ਵੀ ਤੇਰੀ ਸਲਾਹ ਹੈ, ਮੈਂ ਤਾਂ ਕਹਿੰਦਾ ਇੱਥੇ ਹੀ ਪਾ ਦੇ, ਕਹਿੰਦਾ ਨਹੀਂ ਉੱਥੇ, ਕਹਿੰਦਾ ਜਿਹੜੇ ਦੂਜੇ ਪਹਿਲਾਂ ਪਰਿਵਾਰ ਸੀ ਨਾ ਆਪਣੇ ਉਹ ਉੱਥੇ ਹੀ ਹੈ, ਤੇ ਆਪ ਨਾਲੇ ਕਹਿੰਦੇ ਉੱਥੇ ਤੇਰੀ ਤਾਈ ਦਾ ਜੀ ਲੱਗ ਜੂਗਾ। ਮੈਂ ਕਿਹਾ ਉੱਥੇ ਮੇਲਾ ਲੱਗਿਆ ਵੇ, ਉੱਥੇ ਬਹਿ ਗਏ ਉਹ, ਮੈਂ ਕਿਹਾ ਤਾਂ ਭੁਲੇਖਾ ਤੇਰਾ। ਕਹਿੰਦਾ ਨਹੀਂ ਐਵੇਂ ਤੂੰ ਤਾਂ ਅਕਾਲੀ ਹੋ ਗਏ, ਐਵੇਂ ਗੱਲਾਂ ਕਰਦਾ, ਆ ਚੱਲੀਏ। ਮੈਂ ਚੱਲ ਵੇ, ਮੈਂ ਕਿਹਾ ਮੈਂ ਆ ਜਿਹੜੇ ਫੁੱਲ ਜੀ ਇਹ ਗਲਤ ਨੀ ਪਾਉਣੇ, ਇਹ ਝੋਲੇ ਚ ਪਾ ਲੈਣਾ। ਲੈ ਜੋ ਰਾਹ ਚ ਹੋਟਲ ਤੇ ਰੋਟੀ ਖਾਣ ਲੱਗੇ, ਹੋਟਲ ਵਾਲੇ ਕਹਿੰਦਾ ਵੀ 3 ਥਾਲੀਆਂ ਲਿਆਏ। ਮੈਂ ਤੀਜੀ ਕਿਹਦੇ ਵਾਸਤੇ? ਕਹਿੰਦਾ ਤੇਰੀ ਤਾਈ ਵਾਸਤੇ। ਕਹਿੰਦਾ ਜੋ ਮੋਟਰ ਚੜ੍ਹਦੇ ਹੋਣੇ ਨਾ, ਤੂੰ ਆਖ ਜਾ ਕਰ ਤਾਈ ਆ ਚੱਲੀਏ। ਮੈਂ ਤਾਈ ਕਿੱਥੇ ਹੈ? ਉਹ ਕਹਿੰਦੇ ਨਹੀਂ ਨਾ ਇਹ ਤੈਨੂੰ ਪਤਾ ਨੀ ਆ ਗੱਲ ਦਾ। ਮੈਂ ਚੰਗਾ ਬਈ, ਉੱਥੇ ਚਲੇ ਗਏ ਕੀਰਤਪੁਰ ਸਾਹਿਬ, ਪੂਰਾ ਮਹੀਨਾ ਸੀਗਾ। ਮੈਨੂੰ ਕਹਿੰਦਾ ਲਾਇਆ ਵੀ ਤਾਈ ਦੇ ਫੁੱਲ ਧਾਰ ਦੇ। ਮੈਂ ਪਾਣੀ ਚ ਵੜ ਗਿਆ, ਜੋ ਅਲੱਗ ਅਲੱਗ ਪਾਣੀ ਆਇਆ ਨਾ, ਤੇ ਮੈਂ ਕਿਹਾ ਤਾਇਆ ਇੱਥੇ ਤਾਰਦੇ ਆ। ਕਹਿੰਦਾ ਨਹੀਂ, ਥੋੜਾ ਜਿਹਾ ਗਾਂਹ ਹੋ ਜਾ। ਮੈਂ ਗਾਂਹ ਹੋਰ ਹੋ ਗਿਆ, ਪਾਣੀ ਸੀ ਜਿਹੜਾ ਮੋਢਿਆਂ ਤਾਈ ਮੇਰੇ ਆ ਗਿਆ। ਮੈਂ ਕਿਹਾ ਮੈਂ ਤਾਰਦੇ ਆ। ਕਹਿੰਦਾ ਨਹੀਂ, ਥੋੜਾ ਜਿਹਾ ਗਾਂਹ ਹੋ ਜਾ। ਮੈਂ ਕਿਹਾ ਤਾਈ ਦੇ ਫੁੱਲ ਪਾਉਣੇ ਆ ਕਿ ਮੇਰੇ ਪਾਉਣੇ ਆ? ਮਗਰ ਤੋਂ ਇਹ ਵਹਿਮ ਹੈ, ਪਖੰਡ ਹੈ, ਭਰਮ ਹੈ। ਇਹ ਪਖੰਡ ਵਹਿਮ ਨਹੀਂ ਕਰਨੇ ਚਾਹੀਦੇ। ਹਾਂ, ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਆ, ਸੁਣ ਰਹੇ ਆ ਤੀਸਰੀ ਵਾਰੀ ਸਤਿਗੁਰੂ ਜੋ ਬੋਲੇ ਨਾ ਵੀ ਇੱਕ ਸਿਰ ਹੋਰ ਪੇਟਾ ਕਰੋ। ਤੀਸਰਾ ਸਿਰ ਆਵਾਜ਼ ਮਾਰੀ ਸਤਿਗੁਰੂ ਨੇ, ਆਵਾਜ਼ਾਂ ਮਾਰੀਆਂ 5, ਤੀਸਰੀ ਆਵਾਜ਼ ਮਾਰੀ, ਸੁਣੋ। ਹੁਣ ਢਾਡੀ ਜੱਥਾ ਕਹਿ ਰਹੇ ਆ ਮਹਾਰਾਜ ਨੇ ਤੀਸਰੀ ਵਾਰੀ ਆਵਾਜ਼ ਮਾਰੀ ਹੈ, ਤੇ ਮੁਹਕਮ ਚੰਦ ਇਹ ਸਤਿਗੁਰੂ ਦੇ ਸਾਹਮਣੇ ਆਇਆ। ਕਹਿੰਦਾ ਜੀ ਮੈਂ ਤਾਂ ਛੀਂਬਾ ਸਿੱਖ ਹੈ ਤੇ ਬਾਬਾ ਨਾਮਦੇਵ ਦੀ ਕੌਮ ਵਿੱਚੋਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਬਾਬਾ ਨਾਮਦੇਵ ਜੀ ਸਤਿਕਾਰਯੋਗ ਹਸਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਨ੍ਹਾਂ ਦੇ 62 ਸ਼ਬਦ ਹਨ, ਉਹ ਉਹਨਾਂ ਦੀ ਕੌਮ ਵਿੱਚੋਂ ਮੈਨੂੰ ਬੜੀ ਪਾਰੀ ਖੁਸ਼ੀ ਖੁਸ਼ੀ ਹੈ। ਤੀਸਰੀ ਵਾਰੀ ਕਹਿੰਦੇ ਮੋਹਕਮ ਚੰਦ ਜੀ ਇਹ ਆਪਣਾ ਥਾਂ ਟਿਕਾਣਾ ਐਡਰੈਸ ਲਿਖਾਉਣ ਲੱਗੇ ਹੈ, ਕੀ ਕਹਿਣ ਲੱਗੇ ਹੈ? ਸੁਣੋ, ਢਾਡੀ ਜੱਥਾ ਇਉਂ ਬਿਆਨ ਕਰਦਾ,

0: ਸਾਰੇ ਤੂੰ ਕਿਸਲੀ ਸਾਰੇ ਕਾਜ ਕਰਦੋ ਰਾਸ ਸਤਿਗੁਰੂ ਕਾਜ ਕਰਦੋ ਰਾਸ
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Sat Sangat Nirmanu ne pindan de vichon hukm kita te jinne bacche inan de milde ne phad ke layo mere ko ohna nu musliman banao। nikke nikke bachiyan nu kehda gyan hunda inan nu ki pata hai, ਇਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ। ਜਿਵੇਂ ਬਹੁਤ ਸਾਰੇ ਈਸਾਈਆਂ ਦੇ ਸਕੂਲ ਸਾਡੇ ਹਿੰਦੁਸਤਾਨ 'ਚ ਚੱਲਦੇ, ਪੰਜਾਬ 'ਚ ਵੀ ਚੱਲਦੇ ਨੇ। ਉਹ ਈਸਾ ਦਾ ਨਾਮ ਜਪਦੇ ਨੇ ਬੱਚੇ, ਗੁਰੂ ਨਾਨਕ ਨਹੀਂ ਕਹਿੰਦੇ, ਕਿਉਂਕਿ ਉਹਨਾਂ ਨੂੰ ਸਿਖਾਇਆ ਹੀ ਹੋ ਜਾਂਦਾ ਸਵੇਰੇ ਅਰਦਾਸ ਕਿੱਦਾਂ ਕਰਨੀ ਹੈ, ਕਿੱਦਾਂ ਪ੍ਰੇਅਰ ਕਰਨੀ ਹੈ ਦੱਸਦੇ ਨੇ ਉਹਨਾਂ ਨੂੰ। ਉਹ ਬੱਚੇ ਸਾਡੇ ਨੇ, ਉਹ ਅਰਦਾਸ ਭੁੱਲ ਗਏ ਨੇ, ਉਹਨਾਂ ਨੂੰ ਸਭ ਕੁਝ ਯਾਦ ਆ ਜੋ ਸਿਖਾਇਆ ਜਾ ਰਿਹਾ। ਅਸਲ ਵਿੱਚ ਇਹ ਹੈ ਸਿੱਖੀ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਾਲੀ ਗੱਲ। ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਵਿੱਚ ਪਾਓ ਜਿੱਥੋਂ ਉਹਨਾਂ ਨੂੰ ਗੁਰਮਤਿ ਦੀ ਸਿੱਖਿਆ ਮਿਲੇ। ਬੜੂ ਸਾਹਿਬ ਦੀਆਂ ਅਕੈਡਮੀਆਂ ਸੈਂਕੜੇ ਚੱਲਦੀਆਂ ਨੇ ਪੰਜਾਬ ਵਿੱਚ, ਜਿੱਥੇ ਬੱਚੇ ਰੋਜ਼ ਘਰਾਂ 'ਚ ਵਾਪਸ ਵੀ ਮੁੜ ਆਉਂਦੇ ਨੇ। ਉਹਨਾਂ ਅਕੈਡਮੀਆਂ ਵਿੱਚ ਬੱਚੇ ਪੜ੍ਹਨ, ਉਹਨਾਂ ਦਾ ਬਾਣਾ ਵੀ ਬੜਾ ਸੋਹਣਾ। ਜਾਂ ਹੋਰ ਬੜੇ ਸਕੂਲ ਨੇ ਇੱਦਾਂ ਦੇ ਜਿੱਥੇ ਗੁਰਮਤਿ ਦੀ ਸਿੱਖਿਆ ਦਿੱਤੀ ਜਾਂਦੀ ਹੈ। ਅਤੇ ਸਤਸੰਗ ਜੀ, ਉਹਦਾ ਹੁਕਮ ਇਹ ਸੀ ਜਿੰਨੇ ਬੱਚੇ ਲੱਭਦੇ ਨੇ ਫੜ ਲਿਆਓ। ਮੀਰ ਮੰਨੂ ਦਾ ਹੁਕਮ ਮੰਨ ਕੇ ਮੀਰ ਮੋਮਨ ਪੰਜਾਬ ਦੀ ਧਰਤੀ ਤੇ ਗਿਆ। ਉਹਨੇ ਫਿਰ ਜਦੋਂ ਇਕੱਲੇ ਇਕੱਲੇ ਪਿੰਡ ਵਿੱਚ ਗਿਆ ਤੇ ਖਬਰ ਦੇ ਦਿੱਤੀ ਸਿੱਖਾਂ ਨੂੰ ਜਾ ਕੇ, ਸਿੰਘਾਂ ਨੂੰ, ਕਿ ਮੀਰ ਮੋਮਨ ਆ ਰਿਹਾ ਹੈ। ਬੀਬੀਆਂ ਆਪਣੇ ਬੱਚਿਆਂ ਨੂੰ ਲੈ ਕੇ ਜੰਗਲਾਂ ਵਿੱਚ ਦੌੜ ਗਈਆਂ। ਪਰ ਫਿਰ ਵੀ ਕਹਿੰਦੇ ਨੇ 250 ਬੀਬੀ ਗ੍ਰਿਫਤਾਰ ਕੀਤੀ ਉਹਨੇ, 250 ਬੀਬੀ ਤੇ 150 ਬੱਚਾ। ਸਿਰਫ 150 ਬੱਚਾ ਸਿੱਖਾਂ ਦਾ ਉਸ ਵੇਲੇ ਮਿਲਿਆ, ਬਾਕੀ ਚਲੇ ਗਏ। ਬਾਕੀ ਕੋਈ ਬਜ਼ੁਰਗ ਮਿਲਿਆ ਉਹਨੂੰ ਜਿੱਥੇ ਮਿਲਿਆ ਥਾਂ ਤੇ ਖਤਮ ਕਰ ਦਿੱਤਾ। 150 ਬੱਚਾ ਲੈ ਆਏ, ਕਹਿੰਦੇ ਬੜਾ ਸੌਖਾ ਇਹਨਾਂ ਨੂੰ ਮਨਾਉਣਾ। ਇਹਨਾਂ ਨੂੰ ਮਨਾਉਣਾ ਕੀ ਔਖਾ, ਬੱਚਿਆਂ ਨੂੰ ਮਨਾਉਣਾ ਕੋਈ ਔਖਾ ਨਹੀਂ, ਬੀਬੀਆਂ ਨੂੰ ਮਨਾਉਣਾ ਕੋਈ ਔਖਾ ਨਹੀਂ, ਬੜਾ ਸੌਖਾ। ਜਦੋਂ ਲਾਹੌਰ ਲੈ ਕੇ ਆਏ, ਉੱਥੇ ਗੁਰਮੁਖੋਂ ਫਿਰ ਜੇਠ ਦਾ ਮਹੀਨਾ ਦੱਸਿਆ ਇਤਿਹਾਸ ਵਿੱਚ ਕਿ ਜੇਠ ਦਾ ਮਹੀਨਾ ਸੀ ਮੀਰ ਮੰਨੂ ਦਾ ਸਮਾਂ। ਜਦੋਂ ਉਧਰੋਂ ਸੂਬੇਦਾਰ ਸੀ ਮੀਰ ਮੰਨੂ, ਜੇਠ ਦੇ ਮਹੀਨੇ ਵਿੱਚ ਬੀਬੀਆਂ ਨੂੰ ਇੱਕ ਛੋਟੇ ਜਿਹੇ ਭੋਰੇ ਵਰਗੇ ਕਮਰੇ ਵਿੱਚ ਕੈਦ ਕਰ ਦਿੱਤਾ। ਉੱਥੇ ਕੈਦ ਕਰਕੇ ਬੀਬੀਆਂ ਨੂੰ ਬਹੁਤ ਤਸੀਹੇ ਦਿੱਤੇ ਗਏ। ਸਵਾ ਸਵਾ ਮਨ ਗਿੱਲਾ ਪੀਸਣ ਦਿੱਤਾ ਗਿਆ ਪੀਣ ਵਾਸਤੇ। ਸਾਰੀ ਸਾਰੀ ਰਾਤ ਬੀਬੀਆਂ ਚੱਕੀਆਂ ਪੀਂਦੀਆਂ ਰਹਿੰਦੀਆਂ ਸਨ। ਜੇ ਕੋਈ ਬੀਬੀ ਨਹੀਂ ਸੀ ਮੰਨਦੀ ਤੇ 2.25 ਮਣ ਦਾ ਪੱਥਰ ਉਹਦੀ ਛਾਤੀ ਤੇ ਰੱਖ ਦਿੱਤਾ ਜਾਂਦਾ ਸੀ। 2.25 ਮਣ ਦਾ ਪੱਥਰ ਤੇ ਸਤਸੰਗਤ ਜੀ, ਛਾਤੀ ਤੇ ਪੱਥਰ ਰੱਖ ਕੇ ਨਾਲ ਕੋਰੜੇ ਵੀ ਮਾਰੇ ਜਾਂਦੇ ਸੀ ਜਿਹੜੀ ਬੀਬੀ ਨਹੀਂ ਸੀ ਮੰਨਦੀ। 150 ਬੱਚਾ ਲਾਹੌਰ ਵਿੱਚ ਕੈਦ ਕੀਤਾ, 250 ਬੀਬੀਆਂ ਸਨ। ਤੇ ਮੀਰ ਮੰਨੂ ਆਇਆ, ਆ ਕੇ ਉਹਨੇ ਬੀਬੀਆਂ ਨੂੰ ਆਖਿਆ, ਬੀਬੀਓ ਤੁਹਾਡੇ ਘਰਾਂ ਵਾਲੇ ਸਿੰਘ ਨੇ ਜਿਹੜੇ ਪਤੀ ਉਹ ਖਤਮ ਕਰ ਦਿੱਤੇ ਨੇ, ਜੰਗਲਾਂ ਵਿੱਚ ਲੁਕਦੇ ਫਿਰਦੇ ਨੇ, ਛੱਡੋ ਖਹਿੜਾ ਉਹਨਾਂ ਦਾ, ਇਸਲਾਮ ਕਬੂਲ ਕਰ ਲਓ, ਤੁਹਾਨੂੰ ਹਰ ਤਰ੍ਹਾਂ ਦਾ ਸੁੱਖ ਦਿੱਤਾ ਜਾਏਗਾ, ਸਿੱਖੀ ਛੱਡ ਦਿਓ, ਇਸਲਾਮ ਧਰਮ ਕਬੂਲ ਕਰ ਲਓ। ਬੀਬੀਆਂ ਨੇ ਜਵਾਬ ਦੇ ਦਿੱਤਾ, ਸਾਡੇ ਆਨੰਦ ਕਾਰਜ ਹੋਏ ਨੇ, ਜਿਹਦੇ ਆਨੰਦ ਕਾਰਜ ਗੁਰੂ ਦੀ ਹਜ਼ੂਰੀ ਵਿੱਚ ਹੋ ਜਾਣੇ ਕੋਈ ਖੇਡ ਨਹੀਂ। ਲੋਕ ਤਲਾਕ ਤੇ ਲੈ ਲੈਂਦੇ ਨੇ, ਜਿਹੜੀ ਗੁਰੂ ਸਾਹਿਬ ਦੇ ਚਰਨਾਂ 'ਚ ਲਾਵਾਂ ਲਈਆਂ ਅਰਦਾਸਾਂ ਕੀਤੀਆਂ ਉਹ ਕਿੱਧਰ ਗਈਆਂ? ਤਲਾਕ ਹੋ ਗਿਆ ਉਹ ਆਪਣੇ ਘਰ, ਉਹ ਆਪਣੇ ਘਰ, ਪਰ ਗੁਰੂ ਤੋਂ ਵੀ ਮਾਫ਼ੀ ਮੰਗਦਾ ਕੋਈ? ਸੱਚੇ ਪਾਤਸ਼ਾਹ ਦੇ ਆਨੰਦ ਕਾਰਜ ਤੇ ਸਤਿਗੁਰੂ ਦੀ ਹਜ਼ੂਰੀ ਵਿੱਚ ਹੁੰਦੇ ਨੇ, ਤੇ ਲੋਕਾਂ ਨੇ ਕਈਆਂ ਨੇ ਆਨੰਦ ਕਾਰਜ ਵੀ ਖੇਡ ਬਣਾ ਲੈਂਦੇ। ਮੈਂ ਅਮਰੀਕਾ ਵਿੱਚ ਵੇਖਿਆ, ਕਹਿੰਦੇ ਜੀ ਆਹ ਲੜਕੀ ਆਈ ਹੈ, ਉੱਥੇ ਪਹੁੰਚੀ ਸੀ ਉਹ ਬੱਚੀ ਉਹਨਾਂ ਦੀ। ਮੈਂ ਕਿਹਾ ਕਿਵੇਂ? ਕਹਿੰਦੇ ਜੀ ਆਨੰਦ ਕਾਰਜ ਕਰਵਾਏ ਸੀ। ਮੈਂ ਕਿਹਾ, ਕਹਿੰਦੇ ਵਿਆਹ ਨਹੀਂ ਹੋਇਆ, ਆਨੰਦ ਕਾਰਜ ਹੋਏ ਆ। ਮੈਂ ਕਿਹਾ ਇਹ ਕੀ ਗੱਲ ਬਣੀ ਵੀ ਆਨੰਦ ਕਾਰਜ ਹੋਏ ਆ, ਵਿਆਹ ਨਹੀਂ ਹੋਇਆ? ਕਹਿੰਦੇ ਜੀ ਝੂਠਾ ਵਿਆਹ ਸੀ, ਬਸ ਵਿਖਾਉਣ ਵਾਸਤੇ, ਵਿਖਾਉਣ ਵਾਸਤੇ ਨਕਲੀ ਵਿਆਹ ਲੋਕ ਕਰਦੇ। ਅੱਗੇ ਜੀ ਅਮਰੀਕਾ ਜਾਣਾ, ਕੈਨੇਡਾ ਜਾਣਾ, ਵਿਆਹ ਝੂਠਾ ਹੈ। ਪਰ ਜੇ ਵਿਆਹ ਝੂਠਾ ਤੇ ਗੁਰੂ ਤੇ ਨਹੀਂ ਨਾ ਝੂਠਾ? ਵੀਡੀਓ ਵੀ ਬਣਾਈ, ਆਨੰਦ ਕਾਰਜ ਵੀ ਕੀਤੇ, ਪਰ ਹੈ ਨਕਲੀ, ਅਸਲ ਹੈ ਨਹੀਂ ਉਹਦੇ ਵਿੱਚ। ਉਸ ਵੇਲੇ ਬੀਬੀਆਂ ਕਹਿਣ ਲੱਗੀਆਂ, ਸਾਡੇ ਆਨੰਦ ਕਾਰਜ ਹੋਏ ਨੇ, ਸਾਨੂੰ ਮਰਨਾ ਮਨਜ਼ੂਰ ਆ, ਪਰ ਅਸੀਂ ਸਿੱਖੀ ਨਹੀਂ ਛੱਡ ਸਕਦੇ। ਬਾਰ ਬਾਰ ਮੀਰ ਮੰਨੂ ਸਮਝਾਉਂਦਾ ਰਿਹਾ, ਨਾ ਮੰਨੀਆਂ। ਫਿਰ ਉਹਨੇ ਹੁਕਮ ਕੀਤਾ, ਇੱਕ ਇੱਕ ਬੀਬੀ ਨੂੰ ਸੱਠ ਸੱਠ ਕੋਰੜੇ ਮਾਰੋ। ਸੱਠ ਸੱਠ ਕੋਰੜੇ ਇੱਕ ਇੱਕ ਬੀਬੀ ਨੂੰ ਮਾਰੇ ਗਏ। ਜਿੱਥੇ ਉਹ ਹੰਟਰ ਵੱਜਦਾ ਸੀ, ਮਾਸ ਨਾਲ ਹੀ ਲੈ ਜਾਂਦਾ ਸੀ ਲਾ ਕੇ, ਚੰਮ ਦਾ ਹੰਟਰ ਜਿੱਥੇ ਵੱਜਦਾ ਸੀ ਮਾਸ ਨਾਲ ਲਾ ਕੇ ਲੈ ਜਾਂਦਾ ਸੀ। ਪਰ ਬੀਬੀਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿੰਦੀਆਂ ਰਹੀਆਂ, ਉਹਨਾਂ ਨੇ ਸਲਾਮ ਕਬੂਲ ਨਾ ਕੀਤਾ। ਜੇ ਬੀਬੀਆਂ ਨੇ ਖੁਦ ਆਪ ਨਹੀਂ ਸੀ ਛਕਿਆ ਕੁਛ, ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿੱਥੋਂ ਦੁੱਧ ਪਿਆ ਦੇਣਾ ਸੀ? ਖੁਦ ਵੀ ਭੁੱਖੀਆਂ ਸਨ ਤੇ ਬੱਚੇ ਵੀ ਬਿਲਕਦੇ ਸੀ, ਉਹਨਾਂ ਨੂੰ ਵੀ ਕੁਛ ਨਹੀਂ ਸੀ ਮਿਲਦਾ। ਬਹੁਤ ਹੰਟਰ ਮਾਰਨ ਤੋਂ ਬਾਅਦ ਜਦੋਂ ਨਾ ਬੀਬੀਆਂ ਮੰਨੀਆਂ, ਫਿਰ ਮੀਰ ਮੰਨੂ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਮਾਵਾਂ ਆਪਣੇ ਬੱਚੇ ਦਾ ਦੁੱਖ ਨਹੀਂ ਝੱਲ ਸਕਦੀਆਂ, ਜੋ ਮਰਜ਼ੀ ਹੋ ਜਾਏ। ਮੀਰ ਮੰਨੂ ਨੂੰ ਕਿਸੇ ਨੇ ਆਖਿਆ, ਇਹਨਾਂ ਦੇ ਵਿੱਚੋਂ ਇੱਕ ਬੀਬੀ ਦਾ ਬੱਚਾ ਸ਼ਹੀਦ ਕਰ ਦੇ, ਬਾਕੀ ਸਾਰੀਆਂ ਆਪੇ ਹੀ ਮੰਨ ਜਾਣਗੀਆਂ। ਫਿਰ ਮੀਰ ਮੰਨੂ ਅਗਲੇ ਦਿਨ ਸਵੇਰੇ ਆਇਆ, ਬੀਬੀਆਂ ਨੂੰ ਉਹਨੇ ਆ ਕੇ ਆਖਿਆ, ਬੀਬੀਓ ਜੋ ਅੱਜ ਮੈਂ ਕਰਨ ਲੱਗਿਆ ਤੁਸੀਂ ਆਪਣੇ ਆਪ ਹੀ ਮੰਨ ਜਾਓਗੀਆਂ। ਬੀਬੀਆਂ ਨੇ ਜਵਾਬ ਦਿੱਤਾ, ਤੂੰ ਜੋ ਮਰਜ਼ੀ ਕਰ ਲੈ, ਤੇਰੇ ਜਬਰ ਨੂੰ ਅਸੀਂ ਆਪਣੇ ਸਬਰ ਨਾਲ ਚੱਲ ਲੈਣਾ, ਜੋ ਕਰਨਾ ਕਰ ਲੈ। ਉਹ ਮੀਰ ਮੰਨੂ ਬੋਲ ਰਿਹਾ ਸੀ, ਬੀਬੀਓ ਛੱਡ ਦਿਓ ਖਹਿੜਾ ਸਿੱਖੀ ਦਾ, ਛੱਡ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਾਲੀ, ਇਸਲਾਮ ਕਬੂਲ ਕਰੋ, ਗੁਰਬਾਣੀ ਪੜ੍ਹਨੀ ਛੱਡੋ, ਕਲਮਾ ਪੜ੍ਹੋ। ਉਹ ਬੀਬੀਆਂ ਨਾ ਮੰਨੀ, ਲਗਾਤਾਰ ਬੋਲਦਾ ਰਿਹਾ ਬੋਲਦਾ ਰਿਹਾ। ਵਿੱਚੋਂ ਫਿਰ ਇੱਕ ਬੀਬੀ ਉੱਠ ਪਈ, ਟੋਟਲ ਉਹ ਬੀਬੀਆਂ 250 ਸਨ, ਇੱਕ ਬੀਬੀ ਉੱਠੀ। ਉਹ ਕਹਿਣ ਲੱਗੀ, ਤੂੰ ਰੋਜ਼ ਰੋਜ਼ ਸਾਨੂੰ ਉਹੀ ਉਪਦੇਸ਼ ਦੇਣ ਲੱਗ ਪੈਂਦਾ ਆ ਕੇ, ਅਸੀਂ ਤੰਗ ਆ ਗਈਆਂ ਤੇਰੀਆਂ ਗੱਲਾਂ ਸੁਣ ਸੁਣ ਕੇ। ਤੈਨੂੰ ਜਦੋਂ ਅਸੀਂ ਇੱਕ ਵਾਰੀ ਕਹਿਤਾ ਕਿ ਅਸੀਂ ਇਸਲਾਮ ਕਬੂਲ ਨਹੀਂ ਕਰਨਾ, ਅਸੀਂ ਸਿੱਖੀ ਨਹੀਂ ਛੱਡਣੀ, ਸਾਨੂੰ ਗੁਰੂ ਗੋਬਿੰਦ ਸਿੰਘ ਨੇ ਸਾਡੇ ਵਾਸਤੇ ਚਾਰ ਲਾਲ ਵਾਰੇ ਆ, ਮਰਨਾ ਸਾਰਿਆਂ ਨੇ ਆ, ਫਿਰ ਬੇਮੁੱਖ ਹੋ ਕੇ ਕਿਉਂ ਮਰੀਏ? ਉਹ ਕਹਿਣ ਲੱਗਾ, ਬੀਬਾ ਤੂੰ ਮੰਨ ਜਾਣਾ ਹੈ, ਜੇ ਮੈਂ ਤੈਨੂੰ ਨਾ ਮਨਾਇਆ ਮੇਰਾ ਜਿਉਣਾ ਹਰਾਮ ਹੈ। ਬੀਬੀ ਕਹਿਣ ਲੱਗੀ, ਤੂੰ ਜੋ ਮਰਜ਼ੀ ਕਰ ਲੈ, ਜੇ ਮੈਨੂੰ ਮੁਸਲਮਾਨ ਬਣਾ ਲਿਆ ਤੇ ਮੇਰਾ ਦੁਨੀਆਂ ਤੇ ਆਉਣਾ ਹਰਾਮ, ਤੂੰ ਮੈਨੂੰ ਇਸਲਾਮ ਵਿੱਚ ਨਹੀਂ ਲਿਆ ਸਕਦਾ, ਤੂੰ ਮੈਨੂੰ ਇਸਲਾਮ ਵਿੱਚ ਨਹੀਂ ਲਿਆ ਸਕਦਾ। ਆਖਿਰਕਾਰ ਮੀਰ ਮੰਨੂ ਕਾਫੀ ਸਮਾਂ ਬੀਬੀ ਨੂੰ ਕਹਿੰਦਾ ਰਿਹਾ, ਨਾ ਮੰਨੀ ਬੀਬੀ, ਕਹਿੰਦੇ ਇਸੇ ਦਾ ਬੱਚਾ ਫੜੋ ਕਿਹੜਾ। ਕਹਿੰਦੇ ਨੇ ਉਸ ਬੀਬੀ ਦਾ ਬੱਚਾ ਆਪਣੀ ਮਾਂ ਦੀਆਂ ਲੱਤਾਂ ਨਾਲ ਚਿੰਬੜਿਆ ਹੋਇਆ। ਮਾਂ ਮੀਰ ਮੰਨੂ ਨਾਲ ਗੱਲ ਕਰਦੀ ਸੀ, ਉਹ ਬੱਚਾ ਆਪਣੀ ਮਾਂ ਦੀਆਂ ਲੱਤਾਂ ਦੇ ਨਾਲ ਜੱਫਾ ਮਾਰ ਕੇ ਖਲੋਤਾ ਸੀ। ਸਭ ਤੋਂ ਪਹਿਲਾਂ ਫਿਰ ਕਹਿੰਦੇ ਉਸ ਬੱਚੇ ਨੂੰ ਫੜਿਆ, ਬੱਚਾ ਛੱਡਦਾ ਨਹੀਂ ਸੀ। ਉਹ ਬੀਬੀ ਦਾ ਬੱਚਾ ਜਿਹਦੀ ਉਮਰ 2.25 ਸਾਲ 2.5 ਸਾਲ ਦੀ ਸੀ, ਜ਼ਬਰਦਸਤੀ ਉਸ ਬੱਚੇ ਨੂੰ ਫੜਿਆ, ਲੱਤਾਂ ਵਾਲੇ ਪਾਸਿਓਂ ਫੜ ਕੇ ਜਦੋਂ ਥੱਲੇ ਨੂੰ ਉਲਟਾ ਲਟਕਾਇਆ, ਐਸਾ ਵਾਰ ਕੀਤਾ ਉਹਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ। ਸਿਰ ਧੜ ਤੋਂ ਜੁਦਾ ਕਰਕੇ ਇੱਕ ਵੱਡਾ ਪੱਥਰ ਪਿਆ ਸੀ, ਪੱਥਰ ਤੇ ਉਸ ਬੱਚੇ ਨੂੰ ਰੱਖ ਕੇ ਉਸ ਬੱਚੇ ਦੇ 8-10 ਟੋਟੇ ਕਰਕੇ ਬੀਬੀ ਨੂੰ ਆਖਿਆ, ਕਹਿੰਦੇ ਬੀਬੀ ਕਰ ਝੋਲੀ, ਬੀਬੀ ਨੇ ਝੋਲੀ ਕਰ ਲਈ, 10 ਟੁਕੜੇ ਬੱਚੇ ਦੇ ਕਰਕੇ ਉਹਦੀ ਝੋਲੀ ਵਿੱਚ ਪਾ ਦਿੱਤੇ। ਜਦੋਂ 10 ਟੁਕੜੇ ਬੱਚੇ ਦੇ ਝੋਲੀ ਵਿੱਚ ਪੈ ਗਏ, 5 ਮਿੰਟ ਪਹਿਲਾਂ ਹੱਸਦਾ ਖੇਡਦਾ ਉਹਦਾ ਬਾਲ ਜਦੋਂ ਟੁਕੜੇ ਟੁਕੜੇ ਹੋ ਕੇ ਉਹਦੀ ਗੋਦ ਵਿੱਚ ਪਿਆ ਹੋਇਆ ਸੀ, ਉਹ ਬੀਬੀ ਨੇ ਹੱਸ ਕੇ ਆਖਿਆ, ਕਹਿੰਦੀ ਮੀਰ ਮੈਨੂੰ ਜੇ ਕੁਝ ਹੋਰ ਕਰ ਸਕਣਾ ਉਹ ਵੀ ਕਰਕੇ ਵੇਖ ਲਾ, ਪਰ ਮੈਂ ਸਿੱਖੀ ਨਹੀਂ ਛੱਡਣੀ ਆ ਤੁਸੀਂ। ਜੇ ਕੁਝ ਹੋਰ ਕਰ ਸਕਦਾ ਤੇ ਉਹ ਵੀ ਕਰਕੇ ਵੇਖ ਲਾ, ਜੇ ਤੇਰੇ ਕੋਲ ਕੋਈ ਏਦੂ ਭਿਆਨਕ ਸਜ਼ਾ ਹੈ ਤੇ ਵੇਖ ਉਹ ਵੀ, ਪਰ ਇਹ ਸਭ ਕੁਝ ਸਤਿਗੁਰ ਦਾ ਸਗੋਂ ਖੁਸ਼ੀ ਵਾਲੀ ਗੱਲ ਆ। ਅਸੀਂ ਮਰ ਜਾਂਗੀਆਂ, ਸਾਡੇ ਬੱਚਿਆਂ ਦਾ ਪਤਾ ਨਹੀਂ ਬਾਅਦ ਚ ਕੀ ਬਣਨਾ। ਚੰਗਾ ਹੋਇਆ ਮੇਰੇ ਜਾਣ ਤੋਂ ਪਹਿਲਾਂ ਮੇਰਾ ਪੁੱਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਪਹੁੰਚ ਗਿਆ, ਇਹ ਸਤਿਗੁਰ ਦੇ ਚਰਨਾਂ ਵਿੱਚ ਪਹੁੰਚ ਗਿਆ। ਸਤਿਸੰਗ ਜੀ, ਧੰਨ ਸਨ ਉਹ ਮਾਵਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਨਾਮ ਦੀ ਗੁੜ੍ਹਤੀ ਦਿੱਤੀ। ਪੁੱਤ ਹੱਥੀਂ ਤੋਰਨਾ ਤੇ ਬੱਚੇ ਦੇ ਟੋਟੇ ਝੋਲੀ ਵਿੱਚ ਪਵਾਉਣੇ, ਇਹ ਕੋਈ ਸੌਖੀ ਗੱਲ ਨਹੀਂ। ਇਹ ਕਹਿਣਾ ਸੌਖਾ, ਸੁਣਨਾ ਸੌਖਾ, ਸੁਣਾਉਣਾ ਸੌਖਾ। ਜਾਣਦੇ ਉਹ ਨੇ ਜਿਨ੍ਹਾਂ ਤੇ ਬੀਤੀਆਂ ਨੇ, ਜਾਂ ਉਹ ਜਾਣਦੇ ਨੇ ਜਾਂ ਰੱਬ ਜਾਣਦਾ। ਅਸੀਂ ਨਹੀਂ ਉੱਥੋਂ ਤੱਕ ਪਹੁੰਚ ਸਕਦੇ। ਸਤਿਸੰਗ ਜੀ, ਧੰਨ ਸਿੱਖੀ

0: ਜੇ ਛਡਾਉਣਾ ਚਾਹੀਏ ਵੀ ਤੇ ਤਾਂ ਵੀ ਛਡਾ ਨਹੀਂ ਸਕਦੀਆਂ ਬੀਬੀਆਂ ਬਸ ਚੌਂਕੜੇ ਮਾਰ ਕੇ ਬਹਿ ਗਈਆਂ ਇੱਕ ਇੱਕ ਬੱਚਾ ਫਿਰ ਜ਼ਾਲਮਾਂ ਨੇ ਉਹਨਾਂ ਦੀ ਗੋਦੀ ਚੋਂ ਤੂ ਲਿਆ ਜਦੋਂ ਖਿੱਚਦੇ ਸੀ ਬੱਚੇ ਜ਼ਰੂਰ ਮਾਵਾਂ ਨੂੰ ਗਲਵਕੜੀਆਂ ਪਾਉਂਦੇ ਸੀ ਬਚਾਉਣ ਦੀ ਦੁਹਾਈ ਦਿੰਦੇ ਸੀ ਬੱਚੇ ਛੋਟੇ ਸੀ ਪਰ ਮਾਵਾਂ ਫਿਰ ਰੋਕਦੀਆਂ ਨਹੀਂ ਸੀ ਉਹਨਾਂ ਨੂੰ ਪਤਾ ਸੀ ਲੈ ਤੇ ਇਹਨਾਂ ਨੇ ਹੁਣ ਜਾਣੇ ਜਿਹੜੇ ਬੱਚੇ ਦੋ ਢਾਈ ਸਾਲ ਦੇ ਸਨ ਉਹਨਾਂ ਦੇ ਸਿਰ ਧੜਾਂ ਤੋਂ ਜੁਦਾ ਕਰ ਦਿੰਦੇ ਸੀ ਨਿੱਕੇ ਨਿੱਕੇ ਟੁਕੜੇ ਕਈ ਕਰਕੇ ਉਹਨਾਂ ਦੇ ਹਾਰ ਬਣਾ ਕੇ ਬੀਬੀਆਂ ਦੇ ਗਲਾਂ 'ਚ ਪਾਏ ਜਾਂਦੇ ਸੀ ਗੁਰਮੁਖੋ ਜਿਹੜੇ ਬੱਚੇ ਬਹੁਤੇ ਛੋਟੇ ਸਨ ਉਹਨਾਂ ਨੂੰ ਉੱਪਰ ਜ਼ੋਰ ਨਾਲ ਸੁੱਟਦੇ ਸੀ ਜਿਹੜਾ ਛੇ ਮਹੀਨਿਆਂ ਦਾ ਚਾਰ ਮਹੀਨਿਆਂ ਦਾ ਦਸ ਮਹੀਨਿਆਂ ਤੱਕ ਦਾ ਬੱਚਾ ਉਹ ਬਰਛੇ ਦੇ ਵਿੱਚ ਪਰੋ ਦਿੱਤਾ ਜਾਂਦਾ ਉੱਪਰ ਸੁੱਟਣਾ ਥੱਲੇ ਬਰਛਾ ਕਰ ਲੈਂਦੇ ਸੀ ਨਿੱਕੇ ਨਿੱਕੇ ਬਾਲ ਤੇ ਜਿਹੜੇ ਬੱਚੇ ਕਈ ਉਦੋਂ ਵੀ ਛੋਟੇ ਬਿਲਕੁਲ ਛੋਟੀ ਛੋਟੀ ਉਮਰ ਦੇ ਉਹਨਾਂ ਨੂੰ ਪਟਕਾ ਕੇ ਪੱਥਰ ਦੇ ਨਾਲ ਮਾਰਦੇ ਸੀ ਸਿਰ ਬੱਚੇ ਦਾ ਪੱਥਰ ਨਾਲ ਮਾਰਦੇ ਮਾਂ ਦੀ ਗੋਦ ਵਿੱਚੋਂ ਬੱਚਾ ਲੈ ਜਾਣਾ ਪਟਕਾ ਕੇ ਮਾਰਨਾ ਇਹ ਅਸੀਂ ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ ਨਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜ੍ਹੇ ਆਰਿਆਂ ਨਾਲ ਸੰਨ ਚਰਵਾਏ ਉਬਲਦੇ ਦੇਗਾਂ ਚ ਵਾਲੇ ਖਾਧੇ ਸਾਡੀ ਤੇ ਅਰਦਾਸ ਹੀ ਪ੍ਰਚਾਰ ਹੈ ਲੋਕ ਆਖਦੇ ਨੇ ਪ੍ਰਚਾਰ ਦੀ ਕਮੀ ਹੈ ਕੋਈ ਮੰਨੇ ਸੀ ਅਰਦਾਸ ਹੀ ਪ੍ਰਚਾਰ ਹੈ ਅਰਦਾਸ ਵਿੱਚ ਹੀ ਸਾਰਾ ਇਤਿਹਾਸ ਆ ਜਾਂਦਾ ਹੈ ਆਖੋ ਸਤਨਾਮ ਅਰਦਾਸ ਵਿੱਚ ਸਾਡਾ ਕਿੱਡਾ ਵੱਡਾ ਇਤਿਹਾਸ ਛੁਪਿਆ ਹੋਇਆ ਸਾਰਿਆਂ ਨੂੰ ਯਾਦ ਕਰ ਲੈਂਦੇ ਹਾਂ ਉਦੋਂ ਬਾਅਦ ਜਿੰਨਾ ਸਿੰਘਣੀਆਂ ਨੇ ਧਰਮ ਜਿੰਨਾ ਸਿੰਘਣੀਆਂ ਨੇ ਮੀਰ ਮੰਨੂ ਦੀਆਂ ਜੇਲ੍ਹਾਂ ਅੰਦਰ ਸਵਾ ਸਵਾ ਮਨ ਦੇ ਪੀਸਣ ਪੀਸੇ ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ ਆਪਜੀ ਦੇ ਭਾਂਡੇ ਨੂੰ ਮਿੱਠਾ ਕਰਕੇ ਮੰਨਿਆ ਇਹਨਾਂ ਸਿੰਘਾਂ ਸਿੰਘਣੀਆਂ ਦੀ ਮਹਾਨ ਪਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਰੋਜ਼ ਕਹਿੰਦੇ ਆਪਾਂ ਅਰਦਾਸ ਹੀ ਸਾਡੀ ਬਹੁਤ ਵੱਡਾ ਪ੍ਰਚਾਰ ਹੈ ਪਰ ਜੇ ਕੋਈ ਮੰਨੇ ਜੇ ਕੋਈ ਇਸ ਗੱਲ ਨੂੰ ਸਮਝੇ ਤੇ ਸਾਧ ਸਾਧ ਸੰਗਤ ਜੀ ਧੰਨ ਸਾਨੂੰ ਬੀਬੀਆਂ ਸਾਰੀਆਂ ਬੀਬੀਆਂ ਭੈਣਾਂ ਆਪਣੇ ਬੱਚਿਆਂ ਨੂੰ ਸਕੂਲ ਤਿਆਰ ਕਰਕੇ ਤੋਰਦੀਆਂ ਨੇ ਵਿਦਿਆ ਕਰਦੀਆਂ ਨੇ ਬੱਚੇ ਪੜ੍ਹਦੇ ਨੇ ਮਾਵਾਂ ਦੀ ਇੱਛਾ ਹੁੰਦੀ ਹੈ ਮੇਰਾ ਪੁੱਤ ਵੱਡਾ ਹੋਏਗਾ ਸਾਡੀ ਸੇਵਾ ਕਰੇਗਾ ਆਫਿਸਰ ਬਣੇਗਾ ਉਹਨਾਂ ਮਾਵਾਂ ਦੀਆਂ ਵੀ ਤੇ ਇੱਛਾਵਾਂ ਸਨ ਐਵੇਂ ਉਹਨਾਂ ਨੂੰ ਸਾਰੀ ਦੁਨੀਆ 'ਚ ਯਾਦ ਨਹੀਂ ਕਰਦੀ ਇਤਿਹਾਸ ਵਿੱਚ ਉਹਨਾਂ ਦਾ ਨਾਮ ਐਵੇਂ ਹੀ ਨਹੀਂ ਆ ਗਿਆ ਅਸੀਂ ਤੁਰਦੇ ਪੈਂਦੇ ਹਾਂ ਹੋਰ ਪਾਸੇ ਪਰ ਸਾਨੂੰ ਪਹਿਲਾਂ ਆਪਣਾ ਇਤਿਹਾਸ ਦੇਖਣਾ ਚਾਹੀਦਾ ਕਿ ਸਾਡਾ ਵਿਰਸਾ ਕੀ ਇਤਿਹਾਸ ਸਾਨੂੰ ਭੁੱਲਦਾ ਜਾ ਰਿਹਾ ਵਿਰਸਾ ਸਾਨੂੰ ਭੁੱਲਦਾ ਜਾ ਰਿਹਾ ਟੁੱਟਦੇ ਜਾ ਰਹੇ ਦੂਰ ਜਾ ਰਹੇ ਧਰਮ ਸਤਸੰਗ ਦੇ ਇੱਕ ਇੱਕ ਬੱਚਾ ਉਹਨਾਂ ਨੇ ਕੋ ਕੋ ਕੇ ਸ਼ਹੀਦ ਕੀਤਾ
1: ਅੱਖਾਂ ਸਾਵੇ ਬਾਲ ਕੋਹਾਏ
0: ਅੱਖਾਂ ਦੇ ਸਾਹਮਣੇ ਬੱਚਿਆਂ ਨੂੰ ਸ਼ਹੀਦ ਕਰ ਰਹੇ ਨੇ ਕੋ ਕੋ ਕੇ ਮਾਰਦੇ
1: ਅੱਖਾਂ ਸਾਹਵੇ ਬਾਲ

ਹੱਸੀ ਉਹਨਾਂ ਮਾਵਾਂ ਦੇ ਜਿਗਰੇ, ਅੱਖਾਂ ਦੇ ਸਾਹਮਣੇ ਬੱਚਿਆਂ ਨੂੰ ਸ਼ਹੀਦ ਹੁੰਦਿਆਂ ਵੇਖਣਾ, ਟੋਟੇ ਟੋਟੇ ਕਰਾ ਕੇ ਗਲਾਂ ਚ ਹਾਰ ਪਵਾ ਲੈਣੇ, ਇਹ ਕੋਈ ਸੌਖੀ ਗੱਲ ਨਹੀਂ। ਤੇ ਸਾਧ ਸੰਗਤ ਜੀ, ਜਦੋਂ ਸਾਰੇ ਬੱਚੇ ਸ਼ਹੀਦ ਹੋ ਗਏ, 150 ਦੇ ਕਰੀਬ ਬੱਚਾ ਸ਼ਹੀਦ ਕਰ ਦਿੱਤਾ ਗਿਆ। ਉਸ ਵੇਲੇ ਫਿਰ ਜਦੋਂ ਮੀਰ ਮੰਨੂ ਨੇ ਵੇਖਿਆ ਕਿ ਤੇ ਮੰਨਦੀਆਂ ਹੀ ਨਹੀਂ, ਉੱਤੋਂ ਉੱਤੋਂ ਹੱਸਦਾ ਹੋਇਆ ਜਾ ਰਿਹਾ, ਪਰ ਏਦਾਂ ਲੱਗਦਾ ਕਿ ਬਿਨਾਂ ਜੰਗ ਕੀਤਿਆਂ ਹਾਰ ਗਿਆ, ਕਿਉਂਕਿ ਜਿੱਤ ਤੇ ਵੀ ਤਾਂ ਸੀ ਜੇ ਉਹ ਮੰਨਦੀਆਂ। ਬੱਚੇ ਸ਼ਹੀਦ ਹੋ ਗਏ ਪਰ ਬੀਬੀਆਂ ਨਹੀਂ ਮੰਨੀ, ਪੁੱਤ ਲੇਖੇ ਲੱਗ ਗਏ, ਭੈਣਾਂ ਨਹੀਂ ਮੰਨੀ। ਸਤਸੰਗ ਜੀ, ਉਸ ਵੇਲੇ ਬੀਬੀਆਂ ਜਦੋਂ ਚਲਿਆ ਗਿਆ ਮੀਰ ਮੰਨੂ, ਇਹਨਾਂ ਨੇ ਫਿਰ ਬੱਚਿਆਂ ਦੇ ਟੋਟੇ ਟੋਟੇ ਜਿਹੜੇ ਕੀਤੇ ਪਏ ਸੀ ਉਹ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇੱਕ ਤੇ ਸਰੀਰ ਤੇ ਜ਼ਖਮ ਸਨ, ਤੇ ਸਤਸੰਗ ਜੀ ਜ਼ਖਮ ਸਰੀਰ ਉੱਤੇ ਸਨ, ਜਗ੍ਹਾ ਜਗ੍ਹਾ ਤੇ ਕੋਰੜੇ ਵੱਜੇ ਹੋਏ ਸਨ। ਦੂਸਰੇ ਬੱਚਿਆਂ ਦੇ ਟੋਟੇ ਟੋਟੇ ਫਿਰ ਇਹਨਾਂ ਨੇ ਚੁੱਕਣੇ ਸ਼ੁਰੂ ਕਰ ਦਿੱਤੇ, ਕਿਤੇ ਲੱਤ ਪਈ ਆ, ਕਿਤੇ ਬਾਂਹ ਪਈ ਆ, ਕਿਤੇ ਸਤਸੰਗ ਜੀ ਬੱਚੇ ਦਾ ਸਿਰ ਪਿਆ, ਕਿਤੇ ਧੜ ਪਿਆ, ਕਿਤੇ ਆਂਦਰਾਂ ਪਈਆਂ। ਉਹਨਾਂ ਬੀਬੀਆਂ ਨੇ ਸਾਰੇ ਬੱਚਿਆਂ ਦੇ ਟੁਕੜੇ ਟੁਕੜੇ ਇਕੱਠੇ ਕਰਕੇ ਵਿਚਾਲੇ ਇੱਕ ਢੇਰੀ ਲਾ ਲਈ, ਵਿਚਾਲੇ ਢੇਰੀ ਲਾ ਕੇ ਆਲੇ ਦੁਆਲੇ ਬਹਿ ਗਈਆਂ, ਸਾਰੇ ਇਕੱਠੇ ਕਰ ਲਏ ਇੱਕ ਜਗ੍ਹਾ। ਆਲੇ ਦੁਆਲੇ ਬਹਿ ਕੇ ਬੀਬੀਆਂ ਨੇ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ, ਉੱਥੇ ਵੀ ਬਾਣੀ ਲਿਖੀ ਸੀ। ਸ਼ਬਦ ਦਾ ਸਹਾਰਾ, ਸ਼ਬਦ ਦੀ ਤੇਜ਼, ਜਦੋਂ ਸ਼ਬਦ ਦਾ ਸਹਾਰਾ ਸਿੱਖ ਛੱਡ ਦਿੰਦਾ ਫਿਰ ਡੋਲ ਜਾਂਦਾ, ਜੇ ਸ਼ਬਦ ਦਾ ਹੋੜਾ ਲੱਗਿਆ ਰਹੇ ਫਿਰ ਨਹੀਂ ਡੋਲੀਦਾ। ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੁੱਟੈ ਬੁਰਿਆਈਆਂ। ਗੁਰਸ਼ਬਦੀ ਇਹੋ ਮਨ ਹੋੜੀ ਹੈ, ਗੁਰਸ਼ਬਦ ਦਾ ਹੋੜਾ ਇਸ ਮਨ ਨੂੰ ਲਾਉਣਾ ਚਾਹੀਦਾ, ਤਾਂ ਇਹ ਅਡੋਲ ਰਹਿ ਸਕਦਾ, ਨਹੀਂ ਤੇ ਡੋਲ ਜਾਏਗਾ। ਜਿਹੜੇ ਲੋਕਾਂ ਨੇ ਸ਼ਬਦ ਪੜ੍ਹਨਾ ਛੱਡ ਦਿੱਤਾ, ਭਾਵ ਕੇ ਬਾਣੀ ਛੱਡ ਦਿੱਤੀ ਹੈ, ਉਹ ਬਾਣੇ ਨਾਲ ਵੀ ਜੁੜੇ ਨਹੀਂ ਰਹਿ ਸਕਦੇ, ਕਦੇ ਨਾ ਕਦੇ ਉਹ ਬਾਣੇ ਨੂੰ ਵੀ ਤਿਆਗ ਦੇਣਗੇ। ਜਿਹੜੇ ਸ਼ਬਦ ਦਾ ਹੋੜਾ ਲਾਈ ਰੱਖਦੇ ਨੇ ਉਹ ਕਦੇ ਨਹੀਂ ਡੋਲਦੇ, ਉਹ ਕਾਇਮ ਰਹਿੰਦੇ ਨੇ ਹਮੇਸ਼ਾ। ਬੀਬੀਆਂ ਨੇ ਉੱਥੇ ਵੀ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ, ਪਾਠ ਕਰਕੇ ਉਹਨਾਂ ਨੇ ਫਿਰ ਅਰਦਾਸ ਕੀਤੀ, ਤੇ ਅਰਦਾਸ ਵਿੱਚ ਆਖਿਆ, ਮਹਾਰਾਜ ਚਾਰ ਪੈਰ ਦਿਨ ਸੁੱਖ ਸੁੱਖਾਂ ਨਾਲ ਬਤੀਤ ਹੋਇਆ। ਆਪਾਂ ਰੋਜ਼ ਕਹਿੰਦੇ ਹਾਂ ਚਾਰ ਪੈਰ ਦਿਨ ਸੁੱਖ ਸੁੱਖਾਂ ਨਾਲ ਬਤੀਤ ਹੋਇਆ, ਚਾਰ ਪੈਰ ਰਹਿਣ ਆਈ ਹੈ ਸੁੱਖ ਸੁੱਖਾਂ ਨਾਲ ਬਤੀਤ ਹੋ ਗਏ। ਸਾਰਾ ਦਿਨ ਬੱਚੇ ਸ਼ਹੀਦ ਕੀਤੇ ਗਏ, ਅੰਦਰਾਂ ਦੇ ਹਾਰ ਬਣਾ ਬਣਾ ਪਾਏ ਗਏ, ਬੀਬੀਆਂ ਕਹਿੰਦੀਆਂ ਦਿਨ ਸੁੱਖ ਸੁੱਖਾਂ ਨਾਲ ਬਤੀਤ ਹੋਇਆ, ਇਹਨੂੰ ਸਿੱਖੀ ਕਹਿੰਦੇ। ਤੇ ਧੰਨ ਗੁਰੂ ਗੋਬਿੰਦ ਸਿੰਘ ਤੋਂ ਸਿੱਖਿਆ ਨਾ ਉਹ ਬੀਬੀਆਂ ਨੇ, ਸੱਚੇ ਪਾਤਸ਼ਾਹ ਨੇ ਸਿੱਖਿਆ ਦਿੱਤੀ ਸੀ, ਕੰਡਿਆਂ ਤੇ ਪੈ ਕੇ ਵੀ ਖੁਸ਼ ਰਹਿਣਾ, ਕੰਡਿਆਂ ਤੇ ਪੈ ਕੇ ਟਿੰਡ ਦਾ ਸਰਾਣਾ ਲਾ ਕੇ ਵੀ ਚੜ੍ਹਦੀ ਕਲਾ ਵਿੱਚ ਮਰਜ ਰਹੇ। ਇਹਦਾ ਭਾਵ ਹੀ ਇਹ ਸੀ, ਵੱਡੇ ਤੋਂ ਵੱਡਾ ਦੁੱਖ ਆਵੇ ਘਬਰਾਇਓ ਨਾ, ਚੜ੍ਹਦੀ ਕਲਾ। ਸੱਚੇ ਪਾਤਸ਼ਾਹ ਨੇ ਇਹ ਸਿਖਾਇਆ, ਤੇ ਸਤਿਗੁਰਾਂ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਉਹਨਾਂ ਭੈਣਾਂ ਨੇ ਆਖਿਆ, ਮਹਾਰਾਜ ਤੇਰਾ ਪੀਆ ਮਿੱਠਾ ਲੱਗਦਾ, ਹਰ ਨਾਮ ਪਦਾਰਥ ਨਾਨਕ। ਆ ਤੁਹਾਡੀਆਂ ਬੱਚੀਆਂ ਦਾ ਹਾਲ ਗੁਰੂ ਗੋਬਿੰਦ ਸਿੰਘ ਜੀ, ਚਿੰਤ ਕਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਖ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇ। ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੂੰ ਭਾਉਂਦਾ ਠੀਕ ਹੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ।

ਦਾਗ ਨਹੀਂ ਲੱਗਣ ਦਿੱਤਾ ਸੀ। ਬੱਚਿਆਂ ਦੇ ਭਾਵੇਂ ਟੋਟੇ ਟੋਟੇ ਹੋ ਗਏ, ਭੈਣਾਂ ਦੀ ਕੁਰਬਾਨੀ ਕੋਈ ਛੋਟੀ ਨਹੀਂ ਗੁਰਮੁਖੋ। ਸਿੱਖ ਇਤਿਹਾਸ ਵਿੱਚ ਬੀਬੀਆਂ ਨੂੰ ਮਾਣ ਮਿਲਿਆ, ਗੁਰੂ ਨਾਨਕ ਸਾਹਿਬ ਨੇ ਬੀਬੀਆਂ ਨੂੰ ਮਾਣ ਦਿੱਤਾ। ਸੌ ਕਿਉਂ ਮੰਦਾ ਕੀ ਹੈ ਜਿੱਤ ਜੰਮੈ ਰਾਜਾਨ, ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਔਰਤ ਨੂੰ ਮਹਾਰਾਜ ਨੇ ਬਰਾਬਰ ਰੱਖਿਆ। ਜੇ ਬਾਣੀ ਇੱਕ ਭਾਈ ਪੜ੍ਹ ਸਕਦਾ ਬੀਬੀ ਵੀ ਪੜ੍ਹ ਸਕਦੀ, ਸੇਵਾ ਇੱਕ ਭਾਈ ਕਰ ਸਕਦਾ ਬੀਬੀ ਵੀ ਕਰ ਸਕਦੀ, ਸਿੰਘ ਵੀ ਤੇ ਉਹਦੇ ਘਰ ਵਾਲੀ ਵੀ, ਦੋਵੇਂ ਅਧਿਕਾਰ ਹੈ ਇੱਥੇ ਗੁਰਦੁਆਰੇ ਆਉਣ ਦਾ ਦੋਵਾਂ ਨੂੰ ਹੀ। ਤੇ ਜੇ ਅੰਮ੍ਰਿਤ ਇੱਕ ਭਾਈ ਛੱਕ ਸਕਦਾ, ਇੱਕ ਬੀਬੀ ਵੀ ਛੱਕ ਸਕਦੀ, ਪੰਜ ਕਕਾਰ ਭਾਈ ਪਾਉਂਦਾ ਬੀਬੀ ਨੂੰ ਵੀ ਹੁਕਮ ਆ, ਕੋਈ ਫਰਕ ਨਹੀਂ। ਸਿੱਖ ਬੀਬੀਆਂ ਨੂੰ ਮਾਣ ਹੋਣਾ ਚਾਹੀਦਾ। ਕਿਸੇ ਹਿੰਦੂ ਬੀਬੀ ਦੇ ਕੋਲ ਬੈਠ ਕੇ ਪੁੱਛੋ, ਭੈਣ ਜੀ ਤੁਹਾਡਾ ਜਨੇਊ ਕਿੱਥੇ ਹੈ? ਉਹ ਬੀਬੀ ਕਹੇਗੀ ਭਾਈ ਪਾ ਸਕਦਾ ਹੈ, ਮੈਂ ਨਹੀਂ ਪਾ ਸਕਦਾ। ਇਸਲਾਮ ਧਰਮ ਮੁਸਲਮਾਨ ਬੀਬੀ ਨੂੰ ਪੁੱਛੋ, ਭੈਣ ਜੀ ਮੱਕੇ ਦਾ ਹੱਜ ਕੀਤਾ ਕਰੇ, ਤੁਹਾਡੀਆਂ ਵੱਡੀਆਂ ਵੱਡੀਆਂ ਮਸੀਤਾਂ ਕਈ ਬਣੀਆਂ ਨੇ, ਉੱਥੇ ਗਏ ਹੋ? ਅੱਗੋਂ ਬੀਬੀ ਮੁਸਲਮਾਨ ਬੀਬੀ ਜਵਾਬ ਦੇਵੇਗੀ, ਜਿਹੜੇ ਸਾਡੇ ਮੇਨ ਵੱਡੇ ਅਸਥਾਨ ਨੇ ਉੱਥੇ ਬੀਬੀ ਨੂੰ ਜਾਣ ਦਾ ਕੋਈ ਅਧਿਕਾਰ ਨਹੀਂ, ਕੋਈ ਹੁਕਮ ਨਹੀਂ। ਬੀਬੀ ਨਹੀਂ ਵੜ ਸਕਦੀ ਅੰਦਰ, ਸਿਰਫ ਭਾਈ ਜਾ ਸਕਦੇ, ਮੁਸਲਮਾਨ ਬੀਬੀ ਨਹੀਂ। ਉੱਥੇ ਫਿਰ ਸਿੱਖ ਬੀਬੀ ਮਾਨ ਨਾਲ ਆਖੇ ਤੇ ਗੁਰੂ ਗੋਬਿੰਦ ਸਿੰਘ ਨੇ ਜੇ ਕਕਾਰ ਪਾਏ ਤੇ ਤਾਂ ਵੀ ਦੋਵਾਂ ਨੂੰ ਹੋ ਗਏ, ਅੰਮ੍ਰਿਤ ਬਰਾਬਰ ਛੱਕ ਸਕਦੀਆਂ ਨੇ ਬੀਬੀ, ਰੋਜ਼ ਗੁਰੂ ਸਾਹਿਬ ਦੇ ਚਰਨਾਂ ਚ ਬਹਿ ਸਕਦੀਆਂ ਨੇ, ਕੋਈ ਫਰਕ ਰੱਖਿਆ? ਪਰ ਦੁੱਖ ਆ ਜਿਸ ਗੱਲ ਦਾ, ਉਹ ਤੇ ਵੜਨ ਵੀ ਨਹੀਂ ਦਿੰਦੇ ਬੀਬੀਆਂ ਨੂੰ ਅੰਦਰ। ਇਹ ਬੀਬੀਆਂ ਕਹਿੰਦੀਆਂ ਦੀ ਬਾਈ ਉਹਨਾਂ ਦੀਆਂ ਕਬਰਾਂ ਤੇ ਜਗਾਉਣਾ। ਜ਼ਿਆਦਾਤਰ ਬੀਬੀਆਂ ਕਹਿਣਗੀਆਂ ਪੀਰਾਂ ਦੀਆਂ ਕਬਰਾਂ ਤੇ ਦੀਵਾ ਜਗਾਏ ਬਿਨਾਂ ਸਾਡਾ ਨਹੀਂ ਸਰਦਾ, ਪਾਣੀ ਪੜਨ ਬਿਨਾਂ ਸਰ ਜਾਏਗਾ, ਗੁਰਦੁਆਰੇ ਜਾਣ ਬਿਨਾਂ ਸਰ ਜਾਏਗਾ, ਮੇਰਾ ਪੀਰ ਬਿਨਾਂ ਕਿੱਥੇ ਸਰਦਾ? ਸਾਡੀ ਮੱਤ ਮਾਰੀ ਹੋਈ ਆ ਅਸਲ ਵਿੱਚ। ਟੋਬੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ, ਉਹ ਕਦੇ ਬਗੜਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ। ਮੇਰਾ ਗੁਰੂ ਪੂਰਾ ਪੂਰੀ ਸਿਫਤ ਵਾਲਾ, ਤੇਰੀਆਂ ਮੱਤਾਂ ਰੱਬ ਕਿਉਂ ਮਾਰੀਆਂ ਨੇ? ਤੇ ਯਾਦ ਰੱਖਣਾ ਭਾਈ ਗੁਰਦਾਸ ਜੀ ਕਹਿੰਦੇ ਆ, ਜੈਸੇ ਬਛਰਾ ਬਿਛਰ ਪਰੈ ਆਨ ਗਾਏ ਸੰਨ ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਜੇ ਬੱਚਾ ਆਪਣੀ ਗਾਂ ਮਾਂ ਗਾਂ ਨੂੰ ਛੱਡ ਕੇ ਕਿਸੇ ਹੋਰ ਗਾਂ ਥੱਲੇ ਜਾਏਗਾ, ਉੱਥੋਂ ਦੁੱਧ ਥੋੜਾ ਮਿਲੇਗਾ, ਲੱਤਾਂ ਹੀ ਪੈਣਗੀਆਂ। ਆਖੋ ਸਤਨਾਮ ਦਿਖਾ ਰਹੇ ਹਾਂ ਆਪਾਂ, ਅੱਜ ਹਾਲ ਆ ਸਾਡਾ ਇਹ, ਅਸੀਂ ਸਤਗੁਰ ਦਾ ਦਰ ਛੱਡ ਕੇ ਹੋਰਾਂ ਪਿੱਛੇ ਤੁਰੇ ਫਿਰਨੇ। ਤੇ ਬੇਨਤੀ ਆ ਭਾਈ, ਸਤਿਗੁਰੂ ਨੇ ਕਿੱਡੀ ਵੱਡੀ ਕਿਰਪਾ ਕੀਤੀ ਬੀਬੀਆਂ ਤੇ, ਜੇ ਬਰਾਬਰ ਬਿਠਾਇਆ ਤੇ ਬੀਬੀਆਂ ਵੀ ਬਰਾਬਰ ਬਹਿ ਗਈਆਂ ਕੁਰਬਾਨੀਆਂ ਕਰਨ ਵਾਸਤੇ। ਵੀ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਸਾਡੇ ਤੇ ਮਾਣ ਕੀਤਾ, ਸਾਨੂੰ ਐਡਾ ਉੱਚਤ ਧੀਆਂ ਬਣਾ ਲਿਆ, ਇਹਨਾਂ ਨੂੰ ਪੁੱਤਰ ਸਾਨੂੰ ਧੀਆਂ, ਅਸੀਂ ਵੀ ਫਿਰ ਆਪਣੇ ਪਿਤਾ ਤੋਂ ਕੁਰਬਾਨ ਹੋਣਾ। ਭੈਣਾਂ ਵੀ ਕਹਿੰਦੀਆਂ, ਬੀਬੀਆਂ ਵੀ ਕਹਿੰਦੀਆਂ, ਅਸੀਂ ਵੀ ਕੁਰਬਾਨ ਹੋਣਾ। ਅੱਜ ਹਾਲ ਸਾਡਾ ਕਿੱਦਾਂ ਦਾ ਹੋ ਗਿਆ? ਭੁੱਲ ਗਏ ਸਤਿਗੁਰ

ਉਹਨਾਂ ਭੈਣਾਂ ਦੇ ਕੀਤੇ ਪਰ ਉਪਕਾਰ ਸਾਨੂੰ ਭੁੱਲ ਗਏ, ਉਹਨੀਆਂ ਉਹਨਾਂ ਬੀਬੀਆਂ ਦੀ ਕੁਰਬਾਨੀ ਭੁੱਲ ਗਏ। ਅਰਦਾਸ ਦਾ ਭਾਵ ਹੁੰਦਾ ਚੌਂਕੜਾ ਮਾਰ ਕੇ ਖਲੋ ਜਾਓ, ਅਰਦਾਸੀਆ ਸਿੰਘ ਅਰਦਾਸ ਕਰੇ ਤੇ ਤੁਸੀਂ ਸਾਹਮਣੇ ਤੱਕੋ, ਧਿਆਨ ਦੇਣਾ, ਧਿਆਨ ਦਿਓ ਗੁਰਮੁਖੋ। ਜਦੋਂ ਆਵੇ ਨਾ ਇਹ ਗੱਲ ਕਿ ਧਰਮ ਦੇ ਸੀਸ ਤੇ ਬੰਦ ਬੰਦ ਕਟਾਏ, ਭਾਈ ਮਨੀ ਸਿੰਘ ਜੀ ਸਾਹਮਣੇ ਆ ਜਾਏ, ਭਾਈ ਮਨੀ ਸਿੰਘ ਜੀ ਦੀ ਯਾਦ ਆ ਜਾਏ, ਖੋਪੜੀਆਂ ਲੁਹਾਈਆਂ ਭਾਈ ਸਾਹਿਬ ਕਹਿਣ ਸਾਡੇ ਸਾਹਮਣੇ ਆ ਜਾਣ, ਭਾਈ ਤਾਰੂ ਸਿੰਘ ਚਰਖੜੀਆਂ ਤੇ ਚੜ੍ਹੇ, ਸੁਵੇਗ ਸਿੰਘ ਸਹਿਬਾਜ ਸਿੰਘ ਸਾਹਮਣੇ ਆ ਜਾਣ। ਉਸ ਵੇਲੇ ਉਹਨਾਂ ਦੀ ਯਾਦ ਆਵੇ, ਅਰਦਾਸੀਆ ਸਿੰਘ ਅਰਦਾਸ ਕਰਦਾ ਜਾਏ ਕਰਦਾ ਜਾਏ, ਫਿਰ ਜਦੋਂ ਸਿੰਘਣੀਆਂ ਦੀ ਗੱਲ ਆਵੇ ਸਾਨੂੰ ਉਹ ਵੀ ਸਾਹਮਣੇ ਆਉਣ। ਧਿਆਨ ਧਰ ਕੇ ਕਹਿੰਦੇ ਨੇ ਨਾ, ਧਿਆਨ ਧਰ ਕੇ ਬੋਲਣਾ ਜੀ, ਅਸੀਂ ਵਾਹਿਗੁਰੂ ਕਹਿ ਦਿੰਦੇ ਹਾਂ, ਧਿਆਨ ਧਰ ਦਈਦੇ, ਵਾਹਿਗੁਰੂ ਤੇ ਕਹਿ ਦਿੰਦੇ ਹਾਂ ਪਰ ਸਾਡਾ ਧਿਆਨ ਨਹੀਂ ਜਾਂਦਾ ਉੱਧਰ, ਪਰ ਸਾਡੇ ਸਾਹਮਣੇ ਆਉਣੇ ਚਾਹੀਦੇ ਨੇ, ਉਹਨਾਂ ਨੂੰ ਯਾਦ ਕਰਨਾ ਚਾਹੀਦਾ। ਅਰਦਾਸ ਸਾਡੇ ਪੂਰਵਜਾਂ ਨੇ ਬਣਾਈ, ਏਦਾਂ ਦੀ ਬਣਾਈ ਕਿ ਤੈਨੂੰ ਇਤਿਹਾਸ ਭੁੱਲੇ ਹੀ ਨਾ, ਅਰਦਾਸ ਵੀ ਸਾਰਾ ਇਤਿਹਾਸ ਆ ਜਾਏ। ਰੋਜ਼ ਦੋ ਵਾਰੀ ਅਰਦਾਸ ਕਰੀ ਸਿੱਖਾ, ਦੋ ਵਾਰੀ ਤਾਂ ਜੋ ਤੂੰ ਭੁੱਲ ਨਾ ਜਾਏ ਸਾਡਾ ਵਿਰਸਾ ਕੀ, ਤਾਂ ਕਰਕੇ ਦੋ ਵਾਰੀ ਅਰਦਾਸ ਕਰਨ ਦਾ ਹੁਕਮ। ਤੇ ਉਹਨਾਂ ਬੀਬੀਆਂ ਦੀ ਕਿੱਡੀ ਵੱਡੀ ਕੁਰਬਾਨੀ, ਸਿੱਖੀ ਨੂੰ ਦਾਗ ਨਹੀਂ ਲਾਇਆ, ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਚ ਹਾਰ ਪਵਾ ਲਏ। ਇੱਕੋ ਗੱਲ ਕਹਿੰਦੀਆਂ ਰਹੀਆਂ, ਐ ਮੰਨੂ ਜੋ ਮਰਜ਼ੀ ਕਰ ਲੈ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਸੋਇਆਂ ਵਿੱਚ ਜੇ ਦਾਤਰੀ ਪਾ ਦਿੱਤੀ ਜਾਵੇ, ਸੋਇਆਂ ਨੂੰ ਜੇ ਵੱਢਣ ਦੀ ਕੋਸ਼ਿਸ਼ ਕੀਤੀ ਜਾਵੇ, ਦਾਤਰੀ ਪਾਓ ਉਹ ਅੱਗੇ ਨਾਲੋਂ ਵੱਧ ਜਾਂਦੇ ਨੇ। ਕਹਿੰਦੇ ਮੰਨੂ ਸਾਡੀ ਦਾਤਰੀ ਆ, ਅਸੀਂ ਸੋਏ ਆ, ਸੋਇਆਂ ਵਿੱਚ ਦਾਤੀ ਪੈਣ ਦੀ ਦੇਰ ਆ ਉਹ ਦੁੱਗਣੇ ਹੋ ਜਾਂਦੇ ਨੇ, ਜਿੰਨੇ ਵੱਢੇਗਾ ਉਨੇ ਹੀ ਅਸੀਂ ਹੋਰ ਹੋ ਜਾਂਦੇ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਮੰਨੂ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣੇ ਚਾਉਣੇ ਹੋਏ। ਕਿੰਨਿਆਂ ਨੂੰ ਮੁਕਾਏਗਾ, ਜਿੰਨੇ ਮੁਕਾਏਗਾ ਉਹਨੇ ਹੋਰ ਆ ਜਾਣਗੇ, ਕਿੰਨੀਆਂ ਚ ਗਰਦਨਾਂ ਵੱਢੇਗਾ, ਉਹ ਮੰਨੂਆ ਅਸੀਂ ਨਵੀਆਂ ਗਰਦਨਾਂ ਲੈ ਕੇ ਫਿਰ ਆ ਜਾਣਗੇ, ਕਿੰਨੇ ਘਮਾਰੇਗਾ ਤੂੰ, ਇਹ ਖਤਮ ਨਹੀਂ ਹੋਣਾ। ਇਹ ਬੂਟਾ ਗੁਰੂ ਨਾਨਕ ਸਾਹਿਬ ਲਾ ਗਏ ਨੇ, ਇਹ ਹਰਿਆ ਭਰਿਆ ਹੀ ਰਹਿਣਾ, ਇਹਦੀ ਜੜ ਤੂੰ ਖਤਮ ਨਹੀਂ ਕਰ ਸਕਦਾ। ਉਸ ਵੇਲੇ ਬੜੇ ਸਨ, ਅੱਜ ਬੜੇ ਨੇ, ਸਿੱਖੀ ਸਿਧਾਂਤਾਂ ਨਾਲੋਂ ਤੋੜ ਕੇ, ਗੁਰਮਤ ਨਾਲੋਂ ਤੋੜ ਕੇ ਹੋਰ ਰਾਹ ਤੋੜ ਰਹੇ ਨੇ। ਅੱਜ ਵੀ ਬੜਾ ਸੰਭਲ ਸੰਭਲ ਕੇ ਕਦਮ ਰੱਖਣ ਦੀ ਲੋੜ ਆ, ਅੱਜ ਵੀ ਬੜਾ ਸੋਚ ਸਮਝ ਕੇ ਫੈਸਲਾ ਲੈਣ ਦੀ ਲੋੜ ਆ, ਅੱਜ ਵੀ ਲੋੜ ਆ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੀ ਅਗਵਾਈ ਬਖਸ਼ਣ, ਤਾਂ ਜੋ ਸਾਨੂੰ ਸੱਚ ਦਾ ਔਰ ਝੂਠ ਦਾ ਪਤਾ ਲੱਗ ਸਕੇ। ਮੰਨੂ ਤੋਂ ਜੋ ਤੂੰ ਜੋ ਕੀਤਾ ਇਹਦਾ ਫਲ ਤੈਨੂੰ ਭੋਗਣਾ ਪੈਣਾ, ਜਿਹੜਾ ਕਰਮ ਕਰ ਚੱਲਿਆ ਤੈਨੂੰ ਹਮੇਸ਼ਾ ਲਾਹਨਤਾਂ ਪੈਣਗੀਆਂ, ਇਹਨਾਂ ਬੱਚਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ।

ਗੁਰਮਤ ਨੂੰ ਕਹਿੰਦਾ ਸੀ ਮੈਂ ਸਿੱਖਾਂ ਨੂੰ ਮੁਕਾ ਦਿਆਂਗਾ, ਪਰ ਸਿੱਖਾਂ ਨੂੰ ਮੁਕਾਉਂਦਾ ਮੁਕਾਉਂਦਾ ਅਗਲੇ ਦਿਨ ਸਵੇਰੇ ਦਰਿਆ ਤੇ ਸੈਰ ਕਰਨ ਗਿਆ। ਮਨ ਨੂੰ ਸ਼ਾਂਤੀ ਨਹੀਂ ਸੀ ਉਹਦੇ ਆਉਂਦੀ, ਕਿਉਂਕਿ ਨਿੱਕੇ ਨਿੱਕੇ ਬੱਚਿਆਂ ਨੂੰ ਸ਼ਹੀਦ ਕਰਕੇ ਆਇਆ ਸੀ। ਪਾਪ ਕਰਨ ਵਾਲਾ ਬੰਦਾ ਕਿੱਥੋਂ ਸੁਖੀ ਹੋ ਜਾਏਗਾ? ਸੁੱਖ ਦੇਣ ਵਾਲਾ ਸੁਖੀ ਹੁੰਦਾ, ਦੁੱਖ ਦੇਣ ਵਾਲਾ ਦੁਖੀ ਹੁੰਦਾ। ਵੇਖੋ ਪਿਆਰੇ, ਜਿਹੜੇ ਲੋਕ ਅੱਜ ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਵੀ ਮੇਰੇ ਦੋ ਬੱਚੇ ਆ। ਇੱਕ ਬੱਚਾ ਉਹ ਆ ਜਿਹੜਾ ਫੈਕਟਰੀ 'ਚ ਕੰਮ ਕਰ ਸਕਦਾ, ਦੂਸਰਾ ਬੱਚਾ ਉਹ ਆ ਜਿਹੜਾ ਬਾਹਰ ਮਿਲ ਸਕਦਾ ਕਿਸੇ ਨੂੰ, ਆਫਿਸਰਾਂ ਨੂੰ ਜਾਂ ਹੋਰ। ਕਈ ਕੰਮ ਇਹੋ ਜਿਹੇ ਹੁੰਦੇ ਨੇ ਜਿਹੜੇ ਕੁਛ ਕੁ ਬੰਦੇ ਕਰ ਸਕਦੇ ਨੇ, ਅਲੱਗ ਅਲੱਗ ਡਿਊਟੀਆਂ ਨੇ ਨਾ ਸਭ ਦੀਆਂ। ਅਕਾਲ ਪੁਰਖ ਵਾਹਿਗੁਰੂ ਵੱਲੋਂ ਵੀ ਵੇਖਿਆ ਜਾਂਦਾ, ਜਿਹੋ ਜਿਹਾ ਬੰਦਾ ਹੋਵੇ ਉਹੋ ਜਿਹਾ ਕੰਮ ਦੇ ਦਿੱਤਾ ਜਾਂਦਾ। ਉਹ ਵੇਖਦਾ ਕਿਹੜਾ ਜਿਹੜਾ ਸੁੱਖ ਦਿੰਦਾ, ਕਿਹੜਾ ਜਿਹੜਾ ਦੁੱਖ ਦਿੰਦਾ। ਆਹ ਬੰਦਾ ਜਿਹੜਾ ਮਾਂ ਨੂੰ ਸੁੱਖ ਦਿੰਦਾ, ਪਿਓ ਨੂੰ ਸੁੱਖ ਦਿੰਦਾ, ਪਰਿਵਾਰ ਨੂੰ ਸੁਖੀ ਕੀਤਾ, ਇਹਨੇ ਆਪਣੇ ਪਤੀ ਵਾਸਤੇ, ਆਪਣੇ ਇਲਾਕੇ ਵਾਸਤੇ, ਆਪਣੇ ਨੇੜੇ ਗੁਆਂਢੀਆਂ ਵਾਸਤੇ ਜਾਂ ਸੰਸਾਰ ਵਾਸਤੇ ਕੁਛ ਕੀਤਾ, ਇਹਨੇ ਸੁੱਖ ਦਿੱਤਾ, ਇਹਨੂੰ ਸੁੱਖ ਦਿਓ ਕਿਉਂਕਿ ਸੁੱਖ ਵੰਡਦਾ। ਇਹ ਕੰਮ ਇਹਨੂੰ ਦਿਓ ਕਿਉਂਕਿ ਸੁੱਖ ਵੰਡਦਾ ਹੈ। ਤੇ ਉਹ ਰੱਬ ਵੇਖਦਾ ਜਿਹਨੇ ਆਪਣੀ ਮਾਂ ਨੂੰ ਹੀ ਸੁੱਖ ਨਾ ਦਿੱਤਾ, ਜਿਹਨੇ ਦੁਨੀਆਂ ਨੂੰ ਸੁੱਖ ਨਾ ਦਿੱਤਾ, ਉਹ ਵੇਖਦਾ ਦੁੱਖ ਵੰਡਣ ਵਾਲਾ ਇਹਨੂੰ ਦੁੱਖ ਹੀ ਦਿਓ। ਇਹ ਮਾਂ ਨੂੰ ਸੁਖੀ ਨਹੀਂ ਕਰਦਾ, ਇਹਨੂੰ ਦੁੱਖ ਦਿਓ ਕਿਉਂਕਿ ਦੁੱਖ ਵੰਡ ਸਕਦਾ ਸੁੱਖ ਵੰਡ ਹੀ ਨਹੀਂ ਸਕਦਾ। ਜੇ ਸੁੱਖ ਦੇ ਨਹੀਂ ਸਕਦਾ ਤੇ ਇਹਨੂੰ ਸੁੱਖ ਕਿਉਂ ਦੇਣਾ ਹੈ? ਇਹਨੂੰ ਦੁੱਖ ਦਿਓ ਕਿਉਂਕਿ ਦੁੱਖ ਹੀ ਵੰਡ ਸਕਦਾ, ਸੁੱਖ ਉਹਨੂੰ ਮਿਲਦਾ ਜਿਹੜਾ ਸੁੱਖ ਵੰਡਦਾ। ਤੇ ਆਪ ਹਮੇਸ਼ਾ ਯਾਦ ਰੱਖਣਾ ਪਿਆਰਿਓ, ਮੈਂ ਖੁਦ ਇਹ ਤਜਰਬਾ ਕਰਕੇ ਵੇਖਿਆ, ਕਿਸੇ ਨੂੰ ਥੋੜਾ ਜਿਹਾ ਸੁੱਖ ਦਿਓ ਜ਼ਰੂਰ ਸੁੱਖ ਮਿਲੇ, ਝੋਲੀਆਂ ਭਰ ਦੇਣਗੇ ਮਹਾਰਾਜ। ਬਹੁਤ ਔਖੇ ਆ ਤਾਂ ਵੀ ਕਿਤੇ 500 ਰੁਪਇਆ ਲੋੜ ਵੰਡ ਦੀ ਮਦਦ ਕਰ ਦਿੱਤੀ ਜਾਵੇ, ਉਹ 500 ਨੇ 5000 ਲੈ ਆਉਣਾ, ਉਹਨੇ ਕਹਿਣਾ ਵੀ ਸੁੱਖ ਵੰਡਦਾ ਨੂੰ ਦਿਓ, ਵੰਡੇਗਾ ਤਾਂ ਜੋ ਹੋਏਗਾ, ਵੰਡੇਗਾ ਤਾਂ ਜੋ ਸੁੱਖ ਹੋਏਗਾ। ਤੇ ਜਿਹੜਾ ਦੁੱਖ ਵੰਡਣ ਵਾਲਾ ਫਿਰ ਉਹਨੂੰ ਇੰਨੇ ਦੁੱਖ ਮਿਲਦੇ ਨੇ, ਉਹ ਵੰਡੀ ਜਾਂਦਾ ਦੁੱਖ ਫਿਰ ਨਹੀਂ ਮੁੱਕਦਾ, ਮਾਂ ਨੂੰ ਦੁਖੀ ਕਰਦਾ ਫਿਰ ਉਹ ਵੀ ਦੁਖੀ ਨਾਲ। ਦੁੱਖ ਵੰਡਣ ਵਾਲਾ ਕਦੇ ਸੁਖੀ ਨਹੀਂ ਹੋਏਗਾ, ਜਿਹੜਾ ਸਾਰੀ ਦੁਨੀਆਂ ਨੂੰ ਤੰਗ ਕਰਦਾ, ਸਾਰੇ ਰਿਸ਼ਤੇਦਾਰਾਂ ਨੂੰ ਪਰਿਵਾਰ ਨੂੰ ਦੁਖੀ ਦੁਖੀ ਦੁਖੀ ਕਰਦਾ, ਉਹ ਕਿਵੇਂ ਸੁਖੀ ਹੋਏਗਾ? ਸੁੱਖ ਵੰਡਣਾ ਤੇ ਸੁੱਖ ਮਿਲੇਗਾ, ਦੁੱਖ ਵੰਡਣਾ ਤੇ ਦੁੱਖ ਮਿਲੇਗਾ। ਉਸ ਬੰਦੇ ਨੂੰ ਸ਼ਾਂਤੀ ਕਿੱਥੇ? ਅੱਜ ਮੀਰ ਮੰਨੂ ਨੇ ਇੰਨਾ ਵੱਡਾ ਪਾਪ ਕੀਤਾ ਸੀ, ਕਿੱਥੇ ਸੀ ਸੁੱਖ? ਅਗਲੇ ਦਿਨ ਕਹਿੰਦਾ ਮਨ ਸ਼ਾਂਤ ਨਹੀਂ, ਦਰਿਆ ਤੇ ਸੈਰ ਕਰਨ ਗਿਆ, ਲੱਗ ਗਿਆ ਪਤਾ ਸਿੰਘਾਂ ਨੂੰ ਵੀ ਸਾਡੇ ਬੱਚਿਆਂ ਨੂੰ ਮਾਰਨ ਵਾਲਾ ਇੱਧਰ ਲਾਹੌਰ ਦੇ ਨੇੜੇ ਤੇੜੇ ਹੀ ਹੈ, ਸਿੰਘ ਆ ਗਏ ਰਾਵੀ ਦੇ ਕੰਢੇ ਕੰਢੇ ਜਾ ਰਿਹਾ ਸੀ, ਬੜਾ ਮਾਨ ਸੀ ਇਹਨੂੰ। ਪਰ ਕਾਲ ਹੈ ਨਾ ਜਿਹੜਾ, ਕਾਲ ਇਹ ਕਿਸੇ ਦਾ ਮਾਨ ਨਹੀਂ ਛੱਡਦਾ, ਵੱਡਿਆਂ ਵੱਡਿਆਂ ਦਾ ਮਾਨ ਛੱਡਦਾ ਕਿਸੇ ਦਾ ਨਹੀਂ, ਇਹ ਨਹੀਂ ਮਾਨ ਛੱਡਦਾ। ਜਿਹੜੇ ਲੋਕ ਹੰਕਾਰੀ ਹੋਏ ਫਿਰਦੇ ਨੇ, ਮਾਨ ਕਰਦੇ ਨੇ ਮੇਰੇ ਵਰਗਾ ਕੋਈ ਨਹੀਂ, ਪਰ ਕਾਲ ਹੈ ਜਿਹੜਾ ਇਹ ਸਭ ਨਾਲੋਂ ਬਲੀ ਹੈ, ਇਹਨੇ ਆ ਕੇ ਝਪਟ ਮਾਰ ਹੀ ਲੈਣੀ, ਇਹਦੇ ਤੋਂ ਕੋਈ ਨਹੀਂ ਬਚ ਸਕਦਾ।

0: ਰਾਵਣ ਵਰਗੇ ਚੱਲੇਗਾ। ਰੱਬ ਆਪ ਨੂੰ ਸਦਾਵਣ ਵਾਲਾ
1: ਜਿਹੜਾ ਰੱਬ ਕਹਾਉਂਦਾ ਸੀ ਆਪਣੇ ਆਪ ਨੂੰ, ਖਾਲੀ ਅੱਖੀ ਤੁਰ ਗਿਆ ਜੱਗ ਤੋਂ ਰਾਵਣ। ਇੱਕ ਲੱਖ ਪੂਤ ਸਵਾ ਲੱਖ ਨਾਤੀ ਤਹਿ ਰਾਵਣ ਕਰਦੀ ਆ ਨਾਬਾ। ਲੱਖ ਪੁੱਤਰ ਤੇ ਸਵਾ ਲੱਖ ਕਹਿੰਦੇ ਉਹਦਾ ਪੁੱਤਰ ਸੀ। ਰਾਵਣ

ਸ਼ਾਮ ਤੱਕ ਜਿਨ੍ਹਾਂ ਨੇ ਅੰਮ੍ਰਿਤ ਛਕਣਾ 5 ਵਜੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। 2 ਮਿੰਟ ਵਾਸਤੇ ਸਿਮਰਨ ਚ ਹਾਜ਼ਰੀ ਭਰੋ, ਫਿਰ ਆਨੰਦ ਚ। ਅੱਖਾਂ ਬੰਦ ਕਰਕੇ ਚੌਂਕੜੇ ਮਾਰ ਕੇ 5 ਕੁ ਮਿੰਟ ਚੌਂਕੜੇ ਮਾਰ ਕੇ ਸੁਭਾਅ ਬਣਾਉਣਾ ਚਾਹੀਦਾ ਸੰਗਤ ਵਿੱਚ। ਜਦੋਂ ਬੈਠੀਏ ਚੌਂਕੜਾ ਮਾਰ ਕੇ ਬੈਠ, ਜਿਹਨਾਂ ਨੂੰ ਆਦਤ ਨਹੀਂ ਬਣੀ ਘਰ ਕਦੇ ਬੈਠੇ ਨਹੀਂ, ਉਹਨਾਂ ਨੂੰ ਇੱਥੇ ਮੁਸ਼ਕਲ ਹੁੰਦੀ। ਘਰ ਵਿੱਚ ਸੁਭਾਅ ਬਣਾਉਣਾ ਚਾਹੀਦਾ। ਸਾਰੇ ਬੋਲੇ ਮਿਲ ਕੇ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: ਬਲਾਵਲ ਮਹੱਲਾ ਪੰਜਵਾਂ। ਅਹੰ ਬੁੱਧ ਪ੍ਰਭਾਦ ਨੀਤ, ਲੋਭ ਰਤਨਾ ਸਾਧ, ਲਪਟ ਕਪਟ ਗ੍ਰਹਿ ਵੇਦਿਆ, ਮਿਥਿਆ ਵਿਖਿਆਦ, ਐਸੀ ਪੇਖੀ ਨੇਤਰ ਮਹਿ, ਪੂਰੇ ਗੁਰ ਪ੍ਰਸਾਦ, ਰਾਜ ਮਿਲਖ ਧਨ ਜੋਬਨਾ, ਨਾਮੈ ਬਿਨ ਬਾਦ ਰਹਾਉ, ਰੂਪ ਧੂਪ ਸੁਗੰਧਤਾ, ਕਾਪਰ ਪੁਗਾਦ, ਮਿਲਤ ਸੰਗ ਪਾਪਿਸ਼ਟ ਤਨ, ਹੋਏ ਦੁਰਗਾਦ, ਫਿਰਤ ਫਿਰਤ ਮਨੁੱਖ ਭਇਆ, ਖਿਨ ਭੰਗਣ ਦੇਹਾਦ, ਇਹ ਅਵਸਰ ਤੇ ਚੁੱਕਿਆ, ਬਹੁ ਜੋਨ ਪਰਮਾਦ, ਪ੍ਰਭ ਕਿਰਪਾ ਤੇ ਗੁਰ ਮਿਲੇ, ਹਰ ਹਰ ਬਿਸਮਾਦ, ਸੂਖ ਸਹਿਜ ਨਾਨਕ ਆਨੰਦ, ਤਾ ਕੈ ਪੂਰਨ ਨਾਦ। ਬਲਾਵਲ ਮਹੱਲਾ ਪੰਜਵਾਂ। ਚਰਨ ਭਏ ਸੰਤ ਬੋਹਿਥਾ, ਤਰੇ ਸਾਗਰ ਜੀਤ, ਮਾਰਗ ਪਾਏ ਉਦਿਆਨ ਮਹਿ, ਗੁਰ ਦੱਸੇ ਭੇਤ, ਹਰ ਹਰ ਹਰ ਹਰ ਹਰ ਹਰੇ, ਹਰ ਹਰ ਹਰ ਹੇਤ, ਊਠਤ ਬੈਠਤ ਸੋਵਤੇ, ਹਰ ਹਰ ਹਰ ਚੇਤ ਰਹਾਉ, ਪੰਚ ਚੋਰ ਆਗੈ ਭਗੇ, ਜਬ ਸਾਧ ਸੰਗ

ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਬਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭਏ ਰਾਸ ਕਰਤਾਰਪੁਰ ਕਰਤਾ ਵਸੈ

ਬਿਯੋਗ ਜਿਸ ਸਿਮਰਤ ਸੁਖ ਪਾਈਐ ਬਿਨਸੈ ਬਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਰਾਗ ਬਲਾਵਲ ਮਹੱਲਾ ਪੰਜਵਾਂ ਦੁਪਦੇ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਨ ਹਾਰੈ ਰਾਖਿਆ ਆਪਣੀ ਕਰਮਿਆ ਰਹਾਉ ਬਾਹਾਂ ਪਕੜ ਪ੍ਰਭ ਕਾਢਿਆ ਕੀਨਾ ਅਪਨਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਲਾਵਲ ਮਹੱਲਾ ਪੰਜਵਾਂ ਕਰ ਤਰ ਮਸਤਕ ਥਾਪੇ।

ਪਈ ਭੈ ਦੁਸ਼ਮਨ ਭਾਗੈ ਬਲਾਵਲ ਮਹੱਲਾ ਪੰਜਵਾਂ ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੈ ਹਨ ਦਿਨ ਸਦ ਜਾਗੈ ਤੰਤ ਮੰਤ ਨਹਿ ਜੋ ਹਈ ਤਿਤ ਚਾਖ ਨਾ ਲਾਗੈ ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰ ਲਾਗੈ ਬਲਾਵਲ ਮਹੱਲਾ ਪੰਜਵਾਂ ਜੀ ਜੁਗਤ ਵਸ ਪ੍ਰਭੂ ਕੈ ਜੋ ਕਹਿ ਸੋ ਕਰਨਾ ਭਏ ਪ੍ਰਸੰਨ ਗੋਪਾਲ ਰਾਈ ਭਉ ਕਿਛ ਨਹੀਂ ਕਰਨਾ ਦੁਖ ਨਾ ਲਾਗੈ ਕਦੇ ਤੁਧ

ਇਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਲਾਵ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁੱਖ ਠਾਉ ਵਿਸਰਾਮ ਪਾਏ ਮਿਲ ਸਾਧ ਸੰਗ ਤਾਂ ਤੇ ਬਹੁੜ ਨਾ ਧਾਉ ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਉ ਆਨੰਦ ਸੁਖ ਮੰਗਲ ਬਣੇ ਦੇਖਤ ਗੁਣ ਗਾਉ ਰਹਾਉ ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੁਭਾਉ ਨਾਨਕ ਪ੍ਰਭ ਸੋ ਪ੍ਰਸੰਨ ਭਏ ਬਾਛਤ ਫਲ ਪਾਉ ਬਲਾਵਲ ਮਹੱਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਬ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਲਾਵਲ ਮਹੱਲਾ ਪੰਜਵਾਂ ਸਰਬ ਸਿੱਧ ਹਰ ਗਾਈਐ ਸਭ ਭਲਾ ਮਨਾਵਹਿ ਸਾਧ ਸਾਧ ਮੁਖ ਤੇ ਕਹਿ ਸੁਣ ਦਾਸ ਮਲਾਵਹਿ ਸੂਖ ਸਹਿਜ ਕਲਿਆਣ ਰਸ ਪੂਰੈ ਗੁਰਕੀਨ ਜੀ ਸਗਲ ਦਿਆਲ ਭਏ ਹਰ ਹਰ ਨਾਮ ਚੀਨ ਰਹਾਉ ਪੂਰ ਰਹਿਓ ਸਰਬਤਰ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਦੇਖ ਪ੍ਰਭ ਕੀ ਧੀਰ ਬਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ।

0: ਬਲਾਵਲ ਮਹੱਲਾ ਪੰਜਵਾਂ। ਮਰ ਮਰ ਜਨਮੇ ਜਿਨ ਬਿਸਰਿਆ, ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ। ਅਨ ਬਿਨ ਰੰਗ ਰਾਤਾ, ਸ਼ਾਂਤ ਸਹਿਜ ਆਨੰਦ ਘਨਾ, ਪੂਰਨ ਭਈ ਆਸ ਸੁਖ ਪਾਇਆ, ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ। ਸੁਣ ਸਵਾਮੀ ਅਰਦਾਸ ਜਨ, ਤੁਮ ਅੰਤਰ ਜਾਮੀ ਥਾਨ ਥਨੰਤਰ ਰਵ ਰਹੇ, ਨਾਨਕ ਕੇ ਸਵਾਮੀ। ਬਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੈ ਰਾਮਕਾਰ, ਦੁਖ ਲੱਗੈ ਨਾ ਪਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਬਲਾਵਲ ਮਹੱਲਾ ਪੰਜਵਾਂ। ਆਪਣੇ ਬਾਲਕ ਆਪ ਰੱਖੀਅਨ, ਪਾਰ ਬ੍ਰਹਮ ਗੁਰਦੇਵ, ਸੁਖ ਸ਼ਾਂਤ ਸਹਿਜ ਆਨੰਦ ਭਏ, ਪੂਰਨ ਭਈ ਸੇਵ ਰਹਾਉ। ਭਗਤ ਜਨਾ ਕੀ ਬੇਨਤੀ, ਸੁਣੀ ਪ੍ਰਭ ਆਪ, ਰੋਗ ਮਟਾਏ ਜਿਵਾਲਿਅਨ, ਜਾਂ ਕਾਵਡ ਪ੍ਰਤਾਪ, ਦੋਖ ਹਮਾਰੇ ਬਖਸ਼ਿਅਨ, ਆਪਣੀ ਕਲ ਧਾਰੀ, ਮਨ ਬਾਛਤ ਫਲ ਦਿੱਤਿਅਨ, ਨਾਨਕ ਬਲਿਹਾਰੀ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Na gunna ko chakki phiro, paraye da augun na chakki phiro. Paraye da gun kol rakho, apna augun yaad, jeevan safal ho juga. E sidhi gall hai, phulla nu kade tusi chakya vekhe, kade vi nahi nange paye honge jithe. ਫੁੱਲ ਹਮੇਸ਼ਾ ਸਾਫ ਰੱਖੀਦੇ ਨੇ ਸਭ ਨੂੰ ਦੇਖਣ, ਗੁਣ ਦਿਖਾਓ ਕਿਸੇ ਦਾ, ਔਗਣਾਂ ਨੂੰ ਢਕੋ, ਜੇ ਕਿਸੇ ਵਿੱਚ ਔਗਣ ਵੇਖਦੇ ਉਹਨੂੰ ਢਕ ਦੋ। ਉੱਥੇ ਆਪਣਾ ਗੁਣ ਨਾ ਯਾਦ ਰੱਖੋ, ਪਰਾਏ ਦਾ ਔਗਣ ਨਾ ਯਾਦ ਰੱਖੋ, ਸ਼ਾਂਤੀ ਹੋ ਸ਼ਾਂਤੀ ਹੈ। ਜੇ ਪਰਾਏ ਦੇ ਔਗਣ ਯਾਦ ਰੱਖੋਗੇ, ਤੈਨੂੰ 51 ਦਿਨ ਵਿੱਚ ਔਗਣ ਯਾਰੇ ਮਿਲਣੇ, ਤੇ 50 ਔਗਣਾਂ ਦਾ ਤੇਰੇ ਅੰਦਰ ਸਟੋਰ ਹੋ ਜਾਣਾ। ਅੱਜ ਕੇ ਆਖੋ ਸਤਨਾਮ ਕਿੱਥੇ ਬਚੇਗਾ, ਤੂੰ ਕਿੱਥੇ ਬਚੇਗਾ ਲੋਕਾਂ ਦੇ ਔਗਣ ਯਾਦ ਕਰਕੇ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਕੱਲ ਸਹਾਰ ਭੱਟ ਜੀ ਕਹਿੰਦੇ ਹਨ, ਇੰਨੇ ਗੁਣ ਇੰਨੇ ਪਰਪਕਾਰ, ਸਾਰੀ ਦ੍ਰਿਸ਼ਟੀ ਵਿੱਚ ਅੰਮ੍ਰਿਤ, ਲੱਖਾਂ ਜੀਵਾਂ ਦੇ ਕਾਲਕ ਖਾਨ ਉਤਾਰ, ਦ੍ਰਿਸ਼ਟੀ ਦੇਖ ਕੇ ਹੀ ਪਾਪਾਂ ਦਾ ਨਾਸ਼ ਕਰ ਦੇਣ, ਐਡੀ ਵੱਡੀ ਕਮਾਈ ਗੁਰੂ ਨਾਨਕ ਦੇ ਬਚਨਾਂ ਦੀ, ਗਾਖੜੀ ਬਿਖਮਕਾਰ ਗੁਰੂ ਅੰਗਦ ਦੇਵ ਪਾਤਸ਼ਾਹ ਵਰਗੀ ਗਾਖੜੀ ਬਿਖਮਕਾਰ ਕਿਹਨੇ ਕਰਨੀ ਹੈ, ਕੋਈ ਉਹ ਨੀ ਕਿਸੇ ਤੋਂ। ਜੇ ਕਹਿ ਦਿੱਤਾ ਤੋਹਫੇ ਵਿੱਚੋਂ

ਪਰਮਕਾਰ ਹੈ, ਇਹਦਾ ਭਲਾ ਸੋਚਦਾ, ਇਹ ਤੇ ਤਰਸ ਕਰਦਾ ਵੀ ਸ੍ਰੀ ਚੰਦਰ ਤੂੰ ਕੱਢ ਲਿਆ, ਇਹਨੂੰ ਨਹੀਂ ਬਾੜਦੇ। ਉਹ ਕਹਿੰਦਾ ਬਾਪੂ ਜੀ, ਦੋ ਪੈਸੇ ਦੀ ਤੇਰੀ ਗੜਬੀ ਨੀ ਤੇ ਆਠਾ ਮੇਰਾ ਸਾਬਣ ਲੱਗ ਜਾਣਾ, ਸਾਨੂੰ ਗੜਬੀਆਂ ਦਾ ਤੋੜਾ ਹੋਰ ਲਿਆ ਦਿੰਦੇ ਆ, ਇਸ ਗੰਧ ਵਿੱਚ ਕਦੋਂ ਬੜੀਏ। ਜਦ ਬਾਬਾ ਲਹਿਣਾ ਜੀ ਨੂੰ ਆਖਿਆ ਬਸ ਜਾ ਪੁਰਖਾ ਕੱਢ ਲਿਆ, ਛਾਲ ਮਾਰੀ ਗੰਦੇ ਟੋਕਰੇ ਵਿੱਚ ਕੱਢ ਲਿਆਂਦਾ ਗੜਬਾ, ਉਹ ਜੋ ਸੇਵੈ ਸਬਦ ਸਾਰ ਗਾਖੜੀ ਵਿਖਮਕਾਰ। ਤੇ ਗੁਰਸਿੱਖ ਪਿਆਰਿਓ, ਬਾਬਾ ਸ੍ਰੀ ਚੰਦ ਜੀ ਕਹਿੰਦੇ ਬਾਪੂ ਜੀ, ਜੇ ਹੁਣ ਤੇਰਾ ਕਹਿਣਾ ਮੰਨਣ ਲੱਗ ਗਿਆ ਇਹਦੇ ਨਾਲ ਬੁਰੀ ਨਾ ਕਰ, ਜੇ ਹੁਣ ਤੇਰਾ ਕਹਿਣਾ ਹੀ ਮੰਨਦਾ ਇਹ ਜੀ ਬੁਰੀ ਕਰਦੇ, ਗੰਦੇ ਟੋਭੇ ਵਿੱਚ ਦਵਾਨੀ ਦੇ ਗੜਬੀ ਪਿੱਛੇ ਬਾੜ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਪੁੱਤਰ, ਗੱਲ ਗੜਬੀ ਦੀ ਨਹੀਂ ਸੀ, ਮੈਂ ਵੇਖ ਰਿਹਾ ਸੀ ਕਿ ਇਸ ਸੰਸਾਰ ਨੂੰ ਗੰਦੇ ਟੋਭੇ ਵਿੱਚੋਂ ਕੌਣ ਕੱਢੂਗਾ। ਖੋਲ ਸਕਦਾ ਬੀਬੀ, ਉਹ ਤੁਹਾਡਾ ਸਤਨਾਮ ਨਾਲ ਬਾਈਕਾਟ ਹੈ, ਮੇਰੇ ਤਾਂ ਰੈਗੂਲੇਸ਼ਨ ਪਾਸ ਹੈ, ਇਹਨਾਂ ਨੇ ਵੀ ਗੁਰਦੁਆਰੇ ਸਤਨਾਮ ਨਹੀਂ ਕਹਿਣਾ। ਲਓ ਹੁਣ ਤੁਹਾਨੂੰ ਬੇਨਤੀ ਕਰਾਂ ਕਿ ਮੈਂ ਪਿੱਛੇ ਵੀ ਕਰੀ ਸੀ, ਤੁਸੀਂ ਭੁੱਲ ਗਈਆਂ ਦੋ ਮਹੀਨੇ ਚ, ਜਿਹੜੀ ਬੀਬੀ ਨੇ ਹੁਣ ਸਤਨਾਮ ਨਾਲ ਕਿਹਾ ਉਹਦੀਆਂ ਜਾੜਾਂ ਦੁਖਣ ਗਈਆਂ। ਗੱਜ ਕੇ ਆਖੋ ਸਤਨਾਮ, ਬਕਾਇਦ ਤਾਂ ਦੇਖ ਲਓ, ਇਹ ਤਾਂ ਪੜ੍ਹਾਉਣ ਦਾ ਤਰੀਕਾ ਹੁੰਦਾ, ਮਾਸਟਰ ਨੂੰ ਹੋਰ ਕੁਛ ਨਹੀਂ ਹੈਗਾ, ਅਸੀਂ ਜਾੜਾਂ ਦੋੜੋ ਦਿਖਾਉਣੀ ਰਹਿੰਦੀ ਆ। ਬਸ ਜਿਹੜਾ ਬੱਚਾ ਊਨਾ ਮੰਨੇ ਸਕੂਲ ਜਾਣਾ, ਮੰਮੀ ਕਹੂਗੀ ਤੈਨੂੰ ਬਰਫੀ ਦਿੰਨੀ ਹੈ, ਜਾ ਬੇਟਾ ਤੂੰ ਤਾਂ ਬੜਾ ਸੋਹਣਾ ਹੈ, ਮੇਰਾ ਚੰਦ, ਮੇਰਾ ਮੋਰ, ਮੇਰਾ ਸੂਰਜ, ਸੌ ਗੱਲਾਂ ਕਹੂਗੀ ਮਾਂ, ਤੈਨੂੰ ਬਰਫੀ ਦਿੰਨੀ ਹੈ, ਲੱਡੂ ਦਿੰਨੀ ਹੈ, ਉਹ ਮਾਂ ਸੌ ਗੱਲਾਂ ਕਹੂਗੀ, ਉਹ ਖੜੇ ਕਹਿੰਦਾ ਮੈਂ ਨਹੀਂ ਜਾਣਾ, ਫਿਰ ਤੂੰ ਦੱਸੋ ਅਗਾਂ। ਤੇ ਜਿਹੜਾ ਨਾ ਹੀ ਮੰਨੇ, ਬਸ ਫੇਰ ਇੱਕੋ ਮਾਂ ਦੇ ਕੋਈ ਤਰੀਕਾ ਹੁੰਦਾ, ਇੱਥੇ ਨਹੀਂ ਹੈ ਤਰੀਕਾ, ਉਹ ਇੰਡੀਆ ਦੀ ਗੱਲ ਕਰਦਾ ਮੈਂ, ਇੱਥੇ ਤਾਂ 99 ਘੁੰਮ ਜਾਂਦਾ ਹੈ, ਅੱਜ ਫੇਰ ਕੁਛ ਸਤਨਾਮ ਇੰਡੀਆ ਦੀ ਗੱਲ। ਜਿਹੜਾ ਬੱਚਾ ਨਾ ਮੰਨੇ ਫਿਰ ਬਰਫੀ ਖਾ ਕੇ ਚੁੰਮਾ ਚੀ, ਕਿਸੇ ਦੇ ਵੀ ਨਾ ਮੰਨੇ ਨਾ, ਫਿਰ ਇੱਕ ਮਾਰਦੀ ਹੈ ਕੰਨ ਪਰ ਬੇਬੇ ਲੱਪੜ ਤੇ ਨਾਲੇ ਅੱਖਾਂ ਪੋਚੀ ਜਾਂਦਾ, ਨਾਲੇ ਸਕੂਲ ਨੂੰ ਤੁਰ ਪੈਂਦਾ। ਬਾਈ ਗੁਰੂ ਜੀ ਦਾ ਬਚਨ ਹੈ, ਜਿਹੜੇ ਪਿਆਰ ਨਾਲ ਨਹੀਂ ਮੰਨਦੇ ਨਾ, ਨਾਮ ਜਪਣਾ, ਸਤਨਾਮ ਕਹਿਣਾ, ਪਹਿਲਾਂ ਪਿਆਰ ਨਾਲ ਕਿਹਾ, ਬਹੁਤ ਪਿਆਰ ਨਾਲ ਕਰੋ ਬੇਨਤੀ, ਸੁਣ ਹੋ ਮੇਰੇ ਮੀਤਾ, ਗੁਰੂ ਜੀ ਬੇਨਤੀ ਕਰਦੇ ਨੇ, ਵੇਖੋ ਗੁਰੂ ਬੇਨਤੀ ਕਰੇ। ਪਰ ਬੱਚੇ ਮਨ ਨੂੰ ਬੁਲਾਉਣਾ ਨਾ, ਮਨਾਉਣਾ ਸੀ ਸਾਡੇ ਬੱਚਿਆਂ ਨੇ, ਜਪ ਲੋ ਨਾਮ, ਤੇ ਜਿਹੜੇ ਬੇਨਤੀ ਕਰੇ ਤੇ ਨਾ ਮੰਨੇ, ਉਹਨੂੰ ਫਿਰ ਮੰਮੀ ਮਾਂ ਲਾਲਚ ਦਿੱਤਾ ਸਿੱਖਾਂ ਨੂੰ, ਤੈਨੂੰ ਬਰਫੀ, ਤੈਨੂੰ ਲੱਡੂ, ਤੈਨੂੰ ਹਾਥੀ ਲੈ ਕੇ ਦਊ, ਲਾਲਚ ਬਹੁਤ ਦਿੱਤੇ ਨੇ ਆਪਾਂ ਨੂੰ। ਸੁਖਮਨੀ ਸਾਹਿਬ ਪੜ੍ਹ ਲਿਆ ਕਰੋ, ਆਪਣੇ ਮਨ ਰੂਪੀ ਬੱਚੇ ਨੂੰ ਨਾਮ ਚ ਪਾਉਣ ਖਾਤਰੇ ਕਿਹਾ, ਚਾਰ ਪਦਾਰਥ ਜੇ ਕੋਈ ਮੰਗੇ ਸਤ ਜਿਨ੍ਹਾਂ ਕੀ ਸੇਵਾ, ਇਹ ਲਾਲਚ ਪਾਠ ਨਹੀਂ, ਨਾਮ ਦੀ ਕੋਈ ਕੀਮਤ ਨਹੀਂ ਹੁੰਦੀ, ਪਦਾਰਥ ਗੁਰੂ ਤਾਂ ਪਿੱਛੇ ਹੁੰਦੇ, ਉਹ ਬਰਫੀ ਕੀ ਹੁੰਦੀ ਹੈ, ਛੇ ਪੈਸੇ ਦੀ ਨਹੀਂ ਹੁੰਦੀ, ਉਹ ਤਾਂ ਇੱਕ ਸਾਧਨ ਬਣਾਇਆ ਬੱਚੇ ਨੂੰ ਮਨਾਉਣ ਦਾ। ਜੇ ਕੋਈ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰ, ਇਹ ਲਾਲਚ ਦਿੱਤੇ, ਜੇ ਕੋਈ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦਕਾ। ਪਰ ਜਿਹੜੇ ਮੇਰੇ ਵਰਗੇ ਲਾਲਚ ਲੈ ਕੇ ਵੀ ਨਾ ਮੰਨੇ, ਫਿਰ ਚੱਕੀ ਡਾਲ ਮੇਰੇ ਬਾਬੇ ਨੇ ਐਨ ਭਿਉ ਭਿਉ ਕੇ ਮਾਰੀਆਂ, ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਵਧੇ ਮਾਰੀਏ ਜਿਉ ਸੰਨੀ ਉੱਪਰ ਚੋਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ, ਸਾਗਤ ਤੇ ਸ਼ੂਕਰ ਭਲਾ, ਇਹ ਥੋੜੀ ਡਾਂਗ ਨਹੀਂ ਹੈ। ਜਿਹੜਾ ਰੱਬ ਦਾ ਨਾਂ ਨਹੀਂ ਜਪਦਾ, ਉਹਦੇ ਨਾਲੋਂ ਪਿੰਡ ਦਾ ਸੂਰੇ ਚੰਗ ਹੈ। ਸੋਹਣਾ ਚਿੱਤਰ ਖੜਕਾਇਆ, ਚੁੱਪ ਰਹੋ ਬੀਬੀਓ, ਬੋਲਿਆ ਕਰੋ ਗੱਜ ਕੇ ਆਖੋ ਸਤਨਾਮ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੁੱਤਰਾ, ਗੜਬੇ ਦੀ ਗੱਲ ਨੀ, ਮੈਂ ਵੇਖਣਾ ਸੀ ਤੁਹਾਡੇ ਵਿੱਚੋਂ, ਇਸ ਗੰਦੇ ਡੁੱਬ ਵਿੱਚੋਂ ਸੰਸਾਰ ਨੂੰ ਕੌਣ ਕੱਢੂਗਾ। ਇਹ ਵਿਖਮਕਾਰ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਮਾਈ ਗੁਰਸਿੱਖ ਪਿਆਰਿਓ, ਤੇ ਅੱਧੀ ਰਾਤ ਦਾ ਸਮਾਂ ਸਤਿਗੁਰ ਨਾਨਕ ਦੇਵ ਕਹਿੰਦੇ ਭਾਈ ਸਾਡੀ ਚਾਦਰ ਧੋ ਕੇ ਲਿਆ, ਉਹਦਾ ਮਹੀਨਾ ਰਾਵੀ ਦਾ ਬਰਫ ਵਰਗਾ ਠੰਡਾ। ਪੁੱਤਰ ਆ ਗਏ, ਪੁੱਤਰ ਕਹਿੰਦੇ ਬਾਪੂ ਜੀ ਇਹ ਕੱਪੜੇ ਧੋਣ ਦਾ ਟਾਈਮ, ਕੱਲ ਨੂੰ ਦਿਨ ਨਹੀਂ ਚੜ੍ਹਨਾ, ਹੁਣ ਤਾਂ ਬਜ਼ੁਰਗਾਂ ਨੂੰ ਹੀ ਨਹੀਂ ਬੋਲਣ ਦਿੰਦੇ, ਹੁਣ ਤਾਂ ਪੁੱਤਰ ਕਹਿੰਦੇ ਨੇ ਤੂੰ ਬਾਪੂ ਚੁੱਪ ਕਰਦਾ ਕਿ ਤੈਨੂੰ ਕਰਾਵਾਂ, ਉਹ ਤੁਸੀਂ ਕਿਹਨੂੰ ਕਰਾਉਣਾ, ਇੱਕ ਦਿਨ ਵਿਚਾਰੇ ਨੇ ਆਪੇ ਹੋ ਜਾਣਾ ਹੈਗਾ, ਜਿੱਥੇ ਆਖੋ ਸਤਨ ਉਦਣ ਜਲੇਬੀਆਂ ਪਕਾਉਂਦੇ ਫਿਰੋਂਗੇ, ਉਦਣ ਗੁਲਾਬ ਜਾਮਣਾ ਬਣਾਉਂਗੇ, ਪਿੱਟੋਂਗੇ ਫਿਰ ਬਾਪੂ ਮਰ ਗਿਆ। ਹੁਣ ਜਿਉਂਦੇ ਨੂੰ ਚੁੱਪ ਕਰਾਉਂਦੇ ਨੇ, ਕੁੜੀਆਂ ਸਾਡੀਆਂ ਇੱਥੇ ਬੈਠੀਆਂ ਹੋਣੀਆਂ, ਕੋਈ ਬੀਏ ਕੋਈ

0: ਮੰਮੀ ਕੋਈ PhD ਕੋਈ ਡਿਗਰੀਆਂ ਲਈ ਫਿਰਦੀਆਂ ਤੇ ਮਾਂ ਨੂੰ ਕਹਿਣਗੀਆਂ ਤੂੰ ਬੈਠ ਦੀਆਂ ਕਿ ਤੈਨੂੰ ਬਿਠਾਣਾ ਪੜ੍ਹਾ ਲਓ ਐਵੇਂ ਕਰਾ ਲਓ PhD ਵੀ ਸਤਿਕਾਰ ਮਾਂ ਬਾਪ ਦਾ ਰਹਿ ਗਿਆ ਮਜੇ ਤਾਂ ਕੀ ਮੰਨਣੇ ਤੇ ਬਾਬਾ ਸ੍ਰੀ ਚੰਦ ਮਹਾਰਾਜ ਕਹਿੰਦੇ ਬਾਪੂ ਜੀ ਕੱਲ ਨੂੰ ਦਿਨ ਨੀ ਚੜ੍ਹਦਾ ਕੋਈ ਅੱਧੀ ਰਾਤ ਕੱਪੜੇ ਧੋਈਦੇ ਨੇ ਸਤਿਗੁਰ ਨਾਨਕ ਕਹਿੰਦੇ ਧੋਣੀ ਵੀ ਹੈ ਖੱਦਰ ਦੀ ਚਾਦਰ ਤੇ ਸਕਾ ਕੇ ਵੀ ਲਿਆਉਣੀ ਹੈ ਬਾਬਾ ਸ੍ਰੀ ਚੰਦ ਜੀ ਕਹਿੰਦੇ ਹੁਣ ਮੈਂ ਜਵਾਬ ਨਹੀਂ ਦੇਣਾ ਇਹ ਤਾਂ ਹੁਣ ਗੱਲ ਹੋ ਗਈ ਕਿ 17 ਕਾ ਮਤਹੀਣ ਤੇਰੀ ਉਮਰ ਹੁਣ 70 ਦੇ ਨੇੜੇ ਹੋ ਗਈ ਖੱਦਰ ਦੀ ਚਾਦਰ ਸਿਆਲ ਚ 3 ਦਿਨ ਨਹੀਂ ਸੁੱਕਦੀ ਜੇ ਕੋਈ ਧੋ ਵੀ ਲਿਆਵੇ ਤੇ ਹੁਣੀ ਧੋਣ ਸਕਾ ਕੇ ਲਿਆ ਹੋਰ ਖੜੇ ਬਾਬਾ ਲੈਣਾ ਜੀ ਜਿਹਨਾਂ ਦੀ ਕਥਾ ਚੱਲ ਰਹੀ ਹੈ ਗੁਰੂ ਅੰਗਦ ਦੇਵ ਜੀ ਉਹ ਲੈਣਿਆ ਤੂੰ ਧੋ ਕੇ ਲਿਆ ਚਰਨਾ ਤੇ ਸਿਰ ਧਰਤਾ ਮੇਰੇ ਮਾਲਕਾ ਮੈਂ ਕਿੱਡੇ ਕਰਮਾਂ ਵਾਲਾ ਅੱਜ ਤੂੰ ਮੈਨੂੰ ਸੇਵਾ ਦਾ ਹੁਕਮ ਕੀਤਾ ਮੈਂ ਤਾਂ ਬਹੁਤ ਭਾਗਾਂ ਵਾਲਾ ਤੁਸੀਂ ਕਹਿ ਕੇ ਸੇਵਾ ਕਰਾਓ ਤੇਰੇ ਦਰ ਤੇ ਤਾਂ 33 ਕਰੋੜ ਦੇਵਤਾ ਖੜਾ ਤੇਰੀ ਚਰਨ ਧੂੜ ਲੈਣੀ ਬਚਨ ਮੰਨਿਆ ਚਾਦਰ ਲੈ ਕੇ ਜੋ ਵੀ ਸਾਧਨ ਸੀ ਰੀਠੇ ਸਾਬਣ ਉਸ ਸਮੇਂ ਦਾ ਜਦ ਰਾਵੀ ਦੇ ਕੰਢੇ ਤੇ ਗਏ ਬਾਬਾ ਸ੍ਰੀ ਚੰਦ ਤੇ ਮੇਰੇ ਵਰਗੇ 5-4 ਹੋਰ ਚਲੇ ਗਏ ਕਹਿੰਦੇ ਦੇਖਦੇ ਕਿਵੇਂ ਧੋਂਦਾ ਕਿਵੇਂ ਸੁਕਾਉਂਦਾ ਇਤਿਹਾਸ ਗਵਾਹ ਹੈ ਕਰਤਾਰਪੁਰ ਸਾਹਿਬ ਦਾ ਜਦ ਬਾਬਾ ਲਹਿਣਾ ਜੀ ਨੇ ਚਾਦਰ ਪਾਈ ਰਾਵੀ ਦੇ ਬਰਫ ਵਰਗੇ ਪਾਣੀ ਵਿੱਚ ਸੰਗਤ ਕੀ ਵੇਖਦੀ ਹੈ ਜੇਠ ਦਾ ਦੁਪਹਿਰਾ ਐਨ ਸਿਖਰ ਦੁਪਹਿਰਾ ਕੜਕਦਾ ਜਿੱਥੇ 5 ਮਿੰਟ ਵਿੱਚ ਕੱਪੜੇ ਸੁੱਕ ਜਾਣ ਇਹ ਗੁਰੂ ਕੇ ਬਚਨ ਕਮਾਓ ਗੁਰਸਿੱਖ ਪਿਆਰਿਓ ਉਹ ਤਾਂ ਸੂਲੀ ਤੋਂ ਸੂਲ ਬਣਾਉਣ ਨੂੰ ਤਿਆਰ ਉੱਥੇ ਤਾਂ ਪੱਤਾਂ ਨੂੰ ਪਾਵਨ ਬਣਾਉਣ ਨੂੰ ਤਿਆਰ ਹੈ ਉੱਥੇ ਗਰੀਬ ਨਿਵਾਹ ਜੇ ਅਸੀਂ ਕਮਾ ਨਹੀਂ ਸਕੇ ਧੰਨ ਗੁਰੂ ਅੰਗਦ ਪਾਤਸ਼ਾਹ ਨੇ ਕਮਾਈ ਕੀਤੀ ਤੇ ਸੁਣੋ ਬਣੇ ਕੀ ਫੇਰ ਹੀ ਸੁੱਖ ਪੜੋ ਜੀ
1: ਨਿਮਰੇ ਪੂਤ ਸਦੀਵ ਪਰਮ ਪਿਆਰ
0: ਬਸ ਇੰਨਾ ਕੁਝ ਹੁੰਦਿਆਂ ਇੰਨਾ ਬਚਨ ਮੰਨ ਕੇ ਵੀ ਨਿਮਰੀ ਭੂਤ ਸਦੀਵ ਸਦਾ ਹੀ ਨਿਮਰਤਾ ਉੱਥੇ ਖਹਿਰੇ ਰਹਿੰਦੇ ਸੀ ਖਹਿਰੇ ਗੋਤ ਦੇ ਸ਼ਹਿਰ ਇੱਥੇ ਵੀ ਰਹਿੰਦੇ ਹੁਣ ਕੋਈ ਖਹਿਰਾ ਗੋਤ ਹੈ ਨਾ ਆਪਣੇ ਪੰਜਾਬ ਵਿੱਚ ਇਹ ਜਿਹੜਾ ਗੁਰੂ ਮਹਾਰਾਜ ਦਾ ਪਿੰਡ ਸੀ ਨਾ ਖੰਡੂਰ ਸਾਹਿਬ ਇਹ ਖਹਿਰਿਆਂ ਦਾ ਪਿੰਡ ਹੈ ਖਹਿਰੇ ਰਹਿੰਦੇ ਸੀ ਇੱਥੇ ਇਹ ਤਪੇ ਦੇ ਸੇਵਕ ਸੀ ਇਹਨਾਂ ਨੇ ਕੱਲ ਵੀ ਤੁਹਾਨੂੰ ਬਚਨ ਕੀਤਾ ਸੀ ਬੜਾ ਮਹਾਰਾਜ ਦਾ ਵਿਰੋਧ ਕੀਤਾ ਤੇ ਸ੍ਰੀ ਗੁਰੂ ਅੰਗਦ ਦੇਵ ਦਾ ਪਲੰਗ ਚੱਕ ਕੇ ਵੀ ਪਿੰਡ ਤੋਂ ਬਾਹਰ ਸਿੱਟੇ ਆਏ ਸੀ ਖਹਿਰੇ ਖੰਡੂਰ ਸਾਹਿਬ ਦੇ ਉਹਨਾਂ ਨੂੰ ਵੀ ਮਹਾਰਾਜ ਨੇ ਕਬੂਲ ਨਹੀਂ ਬੋਲਿਆ ਕਹਿੰਦੇ ਭਾਈ ਸਾਡੇ ਵਿੱਚ ਕੋਈ ਔਗਣ ਹੋਵੇਗਾ ਤੁਸੀਂ ਤਾਂ ਇਹ ਕੁਝ ਕੀਤਾ ਇੰਨੀ ਨਿਮਰਤਾ ਨਿਮਰੀ ਭੂਤ ਸਦੀਵ ਪਰਮ ਪਿਆਰ ਕਿਸੇ ਨੂੰ ਬੁਰਾ ਕਿਹਾ ਹੀ ਨਹੀਂ ਸਦਾ ਹੀ ਸਾਰਿਆਂ ਨਾਲ ਪਿਆਰ ਸਾਰਿਆਂ ਦਾ ਹੀ ਭਲਾ ਸੋਚਣਾ ਤੇ ਸਦੀਵ ਪਰਮ ਪਿਆਰ ਕੋਈ ਚੰਗਾ ਕਵੇ ਮਾੜਾ ਕਵੇ ਇੰਨੀ ਸ਼ਕਤੀ ਦੇ ਮਾਲਕ ਸਦਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨਾਂ ਨਾਲ ਜੁੜੇ ਰਹੇ ਪਾਵਨ ਪਿਆਰ ਗੁਰੂ ਨਾਨਕ ਪਾਤਸ਼ਾਹ ਦਾ ਨਹੀਂ ਵਿਸਾਰਿਆ
1: ਕਹੋ ਕੀਰਤ ਕਲਸਹਾਰ
0: ਕਲਸਹਾਰ ਭੱਟ ਜੀ ਕਹਿੰਦੇ ਨੇ ਆਪਣੇ ਸਾਥੀਆਂ ਨੂੰ ਕਹੋ ਐ ਮੇਰੇ ਸਾਥੀਓ ਜਿਵੇਂ ਮੈਂ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸਿਫਤ ਕਰ ਰਹੇ ਹਾਂ ਤੁਸੀਂ ਵੀ ਸਾਰੇ ਰਲ ਕੇ ਗੁਰੂ ਦੀ ਸਿਫਤ ਕਰੋ
1: ਸਪਤ ਦੀਪ ਮਝਾਰ
0: ਸਪਤ ਦੀਪ ਮਝਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਕੇ ਬਚਨ ਮੰਨ ਕੇ ਬਾਬਾ ਲਹਿਣਾ ਜੀ ਗੁਰੂ ਅੰਗਦ ਦੇ ਰੂਪ ਵਿੱਚ 7 ਦੀਪਾਂ ਵਿੱਚ ਜਿਹੜੇ ਪ੍ਰਸਿੱਧ ਹੋ ਗਏ ਹਨ
1: ਲਹਿਣਾ ਜਗਤਰ ਗੁਰ ਪਰਸ ਮੁਰਾਰ
0: ਇਹ ਲਹਿਣਾ ਜੀ ਹਨ ਜੇ ਗੁਰੂ ਅੰਗਦ ਦੇਵ ਗੱਦੀ ਤੇ ਬੈਠੇ ਨੇ ਇੰਨੀ ਪਦਵੀ ਇਹਨਾਂ ਨੂੰ ਕਿੱਥੋਂ ਪ੍ਰਾਪਤ ਹੋਈ ਹੈ ਇਹਨਾਂ ਨੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਚਰਨ ਪਰਸੇ ਨੇ ਮੁਰਾਰ ਬ੍ਰਹਮ ਰੂਪ ਮੁਰਾਰੀ ਕ੍ਰਿਸ਼ਨ ਨੂੰ ਕਹਿੰਦੇ ਆਮ ਕਰਕੇ ਕਿਉਂ ਕ੍ਰਿਸ਼ਨ ਨੂੰ ਤਾਂ ਕਹਿੰਦੇ ਮੁਰ ਇੱਕ ਰਾਕਸ਼ ਹੋਇਆ ਜਿਹੜਾ ਦੇਵਤਿਆਂ ਤੋਂ ਜਿੱਤਿਆ ਨਹੀਂ ਸੀ ਗਿਆ ਬਹੁਤ ਬੜਾ ਬਲੀ ਸੀ ਦਸਮ ਗ੍ਰੰਥ ਵਿੱਚ ਉਹਦੀ ਕਥਾ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ ਮੁਰ ਨਾਮ ਰਾਕਸ਼ ਦਾ ਹੈ ਮੁਰ ਅਰੀ ਅਰ ਨਾਮ ਹੈ ਅਰੀ ਨਾਮ ਹੈ ਦੁਸ਼ਮਣ ਦਾ ਤੁਸੀਂ ਪੜ੍ਹਦੇ ਨੀ ਜਾਪ ਸਾਹਿਬ ਵਿੱਚ ਕਰਨਾਲੇ ਹੈ ਅਰ ਘਾਲੇ ਹੈ ਉੱਥੇ ਅਰੀ ਕਹੀਏ ਦੁਸ਼ਮਣ ਨੂੰ ਖਤਮ ਕਰਨ ਵਾਲੇ ਹੋ ਤੁਸੀਂ ਉਹ ਮੁਰ ਰਾਕਸ਼ ਅਰੀ ਮੁਰਾਰੀ ਉਹਦਾ ਦੁਸ਼ਮਣ ਕ੍ਰਿਸ਼ਨ ਭਗਵਾਨ ਜੀ ਨੇ ਉਹਨੂੰ ਮਾਰਿਆ ਸੀ ਕ੍ਰਿਸ਼ਨ ਭਗਵਾਨ ਜੀ ਨੇ ਮੁਰ ਰਾਕਸ਼ ਦਾ ਨਾਸ਼ ਕੀਤਾ ਸੀ ਜਿਸ ਕਰਕੇ ਉਹਨਾਂ ਦਾ ਨਾਮ ਮੁਰ ਕੋ ਮਾਰ ਮੁਰਾਰੀ ਕਹਾਏ ਮੁਰਦੇ ਮਾਰਨ ਕਰਕੇ ਜਿਵੇਂ ਗਿਰਧਾਰੀ ਸੁਣਦੇ ਹੋ ਤੁਸੀਂ ਸ਼ਬਦ ਕ੍ਰਿਸ਼ਨ ਮਹਾਰਾਜ ਜੀ ਦਾ ਗਿਰਧਾਰੀ ਗਿਰਧਾਰੀ ਕੀ ਹੈ ਗੁਰਸਿੱਖ ਪਿਆਰੇ ਗਿਰ ਨਾਮ ਪਹਾੜ ਦਾ ਤੇ ਧਾਰ ਨਾਮ ਧਾਰਨ ਕਰਨ ਦਾ ਚੱਕਣ ਦਾ ਕ੍ਰਿਸ਼ਨ ਭਗਵਾਨ ਮਹਾਰਾਜ ਜੀ ਨੇ ਆਪਣੇ ਸੇਵਕਾਂ ਨੂੰ ਬਚਾਉਣ ਖਾਤਰ ਹਮਲਾ ਕਰਕੇ ਆ ਗਏ ਸੀ ਦੁਸ਼ਮਣ ਉਹਦੇ ਸੇਵਕ ਸੀ ਸਾਹਮਣੇ ਤੇ ਕ੍ਰਿਸ਼ਨ ਭਗਵਾਨ ਜੀ ਨੇ ਇੱਕ ਪਹਾੜ ਉਂਗਲੀ ਤੇ ਚੱਕ ਕੇ ਨਾ ਉਹਨਾਂ ਦੁਸ਼ਮਣਾਂ ਦੇ ਸਾਹਮਣੇ ਕੰਧ ਬਣਾ ਤੀ ਕਿ ਮੇਰੇ ਸੇਵਕਾਂ ਨੂੰ ਕੋਈ ਮਾਰ ਨਾ ਸਕੇ ਉਂਗਲੀ ਉੱਤੇ ਪਹਾੜ ਚੱਕਿਆ ਸੀ ਕ੍ਰਿਸ਼ਨ ਮਹਾਰਾਜ ਜੀ ਨੇ ਗੀਰਧਾਰੀ ਉਸ ਦਿਨ ਤੋਂ ਉਹਨਾਂ ਦਾ ਨਾਂ ਹੋ ਗਿਆ ਗਿਰਧਾਰੀ ਦਾ ਪੰਜਾਬੀ ਵਿੱਚ ਅਨੁਵਾਦ ਹੈ ਪਹਾੜ ਚੱਕਣ ਵਾਲਾ ਗਿਰਧਾਰੀ ਕਹਿ ਲੋ ਪਹਾੜ ਚੱਕਣ ਵਾਲਾ ਕਹਿ ਲੋ ਪਰ ਮੇਰੇ ਇੱਕ ਬਚਨ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਣੋ ਦਸਮ ਗ੍ਰੰਥ ਵਿੱਚੋਂ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੈ ਮੇਰੇ ਹਿੰਦੂ ਵੀਰੋ ਤੁਸੀਂ ਕ੍ਰਿਸ਼ਨ ਨੂੰ ਗਿਰਧਾਰੀ ਨਾ ਕਿਹਾ ਕਰੋ ਦੇਖੋ ਕੈਸਾ ਸੁਝਾਅ ਦਿੱਤਾ ਕ੍ਰਿਸ਼ਨ ਮਹਾਰਾਜ ਬਾਬਤ ਉਹ ਪੁੱਛਿਆ ਲੋਕਾਂ ਨੇ ਕਿਉਂ ਨਾ ਕਹੀਏ ਤੇ ਦਸਮ ਗੁਰੂ ਜੀ ਕਹਿਣ ਲੱਗੇ ਭਾਈ ਤੁਸੀਂ ਤਾਂ ਕ੍ਰਿਸ਼ਨ ਮਹਾਰਾਜ ਜੀ ਨੂੰ ਵਿਸ਼ਨੂੰ ਦਾ ਸੱਤਵਾਂ ਅਵਤਾਰ ਮੰਨਦੇ ਹੋ ਵਿਸ਼ਨੂੰ ਦਾ ਸਰੂਪ ਮੰਨਦੇ ਨਾ ਕ੍ਰਿਸ਼ਨ ਮਹਾਰਾਜ ਜੀ ਨੂੰ ਸੋਲਾਂ ਕਲਾ ਸੰਪੂਰਨ ਤੇ ਵਿਸ਼ਨੂੰ ਨੂੰ ਤੁਸੀਂ ਮੰਨਦੇ ਹੋ ਸਾਰੀ ਧਰਤੀ ਚੱਕੀ ਹੋਈ ਹੈ ਉਹਨੇ ਸਾਰੀ ਧਰਤੀ ਦਾ ਭਾਰ ਲਈ ਬੈਠਾ ਭਗਵਾਨ ਹੈ ਵਿਸ਼ਨੂੰ ਇੱਕ ਪਾਸੇ ਤੁਸੀਂ ਕ੍ਰਿਸ਼ਨ ਨੂੰ ਏਡੀ ਵੱਡੀ ਪਦਵੀ ਦਿੰਦੇ ਹੋ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਭਾਰ ਚੱਕਣ ਵਾਲੇ ਉੱਥੇ ਮੇਰੇ ਬਾਜਾਂ ਵਾਲੇ ਨੇ ਸਵਈਆ ਲਿਖਿਆ ਦਸਮ ਗ੍ਰੰਥ ਵਿੱਚ ਜਾਂ ਕਹਿ ਏਕ ਪਣ ਕੋਟ ਸਹਿਸ ਭਾਰ ਸਹਿ ਤਾਂ ਕੋ ਗਿਰਧਾਰੀ ਕਹਿ ਕੌਣ ਸੀ ਵਡਾਈ ਹੈ ਦੇਖੋ ਗੁਰੂ ਗੋਬਿੰਦ ਸਿੰਘ ਦੇ ਬਚਨ ਉਹ ਇੱਕ ਪਾਸੇ ਤਾਂ ਕਹਿੰਦੇ ਹੋ ਤੁਸੀਂ ਵਿਸ਼ਨੂੰ ਭਗਵਾਨ ਪ੍ਰਿਥਵੀ ਦਾ ਭਾਰ ਚੱਕੀ ਫਿਰਦਾ ਲੱਖਾਂ ਪਹਾੜਾਂ ਨੂੰ ਤੇ ਇੱਕ ਪਾਸੇ ਤੁਸੀਂ ਉਹਦਾ ਨਾਂ ਰੱਖਤਾ ਪਹਾੜੀ ਚੱਕਣ ਵਾਲਾ ਇਹ ਕੋਈ ਵਡਿਆਈ ਨਹੀਂ ਹੈ ਤਾਂ ਬੇਇੱਜ਼ਤੀ ਕਰਦੇ ਹੋ ਤੁਸੀਂ ਇਹਨੂੰ ਪੰਜਾਬੀ ਵਿੱਚ ਏਦਾਂ ਸਮਝ ਲਓ ਕਵੈਂਟਰੀ ਦੇ ਵਿੱਚ ਕੋਈ ਤੁਹਾਡੇ ਵਿੱਚੋਂ ਇੱਕ ਕੁਇੰਟਲ ਦੀ ਬੋਰੀ ਕੱਲਾ ਚੱਕਦਾ ਹੋਵੇ ਨਾ ਸੌ ਕਿਲੋ ਇੱਕ ਕੁਇੰਟਲ ਕਈ ਬੋਰੀਆਂ ਚੱਕਦੇ ਨੇ ਉਹ ਤਾਂ ਬੋਰੀ ਚੱਕਦਾ ਤੇ ਜਦ ਇੱਥੇ ਮੱਥਾ ਟੇਕਣ ਆਵੇ ਤੇ ਤੁਸੀਂ ਉਹਨੂੰ ਆਵਾਜ਼ ਮਾਰੋ ਕਿ ਆ ਭਾਈ ਕਿਲੋ ਚੱਕ ਤੇਰਾ ਕਿਆ ਹਾਲ ਹੈ ਉਹ ਕੁਇੰਟਲ ਚੱਕਦਾ ਤੇ ਤੁਸੀਂ ਨੌ ਰੱਖ ਦੋ ਸ਼ੇਰ ਚੱਕ ਫਿਰ ਥੋੜੀ ਬੇਇੱਜ਼ਤੀ ਹੋਈ ਨਾ ਫਿਰ ਉਹਦਾ ਸਤਿਕਾਰ ਤੈਨੂੰ ਪੰਜਾਬੀ ਚ ਸਮਝਾਇਆ ਮਾਰਾ ਦੀ ਬਾਣੀ ਦਾ ਜਾਂ ਕਿ ਇੱਕ ਫਣ ਕੋਟ ਸਹਿਤ ਭਾਰਤ ਹੈ ਉਹ ਵਿਸ਼ਨੂੰ ਤਾਂ ਕਰੋੜਾਂ ਬ੍ਰਹਿਮੰਡਾਂ ਨੂੰ ਚੱਕੀ ਬੈਠਾ ਤੇ ਤੁਸੀਂ ਨਾਂ ਰੱਖਤਾ ਪਹਾੜੀ ਚੱਕ ਤਾਕੋ ਗਿਰਧਾਰੀ ਕਹਿ ਕੌਣ ਸੀ ਵਡਾਈ ਹੈ ਮੁਰਾਰੀ ਸ਼ਬਦ ਕ੍ਰਿਸ਼ਨ ਜੀ ਦਾ ਤਾਂ ਪਿਆ ਸੀ ਕਿਉਂਕਿ ਉਹਨਾਂ ਨੇ ਮੁਰ ਰਾਕਸ਼ ਨੂੰ ਮਾਰਿਆ ਪਰ ਇੱਥੇ ਮੁਰਾਰੀ ਸ਼ਬਦ ਜਿਹੜਾ ਸੰਸਾਰ ਦੇ ਹੀ ਦੈਂਤਾਂ ਨੂੰ ਸੰਸਾਰ ਦੇ ਵਿਕਾਰਾਂ ਨੂੰ ਸੰਸਾਰ ਦੇ ਔਗੁਣਾਂ ਨੂੰ ਸਮਰੱਥ ਨਾਸ਼ ਕਰਨ ਵਿੱਚ ਸਮਰੱਥ ਹੈ ਉਹ ਵਾਹਿਗੁਰੂ ਹੈ ਪਰਮੇਸ਼ਰ ਇੱਕ ਦੈਂਤ ਹੀ ਨਹੀਂ ਹੁਣ ਕੱਲ ਸਾਹਿਬ ਜੀ ਕਹਿੰਦੇ ਉਹ ਬਾਬਾ ਲਹਿਣਾ ਜੀ ਮੁਰਾਰ ਰੂਪ ਪਰਮੇਸ਼ਰ ਰੂਪ ਬ੍ਰਹਮ ਰੂਪ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨੂੰ ਪਰਖ ਕੇ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ ਹਨ ਐ ਮੇਰੇ ਸਾਥੀਓ ਤੁਸੀਂ ਵੀ ਉਹਨਾਂ ਦੀ ਸੋਭਾ ਕਰੋ
1: ਦ੍ਰਿੜਿਓ ਨਾਮ ਅਪਾਰ
0: ਹੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤੁਸੀਂ ਹੋਰ ਲੋਕਾਂ ਦੀਆਂ ਕਥਾ ਕਹਾਣੀਆਂ ਇਤਿਹਾਸ ਇਹਨਾਂ ਗੱਲਾਂ ਵਿੱਚ ਨਹੀਂ ਪਏ ਤੁਸੀਂ ਤਾਂ ਆਪਣੇ ਹਿਰਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਹੋਇਆ ਅਕਾਲ ਪੁਰਖ ਦਾ ਨਾਮ ਜਿਹੜਾ ਅਪਾਰ ਹੈ ਜਿਹਦਾ ਕੋਈ ਪਾਰ ਨਹੀਂ ਪਾ ਸਕਿਆ ਸਭ ਉਚਾਈਆਂ ਮਿਲਣੀਆਂ ਤੁਹਾਡੀ ਸਹਿਤ ਨੇ ਚੰਦਰਮਾ ਕਿੰਨਾ ਉੱਚਾ ਸੂਰਜ ਕਿੰਨਾ ਉੱਚਾ ਧਰੂ ਕਿੰਨਾ ਉੱਚਾ ਹੁਣ ਮੰਗਲ ਤੇ ਜਾਣ ਨੂੰ ਫਿਰਦੇ ਨੇ ਖੇਤ ਨੂੰ ਵੀ ਮਿਲ ਲਿਆ ਸਮੁੰਦਰ ਕਿੰਨਾ ਨੀਵਾਂ ਸਭ ਮਿਲਦੇ ਨਾ 29,002 ਫੁੱਟ ਉਚਾਈ ਮਿਲੀ ਹੈ ਸਭ ਤੋਂ ਉੱਚੇ ਪਹਾੜ ਦੀ ਤੁਹਾਨੂੰ ਪਤਾ ਹੀ ਹਿਮਾਲਿਆ ਦੀ ਐਵਰੈਸਟ ਚੋਟੀ ਹੈ ਜਿਹੜੀ 29,002 ਫੁੱਟ ਹੈ ਨਾ ਤੇ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾਮ ਦੀ ਉਚਾਈ ਪੜੀ ਹੈ ਮਿਣੀ ਹੋਈ ਹੈ ਇੱਥੇ ਕਿ ਨਾਮ ਕਿੰਨਾ ਉੱਚਾ ਉਹਦੀ ਉਚਾਈ ਪੜ੍ਹ ਲਓ ਮਹਾਰਾਜ ਦੀ ਬਾਣੀ ਵਿੱਚੋਂ ਹਰ ਕਾ ਨਾਮ ਅਤ ਵੱਡ ਉੱਚਾ ਉੱਚੀ ਹੋ ਉੱਚਾ ਹੋਈ ਜਿੰਨਾ ਤੂੰ ਮਿਣਦਾ ਜਾਵੇਗਾ ਹੋਰ ਉਨਾ ਉੱਚਾ ਹੋ ਜਾਣਾ ਸਤਨਾਮ ਕਿਹੜੀ ਸਹਿਸ ਮਿਲੂਗੀ ਅੱਪੜ ਕੋਈ ਨਾ ਸਕਈ ਜੇ ਸੌਲ ਹੋ ਜਾਏ ਕੋਈ ਸੈਕੜੇ ਮਿੰਡ ਵਾਲੇ ਆ ਜਾਣ ਉਹ ਵਾਹਿਗੁਰੂ ਦਾ ਨਾਮ ਅਪਾਰ ਅਗਮ ਅਗੋਚਰ ਸਭ ਤੋਂ ਉੱਚਾ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਤੁਸੀਂ ਹੋਰ ਕੋਈ ਚੀਜ਼ ਦ੍ਰਿੜ ਨਹੀਂ ਕੀਤੀ ਤੁਸੀਂ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਅਪਰ ਅਪਾਰ ਪਰਮੇਸ਼ਰ ਦਾ ਜੋ ਨਾਮ ਹੈ ਉਹ ਤੁਸੀਂ ਹਿਰਦੇ ਵਿੱਚ ਦ੍ਰਿੜ ਕੀਤਾ ਹੈ।
1: ਬਿਮਲ ਜਾਤ ਵਿਥਾ,
0: ਉਸ ਵਾਹਿਗੁਰੂ ਦੇ ਨਾਮ ਦ੍ਰਿੜ ਕਰਨ ਕਰਕੇ ਤੁਹਾਡੀ ਜਾਤ ਜਾਤ ਵਿਥਾਰ ਸਾਰੇ ਸੰਸਾਰ ਵਿੱਚ ਬੇਮਲ ਬੇਮਲ ਮਲ ਤੋਂ ਰਹਿਤ ਤੁਹਾਡਾ ਨਿਰਮਲ ਜਸ ਸਾਰੀ ਦੁਨੀਆਂ ਵਿੱਚ ਬਿਖਰ ਗਿਆ। ਜਿੱਧਰ ਜਾਓ ਤੁਹਾਡੀ ਸ਼ੋਭਾ ਹੀ ਹੋ ਰਹੀ ਹੈ, ਕਿਉਂਕਿ ਸਤਿਗੁਰ ਗੁਰੂ ਗ੍ਰੰਥ ਸਾਹਿਬ ਨੇ ਸ਼ੋਭਾ ਦਾ ਜ਼ਿਕਰ ਕਰ ਦਿੱਤਾ ਆਪਾਂ ਨੂੰ। ਅੱਜ ਤਾਂ ਕੱਚੀਆਂ ਪਿੰਨੀਆਂ ਚੀਜ਼ਾਂ ਵਿੱਚੋਂ ਸ਼ੋਭਾ ਲੈਂਦੇ ਫਿਰਦੇ ਨਾ, ਤੇ ਮਹਾਰਾਜ ਨੇ ਮੋਹਰ ਲਾ ਦਿੱਤੀ, ਇਸ ਯੁਗ ਮੈਂ ਸ਼ੋਭਾ ਨਾਮ ਕੀ ਵਿਣ ਲਾਵੇ ਸੋਭ ਨਾ ਹੋਏ। ਦੋ ਵਾਰ ਕਿਹਾ ਸਾਨੂੰ ਦ੍ਰਿੜ ਕਰਾਉਣ ਵਾਸਤੇ। ਓਏ ਦੁਨੀਆਂ ਦੇ ਲੋਕੋ, ਇਸ ਕਲਯੁਗ ਵਿੱਚ ਕੇਵਲ ਵਾਹਿਗੁਰੂ ਦੇ ਨਾਮ ਦੀ ਸ਼ੋਭ ਹੈ। ਜਿੰਨੇ ਵੀ ਹੋਰ ਕਰਮ ਧਰਮ ਨੇ ਉਹ ਨਾਮ ਦੇ ਬਰਾਬਰ ਨਹੀਂ ਪੁੱਜਣੇ, ਕਿਸੇ ਨਾਲ ਤੇਰੀ ਸ਼ੋਭਾ ਨਹੀਂ ਹੋਣੀ। ਤੇ ਅਗਲੀ ਪੁੱਗ ਵੀ ਪੜ ਲੋ, ਇਸ ਯੁਗ ਮੈਂ ਸ਼ੋਭਾ ਨਾਮ ਕੀ ਵਿਣ ਲਾਵੇ ਸੋਭ ਨਾ ਹੋਏ। ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲ ਮਨਾ। ਜਿਹੜੀ ਸ਼ੋਭਾ ਤੂੰ ਖੱਟੀ ਫਿਰਦੇ ਪਦਵੀਆਂ ਦੀ, ਪਦ ਦੀ, ਮਾਇਆ ਦੀ, ਆਪਣੀ ਵਿਦਿਆ ਦੀ, ਅਕਲ ਦੀ, ਇਹ ਤਾਂ ਚਾਰ ਦਿਨ ਹੈ। ਤੇਰੇ ਨਾਲੋਂ ਹੋਰ ਕੋਈ ਵੱਡਾ ਮਿਲ ਜਾਣਾ, ਤੇਰੇ ਨਾਲੋਂ ਹੋਰ ਕੋਈ ਵਿਦਵਾਨ ਮਿਲ ਜਾਣਾ, ਤੇਰੇ ਨਾਲੋਂ ਹੋਰ ਕੋਈ ਤਕੜਾ ਜੰਮ ਪੈਣਾ। ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲ ਮਨਾ ਹੋਏ। ਇਹਨੂੰ ਕੱਚੀ ਕਰਦੇ ਨੂੰ ਤਾਂ ਹੋ ਜਾਏਗਾ ਬੁੜਾ, ਪਰ ਇਹਨੇ ਤੇਰੇ ਕੋਲੋਂ ਇੱਕ ਮਿੰਟ ਵੀ ਚਲੀ ਜਾਣਾ। ਕਰਦੇ ਤੇ ਜ਼ਿੰਦਗੀ ਲਾਂਘੀ ਨਾ ਆਪਣੀ, ਤੇ ਜਦ ਇਹਨੇ ਸਾਨੂੰ ਛੱਡਣਾ ਬਿਲ ਨਾ ਹੋਏ। ਇੱਕ ਪਲ ਵੀ ਨੀ ਲਾਉਂਦੀ ਜਾਂ ਛੱਡ ਕੇ ਪਰੇ ਹੋ ਜਾਂਦੀ ਹੈ ਪਿਆਰੋ ਮੰਜੇ ਤੇ। ਕਰ ਹੁਣ ਫਿਊਨਲ ਦੀ ਤਿਆਰੀ, ਅਜਿਹੇ ਅਖੋ ਸਤਨਾਮ। ਕਾਹਲਾ ਹੱਸ ਕੇ ਅਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ। ਪੁੱਛਣਾ ਵੀ ਨੀ ਤੈਨੂੰ ਤੂੰ ਕੌਣ ਹੈ ਕੌਣ ਨਹੀਂ। ਜੇ ਸੋਭਾ ਹੈ ਤੁਸੀਂ ਗੁਰੂ ਅੰਗਦ ਦੇਵ ਮਹਾਰਾਜ ਇੱਕ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕੀਤਾ, ਜਿਸ ਕਰਕੇ ਸਾਰੇ ਸੰਸਾਰ ਵੀ ਤੁਹਾਡੀ ਬੇਮਲ ਮਲ ਤੋਂ ਰਹਿਤ ਸੁਥਰੀ ਸਾਫ ਸੁਥਰੀ ਨਿਰਮਲ ਸ਼ੋਭਾ ਵਿਸਤਾਰ ਹੋ ਗਈ ਹੈ।
1: ਸਾਧਕ ਸਿੱਧ ਸੋ ਜਨ ਜੀਆਂ ਕੋ ਆਧਾਰ।
0: ਪਹਿਲਾ ਅਰਥ, ਉਹ ਜੋ ਵਾਹਿਗੁਰੂ ਦਾ ਨਾਮ ਹੈ ਜਿਸਦੀ ਸ਼ੋਭਾ ਸਾਰੇ ਪ੍ਰਗਟ ਹੈ। ਸਾਧਕ ਕਹੀਏ ਸਾਧਨਾ ਕਰਨ ਵਾਲੇ ਪੁਰਸ਼ ਜੋ ਅਜੇ ਸਾਧਨਾ ਵਿੱਚ ਲੱਗੇ ਹੋਏ ਨੇ, ਸਿੱਧ ਕਹੀਏ ਜਿਨ੍ਹਾਂ ਨੇ ਸਾਧਨਾ ਕਰਕੇ ਸਿੱਧੀ ਪ੍ਰਾਪਤ ਕਰ ਲਈ ਹੈ। ਇੱਕ ਵਿਦਿਆਰਥੀ ਹੁੰਦਾ, ਇੱਕ ਪੜ੍ਹਿਆ ਹੁੰਦਾ, ਫਾਈਨਲ ਇਗਜ਼ਾਮ ਦੇ ਦੇਵੇ ਉਹਨੂੰ ਡਿਗਰੀ ਪ੍ਰਾਪਤ ਹੋ ਜਾਂਦੀ ਹੈ, ਉਹ ਹੁੰਦਾ ਸਿੱਧ। ਸਾਧਕ ਹੁੰਦਾ ਜਿਹੜਾ ਅਜੇ ਪੜ੍ਹਦਾ, ਅਜੇ ਸਾਧਨਾ ਕਰ ਰਿਹਾ ਸਿੱਧੀ ਵਾਸਤੇ। ਸਾਧਨਾ ਕਰਨ ਵਾਲੇ ਵੀ ਤੇ ਸਿੱਧ ਰਿਧੀਆਂ ਸਿੱਧੀਆਂ ਦੇ ਮਾਲਕ 84 ਜਿਨ੍ਹਾਂ ਦੀ ਗਿਣਤੀ ਹੈ। ਸੁਜਨ ਸ੍ਰੇਸ਼ਟ ਜਨ ਦੇਵਤੇ ਨਰ ਕਹੀਏ ਮਨੁੱਖ। ਕੱਲ ਚਾਰ ਜੀ ਕਹਿੰਦੇ, ਇਹ ਗੁਰੂ ਅੰਗਦ ਦੇਵ ਮਹਾਰਾਜ ਤੁਹਾਡੀ ਜਿਹੜੀ ਨਾਮ ਦੀ ਸ਼ੋਭਾ ਬਿਮਲ ਦੁਨੀਆਂ ਵਿੱਚ ਵਿਸਤਾਰ ਹੋਈ ਹੈ, ਉਹਨੂੰ ਹੁਣ ਸਿੱਧ ਸਾਧਕ ਦੇਵਤੇ ਵੀ ਲੋਚਦੇ ਨੇ। ਉਹ ਵੀ ਮੰਗ ਕਰਦੇ ਨੇ ਤੁਹਾਡੀ ਸ਼ੋਭਾ ਸੁਣੀਏ, ਤੁਹਾਡਾ ਜਸ ਕਰੀਏ। ਦੂਜਾ ਅਰਥ, ਜੋ ਬਿਮਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਸ਼ੋਭਾ, ਉਹੀ ਸਾਰਾ ਸਾਧੂਆਂ ਦਾ, ਸਿੱਧਾਂ ਦਾ, ਜੋਗੀਆਂ ਦਾ ਆਧਾਰ, ਉਹੀ ਆਸਰਾ। ਭਾਵੇਂ ਪਿੱਛੋਂ ਭੁੱਲ ਜਾਣ ਪਰ ਮਕਾਨ ਤਾਂ ਨੀ ਪਰੇ ਖੜਾ ਹੋਣਾ। ਸਾਧਨਾ ਪਿੱਛੋਂ ਭੁੱਲ ਜਾਂਦੇ ਅਸੀਂ, ਨਾਮ ਨੂੰ ਆਪਣੀ ਸ਼ੋਭਾ ਆਪਣੇ ਮੱਥੇ ਟਿਕਾਉਣੇ ਸ਼ੁਰੂ ਕਰ ਦਿੰਦੇ, ਆਪੋ ਆਪਣੇ ਸਥਾਨ ਬਣਾ ਕੇ ਆਪਣੀ ਪੂਜਾ ਸ਼ੁਰੂ ਕਰ ਦਿੰਦੇ, ਪਰ ਜੜ ਨਾਲੋਂ ਟੁੱਟਿਆ ਦਰਖਤ ਕਦੇ ਸਦਾ ਹਰਾ ਨੀ ਰਹਿੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਦਿਨ ਪੁੱਛਿਆ ਸੀ ਕਰਤਾਰਪੁਰ, ਕੀ ਪੁੱਛਿਆ ਸੀ? 60 ਸਾਲ ਦੀ ਉਮਰ ਗੁਰੂ ਨਾਨਕ ਪਾਤਸ਼ਾਹ ਦੀ, ਤੇ ਰਾਵੀ ਦਾ ਬਰ ਬਰ ਦਾ ਠੰਡਾ ਪਾਣੀ, ਤੇ ਗੁਰੂ ਨਾਨਕ ਦੇਵ ਜੀ ਗਾਗਾ ਪਾਣੀ ਵਿੱਚ ਖੜ ਕੇ ਸਿਮਰਨ ਕਰਦੇ ਹੁੰਦੇ ਸੀ 60 ਸਾਲ ਦੀ ਉਮਰ। ਇੰਨੀ ਬਿਰਧ ਅਵਸਥਾ ਜਿਹਨੂੰ ਦੁਨੀਆਂ ਪੂਜੇ, ਤੇ ਬਾਬਾ ਬੁੱਢਾ ਜੀ ਕੋਲ ਖੜੇ ਹੁੰਦੇ ਸੀ। ਇੱਕ ਦਿਨ ਬਹੁਤ ਠੰਡ ਹੋਈ, ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰ ਕਿਵੇਂ ਕਰਦੇ ਹੋ, ਮੈਂ ਇੱਕ ਸਵਾਲ ਪੁੱਛਣਾ ਤੁਹਾਤੋਂ, ਵੀ ਤੁਹਾਨੂੰ ਵੀ ਇਹ ਕੰਮ ਕਰਨ ਦੀ ਲੋੜ ਹੈ? ਇਹ ਤਾਂ ਸਾਡੇ ਵਰਗੇ ਕਰਨ, ਤੁਹਾਨੂੰ ਤਾਂ ਦੁਨੀਆਂ ਨਿਰੰਕਾਰ ਰੱਬ ਕਹਿ ਕੇ ਪੂਜ ਰਹੀ ਹੈ। ਸਭ ਤੋਂ ਵੱਡਾ ਸਤਿਗੁਰ ਨਾਨਕ, ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ, ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਜੋ ਆਈ, ਮੱਕਾ ਮਦੀਨਾ ਸਭ ਨਿਭਾਇਆ। ਤੈਨੂੰ ਕੀ ਲੋੜ ਹੈ ਇਸ ਕੰਮ ਕਰਨ ਦੀ? ਤੇ ਗੁਰੂ ਨਾਨਕ ਪਾਤਸ਼ਾਹ ਬਾਹਰ ਆ ਕੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਮੈਨੂੰ ਲੋੜ ਤਾਂ ਹੈ, ਮੈਨੂੰ ਇਸੇ ਕੰਮ ਨੇ ਇੱਥੇ ਪਜਾਇਆ ਹੈ, ਇਹੀ ਤਾਂ ਮੇਰੀ ਨੀ ਹੈ। ਮੈਂ ਪਹਾੜੀ ਕਰੀ ਤਪੱਸਿਆ ਵੱਡਾ ਭਾਗ ਹਰ ਕਿਉਂ ਬਣ ਆਈ, ਰੇਤ ਆਕਾ ਹਾਰ ਕਰ ਰੋੜਾਂ ਦੀ ਗੁਰ ਕਰੀ ਬਿਛਾਈ, ਮੈਂ ਸਿਮਰਨ ਕੀਤਾ ਤਾਜ ਦੁਨੀਆਂ ਮੈਨੂੰ ਜੱਗ ਕਹਿ ਰਹੀ ਹੈ, ਰੱਬ ਕਹਿ ਰਹੀ ਹੈ ਜੇ ਮੈਂ ਉਸ ਆਪਣੇ ਦਾਦੇ ਨੂੰ ਇਹ ਛੱਡ ਦਵਾਂ ਮੇਰੇ ਵਰਗਾ ਕਿਰਤ ਕਰਨ ਕੌਣ ਹੋਵੇ। ਅਸੀਂ ਤਾਂ ਥੋੜੀ ਜੀ ਪਦਵੀ ਮਿਲੀ ਨੀ, ਬਾਣੀ ਪੜ੍ਹਨੀ ਛੱਡ ਦਿੱਤੀ, ਗੁਰਦੁਆਰੇ ਜਾਣਾ ਛੱਡ ਦਿੱਤਾ, ਸੇਵਾ ਕਰਨੀ ਛੱਡ ਦਿੱਤੀ, ਕਹਿੰਦੇ ਉਹ ਹੀ ਪ੍ਰਾਪਤੀ। ਉਹ ਜੋ ਵਾਹਿਗੁਰੂ ਦੇ ਨਾਮ ਦਾ ਜਸ ਹੈ ਉਹੀ ਜੋਗੀਆਂ ਦਾ ਸਿੱਧਾਂ ਦਾ ਆਧਾਰ ਆਸਰਾ ਹੈ। ਪਰ ਜਿੰਨਾ ਚਿਰ ਜੁੜੇ ਰਵਾਂਗੇ ਦਰਖਤ ਹਰਾ ਰਹੂਗਾ, ਕਿੱਡਾ ਹੀ ਬਿਰਛ ਫੜਿਆ ਵਾ ਹੋਵੇ ਉੱਚਾ ਵੱਡਾ ਲੰਮਾ ਚੌੜਾ, ਜੜ ਹੀ ਆਸਰਾ ਹੈ। ਜੜ ਨਾਲ ਲੱਗਿਆ ਰਵੇ ਹਰਿਆਵਲ ਹੈ, ਜੜ ਤੋਂ ਟੁੱਟਦਾ ਜਾਵੇਗਾ ਇੱਕ ਦਿਨ ਸੁੱਕੇ ਜਾਣਾ। ਉਹ ਸਿੱਧਾਂ ਜੋਗੀਆਂ ਦਾ ਆਧਾਰ ਬਣ ਗਏ ਹੋ ਤੁਸੀਂ ਗੁਰੂ ਅੰਗਦ ਦੇਵ ਮਹਾਰਾਜ।
1: ਤੂੰ ਤਾਂ ਜਨਕ ਰਾਜਾ ਅਵਤਾਰ,
0: ਇਹ ਜਿਹੜਾ ਸ਼ਬਦ ਹੁਣ ਵਰਤਿਆ ਨਾ ਗੁਰਮੁਖ ਪਿਆਰੇ, ਉਧਰ ਸੂਈ ਵੀ ਚਲੀ ਗਈ ਸਿਰੇ, ਜਨਕ ਰਾਜਾ ਅਵਤਾਰ। ਤੂੰ ਤਾਂ ਸਿੱਧੀ ਪੰਜਾਬੀ ਹੈ, ਤੂੰ ਤਾਂ ਜਨਕ ਰਾਜਾ ਹੈ, ਪਰ ਹੁਣ ਤੁਸੀਂ ਸਿਆਣੇ ਅੱਜ ਇੰਨੇ ਹੀ ਬਚਨ ਲੈ ਜਿਓ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਤੁਲਨਾ ਜਨਕ ਨਾਲ ਨਹੀਂ ਹੋ ਸਕਦੀ। ਇੱਥੇ ਭੇਦ ਹੈ, ਕੋਈ ਤਾਂ ਰਾਜਾ ਸੀ ਭਗਤ ਸੀ ਇੱਕ, ਸ੍ਰੀ ਗੁਰੂ ਅੰਗਦ ਦੇਵ ਆਪ ਨਰਹਿਣ ਦਾ ਸਰੂਪ ਗੁਰੂ ਨਾਨਕ ਦਾ, ਇੱਥੋਂ ਹੀ ਹੁਣ ਤੁਹਾਡੇ ਚਰਨਾਂ ਵਿੱਚ ਕੱਲ ਨੂੰ ਆਪਾਂ ਬਚਨ, ਕਿਉਂਕਿ ਇਸ ਤੁਕ ਦੇ ਤਿੰਨ ਚਾਰ ਅਰਥ ਕਰਨੇ ਪੈਣੇ ਆ ਤਾਂ ਇਹਦੀ ਸਮਝ ਆਵੇਗੀ ਕਿ ਮਹਾਰਾਜ ਨੂੰ ਜਨਕ ਕਿਉਂ ਕਿਹਾ, ਜਨਕ ਸੀ ਕੌਣ, ਜਨਕ ਦੇ ਅਰਥ ਕੀ ਨੇ, ਰਾਜ ਦੇ ਇੱਥੇ ਅਰਥ ਕੀ ਨੇ। ਬਹੁਤ ਡੂੰਘੀ ਗੱਲ ਕੱਲ ਧਾਰ ਜੀ ਲਿਖ ਰਹੇ ਨੇ, ਸੋ ਇੱਥੋਂ ਹੀ ਆਪਾਂ ਤੁਹਾਡੀ ਤੇ ਗੁਰੂ ਦੀ ਕਿਰਪਾ ਨਾਲ ਕੱਲ ਨੂੰ ਸਵਈਆਂ ਦਾ ਅਗਲਾ ਪਾਠ ਆਰੰਭ ਕਰਾਂਗੇ। ਤੁਹਾਡਾ ਵੀ ਧੰਨਵਾਦ ਤੇ ਗੁਰੂ ਮਹਾਰਾਜ ਦਾ ਸਭ ਤੋਂ ਵੱਧ ਧੰਨਵਾਦ। ਤੁਹਾਡਾ ਧੰਨਵਾਦ ਇਸ ਕਰਕੇ ਕਿ ਤੁਸੀਂ ਬੜੇ ਪਿਆਰ ਦੇ ਨਾਲ ਕਥਾ ਸੁਣੀ, ਬੜੀ ਔਖੀ ਹੈ, ਇਹ ਕਰਨੀਓ ਔਖੀ ਨਹੀਂ ਸੁਣੀ ਵੀ ਔਖੀ ਹੈ, ਬੜੇ ਧਿਆਨ ਨਾਲ ਤੁਸੀਂ ਸਰਵਣ ਕਰਦੇ ਹੋ, ਤੁਹਾਡਾ ਧੰਨਵਾਦ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਦੀ ਕਿਰਪਾ ਨਾਲ ਇਹ ਸਮਾਂ ਆਪਾਂ ਨੂੰ ਮਿਲਿਆ, ਸੁਭਾਗਾ ਸਮਾਂ। ਉਸ ਪਰਿਵਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪਣੇ ਸਪੁੱਤਰ ਦੀਆਂ ਖੁਸ਼ੀਆਂ ਵਿੱਚ ਸੰਗਤ ਦੀ ਸੇਵਾ ਕਰਕੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਕੇ ਆਪਣੇ ਸਪੁੱਤਰ ਦੀਆਂ ਖੁਸ਼ੀਆਂ ਮਨਾਈਆਂ ਹਨ। ਸਤਿਗੁਰ ਪਾਤਸ਼ਾਹ ਉਹਨਾਂ ਦੀ
2: ਰਹਿਣ ਦਿਨ ਪ੍ਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬਤ ਨਾਂ ਤੇਰਾ ਧਿਆਵਣਾ, ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਵਣ, ਜਨ ਨਾਨਕ ਸਦ ਬਲ ਹਾਰੇ ਬਲ ਬਲ ਜਾ

ਕਟਿਆਈ ਕੋਈ ਨਾ ਨ ਜਾਣੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ, ਸਤ ਸੰਗਤ ਦਾ ਅਮੋਲਕ ਸਮਾਂ ਪ੍ਰਾਪਤ ਹੋਇਆ ਹੈ। ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸੰਧਿਆ ਦੇ ਦੀਵਾਨ ਸਜੇ ਹਨ। ਗੁਰੂ ਜੀ ਨੇ ਨਿਤਨੇਮ ਜੀ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦੇ ਪਾਵਨ ਹੁਕਮਨਾਮੇ ਸਰਵਣ ਹੋਏ ਹਨ। ਗੁਰੂ ਦੀ ਬਖਸ਼ਿਸ਼ ਦੁਆਰਾ ਲੜੀਵਾਰ ਗੁਰਬਾਣੀ ਦੀ ਜੋ ਵਿਚਾਰ ਕਥਾ ਸਵਈਆਂ ਦੀ ਚੱਲ ਰਹੀ ਹੈ, ਸਾਰੀਆਂ ਸੰਗਤਾਂ ਅਦਬ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਬੈਠ ਕੇ ਗੁਰੂ ਕੇ ਬਚਨ ਗੁਰੂ ਕਾ ਉਪਦੇਸ਼ ਸਰਵਣ ਕਰੀਏ। ਸਤਿਗੁਰ ਮਿਹਰ ਕਰਨ ਇਹ ਸਵਾਸ ਇਹ ਸਮਾਂ ਦਰ ਤੇ ਪ੍ਰਵਾਨ ਹੋ ਜਾਵੇ। ਕੱਲ ਆਪ ਜੀ ਨੇ ਗੁਰਬਾਣੀ ਸਵਈਆਂ ਦੇ ਵਿੱਚੋਂ ਕੱਲ ਸਹਾਰ ਜੀ ਭੱਟ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਉਪਮਾ ਕਰਦੇ ਹੋਏ, ਵਡਿਆਈਆਂ ਗੁਣ ਦੱਸਦੇ ਹੋਏ, ਬਾਣੀ ਵਿੱਚੋਂ ਵਿਚਾਰ ਪ੍ਰਾਪਤ ਹੋਏ ਸੀ ਸਰਬ ਕਲਾ ਸਮਰੱਥ ਸਤਿਗੁਰ ਜਿਨ੍ਹਾਂ ਦੀ ਦ੍ਰਿਸ਼ਟ ਵਿੱਚ ਅੰਮ੍ਰਿਤ ਵਸ ਰਿਹਾ ਹੈ, ਜਿਨ੍ਹਾਂ ਦੇ ਦਰਸ਼ਨਾਂ ਤੋਂ ਜਨਮ ਮਰਨ ਦੇ ਦੁੱਖ ਸਮਾਪਤ ਹੁੰਦੇ ਹਨ, ਜਿਨ੍ਹਾਂ ਦੀ ਸੰਗਤ ਵਿੱਚ ਜਾਣ ਤੋਂ ਜਿਤਨੇ ਵੀ ਗੁਰਸਿੱਖ ਮਾਈ ਭਾਈ ਹਨ ਕਾਲਕ ਖੰਡ ਉਤਾਰ, ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ। ਚੌਵੀ ਘੰਟੇ ਗੁਰੂ ਕਾ ਲੰਗਰ ਕੇ ਗੁਰੂ ਕੇ ਸ਼ਬਦ ਦਾ ਲੰਗਰ, ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨ ਆਵੇ ਖੱਟੀਏ। ਉਹ ਧੰਨ ਗੁਰੂ ਨਾਨਕ ਪਾਤਸ਼ਾਹ ਦੀ, ਧੰਨ ਵਾਹਿਗੁਰੂ ਦੇ ਨਾਮ ਦੀ ਜਿਹੜੀ ਖੱਟੀ ਹੈ, ਇਹੋ ਧੰਨ ਅਖੁੱਟ ਨਾ ਨਿਖੁੱਟੇ ਨਾ ਜਾਏ। ਸਤਿਗੁਰ ਪਾਤਸ਼ਾਹ ਦੇ ਨਾਮ ਦਾ ਧਨ ਅਖੁੱਟ ਧਨ ਹੈ, ਇਹ ਟੋਟ ਨਾ ਆਵੇ ਵੱਧ ਹੋ ਜਾਏ। ਲੰਗਰ ਚੱਲ ਰਹੇ ਹਨ ਨਾਲ ਗੁਰ ਸ਼ਬਦ ਦਾ ਲੰਗਰ, ਗੁਰ ਉਪਦੇਸ਼ ਦਾ ਲੰਗਰ ਚੱਲ ਰਿਹਾ ਹੈ। ਸ੍ਰੀ ਖੰਡੂਰ ਸਾਹਿਬ ਦੇ ਵਿੱਚ ਇੰਨੀ ਸੇਵਾ ਇੰਨੀ ਸੰਭਾਲ ਇੰਨੀ ਸ਼ਕਤੀ ਦੇ ਮਾਲਕ ਹੁੰਦੇ ਹੋਏ ਫਿਰ ਵੀ ਨਿਮਰੀ ਭੂਤ, ਬਹੁਤ ਨਿਮਰਤਾ ਹੈ, ਸਾਦਾ ਜੀਵਨ ਹੈ। ਸਾਰਾ ਦਿਨ ਸੰਗਤਾਂ ਨੂੰ ਉਪਦੇਸ਼ ਸੇਵਾ ਕਰਨੀ, ਫਿਰ ਆਪ ਮੁੰਜ ਵੱਟ ਕੇ ਉਹਦਾ ਪ੍ਰਸ਼ਾਦਾ ਛਕਣਾ। ਐਸੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਦੇ ਪ੍ਰਥਾਏ ਇਹ ਸਵਈਏ ਚੱਲ ਰਹੇ ਹਨ। ਆਓ ਅਗਲੀ ਬਾਣੀ ਵਿੱਚ ਜੋ ਸਾਨੂੰ ਉਪਦੇਸ਼ ਪ੍ਰਾਪਤ ਹੋ ਰਿਹਾ ਸਰਬਤ ਸੰਗਤਾਂ ਅਦਭੁਤ ਸਤਿਕਾਰ ਦੇ ਨਾਲ।

ਹੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਆਪ ਜੀ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਵਾਹਿਗੁਰੂ ਦਾ ਨਾਮ ਸਤਨਾਮ ਹਿਰਦੇ ਵਿੱਚ ਦ੍ਰਿੜ ਕਰ ਲਿਆ ਹੈ। ਪੜ੍ਹਨਾ ਸੁਣਨਾ ਹੋਰ ਗੱਲ ਹੈ, ਹਿਰਦੇ ਵਿੱਚ ਵਸਣਾ ਦ੍ਰਿੜ ਕਰਕੇ ਮੰਨਣਾ ਬੜੀ ਉੱਚੀ ਅਵਸਥਾ ਹੈ, ਜਿਸ ਕਰਕੇ ਤੁਹਾਡੀ ਸੰਸਾਰ ਵਿੱਚ ਬੇਮਲ ਕਹੀਏ ਮੈਲ ਤੋਂ ਰਹਿਤ ਨਿਰਮਲ ਸ਼ੋਭਾ, ਬਿਥਾਰ ਕਹੀਏ ਵਿਸਤੀਰਨ ਹੋਣਾ ਪਸਰੀ ਹੋਈ ਵੱਧ ਗਈ ਹੈ। ਉਸ ਵਾਹਿਗੁਰੂ ਦੇ ਨਾਮ ਨੂੰ ਤੁਸੀਂ ਹਿਰਦੇ ਵਿੱਚ ਦ੍ਰਿੜ ਕੀਤਾ ਹੈ, ਜਿਸ ਕਰਕੇ ਤੁਹਾਡੀ

0: ਦੇ ਦ੍ਰਿੜ ਹੋਣ ਕਰਕੇ ਕੱਲ ਤੁਸੀਂ ਵਿਸਤਾਰ ਨਾਲ ਇਸ ਤੁਕ ਦੀ ਵਿਚਾਰ ਸਰਵਣ ਕੀਤੀ ਸੀ। ਸਾਧਕ ਜੋ ਸਾਧਨਾ ਕਰਨ ਵਾਲੇ ਹਨ, ਸਿੱਧ ਜਿਨ੍ਹਾਂ ਨੇ ਸਾਧਨਾ ਪੂਰਨ ਕਰ ਲਈ ਹੈ, ਸੁਜਨ ਸ੍ਰੇਸ਼ਟ ਬੁੱਧੀ ਵਾਲੇ ਦੇਵਤਾ ਲੋਕ ਤੇ ਨਰ ਕਹੀਏ ਮਨੁੱਖ, ਹੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਇਹ ਸਾਰੇ ਹੀ ਹੁਣ ਆਪ ਜੀ ਦੇ ਦਰਸ਼ਨਾਂ ਨੂੰ ਆਪ ਜੀ ਦੀ ਸ਼ੋਭਾ ਵਿਚ ਆਪ ਦਾ ਨਾਮ ਇਨ੍ਹਾਂ ਦਾ ਆਧਾਰ ਜੀਵਨ ਦਾ ਬਣ ਗਿਆ, ਆਸਰਾ ਬਣਿਆ ਹੋਇਆ ਹੈ।
1: ਤੂੰ ਤਾਂ ਜਨਕ ਰਾਜਾ ਅਵਤਾਰ।
0: ਹੁਣ ਕੱਲ ਸਾਹਿਬ ਜੀ ਬਚਨ ਕਰਦੇ ਨੇ, ਹੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਤਾਂ ਜਨਕ ਰਾਜੇ ਦੇ ਅਵਤਾਰ। ਇਹ ਅਵਸਥਾ ਐਸੀ ਹੈ ਗੁਰਸਿੱਖ ਪਿਆਰਿਓ, ਪਹਿਲਾਂ ਜਨਕ ਨੂੰ ਸਮਝੀਏ, ਜਨਕ ਚੀਜ਼ ਕੀ ਹੈ। ਸਾਡੇ ਦੇਸ਼ ਵਿਚ ਇਕ ਮਿਥਲਾਪੁਰੀ ਹੈ, ਮਿਥਲਾਪੁਰੀ ਜਨਕ ਰਾਜਾ ਮਿਥਲਾਪੁਰੀ ਦਾ ਰਾਜਾ ਹੋਇਆ, ਜਿਸ ਜਨਕ ਦਾ ਗੁਰੂ ਗ੍ਰੰਥ ਸਾਹਿਬ ਵਿਚ ਜ਼ਿਕਰ ਹੈ ਜਾਂ ਰਾਮਾਇਣ ਆਦਿਕ ਵਿਚ ਜ਼ਿਕਰ ਹੈ, ਜਿਸ ਦੀ ਪੁੱਤਰੀ ਮਾਤਾ ਸੀਤਾ ਜੀ ਹੋਏ। ਉਹ ਜਨਕ ਕੁਝ ਇਤਿਹਾਸਕਾਰਾਂ ਨੇ 25ਵਾਂ ਲਿਖਿਆ ਤੇ ਕੁਝ ਨੇ 52ਵਾਂ ਲਿਖਿਆ। ਇੰਨੇ ਜਨਕ ਉਸ ਰਾਜ ਵਿਚ ਪਹਿਲਾਂ ਹੋ ਚੁੱਕੇ ਸੀ। ਇਹ ਇਤਿਹਾਸ ਦਾ ਪ੍ਰਮਾਣ ਸਾਨੂੰ ਬਾਣੀ ਵਿਚੋਂ ਮਿਲਦਾ। ਬਾਣੀ ਨੇ ਵੀ ਮੰਨਿਆ ਕਿ ਇੱਕ ਜਨਕ ਨਹੀਂ ਹੋਇਆ, ਜਨਕ ਜਨਕ ਬੈਠੇ ਸਿੰਘਾਸਨ, ਇੱਕ ਜਨਕ ਨਹੀਂ ਹੋਇਆ, ਇੱਕ ਰਾਵਣ ਵੀ ਨਹੀਂ ਹੋਇਆ। ਗੁਰਸਿੱਖ ਪਿਆਰਿਓ, ਆਪਾਂ ਤਾਂ ਦੁਸਹਿਰਾ ਇੱਕ ਰਾਵਣ ਨੂੰ ਭੁੱਖੇ ਮਨਾਉਂਦੇ ਹਾਂ ਨਾ, ਪਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਰਾਵਣ ਸੇ ਮਹਾਰਾਵਣ ਸੇ ਘਟਕਾਨੋ ਸੇ ਪਟ ਬੀਚ ਵਿਚਾਰੇ। ਰਾਵਣ ਤੋਂ ਵੀ ਵੱਡੇ ਵੱਡੇ ਰਾਵਣ ਹੋ ਚੁੱਕੇ ਨੇ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਗੁਰਸਿੱਖ ਪਿਆਰੇ, ਇਸੇ ਤਰ੍ਹਾਂ ਜਨਕ ਰਾਜਾ ਮਿਥਲਪੁਰੀ ਦਾ ਰਾਜਾ ਹੁੰਦਾ ਸੀ, ਮਿਥਲਾਪੁਰੀ ਦਾ, ਤੇ ਉਸ ਗੱਦੀ ਤੇ ਬੈਠਣ ਵਾਲੇ ਨੂੰ ਜਿਹੜਾ ਵੀ ਰਾਜਾ ਬੈਠਦਾ ਸੀ, ਜਿਵੇਂ ਪਟਿਆਲਾ ਰਿਆਸਤ ਹੈ, ਜਿਹੜਾ ਉੱਥੇ ਰਾਜਾ ਹੁੰਦਾ ਸੀ ਉਹਨੂੰ ਪਟਿਆਲੇ ਵਾਲਾ ਹੀ ਕਹਿੰਦੇ ਸੀ। ਜਿਹੜਾ ਜੀਨ ਦਾ ਰਾਜਾ ਸੀ, ਕੋਈ ਵੀ ਰਾਜਾ ਬਦਲੀ ਜਾਵੇ ਪਰ ਨਾ ਉਹਦਾ ਜੀਨ ਦਾ ਰਾਜਾ ਹੀ ਰਹਿੰਦਾ ਸੀ। ਡੀਸੀ ਬਦਲੀ ਜਾਂਦੇ ਕਪੂਰਥਲੇ ਦੇ ਜਲੰਧਰ ਦੇ, ਪਰ ਜਿਹੜਾ ਵੀ ਆਵੇਗਾ ਉੱਥੇ ਉਹਨੂੰ ਜਲੰਧਰ ਦਾ ਹੀ ਡੀਸੀ ਕਹਿਣਗੇ, ਕਪੂਰਥਲੇ ਦਾ ਹੀ ਡੀਸੀ ਕਹਿਣਗੇ। ਇਸੇ ਤਰ੍ਹਾਂ ਹੀ ਗੁਰਸਿੱਖ ਪਿਆਰਿਓ, ਇਹ ਜਿਹੜਾ ਜਨਕ ਸੀ, ਜਨਕ ਮਿਥਲਾਪੁਰੀ ਜਿਹੜਾ ਉੱਥੇ ਰਾਜ ਤੇ ਬੈਠਦਾ ਸੀ, ਉਹਨੂੰ ਦੁਨੀਆਂ ਜਨਕ ਰਾਜਾ ਕਹਿੰਦੀ ਸੀ। ਐਸਾ ਅਵਸਥਾ ਹੀ ਆਈ ਇੱਕ ਵਾਰ ਕਿ ਇੱਥੋਂ ਦਾ ਰਾਜਾ ਬੇ ਔਲਾਦ ਚੜ੍ਹਾਈ ਕਰ ਗਿਆ। 22ਵਾਂ 25ਵਾਂ ਕੁਝ ਵੀ 50ਵਾਂ ਸੀ, ਉਹ ਇਤਿਹਾਸਕ ਪਕਸ਼ ਨੇ ਆਪਣੇ, ਉਹ ਰਾਜਾ ਚੜ੍ਹਾਈ ਕਰ ਗਿਆ, ਕੋਈ ਬੱਚਾ ਨਹੀਂ ਸੀ ਉਹਦੇ। ਤਾਂ ਗੁਰਸਿੱਖ ਪਿਆਰਿਓ, ਮੰਤਰੀਆਂ ਨੇ ਬ੍ਰਾਹਮਣ ਬੁਲਾਏ, ਰਿਸ਼ੀ ਬੁਲਾਏ, ਦੇਵ ਲੋਕ ਬੁਲਾਏ ਕਿ ਏਡਾ ਵੱਡਾ ਧਰਮ ਦਾ ਰਾਜ ਖਤਮ ਹੋ ਰਿਹਾ, ਕੋਈ ਆਪ ਸਾਧਨ ਦੱਸੋ। ਜਨਕ ਦੇ ਇਤਿਹਾਸ ਵਿੱਚ ਇਹ ਵਿਚਾਰ ਆਉਂਦੀ ਹੈ ਕਿ ਉਹਨਾਂ ਨੇ ਜੱਗ ਕੀਤੇ, ਅਮਨ ਕੀਤੇ, ਵਾਹਿਗੁਰੂ ਦੇ ਨਾਮ ਦੇ ਮੰਤਰ ਆਦਿਕ ਪੜ੍ਹੇ, ਤੇ ਉਹ ਜਿਹੜਾ ਰਾਜਾ ਚੜ੍ਹਾਈ ਕਰ ਗਿਆ ਸੀ ਨਾ, ਉਸਦੇ ਸਰੀਰ ਨੂੰ ਘਸਾਇਆ ਪੱਥਰਾਂ ਦੇ ਨਾਲ, ਉਹਦੇ ਘਸਣ ਤੋਂ ਜਿਹੜਾ ਮਾਦਾ ਪੈਦਾ ਹੋਇਆ, ਉਹਦੇ ਵਿੱਚੋਂ ਇੱਕ ਪੁੱਤਰ ਪੈਦਾ ਹੋਇਆ ਜਿਹਦਾ ਨਾਂ ਅੱਗੇ ਨੂੰ ਜਨਕ। ਜਨਕ ਦਾ ਅਰਥ ਕੀ ਹੈ? ਜਨਕ ਪਿਤਾ ਤੋਂ ਬਿਨਾਂ। ਨੋਟ ਕਰਿਓ, ਜਨਕ ਦਾ ਜਿਹੜਾ ਵਿਆਹ ਕਰਨ ਵਿੱਚ ਅਰਥ ਹੈ ਨਾ, ਜੋ ਪਿਤਾ ਤੋਂ ਬਿਨਾਂ ਪੈਦਾ ਹੋਇਆ ਹੋਵੇ ਉਹਨੂੰ ਕਹੀਏ ਜਨਕ ਭਾਸ਼ਾ ਦੇ ਵਿੱਚ, ਕਿਉਂਕਿ ਮਾਤਾ ਪਿਤਾ ਦੇ ਸੰਯੋਗ ਤੋਂ ਪੈਦਾ ਨਹੀਂ ਹੋਇਆ ਉਹ। ਇਸ ਕਰਕੇ ਉਸ ਬੱਚੇ ਦਾ ਨਾਂ ਰੱਖਿਆ ਜਨਕ। ਜਿੱਥੋਂ ਜਨਕ ਨਾਂ ਆਰੰਭ ਹੋਇਆ, ਉਸ ਮਿਥਲਾਪੁਰੀ ਦੇ ਰਾਜੇ ਨੂੰ ਫਿਰ ਜਨਕ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਉਹ ਜਨਕ ਜਿਹੜਾ ਸੀ ਗੁਰਸਿੱਖ ਪਿਆਰੇ, ਉਹ ਤ੍ਰੇਤੇ ਵਿੱਚ ਹੋਇਆ। ਇਤਿਹਾਸ ਤੁਸੀਂ ਆਮ ਵੇਖਦੇ ਹੋ, ਰਾਮਲੀਲਾ ਵਿੱਚ ਭਗਵਾਨ ਰਾਮ ਜੀ ਦੇ ਸਮਕਾਲੀ ਹੋਏ ਨੇ ਉਹ, ਤੇ ਸਮਕਾਲੀ ਹੋਣ ਦੇ ਬਾਵਜੂਦ ਗੁਰਮਤ ਵਿੱਚ, ਗੁਰੂ ਘਰ ਵਿੱਚ ਜਨਕ ਨੂੰ ਬਹੁਤ ਵੱਡੀ ਪਦਵੀ ਮਿਲੀ ਹੈ। ਗੁਰਬਾਣੀ ਵਿੱਚ ਪ੍ਰਮਾਣ ਆਏ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਭਗਤ ਰਤਨਾਵਲੀ ਜਦੋਂ ਲਿਖੀ, ਭਗਤਾਂ ਦੀ ਵਾਰ, ਤਾਂ ਸਾਰਿਆਂ ਭਗਤਾਂ ਤੋਂ ਵੱਡਾ ਦਰਜਾ ਰਾਜੇ ਜਨਕ ਨੂੰ ਦਿੱਤਾ। ਤੇ ਲਿਖ ਦਿੱਤਾ ਪੱਕੀ ਬਾਣੀ ਵਿੱਚ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਕਬੀਰ ਨੂੰ ਵੱਡਾ ਨਹੀਂ ਲਿਖਿਆ, ਸਾਰੇ ਭਗਤਾਂ ਦੀਆਂ ਪੌੜੀਆਂ ਹਨ। ਪੜ੍ਹ ਲਓ ਭਾਈ ਸਾਹਿਬ ਜੀ ਦੀਆਂ ਵਾਰਾਂ, ਰਵਿਦਾਸ ਜੀ ਨੂੰ ਵੱਡਾ ਨਹੀਂ ਲਿਖਿਆ ਤੇ ਜੇ ਵੱਡਾ ਲਿਖਿਆ ਗੁਰਮੁਖ ਪਿਆਰੇ ਉਹ ਤਾਂ ਭਗਤ ਵੱਡਾ ਰਾਜਾ ਜਨਕ ਹੈ। ਭਾਈ ਗੁਰਦਾਸ ਜੀ ਦੀ ਪੱਕੀ ਬਾਣੀ ਇਹ ਬ੍ਰਹਮਾਨ ਕਰਦੀ ਹੈ ਕਿ ਸਾਰਿਆਂ ਤੋਂ ਵੱਡਾ ਭਗਤ ਰਾਜਾ ਜਨਕ ਹੋਇਆ, ਪੱਕੀ ਬਾਣੀ। ਤੇ ਸਵਾਲ ਪੈਦਾ ਕਰ ਦਿੱਤਾ ਸਿੱਖਾਂ ਨੇ ਕਿ ਭਾਈ ਸਾਹਿਬ ਜੀ ਹੋਰਾਂ ਭਗਤਾਂ ਨੂੰ ਤੁਸੀਂ ਛੋਟੇ ਬਣਾ ਦਿੱਤਾ, ਕਬੀਰ ਸਾਹਿਬ ਕਿੱਡੇ ਭਗਤ, ਰਵਿਦਾਸ ਜੀ, ਫਰੀਦ ਸਾਹਿਬ ਜੀ ਦੀ ਕਿੱਡੀ ਭਗਤੀ, ਤੁਸੀਂ ਇਹਨੂੰ ਵੱਡਾ ਆਖੇ। ਤਾਂ ਭਾਈ ਸਾਹਿਬ ਜੀ ਕਹਿੰਦੇ ਇਹਦੀ ਵਡਿਆਈ ਅਸੀਂ ਗਾਹਾਂ ਲਿਖ ਦਿੱਤੀ ਹੈ, ਸਮਝੋ ਬਾਣੀ ਨੂੰ ਕਿ ਗੁਰਮੁਖ ਮਾਇਆ ਵਿੱਚ ਉਦਾਸੀ। ਇਹਨੂੰ ਵੱਡਾ ਤਾਂ ਲਿਖਿਆ ਇਹਨੇ ਰਾਜ ਭਾਗ ਛੱਡ ਕੇ ਭਗਤੀ ਨਹੀਂ ਕੀਤੀ, ਰਾਜ ਵੀ ਕੀਤਾ ਤੇ ਭਗਤੀ ਵੀ ਕੀਤੀ, ਸਤਨਾਮ। ਇਸ ਕਰਕੇ ਇਹਦੀ ਵੱਡੀ ਵਡਿਆਈ। ਰਾਜਾ ਹੁੰਦਿਆਂ ਹੋਇਆ ਸਾਰੇ ਲੋ ਲਸ਼ਕਰ ਰਾਣੀਆਂ ਮਹਿਲ ਬਣੇ ਹੋਏ, ਰਾਜ ਵਿੱਚ ਰਹਿ ਕੇ ਗੁਰਮੁਖ ਮਾਇਆ ਵਿੱਚ ਉਦਾਸੀ ਛੱਡ ਕੇ ਕੀ ਭਗਤੀ ਗੁਰਸਿੱਖ ਪਿਆਰਿਆ? ਤੇਰੇ ਕੋਲ ਹੈ ਕੱਖ ਨਹੀਂ ਤੇ ਤੂੰ ਕਵੇਂ ਮੈਂ ਤਿਆਗ ਤਾ, ਤੇਰਾ ਕਾਹਦਾ ਤਿਆਗ? ਆ ਲਹਿਰ ਚੱਲਦੀ ਹੈ ਤੁਹਾਡੇ ਇੱਥੇ ਕਮੈਂਟਰੀ ਕਨਾਲ, ਮੇਰੇ ਵਰਗਾ ਪੁਲ ਤੇ ਖੜਾ ਕਈ ਜਿਵੇਂ ਦੇਖੋ ਲੋਕੋ, ਮੈਂ ਤਾਂ ਸੁੱਕਾ ਖੜਾ, ਤੂੰ ਤਾਂ ਵਿੱਚ ਬੜੇ ਹੀ ਨਹੀਂ ਤੇ ਤੂੰ ਤਾਂ ਹੈ ਸੁੱਕਾ। ਹਾਂ ਵਿੱਚ ਬਣ ਕੇ ਸੌ ਖੜ ਕੇ ਮੈਂ ਸੁੱਕਾ, ਫੇਰ ਤੈਨੂੰ ਸੁੱਕਾ ਮੰਨੀਏ ਨਾ। ਜਿਹੜਾ ਮਾਇਆ ਵਿੱਚ ਰਹਿ ਕੇ ਉਦਾਸ ਰਹਿਣਾ ਇਹੀ ਔਖੀ ਗੱਲ ਹੈ, ਛੱਡ ਕੇ ਜਦੋਂ ਕੋਲੇ ਨਹੀਂ ਹੈ ਫਿਰ ਤਾਂ ਉਦਾਸ ਹੈ ਗੁਰਸਿੱਖ ਪਿਆਰਿਓ, ਫਿਰ ਤਾਂ ਸ਼ੁਕਰ ਕਰਨਾ ਹੀ ਹੈ। ਜਿਵੇਂ ਇੱਥੇ ਤੁਸੀਂ ਨਿਆਣਿਆਂ ਦਾ ਧੰਨਵਾਦ ਕਰਦੇ, ਗੱਲ ਤਾਂ ਥੋੜੀ ਮੰਨਦੇ ਨਹੀਂ ਹੈ, ਉਹ ਕਹਿਣਾ ਤਾਂ ਮੰਨਦੇ ਨਹੀਂ, ਕਹਿੰਦੇ ਅਸੀਂ ਬੱਚਿਆਂ ਦੀ ਖੁਸ਼ੀ ਹੈ ਤੇ ਉਸ ਖੁਸ਼ੀ ਵਿੱਚ ਅਸੀਂ ਵੀ ਸਹਿਮਤ ਹੈ। ਕੋਈ ਨੀ ਤੁਹਾਡੀ ਮਜਬੂਰੀ ਹੈ, ਸਤਨਾਮ, ਸਹਿਮਤ ਤੁਸੀਂ ਕਾਹਨ ਹੋ? ਤੁਹਾਡੀ ਮਜਬੂਰੀ ਹੈ, ਤੁਹਾਨੂੰ ਮਜਬੂਰੀ ਕਹਿਣਾ ਪੈਂਦਾ। ਅਸੀਂ ਵੀ ਇਹ ਗੱਲ ਚੰਗੀ ਸਮਝਦੇ ਹਾਂ ਜਿਹੜਾ ਬੱਚਾ ਕਰਦਾ ਹੈ, ਸਮਝਦਾ ਕਾਹਨੂੰ ਹੈ, ਤੂੰ ਮਜਬੂਰੀ ਹੈ। ਹੁਣ ਰਹਿਣਾ ਵਿੱਚ ਤੇ ਰਹਿਣਾ ਨਿਰਲੇਪ, ਗੁਰਮੁਖ ਮਾਇਆ ਵਿੱਚ ਉਦਾਸੀ, ਉਹੀ ਪ੍ਰਮਾਣ ਇੱਥੇ ਹੁਣ ਕੱਲ ਸਹਾਰ ਜੀ ਗੁਰੂ ਅੰਗਦ ਦੇਵ ਜੀ ਨੂੰ ਦੇ ਰਹੇ ਨੇ। ਇਹ ਨੀ ਸਮਝਣਾ ਗੁਰੂ ਅੰਗਦ ਦੇਵ ਜੀ ਰਾਜੇ ਜਨਕ ਦੇ ਅਵਤਾਰ ਸੀ, ਨਾਲ ਅਵਤਾਰ ਆਏ। ਦੂਜੀ ਬੇਨਤੀ ਸਿੱਧੀ ਸਪਸ਼ਟ ਹੈ ਕਿ ਰਾਜਾ ਜਨਕ ਭਗਤ ਸੀ, ਬ੍ਰਹਮ ਗਿਆਨੀ ਸੀ, ਉਹਨੂੰ ਕਿਸੇ ਗ੍ਰੰਥ ਵਿੱਚ ਵੀ ਅਵਤਾਰ ਨਹੀਂ ਮੰਨਿਆ ਗਿਆ। ਅਵਤਾਰ ਤਾਂ ਉਹਦੇ ਨਾਮ ਨਾਲ ਆਏ ਹੀ ਨਹੀਂ, ਇਸੇ ਅਵਤਾਰ ਸ਼ਬਦ ਨਾਲ ਹੈ। ਤੂੰ ਤਾਂ ਜਨਕ ਰਾਜਾ ਅਵਤਾਰ, ਰਾਜਾ ਜਨਕ ਵੀ ਆਇਆ ਤੇ ਨਾਲ ਅਵਤਾਰ ਵੀ ਆਇਆ। ਸੋ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਬਰਾਬਰ ਨਹੀਂ, ਹਾਂ ਰਾਜੇ ਜਨਕ ਵਾਲਾ ਗੁਣ ਉਹਨਾਂ ਵਿੱਚ ਕਿ ਚਾਰ ਚਫੇਰੇ ਮਾਇਆ ਪਦਾਰਥ, ਫਿਰ ਵੀ ਮਾਇਆ ਤੋਂ ਤਿਆਗੀ, ਫਿਰ ਵੀ ਮਾਇਆ ਤੋਂ ਨਿਰਲੇਪ, ਇਹ ਗੁਣ ਸੀ ਇੱਕ ਰਾਜੇ ਜਨਕ ਵਿੱਚ। ਜਦੋਂ ਗੁਰਸਿੱਖ ਪਿਆਰਿਓ ਵਿਆਸ ਜੀ ਦੇ ਸੁਖਦੇਵ ਜੀ ਨੇ ਪੈਦਾ ਹੋਣਾ ਸੀ ਤਾਂ ਉਹਨੂੰ ਪਤਾ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸੰਸਾਰ ਕਿਹੋ ਜਿਹਾ, ਬੜੀ ਲੰਮੀ ਕਸ ਹੈ। 12 ਸਾਲ ਉਹਨੇ ਜਨਮ ਨੇ ਨਹੀਂ ਲਿਆ, ਸੁਖਦੇਵ ਜੀ ਦਾ ਪ੍ਰਮਾਣ ਆਉਂਦਾ ਬਾਣੀ ਵਿੱਚ, ਬਹੁਤ ਜਗ੍ਹਾ ਮਹਾਰਾਜ ਨੇ ਪ੍ਰਮਾਣ ਦਿੱਤਾ। 12 ਸਾਲ ਜਨਮ ਨਹੀਂ ਲਿਆ, ਫਿਰ ਆਖਰ ਕਿਹਾ ਪਿਤਾ ਨੇ ਕਿ ਜਨਮ ਲੈ ਲੈ, ਇਹ ਤਾਂ ਵਾਹਿਗੁਰੂ ਦਾ ਜੰਮਣਾ ਮਰਨਾ ਹੁਕਮ ਹੈ, ਤੈਨੂੰ ਮੰਨਣਾ ਪੈਣਾ। ਤਾਂ ਸਾਧ ਸੰਗਤ ਫਿਰ ਹੁਣ ਗੁਰੂ ਕੀ ਨੂੰ ਧਾਰਨ ਕਰੇ, ਐਡੀ ਉਹਦੀ ਤਪੱਸਿਆ ਪਿਛਲੇ ਜਨਮ ਦੀ, ਐਡਾ ਬ੍ਰਹਮ ਗਿਆਨ। ਤੇ ਪੁੱਛਿਆ ਬਾਪੂ ਜੀ ਹੁਣ ਗੁਰੂ ਜੀ ਕਿਹਨੂੰ ਗੁਰੂ ਧਾਰਨ ਕਰ? ਤਾਂ ਉਦੋਂ ਸਾਧ ਸੰਗਤ ਵਚਨ ਕੀਤਾ ਰਾਜੇ ਜਨਕ ਨੂੰ ਗੁਰੂ ਧਾਰਨ ਕਰ। ਫਿਰ ਸ਼ੰਕਾ ਹੋ ਗਈ ਕਿ ਰਾਜਾ ਤੇ ਗੁਰੂ, ਉਹ ਤਾਂ ਮਾਇਆ ਵਿੱਚ ਰਹਿੰਦਾ, ਫੌਜਾਂ ਰਾਣੀਆਂ ਖਜ਼ਾਨੇ, ਮੈਨੂੰ ਕਿੱਥੇ ਤਾਰੂਗਾ? 12 ਸਾਲ ਫਿਰ ਲੰਘਾਤੇ ਗੁਰਮੁਖ ਪਿਆਰੇ। ਫਿਰ ਰਿਸ਼ੀ ਨੂੰ ਪੁੱਛਿਆ ਕਿਸੇ ਗੁਰੂ ਦਾ ਨਾਂ ਦੱਸੋ, ਕਹਿੰਦੇ ਉੱਥੇ ਜਾ ਕੇ ਚੱਲਣਾ, ਉੱਥੇ ਚੱਲ। ਫਿਰ ਨੀ ਗਿਆ, 12 ਸਾਲ ਫਿਰ ਬੀਤ ਗਏ। ਫਿਰ ਆਖਿਆ ਮੈਨੂੰ ਕਿਸੇ ਗੁਰੂ ਕੋਲ ਭੇਜੋ, ਕਹਿੰਦੇ ਜਨਕ ਵਰਗਾ ਗੁਰੂ ਨੀ ਲੱਭਣਾ, ਮਾਇਆ ਵਿੱਚ ਉਦਾਸੀ, ਉੱਥੇ ਹੀ ਜਾ। ਤੇ ਗੁਰਸਿੱਖ ਪਿਆਰਿਓ ਚੜਿਆ ਗਿਆ। ਇੱਥੇ ਥੋੜਾ ਕੰਮ ਹੈ, ਜਿਹੜੇ ਹੁਣ ਗੁਰੂ ਬੈਠੇ ਆ, ਅੱਡੇ ਲਾਈ ਵੀ ਜਿਹੜਾ ਆ ਜਾਵੇ, ਕੰਨਾ ਬਾਟੀ ਕੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਇੱਥੇ ਦੇਖੋ ਚੇਲਾ ਕਿਵੇਂ ਬਣਿਆ, ਬਾਬਾ ਲਹਿਣਾ ਜੀ ਨੂੰ ਕੀ ਕੁਝ ਕਰਨਾ ਪਿਆ। ਗੁਰੂ ਅਮਰਦਾਸ ਜੀ ਨੂੰ ਕਿੰਨੀ ਕਮਾਈ ਕਰਨੀ ਪਈ ਤੇ ਪਿਆਰੇ ਕਿਵੇਂ ਬਣੇ ਗੁਰੂ ਗੋਬਿੰਦ ਸਿੰਘ ਗੁਰੂ ਕਿਵੇਂ ਬਣਿਆ ਪੰਜਾਂ ਸਿੱਖਾਂ ਨੂੰ ਸਿਰ ਦੇਣੇ ਪਏ ਤਾਂ ਗੁਰੂ ਧਾਰਨ ਕਰਨਾ ਪਏ 12 ਸਾਲ ਕਬੀਰ ਨੂੰ ਮਿੰਨਤਾਂ ਕਰਨੀਆਂ ਪਈਆਂ ਤਾਂ ਗੁਰੂ ਮਿਲਿਆ ਸੀ ਰਾਮਾਨੰਦ 12 ਸਾਲ ਮਿੰਨਤਾਂ ਕਰੀ ਗਿਆ 12 ਸਾਲ ਸਿਆਲਕੋਟ ਦਾ ਸਲਵਾਨ ਰਾਜੇ ਦਾ ਪੁੱਤ ਪੂਰਨ ਸਿਆਲਕੋਟ ਸਲਵਾਨ ਰਾਜੇ ਪੂਰਨ ਦੇ ਬਾਪ ਦੇ ਨਾਂ ਤੇ ਵਸਿਆ ਹੋਇਆ ਸਲਵਾਨ ਦੇ ਤੇ ਉਹ 12 ਸਾਲ ਗੋਰਖ ਦੀਆਂ ਮਿੰਨਤਾਂ ਕਰਦਾ ਰਿਹਾ ਤਾਂ ਕਿਤੇ ਗੁਰੂ ਮਿਲਿਆ ਸੀ ਗੁਰਸਿੱਖ ਪਿਆਰਿਆ 12 ਸਾਲ ਗਾਗਰ ਢੋਈ ਗੁਰੂ ਅਮਰਦਾਸ ਮਹਾਰਾਜ ਨੇ ਤਾਂ ਗੁਰੂ ਅੰਗਦ ਦੇਵ ਜੀ ਗੁਰੂ ਲੱਭੇ ਇੱਥੇ ਤਾਂ 12 ਮਿੰਟ ਵਿਚ ਸਤਾਰਾਂ ਲੱਭਦੇ ਸਤਨਾਮ ਇੱਥੇ ਟੋਲਣ ਦੀ ਤਾਂ ਲੋੜ ਹੀ ਨਹੀਂ ਇੱਥੇ ਗੁਰੂ ਟੋਲਦੇ ਕੋਈ ਚੇਲਾ ਮਿਲੇ ਅੱਗੇ ਚੇਲੇ ਟੋਲਦੇ ਸੀ ਕੋਈ ਗੁਰੂ ਲੱਭੇ ਹੁਣ ਭਾਈ ਗੁਰੂ ਫਿਰਦੇ ਨੇ ਗਲੀਆਂ ਵਿਚ ਕੋਈ ਚੇਲਾ ਲੱਭ ਪਵੇ ਕਿਉਂਕਿ ਚੇਲਿਆਂ ਦੀ ਸ਼ੋਰਟੇਜ ਹੈ ਬਹੁਤ ਤੇ ਗੁਰੂ ਬਹੁਤ ਵੱਧ ਗਏ ਨੇ ਕੋਈ ਲੈਂਦਾ ਹੀ ਨੀ ਖਰੀਦਦਾ ਹੀ ਨੀ ਗੁਰੂਆਂ ਨੂੰ ਚੇਲਾ ਲੱਭਦਾ ਕਿਤੇ ਨੀ ਗੁਰਸਿੱਖ ਪਿਆਰਿਆ ਐਸੀ ਵਸਤਾ ਹੋਈ ਹੋਈ ਉਹ ਫੇਰ ਗਿਆ ਤੇ ਜਨਕ ਜੀ ਜਾਣਦੇ ਸੀ ਅਜੇ ਇਹਦੀ ਸ਼ੰਕਾ ਨੀ ਨਿਕਲੀ ਅਜੇ ਤਾਂ ਮੈਨੂੰ ਪਰਖਣੇ ਆਇਆ ਵੀ ਠੀਕ ਵੀ ਹੈ ਗੁਰੂ ਤਾਂ ਜਨਕ ਜੀ ਨੇ ਕੀ ਕੀਤਾ ਗੁਰਮੁਖ ਪਿਆਰਿਓ ਬ੍ਰਹਮ ਗਿਆਨੀ ਗੁਰ ਇਤਿਹਾਸ ਦੀ ਕਥਾ ਹੈ ਜਦ ਉਹਨੇ ਆਉਣਾ ਸੀ ਸੁਖਦੇਵ ਨੇ ਰਾਣੀਆਂ ਬੁਲਾਣੀਆਂ ਆਪਣੀਆਂ ਜਵਾਨ ਬੁਲਾ ਕੇ ਇੱਕ ਪਾਸੇ ਬਿਠਾ ਲਈਆਂ ਇੱਕ ਪਾਸੇ ਕੋਲਿਆਂ ਦੀ ਅੰਗੀਠੀ ਲਾ ਲਈ ਰਾਜੇ ਜਨਕ ਨੇ ਬ੍ਰਹਮ ਗਿਆਨ ਐਵੇਂ ਨੀ ਉਹਨੂੰ ਵੱਡਾ ਭਗਤ ਕਿਹਾ ਗੁਰਬਾਣੀ ਵਿੱਚ ਇੱਕ ਘੜੀ ਦੇ ਸਾਧ ਸੰਗਤ ਸਿਮਰਨ ਦੇ ਨਾਲ ਨਰਕਾਂ ਨੂੰ ਜੀ ਨੇ ਖਾਲੀ ਕਰਾ ਤਾ ਕੋਈ ਤਾਕਤ ਸੀ ਇੱਕ ਘੜੀ ਇੱਕ ਪਲ ਦਾ ਸਿਮਰਨ ਦੇ ਕੇ ਸਾਰੇ ਨਰਕਾਂ ਤੋਂ ਪੱਕੀ ਬਾਣੀ ਦਾ ਪ੍ਰਮਾਣ ਹੈ ਸਾਰਿਆਂ ਦੀ ਬੰਦ ਖਲਾਸੀ ਕਰਾਤੀ ਕੋਈ ਛੋਟਾ ਭਗਤ ਨਹੀਂ ਸੀ ਜਦ ਸੁਖਦੇਵ ਗਿਆ ਗੁਰੂ ਧਾਰਨ ਤੇ ਇੱਕ ਪੈਰ ਤਾਂ ਉਹਨੇ ਰੱਖ ਲਿਆ ਰਾਣੀ ਦੀ ਗੋਦ ਵਿੱਚ ਤੇ ਦੂਜਾ ਰੱਖ ਲਿਆ ਮਗ ਦੇ ਕੋਲਿਆਂ ਪਰ ਰਾਜੇ ਜਨਕ ਨੇ ਬ੍ਰਹਮ ਗਿਆਨੀ ਸੀ ਉੱਥੇ ਅੱਗ ਦਾ ਤੇ ਪਾਣੀ ਦਾ ਕੀ ਫਰਕ ਸੀ ਉਹ ਜਦ ਗਿਆ ਨਾ ਉਹਨੇ ਅੰਗੀਠੀ ਨਹੀਂ ਦੇਖੀ ਜਿਵੇਂ ਆਪਣਾ ਸੁਭਾਅ ਹੈ ਕਿ ਇਹਦਾ ਗੁਣ ਨਹੀਂ ਦੇਖਣਾ ਆਪਾਂ ਨੇ 1000 ਪਾਉਂਡ ਦਾ ਕਿਸੇ ਦੇ ਸੂਟ ਪਾਇਆ ਹੋਵੇ ਉਹ ਨਹੀਂ ਵੇਖਣਾ ਜੇ ਉਹਦੇ ਦਾਗ ਲੱਗਿਆ ਹੋਊ ਜਦੇ ਕਹਿਣਗੇ ਤੇਰੇ ਕਾਲਰ ਪਰ ਦਾਗ ਲੱਗਿਆ ਸਤਨਾਮ ਉਹਦੇ 1000 ਪਾਉਂਡ ਗਏ ਮਿੱਟੀ ਦੀ ਜਦੇ ਔਗਣ ਵੇਖਣਾ ਆਪਾਂ ਨੇ ਗੁਣ ਵੇਖਣਾ ਤਾਂ ਸਾਨੂੰ ਆਏ ਹੀ ਨਹੀਂ ਉਹ ਗਿਆ ਸੁਖਦੇਵ ਇੱਕ ਰਾਣੀ ਦੀ ਗੋਦ ਵਿੱਚ ਪੈਰ ਰੱਖਿਆ ਵਾ ਤੇ ਇੱਕ ਰੱਖਿਆ ਵਾ ਅੰਗੀਠੀ ਤੇ ਉਹ ਰਾਣੀ ਦੇ ਗੋਦ ਵਿੱਚ ਪੈਰ ਰੱਖਿਆ ਵਾ ਦੇਖ ਕੇ ਕਹਿੰਦਾ ਇਹ ਕਾਹਦਾ ਬ੍ਰਹਮ ਗਿਆਨੀ ਹੈ ਕਹਿੰਦਾ ਰਾਣੀਆਂ ਤੇ ਕਹਿੰਦਾ ਜਨਾਨੀਆਂ ਤੇ ਆਪਣੇ ਪੈਰ ਘਟਾਉਂਦਾ ਆਖੋ ਸਤਨਾਮ ਇਹ ਨੀ ਵੇਖਿਆ ਕਿ ਦੂਆ ਪੈਰ ਦੇਖ ਅੱਗ ਤੇ ਪਿਆ ਤੇ ਰਾਮ ਨੂੰ ਅੱਗ ਦਾ ਕੋਈ ਫਰਕ ਹੀ ਨੀ ਹੋਇਆ ਕੋਲੇ ਮਗਦੇ ਨੇ ਉਹ ਨੀ ਵੇਖਿਆ ਉੱਥੋਂ ਹੀ ਮੁੜਿਆ ਗੁਰਸਿੱਖ ਪਿਆਰਿਓ ਕਹਿੰਦਾ ਮੈਂ ਨੀ ਇਹ ਜੇ ਗੁਰੂ ਗੁਰੂ ਧਾਰਨ ਕਰਦਾ ਇਹ ਤਾਂ ਜਨਾਨੀਆਂ ਤੋਂ ਪੈਰ ਘਟਾਉਂਦਾ ਸਭਾ ਦੇ ਵਿੱਚ ਬੈਠ ਕੇ ਇਹਨੂੰ ਸੰਗ ਕੋਈ ਨੀ 12 ਸਾਲ ਫੇਰ ਲੰਘਾ ਤੇ ਫੇਰ ਕਹਿੰਦਾ ਰਿਸ਼ੀ ਜੀ ਦੱਸੋ ਕਿੱਥੇ ਜਾਵਾਂ ਉਮਰ ਲੰਘਦੀ ਜਾਂਦੀ ਹੈ ਕਹਿੰਦੇ ਉੱਥੇ ਜਾਣਾ ਪੈਣਾ ਹੈ ਫੇਰ ਗਿਆ ਗੁਰਸਿੱਖ ਪਿਆਰਿਓ ਫੇਰ ਰਚਨਾ ਕੀ ਰਚੀ ਜਦੋਂ ਇਹ ਗਿਆ ਇਹਦੇ ਹੱਥ ਵਿੱਚ ਇੱਕ ਪਰਨਾ ਸੀ ਲੰਗੋਟੀ ਇੱਕ ਟਿੱਪੀ ਸੀ ਛੋਟੀ ਹੁੰਦੀ ਹੈ ਰਿਸ਼ੀਆਂ ਦੇ ਉਹ ਜਿੱਥੇ ਜਨਕ ਦੀ ਡਿਊਟੀ ਸੀ ਨਾ ਉਹਦੇ ਵਿੱਚ ਰੱਖਤੀ ਆਪਣੀ ਚਿੱਪੀ ਯਾਰ ਛੋਟੀ ਚਲਿਆ ਗਿਆ ਅੰਦਰ ਬੈਠ ਗਿਆ ਜਾ ਕੇ ਦਰਬਾਰ ਦੇ ਵਿੱਚ ਗੁਰੂ ਧਾਰਨ ਆਏ ਤੇ ਜਨਕ ਜੀ ਨੇ ਕੀ ਪ੍ਰਵਿਰਤੀ ਕੀਤੀ ਜਿਹੜੀ ਡਿਊਟੀ ਵਿੱਚ ਇਹਨੇ ਆਪਣਾ ਸਮਾਨ ਰੱਖਿਆ ਸੀ ਲੰਗੋਟੀ ਯਾਰ ਛੋਟੀ ਚਿੱਪੀ ਉਸ ਡਿਊਟੀ ਨੂੰ ਅੱਗ ਲਵਾ ਦਿੱਤੀ ਜਦ ਰੌਲਾ ਪਿਆ ਡਿਊਟੀ ਨੂੰ ਅੱਗ ਲੱਗ ਗਈ ਜਨਕ ਜੀ ਤਾਂ ਆਰਾਮ ਨਾਲ ਬੈਠੇ ਰਹੇ ਇਹ ਨੱਚਣ ਲੱਗਿਆ ਕਹਿੰਦਾ ਮੇਰੀ ਚਿੱਪੀ ਨਾ ਸੜ ਜਾਵੇ ਸਤਨਾਮ ਮੇਰੀ ਕਹਿੰਦਾ ਲੰਗੋਟੀ ਪਈ ਆ ਉੱਥੇ ਜਨਕ ਜੀ ਕਹਿੰਦੇ ਜੇ ਚਿੱਪੀ ਦਾ ਹੀ ਫਿਕਰ ਹੈ ਫੇਰ ਤੂੰ ਕਿਹੜਾ ਚੇਲਾ ਬਣੇਗਾ ਮੇਰਾ ਉਹ ਜਿਹਦੀ ਡਿਊਟੀ ਸੜਦੀ ਆ ਉਹ ਹਿਲਿਆ ਨੀ ਤੂੰ ਚਿੱਪੀ ਪਿੱਛੇ ਨੱਚ ਗਿਆ ਜਿਹਦਾ ਮੇਰਾ ਘਰ ਸੜਦਾ ਉਹ ਫੇਰ ਚਰਨ ਫੜੇ ਸੀ ਗੁਰਸਿੱਖ ਪਿਆਰਿਓ ਫੇਰ ਜਨਕ ਜਨਕ ਬੈਠੇ ਸਿੰਘਾਸਣ ਨੋ ਮੁਨੀ ਧੂਰ ਮੁਖ ਲਾਵੇ ਗੋ ਸੁਖ ਜਨਕ ਪਗੀ ਪਗ ਲਾਵੇ ਗੋ ਸੁਖ ਫੇਰ ਗੁਰੂ ਧਾਰਨ ਕੀਤਾ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਜਿਹਦੇ ਮਾਇਆ ਵਿੱਚ ਰਹਿ ਕੇ ਗੁਰਸਿੱਖ ਪਿਆਰੇ ਉਹ ਰਾਜ ਕਰਦੇ ਨੇ ਗ੍ਰਿਸ਼ਤ ਵਿੱਚ ਰਹਿੰਦੇ ਆ ਫੌਜਾਂ ਰੱਖਦੇ ਨੇ ਗੁਰਸਿੱਖ ਪਿਆਰਿਓ ਨਿਰਲੇਪ ਰਹਿਣਾ ਇਹੀ ਸਾਨੂੰ ਹੁਣ ਗੁਰੂ ਅੰਗਦ ਦੇਵ ਜੀ ਦਾ ਪ੍ਰਮਾਣ ਦਿੰਦੇ ਨੇ अवतार नहीं सी राजा जनक, ओदा एक गुण लेना है आपने। जनक कहिए बिना पिता तो, ते बिना पिता तो कौन है भाई? हुण तुसीं बहुत स्याणे बैठे हो, आपे सोच लो की अर्थ लवांगे इत्थे जनक दा। जनक कहिए पिता तो बिना, पिता तो बिना तो वाहिगुरु है, अको सतनाम एक परमेश्वर ही। सो इत्थे संपर्दा दा अर्थ आवेगा, जनक दा अर्थ वाहिगुरु, जो जा कोई मात पिता नहीं है, किसे तो पैदा नहीं होया, जेड़ा ओ परमेश्वर वाहिगुरु। ओ प्रमाण दे रहे ने, क्योंकि कल सहार जी वेदा दे वक्ते से महान दिज पंडर सी, ओ शास्त्र दे महान विद्वान सन, तू ता जनक राजा, राज नाम संस्कृत विच प्रकाश दे, चरणे दे, रोशनी दे। राजा जो रोशनी वाला होवे, जिदे विच प्रकाश होवे, हे गुरु अंगद देव पातशाह जी, तुसी ता अकाल पुरख दा रूप, ना भैण ना भरा कमाया, पढ़ो मारू सोले गुरसिख प्यार, ना ओदा कोई माता है, ना ताता है, ना माता है, ना जाता है, ना पाता है, वो अकाल पुरख वाहिगुरु दा रूप हो तुसी। फिर अवतार नाल, क्योंकि श्री गुरु नानक देव महाराज जी गद्दी ते विराजमान हो, तू ता जनक राजा अवतार,
1: सबद संसार सार,
0: तुसी संसार नू की बख्शिश कीती, सबद सार, सब तो श्रेष्ठ, शब्द कह लो, नाम कह लो, बाणी कह लो, गुरुमंत्र कह लो, गुरु उपदेश कह लो, फर्क नहीं समझना, सच कह लो, नाम कह लो, शब्द कह लो, बाणी कह लो, अनंत साहब की पौड़ी पढ़ लिया करो, जे तुहानू बहम हुण भी पिया भी नाम कोई होर दऊगा ते बाणी कोई होर है ना, सच कोई होर है, ता आनंद साहब की इको पौड़ी विच गुरु अमरदास जी ने निर्णय कीता, ऐ सरवणो मेरे हो, सच है सुनने नो पठाए, सच के है ना, सच्चे सुनने पठाए, अगली तुक पढ़ो, सच है कि सच है सुनने नो पठाए, शरीर लाए सुनो सत बाणी, देखो सच की है बाणी, सच कह लो, बाणी कह लो, ते सच ते बाणी नू अखीरली तुक विच हो डिग्री दे दिती, कह नानक अमृत नाम सुनो पवित्र होवो, सच है सुनने नो पठाए। कोई शंका तो नहीं रही भी नाम हो रहा, बाणी हो रहा, तो सच हो रहा, इसे तो शंका बाजी तुरे फिरते ने कि नाम लहन जाने, हाँ बापू पता नहीं नाम है ही नहीं, अज के अको सतनाम, ए एक ही कखर नाम है, तुसी एवं भटकते फिरते वाले दाड़े, बाणी जो कुछ भी है ये सब नाम है, एक ही कखर नाम है। हे गुरु अंगद देव जी, तुसी जो सार सब तो श्रेष्ठ वाहिगुरु का शब्द है, वो धारण किया है,
1: रहा जगतर जल पद्म विचार,
0: वेखो ही राजे जनक वाला ही प्रवान, तुसी इस तरह रह रहे हो जिमें जल पद्म, जिमें जल दे विच कमल रहिंदा है, गुरमुख माया विच उदासी, जल दे विच रह के सुखा रहना, ते सतगुर पातशाह ने कमल दा एक जगह प्रमाण नहीं दता, बहुत जगह प्रमाण दता, ए वड़ियाई है ना, उहदे विच फुल तां होर भी बहुत ने, सारिआं तों फुल तां गुलाब दा चंगा किहा चमेली दा, पर नहीं लिया उहनां नूं, उहनां दे विच गुण नहीं कमल वाला, कमल वाला गुण की है, पंकज पाथे पंक महामद गुंफिया, जेड़ा पंक जे कमल है वो किथों पैदा हुंदा, पंक नाम है चिकड़ दा, गंद विचों पैदा हुंदा, उहदी जड़ तां टोभे दे हेठ हुंदी है जिथे सारा गंद टिके हुंदा, वो सारी गंद विचों पैदा होया है, उहदी जड़ है जेड़ी कमल फुल दी वो गंद विच है, उहदी जेड़ी बॉडी है सारी वो पानी विच डुबी होई है, पानी विच खड़ा हुंदा है, ते जेड़ा सिर है वो बाहर हुंदा है, ते सिर विच इतनी वड्याई पा दित्ती वाहिगुरु ने, खड़ा पानी विच, रुजगार पानी विच, रहस पानी विच डुबिया होया है, पर सिर इतना निर्मल है कि दस दिन मीह पई जावे कदे पत्तियां नूं गिल्ली नहीं होण दिंदा, जे स्प्रे पंप लेके भी तुसी कमल फुल दे उते स्प्रे करो ना पानी दी, ता भी पत्तियां सुकियां ही रहणगियां, इहो जिहा गुरसिख दा जीवन, भरिया समुद्र माया दा संसार रूपी जिहदे विच सिख ने रहणा है, पर कमल फुल वांग अपनी मत नूं अपनी बुद्धि नूं, सिर विच हुंदी है मत ते बुद्धि, بس اونو نرمل رکھے پجن نہ دے ایدے وچ پھر دعا پرمان ایک پنچی لے گیا بڑھائی وہ کیڑا پنچی جیوں مرغائی پنک نہ پیجے مرغائیاں عام ٹوبیاں وچ سروبراں وچ جھیلاں وچ رہندیاں نے تے وچ ٹوبی ماردیاں نے روٹی اوتھوں ہی کھاندیاں نے بچے اوتھے ہی پا دیاں نے پر مرغائی نو کدے پھڑ کے ویکھ لو کھمب سکے دا سکا ایہو جا گر سکھ دا جیون ہے گرو انگد دیو مہاراج تسی رہے جگتر جل پدم بچار جال کہیے پانی پدم کہیے پنکج کمل بولے تہاڈا جیون کیسا ہے سنسار وچ جس طرح پانی وچ رہے گا ہویا کمل سکا ہے اس طرح تسی مایا تو نرلیپ اتہاس وچ ذکر آندا ہے پریمیوں کہ گرو انگد دیو پاتشاہ جی تو چھ کو مایا پرے رہی ہے چھ کو مایا دا اثر تے شری گرو نانک دیو جی تو بارہ کو مایا پرے رہی ہے بارہ کو ویکھ لو کنے ہونے بارہ کو گرو نانک دیو جی تو مایا دا اثر پرے رہندا سی جدھر نو جاندے سی چھ کو شری گرو انگد دیو پاتشاہ تو مایا دور رہی ہے تے دھن گرو امر داس مہاراج جدو گوئندوال صاحب سنسار نو تار رہے سی ادو مایا لکشمی جی دی پوجا ہوندی ہے وشنو بھگوان جی دے گھر والی سات سات روپ دھارن کر کے سری گرو امر داس جی دے چرنا وچ حاضر ہوئی سی گوئندوال صاحب ہزاراں لوگ ویکھ رہے سی اوتھے گرسکھ پیارے وہ کتھا لمبی ہے پھر اگے پرمان آوے گا پر تسی گرو انگد دیو مہاراج کیسے ہو جیسے جل وچ رہندا ہویا کمل پھل سکھا ہے ایسے نو پہ گرمکتائی لکھے یہی گن جنک وچ سی مایا دا تیاگ نہیں کیا گرسکھ پیارو چڈن نو نہیں کیا وہ جڑے چڈے پھردے سی جوگی سات سنت دکھی منی انہاں دا تا کھنڈن کیتا ہے مہاراج ایتھے دیکھو سمندر ہے تہاڈے آلے دوالے ایتھے بوٹنگ دا بڑا شوق ہے تہانوں بہت لوگ بوٹنگ کردے نے پر ایک گل یاد رکھیو جیڑی کشتی ہے وہ پانی تو بنا چل نہیں سکدی اے پالیسی ہل روڈ تے تاں تسی کدے نہیں ویکھی ہونی کشتی جاندی نہیں جد بھی دیکھو گے پانی وچ ویکھو گے نا چلدی تے نال ایک دوجی بھی شرط ہے وہ چلدی بھی تسی پانی وچ ویکھو گے جے ڈبدی ویکھو گے تا بھی پانی وچ سڑک تے انہیں ڈبنا بھی نہیں ہے کسی نو چلاؤں دا بھی پانی ہوئے تے ڈوبدا بھی پانی ہوئے پانی تو بنا کشتی نہ چل سکے نہ ڈب سکے بس یہی مایا روپی پدارتھ پانی ہے یہ بنا ساری زندگی دا بیڑا کشتی ایک قدم بھی نہیں چلنی کہنے نو کو کہی جوے تیاگی اسی مایا نہیں لندے پر کہنے ہی ہے ایس گیٹ نہ ہو پچھلے پاسے نو آکے دے جو آج کے ستنام چلنا کم مایا نہ ہے پھر کے اگے رکھیے آپ کو آکے اگے رکھیے میں کہنے اونا دکھا کے دیں لفافے چپا کے دے جی فرق کی پیا گرسک پیا لو فرق تا تائیں لفافے نو چھیڑے نا وہ تا رکھن دے بعد جدے گرنے ہیں بھی کنے آئے ہیں پھر تو تیاگی کتوں ہویا سدگر گرو گرنتھ صاحب جی نے بڑے سارے بندھن توڑے پر اسی پھر بھی ہوئی پکھنڈ باز وچ پھسے ہیں سدگر بانی چ کہہ دتا کہ مایا ایک ایسی چیز ہے کہو کبیر جس ادھر تس مایا جی نے پیٹ راہی جنم لے وہ مایا تو نہیں بچ سکے گا مایا تو بنا ادا سرنا نہیں نمبر دو کہو کبیر جس ادھر جنوں پیٹ لگے ہے کتھے مایا تو بنا سرو یہ روٹیاں جڑے کھانے بھی مایا ہے کپڑا بھی مایا ہے ہوا بھی مایا ہے پانی بھی مایا ہے انہاں نو بھی چھڑ دو ساڈا شریر بھی مایا ہے یہ چیتن مایا ساڈا شریر ہے گرسکھ پیارے پر گرسکھ نو کہ تو اپنے جیون دا بیڑا مایا وچ چلاونا ہے ادھے بنا چلنا نہیں پر ایک ٹیکنیک ہے بیڑی دی وہ ہمیشہ ہی پانی نو ہیٹھ رکھ دی ہے اوپر نہیں آن دیندی بس جدو اوپر آ گیا انہیں قبضہ کر دینے ڈوب دینی اسی طرح ہی مایا داسی بنا کے چرنا دی یہ اپنے نیواں رکھنا ہے اونچا نہیں سر پر نہیں چڑھ دینا میں سر پر چڑھی نہیں تے گیا نہیں پھر گرسکھ پیارے پھر منمکھ کھا دے گرمکھ ابھرے نہیں سچ نہ ہم چیت لائے یہ شری گرو انگد دیو مہاراج ਤੁਸੀਂ ਐਸੇ ਅਵਤਾਰ ਹੋ, ਗ੍ਰਿਸਤ ਵਿੱਚ ਰਹਿ ਰਹੇ ਹੋ, ਸੰਸਾਰ ਨੂੰ ਉਤਾਰ ਰਹੇ ਹੋ, ਸਰਬ ਤਰ੍ਹਾਂ ਦੀ ਮਾਇਆ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੈ, ਪਰ ਰਹਿ ਕਿਸ ਤਰ੍ਹਾਂ ਰਹੇ ਹੋ? ਜਿਸ ਤਰ੍ਹਾਂ ਜਲ ਵਿੱਚ ਕਮਲ ਰਹਿ ਰਹੇ, ਪਾਣੀ ਵਿੱਚ ਰਹਿੰਦੇ ਹੀ ਸੁੱਕਾ ਹੈ।
1: ਕਲ ਪੱਤਰ ਰੋਗ ਵਿਦਾਰ,
0: ਕਲ ਪੱਤਰ ਰੋਗ ਵਿਦਾਰ, ਦੋ ਦਰਖਤਾਂ ਦਾ ਨਾਂ ਹੈ ਭਾਈ ਇੱਥੇ। ਕਲਪ ਤਰ ਤਾਂ ਉਹ ਦਰਖਤ ਹੈ ਜਿਹਨੂੰ ਪਾਰ ਜਾਤ ਕਹਿੰਦੇ, ਆਪਾਂ ਬਾਣੀ ਵਿੱਚ ਬਹੁਤ ਵਾਰ ਜ਼ਿਕਰ ਆਏ, ਪਾਰ ਜਾਤ ਰੁੱਖ। ਸੁਖਮਨੀ ਸਾਹਿਬ ਪੜ੍ਹਦੇ ਸੁਣਦੇ ਤੁਸੀਂ, ਪਾਰ ਜਾਤ ਹੈ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਤੇ ਇੱਕ ਪਾਰ ਜਾਤ ਰੁੱਖ ਹੈ ਕਲਪ ਤਰ, ਜਿਹਦਾ ਕਲਪ ਨਾਮ ਹੈ ਸਾਡੀਆਂ ਇੱਛਾਵਾਂ ਕਲਪਨਾ, ਤੇ ਤਰ ਨਾਮ ਹੈ ਹਿੰਦੀ ਵਿੱਚ ਰੁੱਖ ਦਾ, ਵਰਿਕਸ਼ ਦਾ, ਜਿਹਨੂੰ ਤੁਸੀਂ ਟ੍ਰੀ ਕਹਿੰਦੇ ਹੋ ਨਾ ਦਰਖਤ, ਉਹਨੂੰ ਭਾਈ ਸੰਸਕ੍ਰਿਤ ਵਿੱਚ ਤਰੂ ਕਹਿੰਦੇ ਨੇ। ਬਹੁਤ ਵਾਰ ਫਲ, ਬਹੁਤ ਵਾਰ ਪਾਠ ਆਇਆ ਬਾਣੀ ਵਿੱਚ ਤਰੂ। ਇਹ ਕਲਪ ਕਹੀਏ ਸਾਡੀਆਂ ਇੱਛਾਵਾਂ ਕਲਪਨਾ, ਤਰੂ ਕਹੀਏ ਤਰ ਕਹੀਏ ਦਰਖਤ, ਜੋ ਸਾਡੀਆਂ ਇੱਛਾਵਾਂ ਪੂਰੀਆਂ ਕਰਦਾ ਹੋਵੇ ਉਹਨੂੰ ਕਹੀਏ ਕਲਪ ਤਰ। ਤੇ ਦੂਜਾ ਨਾਂ ਆਇਆ ਰੋਗ ਵਿਦਾਰ। ਰੋਗ ਵਿਦਾਰ ਇੱਕ ਦਰਖਤ ਦਾ ਨਾਂ ਹੈ ਜਿਹਨੂੰ ਤੁਸੀਂ ਧਨਵੰਤਰ ਕਹਿੰਦੇ ਹੋ, ਧਨਵੰਤਰੀ। ਵੈਦਿਕ ਦਾ ਗ੍ਰੰਥ ਜਿਹੜਾ ਸਾਰੇ ਰੋਗਾਂ ਨੂੰ ਕੱਟਣ ਵਿੱਚ ਧਨਵੰਤਰ ਵੈਦ, ਇਹ ਵੀ ਸਮੁੰਦਰ ਵਿੱਚੋਂ ਨਿਕਲੇ, ਕਲਪਤਰ ਵੀ ਸਮੁੰਦਰ ਵਿੱਚੋਂ ਨਿਕਲੇ। ਫਿਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਸੀਂ ਕਲਪਤਰ ਹੋ, ਕਿਉਂ? ਜੋ ਵੀ ਇੱਛਾ ਲੈ ਕੇ ਤੁਹਾਡੇ ਕੋਲ ਆਉਂਦਾ ਉਹ ਇੱਛਾ ਪੂਰਕ ਸਰਵ ਸੁਖ ਦਾਤਾ ਹਰ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ। ਜੋ ਵੀ ਤੁਹਾਡੇ ਕੋਲ ਆ ਕੇ ਮੰਗ ਕਰਦੇ ਉਹੀ ਤੁਸੀਂ ਪੂਰੀ ਕਰਦੇ ਹੋ, ਜਿਸ ਕਰਕੇ ਤੁਸੀਂ ਕਲਪ ਤਰੋ। ਇਹ ਹੈ ਤਾਂ ਭਾਈ ਬੜੀਆਂ ਚੰਗੀਆਂ ਚੀਜ਼ਾਂ, 14 ਰਤਨਾਂ ਵਿੱਚ ਕਲਪ ਤਰ ਦੀ ਗਿਣਤੀ ਹੈ। ਜਦੋਂ 14 ਰਤਨ ਅੱਗੇ ਸ਼ਬਦ ਆਉਣਾ, ਸਵਈਆਂ ਵਿੱਚ 14 ਰਤਨ ਨਿਕਾਲੇ, ਸੱਤੇ ਦੀ ਵਾਰ ਵਿੱਚ ਸ਼ਬਦ ਆਵੇਗਾ। ਉਹ 14 ਰਤਨ ਜਿਹੜੇ ਸਮੁੰਦਰਾਂ ਚੋਂ ਨਿਕਲੇ ਉਹਦੇ ਵਿੱਚੋਂ ਹੀ ਇਹ ਬ੍ਰਿਕਸ਼ ਨਿਕਲੇ, ਤੇ ਸਮੁੰਦਰ ਵਿੱਚੋਂ ਨਿਕਲਣ ਕਰਕੇ ਹੀ ਇਹਦਾ ਨਾਮ ਪਾਰ ਜਾਤ ਹੈ। ਪਾਰ ਜਾਤ ਹਿੰਦੀ ਦਾ ਸ਼ਬਦ ਹੈ, ਪਾਰੀ ਜਮਾ ਜਾਤ। ਪਾਰੀ ਨਾਮ ਕਹਿੰਦੇ ਨੇ ਹਿੰਦੀ ਵਿੱਚ ਪਾਣੀ ਨੂੰ, ਜਾਤ ਕਹਿੰਦੇ ਨੇ ਹਿੰਦੀ ਵਿੱਚ ਪੈਦਾ ਹੋਣ ਨੂੰ। ਪਾਰੀ ਜਾਤ ਜਿਹੜਾ ਪਾਣੀ ਵਿੱਚੋਂ ਪੈਦਾ ਹੋਇਆ ਹੋਵੇ, ਜਿਸ ਕਰਕੇ ਇਹਨੂੰ ਪਾਰ ਜਾਤ ਕਿਹਾ ਜਾਂਦਾ। ਪਾਰ ਪਾਣੀ ਵਿੱਚੋਂ ਨਿਕਲਣ ਕਰਕੇ ਇਹ ਬੜੀ ਚੰਗੀ ਚੀਜ਼ ਹੈ। 14 ਰਤਨਾਂ ਵਿੱਚੋਂ ਇੱਕ ਕਾਮ ਧੇਨ ਗਊ ਤੁਸੀਂ ਸੁਣਿਆ ਹੋਣਾ, ਉਹ ਸਾਰੀਆਂ ਕਾਮਨਾਵਾਂ ਪੂਰੀਆਂ ਕਰਦੀ ਹੈ, ਜੋ ਕੋਈ ਜਾ ਕੇ ਮੰਗ ਲਓ। ਪਰ ਗੁਰੂ ਅਰਜਨ ਪਾਤਸ਼ਾਹ ਨੇ ਬੜਾ ਸਿੱਧਾ ਰਸਤਾ ਦੱਸਿਆ, ਕਹਿੰਦੇ ਲੋਕੋ ਇਹ ਦੋ ਚੀਜ਼ਾਂ ਹੈ ਤਾਂ ਸਹੀ, ਸਮੁੰਦਰ ਵਿੱਚੋਂ ਨਿਕਲੀਆਂ, ਝੂਠ ਨੀ। ਪਰ ਹੁਣ ਕਿੱਥੇ ਨੇ? ਹੁਣ ਇਹ ਦੋਵੇਂ ਭਾਈ ਇੰਦਰਪੁਰੀ ਵਿੱਚ ਨੇ। ਪਾਰ ਜਾਤ ਰੁੱਖ ਵੀ ਇੰਦਰ ਦੇ ਬਾਗ ਵਿੱਚ ਹੈ, ਤੇ ਕਾਮ ਧੇਨ ਗਊ ਵੀ ਇੰਦਰ ਦੇ ਦਰਬਾਰ ਵਿੱਚ ਖੜੀ ਹੈ। ਹੈਂਗੀਆਂ ਜ਼ਰੂਰ, ਕਲਪਨਾ ਵੀ ਪੂਰੀਆਂ ਕਰਦੀਆਂ, ਪਰ ਹੈ ਇੰਦਰ ਦੇ ਦਰਬਾਰ ਵਿੱਚ। ਤਾਂ ਮੈਂ ਤਾਂ ਤੁਹਾਨੂੰ ਸਾਫ਼ ਕਹਿੰਦਾ ਵੀ ਇੰਗਲੈਂਡ ਵਾਲਿਓ, ਚੰਦਰਮਾ ਤੇ ਤਾਂ ਉਤਰ ਜਾਓਗੇ ਪਰ ਇੰਦਰ ਪੂਰੀ ਨੀ ਲੱਭਣੀ। ਤੇ ਤੁਹਾਨੂੰ ਕੀ ਫਾਇਦਾ ਹੋ ਉਹਨਾਂ ਦਾ, ਜਿੱਥੇ ਸਾਡੀ ਪਹੁੰਚ ਹੀ ਨੀ ਹੈ, ਜਿੱਥੇ ਬੰਦਾ ਜਾ ਹੀ ਨੀ ਸਕਦਾ, ਉਹਨਾਂ ਚੰਗੀਆਂ ਚੀਜ਼ਾਂ ਦਾ ਸਾਨੂੰ ਕੀ ਫਾਇਦਾ? ਬਈ ਫਾਇਦਾ ਤਾਂ ਉੱਥੇ ਜਿੱਥੇ ਸਾਡੀ ਪਹੁੰਚ ਹੋਵੇ। ਇਸੇ ਕਰਕੇ ਤੁਹਾਨੂੰ ਸੁਖਮਨੀ ਸਾਹਿਬ ਵਿੱਚ ਨਿਰਣਾ ਕਰ ਦਿੱਤਾ, ਪਾਰ ਜਾਤ ਏ ਹਰ ਕੋ ਨਾਮ, ਵਾਹਿਗੁਰੂ ਦਾ ਨਾਮ ਜਪ ਲਓ, ਜੋ ਮਰਜ਼ੀ ਮੰਗ ਲਓ। ਵਾਹਿਗੁਰੂ ਦੇ ਨਾਮ ਵਿੱਚ ਰਿਧੀਆਂ ਸਿੱਧੀਆਂ ਪਈਆਂ ਨੇ। ਕਾਮ ਧੇਨ ਕਰ ਕਰ ਗੁਣ ਗਾਮ, ਗੁਰੂ ਦੇ ਗੁਣ ਗਾਓ, ਕੀਰਤਨ ਕਰੋ, ਸੁਣੋ, ਸਾਰੀਆਂ ਇੱਛਾ ਪੂਰਨ ਕਰਨ ਵਿੱਚ ਸਮਰੱਥ ਹੈ। ਕਾਮ ਧੇਨ ਗਊ ਹੈ ਗੁਰੂ ਕਾ ਕੀਰਤਨ, ਨਾਮ ਜਪਣਾ ਹੈ ਕਲਪ ਤਰ ਬਿਰਛ। ਤੇ ਫੇਰ ਕਹਿੰਦੇ ਜੇ ਦੋਏ ਕੰਮ ਨੀ ਔਖੇ ਨੇ ਤਾਂ ਸਭ ਤੇ ਉੱਤਮ ਹਰ ਕੀ ਕਥਾ, ਨਾ ਨਾਮ ਜਪ ਨਾ ਬਾਜਾ ਢੋਲਕੀ ਖੜਕਾ, ਬੈਠ ਕੇ ਬਾਣੀ ਦੀ ਕਥਾ ਸੁਣ ਲੈ ਅੱਜ ਕੇ ਅਖੋ ਸਤਨਾਮ। ਇਹ ਉੱਤਮ ਕਿਉਂ ਹੈ ਭਾਈ? ਹੁਣ ਨਾ ਤਾਂ ਬਾਜਾ ਵਜਾਉਣਾ ਪਿਆ, ਨਾ ਛੈਣੇ, ਨਾ ਸਾਰੰਗੀ, ਨਾ ਢੱਠ, ਨਾ ਗੁਰਸਿੱਖ ਪਿਆਰੇ ਸਮਾਧੀ ਲਾਉਣੀ ਪਈ ਨਾਮ ਜਪਣ ਵਾਸਤੇ। ਕਿਤੇ ਸਿਖਾਲਾ ਕੰਮ ਹੈ? ਪੜ੍ਹਿਆ ਲਿਖਿਆ ਹੋਵੇ, ਬਾਣੀ ਜਾਣਦਾ ਹੋਵੇ, ਬਸ ਇੱਥੇ ਆ ਕੇ ਆਪਾਂ ਬੈਠ ਕੇ ਕੰਨਾਂ ਵਿੱਚ ਪੈ ਰਹੀ ਹੈ ਕਥਾ, ਕੁਝ ਕਰਨਾ ਪਏ ਨੀ। ਸਭ ਤੋਂ ਸਿਖਾਲਾ ਕੰਮ ਤੇ ਸਭ ਤੋਂ ਛੇਤੀ ਸਮਝ ਆਉਣ ਵਾਲੀ ਚੀਜ਼ ਕੀਰਤਨ ਕਰਦੇ ਹੋਣਗੇ, ਆਪਾਂ ਨੂੰ ਕੀ ਪਤਾ ਕੀ ਕਹਿੰਦੇ ਭਾਈ? ਕਿਤੇ ਸਮਝ ਆਜੂਗੀ ਬਾਣੀ? ਨਾਮ ਜਪੋਗੇ ਬਾਣੀ ਪੜੋਗੇ ਤੁਸੀਂ ਬਾਣੀ ਪੜਦੇ ਹੋ ਸਮਝ ਵਿੱਚ ਆਈ ਨੀ ਅਰਥ ਕੀ ਹੈ ਕਥਾ ਨੂੰ ਉੱਤਮ ਕਿਉਂ ਕਿਹਾ ਜੋ ਕੁਝ ਸੁਣੇਗਾ ਨਾਲ ਦੀ ਨਾਲ ਤੇਰੀ ਸਮਝ ਵਿੱਚ ਆਵੇਗਾ ਨਾਲ ਦੀ ਨਾਲ ਉਹ ਤੂੰ ਜਾਣ ਲਵੇਗਾ ਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੂੰ ਕੱਲ ਸਹਾਰ ਜੀ ਭੱਟ ਕਹਿੰਦੇ ਨੇ ਐ ਗੁਰੂ ਅੰਗਦ ਦੇਵ ਜੀ ਤੁਸੀਂ ਕਲਪ ਤਰ ਬਿਰਛ ਹੋ ਕਿਉਂਕਿ ਜੋ ਵੀ ਗੁਰੂ ਤੋਂ ਆ ਕੇ ਮੰਗੀ ਦੇ ਉਹ ਸਤਿਗੁਰ ਪੂਰਾ ਕਰਦੇ ਨੇ ਜੋ ਜੋ ਮੰਗ ਹੈ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸੈਣ ਪਰ ਇੱਕ ਗੱਲ ਯਾਦ ਰੱਖੇ ਹੁਣ ਸਾਡੀ ਜੀ ਪੰਜਾਬ ਦੀ ਇੱਥੇ ਦੀ ਵੀ ਕਿ ਅੰਬ ਤੋਂ ਅੰਬ ਤਾਂ ਲੈਣੇ ਹੈ ਅੰਬ ਲਾਏ ਬੜੇ ਅੰਬ ਲੱਗਣਗੇ ਪਰ ਪਾਣੀ ਤਾਂ ਪਾਉਣਾ ਹੀ ਪਊਗਾ ਅਜਿਹੇ ਅਖੋ ਸਤਨਾਮ ਉਹ ਤੇ ਸਪਰੇਅ ਤਾਂ ਕਰਨੀ ਪਊਗੀ।

0: ਇਹਦਾ ਨੀ ਜੋ ਜੋ ਮੰਗ ਹੈ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਇਹ ਰਸਾਇਣ ਨੇ ਰਸਾਇਣ ਦਾ ਅਰਥ ਹੁੰਦਾ ਜੋ ਮਿੱਟੀ ਤੋਂ ਸਿਉਣਾ ਬਣਾਵੇ ਇਹੋ ਜੇ ਚਰਨ ਨੇ ਸਾਡੇ ਇਹ ਬਣਾਉਂਦੇ ਨੇ ਭਾਈ ਸਤਿਗੁਰ ਦੀ ਬਾਣੀ ਪੜ੍ਹ ਲਓ ਪੱਟਾਂ ਦੇ ਸਵਹੀਆਂ ਵਿੱਚ ਵੀ ਆਵੇਗਾ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਬਣਿਓ ਲੋਹਿਓ ਗੋਇਓ ਲਾਲ ਨਦਰ ਸਤਿਗੁਰ ਜਦ ਧਾਰੇ ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰ ਕਾਚੋ ਸ੍ਰੀਖੰਡ ਸਿਰ ਸਤਿਗੁਰ ਕੀਓ ਦੁਖ ਦਰਿਦਰ ਤਿਨਕੇ ਗਿਆ ਸਤਿਗੁਰ ਚਰਨ ਜਿਨ ਪਰਸਿਆ ਸੇ ਬਸ ਪ੍ਰੇਤ ਸੁਰ ਨਰ ਭਇਆ ਇੰਨੀ ਸ਼ਕਤੀ ਹੈ ਪਰ ਸੇਵੀਏ ਇਹਨੂੰ ਰਸਾਇਣ ਦੇ ਨਾਲ ਜੁੜੀਏ ਅਸੀਂ ਸਤਿਗੁਰ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਕੱਲ ਸਹਾਰ ਜੀ ਕਹਿੰਦੇ ਤੁਸੀਂ ਕਲਪ ਤਰ ਬਿਰਛ ਹੋ ਜੋ ਵੀ ਤੁਹਾਤੋਂ ਕੋਈ ਆ ਕੇ ਮੰਗਦਾ ਉਹ ਤੁਸੀਂ ਪੂਰਾ ਕਰਦੇ ਹੋ ਤੁਸੀਂ ਰੋਗ ਬਿਦਾਰ ਧਨੰਤਰ ਵੈਦ ਹੋ ਧਨੰਤਰ ਬਿਰਛ ਹੋ ਤੁਸੀਂ ਇਹ ਵੀ ਸਮੁੰਦਰ ਵਿੱਚੋਂ ਨਿਕਲਿਆ ਧਨੰਤਰ ਵੈਦ ਜੋ ਸਾਰੇ ਰੋਗਾਂ ਨੂੰ ਕੱਟਦੇ ਉਹ ਵੀ ਤੁਸੀਂ ਹੋ ਜਿਹਦੇ ਉੱਤੇ ਦ੍ਰਿਸ਼ਟੀ ਪਾ ਦਿੰਦੇ ਸੀ ਗੁਰੂ ਅੰਗਦ ਦੇਵ ਜੀ ਦੁੱਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਆਪ ਹੀ ਕਲਪਤਰ ਬਿਰਸ਼ ਹੋ ਆਪ ਹੀ ਸਾਰੇ ਰੋਗਾਂ ਦੇ ਬਦਾਰਨ ਵਿੱਚ ਸਮਰੱਥ ਹੋ
1: ਸੰਸਾਰ ਤਾਪ ਨਿਵਾਰ
0: ਉਹ ਸੰਸਾਰ ਦੇ ਤਾਪ ਕਿਹੜੇ ਨੇ ਤਿੰਨ ਆਦ ਵਿਆਦ ਉਪਾਦ ਕੁਝ ਭਾਈ ਪਿਛਲੇ ਕਰਮਾਂ ਦੇ ਲੱਗੇ ਹੋਏ ਨੇ ਕੁਝ ਹੁਣ ਬਣਾ ਰਹੇ ਹੈ ਜਿਹੜੇ ਹੁਣ ਬਣਾ ਰਹੇ ਨੇ ਉਹ ਕਹਾਂ ਨੂੰ ਲੱਗਣੇ ਇਹ ਆਦ ਵਿਆਦ ਉਪਾਦ ਤਿੰਨੇ ਨੇ ਗੁਰਸਿੱਖ ਪਿਆਰਿਆ ਇਹ ਜਿਹੜੇ ਤਿੰਨ ਤਾਪ ਨੇ ਜਿਨ੍ਹਾਂ ਦਾ ਬਾਣੀ ਵਿੱਚ ਜ਼ਿਕਰ ਹੈ ਕੌਣ ਹੈ ਨਿਵਾਰਨ ਹਾਰਾ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤ ਸੁਖ ਰਾਸ ਉਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤੁਸੀਂ ਉਹ ਸਰੂਪ ਹੋ ਜੋ ਦੁਨੀਆਂ ਦੇ ਤਿੰਨੇ ਤਾਪ ਸਾਰੇ ਦੁੱਖ ਸੰਕਟ ਨਿਵਿਰਤ ਕਰਦੇ ਹੋ
1: ਆਤਮਾ ਤਿਰ ਵਿਦ ਤੇਰਾ ਏਕ ਲਿਵ ਤਾਰ
0: ਆਤਮਾ ਤਿਰ ਵਿਦ ਗਿਆਨੀ ਅਮਰੀਕ ਸਿੰਘ ਜੀ ਨੇ ਆਨੰਦ ਲਿਆ ਤਾਂ ਮੈਨੂੰ ਤਿਰਬਤ ਤੇ ਜਦੋਂ ਟਿਕ ਗਏ ਨਾ ਇਹ ਸ਼ੁੱਧ ਪਾਠ ਵਿਸ਼ਰਾਮ ਗੁਰਸਿੱਖ ਪਿਆਰੇ ਨਹੀਂ ਤਾਂ ਕਥਾ ਕਰਨ ਵਾਲਾ ਕਮੈਂਟਰੀ ਹੁੰਦਾ ਤੇ ਪੜ੍ਹਨ ਵਾਲਾ ਸਾਧ ਸੰਗਤ ਕਿੱਥੇ ਫਿਰਦਾ ਹੁੰਦਾ ਤੁਹਾਨੂੰ ਪਤਾ ਹੀ ਬਾਰਕਿੰਗ ਅਜਖੇ ਅਖੋ ਸਤਨਾਮ ਤੇ ਕਥਾ ਕੀ ਹੋ ਜਾਣੀ ਹੈ ਫਿਰ ਦੋ ਪਹੀਏ ਸਿੱਧੇ ਨੇ ਚੱਲਣ ਅਲਾਈਨਮੈਂਟ ਤੁਹਾਡੀ ਖਰਾਬ ਹੋ ਜਾਵੇ ਬਸ ਫਿਰ 100 ਕਿਲੋਮੀਟਰ ਤੇ ਸਾਰਾ ਤਬਾਹ ਹੋ ਜਾਂਦਾ ਘਸਾ ਦਿੰਦੀ ਹੈ ਸੜਕ ਟਾਇਰ ਨੂੰ ਗੁਰਸਿੱਖ ਪਿਆਰ ਤਾਰਾ ਨਿਕਲੇ ਆਉਂਦੀਆਂ ਨੇ ਆਤਮਾ ਤਿਰਬਦ ਇੱਥੇ ਰੁਕਣਾ ਪਾਠੀ ਨੇ ਤੇਰਾ ਇੱਕ ਲਿਵ ਤਾਰ ਤਾਂ ਗੁਰਮੁਖ ਪਿਆਰੇ ਨਹੀਂ ਤਾਂ ਸਿੱਧੇ ਵਿੱਚ ਪਟੇ ਲਾਲ ਬੱਤੀਆਂ ਤੈਨੂੰ ਲੰਘ ਜਾਣੇ ਆਤਮਾ ਤਿਰਬਦ ਤੇਰਾ ਇੱਕ ਲਿਵ ਤਾਰ ਆਤਮਾ ਤਿਰਬਦ ਆਤਮਾ ਸ਼ਬਦ ਮੈਂ ਅੱਗੇ ਤੁਹਾਨੂੰ ਬੇਨਤੀ ਕੀਤੀ ਸੀ ਜਿੱਥੇ ਮੰਮੇ ਨੂੰ ਕੰਨਾ ਆ ਜਾਵੇ ਮੰਮਾ ਮੁਕਤਾ ਆ ਜਾਵੇ ਉੱਥੇ ਆਤਮਾ ਦਾ ਨਾਮ ਮਨ ਹੈ ਆਤਮ ਜਿਣੇ ਸਗਲ ਵਸ ਤਾਂ ਕਹਿ ਉੱਥੇ ਆਤਮ ਮਨ ਹੈ ਇੱਥੇ ਜਿੰਨੀ ਵਾਰ ਪਾਠ ਆਵੇਗਾ ਆਤਮ ਉਹਦਾ ਸਤ ਸੰਗਤ ਅਰਥ ਹੈ ਮਨ ਆਤਮਾ ਤ੍ਰਿਭਦ ਸਾਡਾ ਜਿਹੜਾ ਮਨ ਹੈ ਨਾ ਉਹ ਤਿੰਨ ਵਿਧੀਆਂ ਵਿੱਚ ਹੈ ਗੁਰਸਿੱਖ ਪਿਆਰਿਓ ਤ੍ਰਿਭਦ ਮਨ ਹੈ ਸਾਡਾ ਇਹ ਜਿਹੜਾ ਸਾਡਾ ਮਨ ਹੈ ਤਿੰਨ ਵਿਧੀਆਂ ਵਿੱਚ ਫਸਿਆ ਹੋਇਆ ਕਿਹੜੀਆਂ ਰਜੋ ਤਮੋ ਸਤੋ ਇਹ ਤਿੰਨ ਵਿਧੀਆਂ ਨੇ ਤਿੰਨ ਗੁਣਾਂ ਵਿੱਚ ਸਾਡਾ ਮਨ ਵਿਆਪਰੇ ਕਦੇ ਕੁਝ ਬਣਾਉਣ ਦੀ ਇੱਛਾ ਹੁੰਦੀ ਹੈ ਰਜੋ ਰਜੋ ਗੁਣ ਹੈ ਬ੍ਰਹਮਾ ਜੀ ਦਾ ਕੁਝ ਬਣਾਉਣਾ ਉਹਨੂੰ ਰਜੋ ਗੁਣ ਕਹਿੰਦੇ ਜਾਂ ਤੁਹਾਡੇ ਵਿੱਚ ਕੁਝ ਇਕੱਠਾ ਕਰਨ ਦੀ ਇੱਛਾ ਪੈਦਾ ਹੁੰਦੀ ਹੈ ਨਾ ਤੁਹਾਡੇ ਅੰਦਰ ਰਜੋ ਗੁਣ ਭਾਰੀ ਹੈ ਤੇ ਜਦੋਂ ਤੁਹਾਡੇ ਅੰਦਰ ਕੁਝ ਖਤਮ ਕਰਨ ਦੀ ਇੱਛਾ ਹੁੰਦੀ ਹੈ ਆ ਚੱਕ ਕੇ ਤੁਸੀਂ ਗਾਰਬੇਜ ਰੱਖ ਨਹੀਂ ਦਿੰਦੇ ਸੜਕਾਂ ਤੇ ਵੀ ਚੱਕ ਲੈ ਜਾਓ ਵੀ ਫੂਕ ਦੋ ਇਹਨੂੰ ਉਹ ਤਮੋ ਗੁਣ ਹੈ ਖਤਮ ਕਰਨਾ ਇਕੱਠਾ ਕਰਨਾ ਬਣਾਉਣਾ ਉਹ ਰਜੋ ਗੁਣ ਹੈ ਉਹ ਬ੍ਰਹਮਾ ਜੀ ਦਾ ਤੇ ਤਮੋ ਗੁਣ ਹੈ ਸ਼ਿਵਜੀ ਜੀ ਦਾ ਜੋ ਬਣੇ ਉਹਨੂੰ ਸਮਾਪਤ ਕਰਨਾ ਹੈ ਬਸ ਹੋਰ ਕੁਝ ਕਰਨਾ ਹੀ ਨਹੀਂ ਸ਼ਿਵ ਜੀ ਪੁੱਛਦਾ ਹੀ ਨੀ ਤੈਨੂੰ ਰੋਟੀ ਦੀ ਲੋੜ ਹੈ ਕਿ ਪਾਣੀ ਦੀ ਬਸ ਲੈ ਜਾਂਦਾ ਹੈ ਕੋ ਸਤਨਾਮ ਤੂੰ ਚੱਲ ਮੇਰੇ ਨਾਲ ਬਸ ਕੁਝ ਵੀ ਹੈਗਾ ਜਿੱਥੇ ਵੀ ਬੈਠੇ ਚੱਲ ਖਤਮ ਕਰ ਦੋ ਉਹ ਹੁੰਦਾ ਤਮੋ ਗੁਣ ਇੱਕ ਤੀਸਰਾ ਗੁਣ ਹੈ ਸਤੋ ਗੁਣ ਉਹ ਹੈ ਵਿਸ਼ਨੂੰ ਭਗਵਾਨ ਕਾਲ ਪੁਰਖ ਦਾ ਉਹਦੇ ਵਿੱਚ ਕੀ ਹੁੰਦਾ ਜੋ ਕੁਝ ਮੇਰੇ ਕੋਲ ਹੈ ਉਹ ਕਿਸੇ ਨੂੰ ਦੇਣਾ ਹੀ ਹੈ ਲੈਣਾ ਕੁਝ ਨਹੀਂ ਇਹਦਾ ਨਾਮ ਹੈ ਸਤੋ ਗੁਣ ਜੋ ਕੁਝ

0: ਤੋਂ ਦਿੱਤਾ ਜਾਵੇ ਉਹੀ ਚੰਗਾ ਹੈ ਬਸ। ਇਹ ਸਭ ਤੋਂ ਉੱਤਮ ਗੁਣ ਹੈ ਸਤੋ ਗੁਣ। ਲੈਣਾ ਕਿਸੇ ਤੋਂ ਕੁਝ ਨਹੀਂ, ਜੋ ਮੈਂ ਤੋਂ ਦਿੱਤਾ ਜਾਵੇ ਉਹੀ ਠੀਕ ਹੈ। ਇਹ ਗੁਣ ਵਾਹਿਗੁਰੂ ਵਿੱਚ ਹੈ, ਜਿਹਨੂੰ ਵਿਸ਼ਨੂੰ ਕਹਿ ਕੇ ਹਿੰਦੂ ਮੰਨਦੇ ਨੇ, ਹੈ ਵਾਹਿਗੁਰੂ, ਬਸ ਦਿੰਦਾ ਹੀ ਹੈ, ਲੈਂਦਾ ਕੁਝ ਨਹੀਂ। ਆਖੋ ਸਤਿ ਦਿੰਦਾ ਦੇ ਲੈਂਦੇ ਸਗ ਪਾਹੇ ਜੁਗਾ ਜੁਗੰਤਰ ਖਾ ਹੀ ਖਾ। ਉਹ ਦਿੰਦਾ ਹੀ ਹੈ ਸਭ ਕੁਝ ਸਾਤੋਂ ਲੱਸੀ। ਦੇਣ ਵਾਲੇ ਕੀ ਹੈ ਰੱਬ ਨੂੰ? ਅਸੀਂ ਤਾਂ ਮੰਗਦੇ ਹਾਂ। ਹਮ ਭੀਕ, ਇਹ ਤਿੰਨ ਵਿਧੀਆਂ ਨੇ ਸਾਡੇ ਮਨ ਦੀਆਂ। ਕਿਸੇ ਸਮੇਂ ਕੁਝ ਬਣਾਉਣ ਵਿੱਚ ਹੁੰਦਾ, ਕੁਝ ਇਕੱਠਾ ਕਰਨ। ਇਹਦੀ ਸਿੱਧੀ ਜੀ ਗੱਲ ਤੁਹਾਨੂੰ ਇੱਥੇ ਦੀ ਦੱਸ ਦਿੰਦੇ ਹਾਂ। ਆਪਣੇ ਵਿੱਚ ਵੀ ਕਈ ਹੋਣਗੇ, ਬਹੁਤ ਤੁਸੀਂ ਵੇਖੇ ਹੋਣਗੇ ਕਿ 6 ਦਿਨ ਕੰਮ ਕਰੀ ਜਾਣਗੇ, 5 ਦਿਨ ਗੱਡ ਕੇ ਆਸ ਰੱਖਣਗੇ 250 ਪੌਂਡ ਮਿਲੂਗਾ, 225 ਪੌਂਡ ਮਿਲੂਗਾ, 300 ਪੌਂਡ ਮਿਲੂਗਾ। 8-8 ਘੰਟੇ ਡਿਊਟੀ ਗਈ। ਉਹ ਹੈ ਰਜੋ ਗੁਣ, ਇਕੱਠਾ ਕਰਨ ਦੀ ਭਾਵਨਾ। ਬਸ ਮਿਲਿਆ ਨੀ ਚੈੱਕ ਤੇ ਸਿੱਧੇ ਪੱਬ ਵਿੱਚ ਗਏ ਨੀ, ਹੜਾਤਾ ਰਜਕੇ ਅਖੋ ਸਤਨਾਮ। ਇਹ ਹੈ ਤਮੋ ਗੁਣ। 8 ਦਿਨ ਵਿੱਚ ਮਰ ਕੇ ਇਕੱਠਾ ਕੀਤਾ ਤੇ ਸੈਟਰਡੇ ਦੀ ਰਾਤ ਵੀ ਨੀ ਲੰਘੀ ਹੈਗੀ ਕੋਲ। ਉਹ ਤਮੋ ਗੁਣ ਹੈ, ਨਾਸ ਕਰ ਦੇਣਾ ਬਣਾਈ ਹੋਈ ਚੀਜ਼ ਨੂੰ। ਤੇ ਸਤੋ ਗੁਣ, ਉਹ ਚੈੱਕ ਮਿਲਿਆ, ਮਾਇਆ ਮਿਲੀ, ਸਿੱਧੇ ਗੁਰੂ ਘਰ ਗਏ, ਮੰਦਰ ਵਿੱਚ ਗਏ, ਧਰਮ ਸਥਾਨ ਤੇ ਗਏ, ਕਿਸੇ ਦੁਖਿਆਰੇ ਨੂੰ ਵੇਖਿਆ, ਭੁੱਖੇ ਨੂੰ ਵੇਖਿਆ, ਉਹਦੇ ਵਿੱਚੋਂ ਦਸਵੰਧ ਕੱਢਿਆ, ਉਹਦੇ ਵਿੱਚੋਂ ਕਿਸੇ ਲੋੜਵੰਦ ਦੀ ਸਹਾਇਤਾ ਕੀਤੀ, ਜਿਹਨੂੰ ਵੰਡ ਕੇ ਛਕਣਾ ਕਿਹਾ। ਇੱਕ ਦਾਨ ਹੁੰਦਾ, ਇੱਕ ਵੰਡ ਕੇ ਛਕਣਾ ਕਿਤੇ ਸਿੱਖੋ ਇਕੱਠਾ ਨਾ ਸਮਝਦੇ ਹੋ। ਜਿਹੜਾ ਵੰਡ ਕੇ ਛਕਣਾ ਸਿੱਖੀ ਦਾ ਧਰਮ ਹੈ ਨਾ, ਮਤ ਕਿਤੇ ਭੁਲੇਖੇ ਵਿੱਚ ਇਹਨੂੰ ਦਾਨ ਸਮਝਦੇ ਹੋ। ਜੇ ਦਾਨ ਇਹ ਹੁੰਦਾ ਗੁਰੂ ਨਾਨਕ ਨੂੰ ਕਹਿਣ ਦੀ ਕੀ ਲੋੜ ਸੀ? ਦਾਨ ਤਾਂ ਲੋਕ ਕਰਦੇ ਹੀ ਆਉਂਦੇ ਸੀ, ਬੜੇ ਬੜੇ ਜੱਗ ਹੁੰਦੇ ਸੀ ਇੱਥੇ, ਹਾਥੀ ਘੋੜੇ ਗਾਇਆ ਨਿੱਤ ਦਾਨ ਹੁੰਦੀਆਂ ਸੀ। ਫਿਰ ਮਹਾਰਾਜ ਨੂੰ ਨਵਾਂ ਨਾਰਾ ਲਾਉਣ ਦੀ ਕੀ ਲੋੜ ਸੀ? ਵੰਡ ਕੇ ਛਕੋ, ਸਿਆਣੇ ਬੈਠੇ ਹੋ, ਦਾਨ ਤੇ ਵੰਡ ਕੇ ਛਕਣ ਵਿੱਚ ਕੀ ਫਰਕ ਹੈ? ਜ਼ਮੀਨ ਸਮਾਨ ਦਾ ਜਿਹੜਾ ਦਾਨ ਕਰਦੇ ਨਾ, ਦਾਨ ਕਿਸੇ ਨੂੰ ਦਾਨ ਦਓਗੇ, ਤੁਹਾਡੇ ਵਿੱਚ ਇੱਕ ਭੁਲੇਖਾ ਬਣਿਆ ਰਹਿਣਾ ਹੈ, ਇਹ ਗਰੀਬ ਹੈ ਮੈਂ ਅਮੀਰ ਹੈ। ਅੱਜ ਕੇ ਆਖੋ ਸਰ, ਇਹ ਟੈਕਨੀਕਲ ਪੁਆਇੰਟ ਨੇ ਸਿੱਖੀ ਦੇ ਸਮਝਣ ਵਾਲੇ। ਜਦ ਤੁਸੀਂ ਦਾਨ ਦਓਗੇ ਆਪਣੇ ਆਪ ਨੂੰ ਵੱਡਾ ਸਮਝੋਗੇ ਤੇ ਦਾਨ ਲੈਣ ਵਾਲੇ ਨੂੰ ਛੋਟਾ ਸਮਝੋਗੇ। ਇਹ ਗਰੀਬ ਹੈ ਮੈਂ ਅਮੀਰ ਹੈ, ਇਹ ਭਿਖਾਰੀ ਹੈ ਮੈਂ ਦਾਨੀ ਹੈ। ਦੇਖੋ ਜ਼ਮੀਨ ਸਮਾਨ ਦਾ ਫਰਕ ਪੈ ਗਿਆ ਨਾ, ਕਿੰਨੀ ਉਵੇਂ ਦੀ ਪੰਡ ਤੇਰੇ ਕੋਲ ਆ ਗਈ। ਇਹ ਮੰਗਤਾ ਹੈ ਮੈਂ ਦਾਨੀ ਹੈ, ਪਰ ਜਦ ਤੁਸੀਂ ਵੰਡ ਕੇ ਛਕੋਗੇ ਤੁਸੀਂ ਦਾਨੀ ਨੀ। ਇੱਥੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਹਾਂ, ਤੁਹਾਡੇ ਲੰਗਰ ਕੀਤਾ ਹੈ, ਲਓ ਸੱਚ ਦੱਸਿਓ ਗੁਰੂ ਦੇ ਦਰਬਾਰ ਵਿੱਚ। ਕਦੇ ਮਨ ਵਿੱਚ ਆਉਣਾ ਹੀ ਨਹੀਂ ਕਿ ਮੈਥੋਂ ਛੋਟੇ ਛਕ ਰਹੇ ਆਖੋ ਸਤਨ। ਕਦੇ ਮਨ ਵਿੱਚ ਆਉਣਾ ਹੀ ਨਹੀਂ ਕਿ ਅੱਜ ਮੈਂ ਲੰਗਰ ਕੀਤਾ ਭਿਖਾਰੀ ਛਕ ਰਹੇ ਨੇ, ਮੈਂ ਦਾਨੀ ਹੈ। ਵੰਡ ਕੇ ਛਕਣਾ ਤਾਂ ਏਡੀ ਉੱਚੀ ਦਾਤ ਹੈ ਕਿ ਜਦੋਂ ਤੁਸੀਂ ਆਪਣੀ ਕਿਰਤ ਵਿੱਚੋਂ ਵੰਡ ਕੇ ਛਕੋਗੇ ਕਿਸੇ ਨੂੰ ਆਪ ਤੋਂ ਛੋਟਾ ਨਹੀਂ ਸਮਝੋ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ye ma ba na na ma ba de ma ba da sa re re

ਜਾਨ ਜੋ ਲਾਗੇ।

ਭਾਈ ਸਾਹਿਬ ਸ਼ਬਦ ਦੁਆਰਾ ਕਰ ਰਹੇ ਸਨ। ਖਿਆਲ ਵਿੱਚ ਆਇਆ ਉਸ ਲੜੀ ਨੂੰ ਤੋੜਨ ਨਾ ਦਿੱਤਾ ਜਾਏ।

ਉਹੀ ਗੁਰੂ ਨੂੰ ਮਿਲਣ ਦੀ ਆਸਾ ਬਣੀ ਰਹੇ ਤਾਂ ਕਿ ਸਾਡਾ ਆਉਣਾ ਸਫਲ ਹੋ ਜਾਏ। ਅੱਜ ਗੁਰੂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਨਮੁੱਖ ਇਹ ਬੇਨਤੀਆਂ ਸਾਡੀਆਂ ਸਵੀਕਾਰ ਹੋ ਜਾਣ, ਅਰਦਾਸਾਂ ਪ੍ਰਵਾਨ ਹੋ ਜਾਣ, ਜੋਦੜੀਆਂ ਪ੍ਰਵਾਨ ਹੋ ਜਾਣ। ਸੰਸਾਰ ਦੇ ਵਿੱਚ ਦੁਨੀਆਂ ਦੇ ਲੋਕ, ਸੰਸਾਰੀ ਮਨੁੱਖ ਕੀ ਮੰਗਦਾ, ਕੀ ਡਿਮਾਂਡ ਕਰਦਾ ਹੈ, ਗੁਰੂ ਕੋਲੋਂ ਉਹਨੂੰ ਕੀ ਚਾਹੀਦਾ ਹੈ। ਲੇਕਿਨ ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਚਨ ਕੀ ਕਹਿੰਦੇ ਨੇ, ਗੁਰੂ ਨੂੰ ਕੀ ਚਾਹੀਦਾ। ਫਰਕ ਇੰਨਾ ਹੀ ਹੈ ਸਾਡੇ ਮੰਗਣ ਵਿੱਚ ਅਤੇ ਗੁਰਦੇਵ ਦੇ ਬਚਨਾਂ ਵਿੱਚ। ਸਾਨੂੰ ਗੁਰਦੇਵ ਹਰ ਪਲ, ਹਰ ਘੜੀ, ਹਰ ਨਿਮਕ ਇਹੀ ਸਮਝਾ ਰਹੇ ਨੇ ਕਿ ਜੇ ਮੰਗਣਾ ਹੀ ਜੋ ਗੁਰੂ ਚਾਹੁੰਦਾ ਹੈ ਉਹ ਮੰਗ ਲੈ, ਅਤੇ ਫਿਰ ਤਾਂ ਤੂੰ ਗੁਰੂ ਦੀ ਪ੍ਰਸੰਨਤਾ ਲੈ ਸਕੇਗਾ। ਨਹੀਂ ਤਾਂ ਦੁਨੀਆਂ 'ਤੇ ਪਦਾਰਥ ਮੰਗਦਾ ਮੰਗਦਾ ਮੰਗਦਾ ਪਦਾਰਥ ਤਾਂ ਜ਼ਰੂਰ ਇਕੱਠਾ ਕਰ ਲਏਗਾ, ਪਦਾਰਥ ਰਹਿ ਜਾਣਗੇ, ਤੂੰ ਚਲਾ ਜਾਏਗਾ। ਬੋਲੋ ਸ੍ਰੀ, ਪਦਾਰਥ ਇੱਥੇ ਹੀ ਰਹਿ ਜਾਣਗੇ। ਲੇਕਿਨ ਜਿਹੜੀ ਚੀਜ਼ ਜੇ ਕਿਤੇ ਗੁਰੂ ਦੀ ਮੰਗ ਵਾਲੀ ਮੰਗ ਤੂੰ ਮੰਗ ਲਈ, ਫਿਰ ਉਹ ਮੰਗ ਉਹਦੀ ਮਾਨ ਤੇਰੇ ਨਾਲ ਜਾਏ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ, ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ। ਮੇਰੇ ਗੁਰੂ ਰਾਮਦਾਸ ਪਾਤਸ਼ਾਹ ਅਰਦਾਸ ਕਰ ਰਹੇ ਨੇ, ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜੀਵਾਇਆ। ਜੇ ਕੋਈ ਮਿਲਾ ਦੇਵੇ ਸ਼ਾਇਦ ਮੇਰੇ ਇਸ ਜੀਵਨ ਵਿੱਚ ਉਹ ਪ੍ਰਾਣਾਂ ਦਾ ਜੀਵਨ ਮੈਨੂੰ ਫਿਰ ਮਿਲ ਜਾਏ, ਸਵਾਸ ਫਿਰ ਮਿਲ ਜਾਣ, ਮੈਂ ਫਿਰ ਜ਼ਿੰਦਾ ਹੋ ਜਾਵਾਂ। ਆਓ ਸਾਰੇ ਜਿਤਨੇ ਵੀ ਆਪਾਂ ਪਿਆਰ ਨਾਲ ਬੈਠੇ ਹਾਂ, ਜਿਸ ਪਿਆਰ ਵਿੱਚ ਭਾਈ ਸਾਹਿਬ ਕੀਰਤਨ ਸਰਵਨ ਕਰਾ ਰਹੇ ਸਨ, ਤੁਸੀਂ ਸੁਣ ਰਹੇ ਸੋ, ਉਸੇ ਪਿਆਰ ਵਿੱਚ ਇਸੇ ਤਰ੍ਹਾਂ ਜੁੜਦੇ ਹੋਏ ਸਤਿਗੁਰੂ ਜੀ ਦੀਆਂ ਇਹ ਪੰਕਤੀਆਂ ਪੜ੍ਹੀਏ, ਨਾਲ ਨਾਲ ਵਿਚਾਰਾਂ ਵੀ ਕਰਦੇ ਚੱਲੀਏ ਕਿ ਸਾਹਿਬ ਦਾ ਕੈਸਾ ਵਿਰਹਾ ਹੈ, ਕੈਸਾ ਵਿਰਾਗ ਹੈ, ਕੈਸੀ ਜੋਦੜੀ ਹੈ, ਕੈਸੀ ਪ੍ਰਾਰਥਨਾ ਹੈ, ਕੈਸੀ ਰਿਕੁਐਸਟ ਹੈ, ਕੈਸੀ ਅਰਦਾਸ ਹੈ। ਕਿਆ ਇਹ ਅਰਦਾਸ, ਇਹ ਪ੍ਰਾਰਥਨਾ, ਇਹ ਜੋੜੀ ਅਸੀਂ ਕਰ ਸਕਾਂਗੇ? ਕਰਕੇ ਵੇਖੀਏ, ਸ਼ਾਇਦ ਮੇਰਾ ਗੁਰੂ ਨਾਨਕ ਸਾਡੀ ਝੋਲੀ ਵੀ ਉਹ ਦਾਤ ਪਾ ਦੇਵੇ। ਸਤਸੰਗਤ ਬੋਲੋ ਸਿਰੇ, ਉਹ ਝੋਲੀ ਦਾਤ ਨਾਲ ਸਾਡੀ ਵੀ ਭਰੀ ਜਾਏ।

दर्शन पे असुदन तो रात कितो अंदर नीत खोल कपाट गुर में लिया।

ਦਰਸ਼ਨੋ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਗਏ ਸਿਵਤ ਕਿਸਮ ਦੀ ਨੂਰ ਅਰਸੋਂ ਪੁਰਸੋ।

ਮਾਲ ਜਨਮ ਜਨਮ ਦੀ ਪੱਟੀ ਹੈ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ

ਥਾਰਿਆ ਪੇ ਪੰਚ ਤਤ ਬਿਸਥਾਰਾ ਵਿਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ ਹਰ ਆਪੇ ਪੰਚ ਤਤ ਬਿਸਥਾਰਾ ਵਿਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ।

ਸ੍ਰੀ ਵਾਹਿਗੁਰੂ ਸਾਹਿਬ ਜੀਓ ਪੰਜਾਬ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਦਿ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ ਸੋਚੈ ਸੋਚ ਨਾ ਹੋ ਗਈ ਜੇ ਸੋਚ ਲੱਖ ਵਾਰ ਸੁੱਤੈ ਚੁੱਪ ਨਾ ਹੋ ਗਈ ਜੇ ਲਾਇ ਰਹਾਂ ਨਿਰਕਾਰ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਵੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੇ ਸਿੱਖ ਹੁਕਮ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੁਮ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਰੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਹੀਂ ਪਾਖਿਆ ਪਾਉ ਅਪਾਰ ਆਖਹੇ ਮੰਗਹੇ ਦੇਹ ਦੇਨ ਦਾਤ ਘਰੇ ਦਾ ਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿਚਰਤ ਨਿਰਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾ ਰਖਾਏ ਕਹੇ ਜਸ ਕੀਰਤ ਜਗ ਲਏ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਦਬੀਰ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੱਠ ਅੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ
ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੇ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਝੂਠਾ ਨਾ ਖਾਈ, ਮੰਨੈ ਜਮ ਕੇ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਈ, ਮੰਨੈ ਮਗਰਾਂ ਚੱਲੈ ਪੰਥ, ਮੰਨੈ ਧਰਮ ਸਿੱਧੀ ਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾ ਰਹਿ ਸਾਧਾਰ, ਮੰਨੈ ਤਰੇ ਤਾਰੇ ਗੁਰ ਸਿੱਖ, ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਨ ਦੁਰਗਾ ਮਾਨ, ਪੰਚੇ ਸੁਹੈ ਦਰ ਰਾਜਾਨ, ਪੰਚਾਂ ਕਾ ਗੁਰੀਕ ਧਿਆਨ, ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਾ ਕਰਨੇ ਨਾਹੀਂ ਸੁਮਾਰ, ਤੌਲ ਧਰਮ ਦਇਆ ਕਾ ਭੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੇ ਸਚਿਆਰ, ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਭਰੈ ਹੋਰ ਹੋਰ, ਦਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਇੱਕੋ ਗਵਾਓ, ਦਿਸਤੇ ਹੋਏ ਲੱਖ ਦਰੀਆ।

ਅਸੰਖ ਜਾਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਦ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਨ ਲਿਵ ਲਾਈ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵਟ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਖਾਹੀ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਸੰਖ ਸਾਭ ਗਮ ਗਮ ਸੰਖ ਲੋ ਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰਸਨ ਜੋ ਬਖਾਣ ਜਿਨਹਿ ਲਿਖੇ ਤਿਸ ਸਿਰ ਨਾਏ ਜੇ ਫੁਰਮਾਏ ਜਬ ਤਪਾਏ ਜੇਤਾ ਗੀਤਾ ਦੇਤਾ ਨਾਉ ਬਣ ਨਾਵੈ ਨਾਹੀ ਕੋ ਥਾਉ ਕੁਦਰਤ ਗਵਣ ਕਾਮ ਵਿਚਾਰ ਬਾਰੇ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖ ਇਹ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈ ਆਉ ਤੋਏ ਭਰੀਆ ਮਤਬਾ ਪੰਕੈ ਸੰਗ ਉਹ ਤੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾ ਨਾਨਕ ਹੁਕਮੇ ਆਵੋ ਜਾਓ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵੋ ਜਾਓ ਤੀਰਥ ਤਾਪੁ ਦਇਆ ਦਤ ਦਾਨ ਦੇ ਗੋ ਪਾਵ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤ ਤੀਰਥ ਮਰਨ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰ ਉੱਤੀ ਮਾਂ ਕਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਦਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਏ ਕਿਸੇ ਆਣਾ ਵੱਡਾ ਸਾਹਿਬ ਵੱਡੀ ਨਾਈ ਗੀਤਾ ਜਾ ਕਾ ਹੋਵੇ ਨਾਨਕ ਜੇ ਕਹ ਆਪੋ ਜਾਣੇ ਅੱਗੇ ਗਿਆ ਨਾ ਸੋਵੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਣੇ ਕਵਾਤ ਸਹਿਸ ਅਠਾਰਾਂ ਕਹਿਣ ਕਿਤੇ ਬਾਂਸ ਲੂਏ ਕਤਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹਾ ਇਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵਹੇ ਸਮੁੰਦਰ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਾਸ ਇਤੀ ਮਲ ਤਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਨਾ ਅੰਤੋ ਅੰਤ ਨਾ ਕਰਨਾ ਦੇਣ ਨਾ ਅੰਤੋ ਅੰਤ ਨਾ ਵੇਖਣ ਸੁਣਨ ਨਾ ਅੰਤੋ ਅੰਤ ਨਾ ਜਾਪੈ ਕਿਆ ਮਨ ਮੰਤੋ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕਿਤੇ ਬਿਲ ਰਾਹੀ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮਿੰਦਾ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਧਾ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪਤ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੂਪ ਸਦ ਮਾਰ ਇਹ ਪੇਦਾਰ ਤੇਰੀ ਦਾ ਤਾਰ ਬੰਦ ਖਲਾਸੀ ਪਾਉਣਾ ਹੋਏ ਹੋਰ ਆਖ ਨਾ ਸਕਿਆ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੋਂ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਪੇ ਕਈ ਕਹੇ ਜਿਸ ਨੂੰ ਬਖਸ਼ੇ ਸ਼ਬਦ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਅਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾਂ ਸਮਾਏ ਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਅਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ
ਆਖੇ ਵੇਦ ਪਾਠ ਪੁਰਾਣੂ ਆਖੇ ਪੜ੍ਹੇ ਕਰੇ ਵਖਿਆਣੂ ਆਖੇ ਬ੍ਰਹਮੇ ਆਖੇ ਅੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹੇ ਕਹੇ ਉਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਦਾਖ ਨ ਸਕੇ ਕਈ ਕਈ ਜੇ ਉੜ ਪਾਵੇ ਤੇ ਉੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਵਾ ਰੰਗ ਵਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾ ਦੰਨੇ ਕਰ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਬੜੀ ਸੋ ਕਹੀ ਅਨ ਕੀਤੇ ਗਾਵਣ ਹਾਰੇ।

ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੰਜਾਬ ਸਾਹਿਬ ਏਕੋ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਚੱਕਰ ਚਿਹਨਰ ਛਪੈ ਛੰਦ ਪ੍ਰਸਾਦ ਚੱਕਰ ਚਿਹਨਰ ਵਰਨ ਜਾ ਤਿਆਰ ਪਾਤ ਨਹਿਨ ਜਿਹੇ ਰੂਪ ਨਾਨਜਾਨ ਰੇਖ ਪੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਨ ਪਾ ਪ੍ਰਕਾਸ਼ ਮਿਤੋਜ ਕਹੇ ਜੈ ਕੋਟ ਇੰਦਰ ਨਰਾਉਣ ਸਹਿ ਸ਼ਾਨ ਗਣੇ ਜੈ ਤਿਰ ਪਵਨ ਮੀਰ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਸਭ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਜਾਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਅਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਖਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਗਾਤੇ ਨਮਸਤੰਗ ਨਿਰਤੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੂਤੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਨਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗ ਅਕਾਲੇ

नमास्तंग जलाश्री नमास्तंग निराश्री नमास्तंग जाते नमास्तंग पाते नमास्तंग मजबे नमास्ता जबे अधेशंग अधेश नमास्तंग पेशे नमास्तंग निरकामे नमास्तंग निर्वामे नमो सर्वकाले नमो सर्वदयाले नमो सर्वरूपे नमो सर्वकूपे नमो सर्वखापे नमो सर्वथापे नमो सर्व काले नमो सर्वपाले नमस्ता देव नमस्तंग अपेव नमस्तंग जन्मे नमस्तंग सुभानवे नमो सर्वगौणे नमो सर्वभावणे नमो सर्वरंगे नमो सर्वपंगे नमो काल काले नमस्ता दयाले नमस्तंग भरणे नमस्तंग मरणे नमस्तंग जरारंग नमस्तंग करतारंग नमो सर्वतंदे नमो वस्ता बंदे नमस्तंग नरसाके नमस्तंग नरवाके नमस्तंग रीमे नमस्तंग करीमे नमस्तंग अनंते नमस्तंग महंते नमस्तस्तरागे नमस्तंग सुहागे नमो सर्वसुखंग नमो सर्वभोगंग नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले जाजरी शांता प्रसाद रूप है नूपा जुआ पुआ लेखा पेखा नाम काम अदेया पया जीता पीता ਤਰਮਾਨ ਹੈ ਨਿਧਾਨ ਹੈ ਤਰਵਰਗਾ ਸਰਗ ਹੈ ਨੀਲਾ ਨਾਦ ਹੈ ਜੇ ਆਜਾਦ ਹੈ ਜਨਮ ਵਰਣਾ ਭੂਤ ਹੈ ਪਰਣਾ ਹੈ ਗਾਂਝਾ ਪਾਂਝਾ ਚੂਝਾ ਚੰਗ ਹੈ ਮੀ ਘਰ ਫੀਕਾ ਕੰਧ ਹੈ ਬੰਧ ਹੈ ਨਿਰਭੂਜ ਹੈ ਸੂਝ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀ ਕਹਿੰਦਰ ਸ੍ਰੀ ਕਹਿੰਦਰ ਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਭਾਗ ਗਾਏ ਮਾਨ ਅਨੁਦਾਨ ਨੀ ਕਬਰੀ ਕਈ ਪੁਜੰਗ ਪ੍ਰਯਾਤ ਛੰਦ ਨਮੋ ਸਰਵਮਾਨੇ ਸਮਾਧਿ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥ ਇੰਦਰ ਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੀ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਪਰਪੰਗੀ ਪਰਮਾਥੇ ਸਮਾਧੀ ਬਭੂਤੇ ਗਲਾਂਕੰਗ ਬਿਨਾਨੇ ਗਲਾਂਕੇ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸੁਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਪ੍ਰਦੇ ਨਮੋ ਸਸਤ੍ਰ ਪਾਣੇ ਨਮੋ ਅਸਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਪਰਮੀ ਅਭੋਗੀ ਭਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗੁਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਸਤੰ ਸੁਨਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ

ਜਲੇ ਹੈ ਥਲਿਆ ਪੀਤਾ ਪਿਆ ਪ੍ਰਭੂ ਆਜੂਗਾ ਦੇ ਸਭ ਸਾਂ ਭੁਜੰਗ ਪ੍ਰਯਾਤ ਛੰਦ ਨ ਅਗਾਧੇ ਅਬਾਧੇ ਆਨੰਦੀ ਸਰੂਪੇ ਨਮ ਸਰੂ ਮਾਨੇ ਸਮਾਜ ਤਿੰਨ ਦਾਨੇ ਨਮਾਜ਼ ਤੁੰਗ ਨਿਰਨਾਥੇ ਨਮਾਜ਼ ਤੁੰਗ ਪਰਮਾਥੇ ਨਮਾਜ਼ ਤੁੰਗਾ ਗੰਜੇ ਨਮਾਜ਼ ਤੁੰਗਾ ਪੰਜੇ ਨਮਾਜ਼ ਤੁੰਗਾ ਕਾਲੇ ਨਮਾਜ਼ ਤੁੰਗਾ ਪਾਲੇ ਨਮੋ ਸਰਬਦੇਸੇ ਨਮੋ ਸਰਬੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾ ਸਾਹੇ ਨਮੋ ਮਹਾਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਕੇ ਨਮੋ ਸੋਖ ਸੋਕੇ ਨਮੋ ਸਰਬ ਰੋਗੇ ਨਮੋ ਸਰਭੋਗੇ ਨਮੋ ਸਰਬਜੀਤੰਗ ਨਮੋ ਸਰਬੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜਾਂਤਰੰਗ ਨਮੋ ਸਰਬ ਦ੍ਰੇਸੰਗ ਨਮੋ ਸਰਵ ਕ੍ਰੇਸੰਗ ਨਮੋ ਸਰਵ ਰੰਗੇ ਦਰਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਾਧੰਗ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਗਰਮੰ ਪ੍ਰਣਾਸੀ ਸਦਾ ਸਰਬਦਾ ਆਰਿ ਦਿਸ ਦਿੰਗ ਨਿਵਾਸੀ ਚਰ ਪੁਟ ਛੰਦ ਤਉ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਜਲ ਭੋਗੇ ਜਲ ਰਾਜੇ ਡਲ ਸਾਜੇ ਅਖਲ ਧਰਮ ਲਾ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਪਾਨੇ ਸਰਵੰ

ਪ੍ਰਸੰਦ ਦਾ ਪ੍ਰਸਾਦ ਆਦਿ ਰੂਪਨ ਆਦਿ ਮੂਰਤ ਜੋਨ ਪੁਰਖ ਪਾਰ ਸਰਵ ਮਾਨ ਧਰਮਾਨ ਦੇਵ ਪੇ ਪਾਦ ਉਦਾਰ ਸਰਵਕਾਲਕ ਸਰਵਕਾਲਕ ਸਰਵ ਗੋ ਸਰਵਪਾਲਕ ਸਰਵਕਾਲਕ ਸਰਵ ਗੋਪਨ ਕਾਲ ਜਤਰ ਤਤਰ ਵਿਰਾਜੀ ਅਵਦੂਤ ਰੂਪ ਸਾਲ ਨਾਮ ਠਾਮ ਨਾ ਜਾਤ ਜਾ ਕਰੂ ਬਰੰਗਨਾ ਰੇਖ ਆਦਿ ਪੁਰਖ ਉਦਾਰ ਮੂਲ ਦੇ ਜੋ ਨਾਦ ਸੇ ਗੋ ਦੇ ਸੋਰ ਨਾ ਪੇ ਜਾ ਕਰ ਰੂਪ ਦੇ ਨਾਰਾਜ ਜਤਰ ਤਤਰ ਦੇਸਾ ਵਿਸਾ ਹੋਏ ਫੈਲੇ ਵਨ ਰਾਗ ਨਾਮ ਕਾ ਮਹੀਨ ਪੇਖਤ ਦਾਮੂ ਨ ਜਾਏ ਸਰਵਮਾਨ ਸਰਵਤਰ ਮਾਨ ਸਵੈਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕਿਨ ਰੂਪ ਅਨੇਕ ਅਖਿਲ ਖਿਲ ਅਖਿਲ ਖਿਲ ਅਨੰਤ ਕਬਰ ਏਕ ਦੇਵ ਪੇਵ ਨ ਜਾਨੀ ਜੇ ਪੇ ਦਰਕ ਦੇਵ ਰੂਪ ਰੰਗ ਨ ਜਾਤ ਪਾਸ ਜਾਨੀ ਗੇ ਜੇਵ ਸਾਤ ਮਾਤ ਨ ਜਾਤ ਜਾਕਰ ਜਨ ਮਰਨ ਵਹੀਨ ਜਕਰ ਵਕਰ ਫਿਰੈ ਜਦਰ ਜਾਕ ਮਾਨੀ ਵਰਦੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦਿ ਦੇਵ ਨਾਲ ਮੂਰਤ ਸਭ ਸਵੇਰੇ ਸਾਪ

ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸੁਯਮ ਭਉ ਕਰਨ ਪੰਜਨਹਾਰ ਕਾਲ ਹੀਨ ਕਲਾ ਸੰਜੋਤ ਅਕਾਲ ਪੁਰਖ ਦੇਸ ਧਰਮ ਧਾਮ ਸੁ ਪਰਮ ਰਹਿਤ ਅਭੂਤ ਲਖ ਭੇਸ ਅੰਗ ਰਾਗ ਨਰੰਗ ਜਾਕੇ ਜਤ ਬਦਨ ਨਾਮ ਗਰਭ ਗੰਜਨ ਦੋਸ਼ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਾਨ ਸੁਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਪੰਜਨ ਆਦਿ ਰੂਪ ਅਸਤੂਤ ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਧਿਆਨ ਭੇਖ ਸਰਬ ਸਾਜ ਕਰਨਾ ਜਾਨੀ ਜੇ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕਹੇ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨ ਆਵਈ ਬਹੁ ਚਿਤ ਮਤ ਪਾਰ ਛੰਦ ਤਵ ਪ੍ਰਸਾਦ ਗੁਣ ਗਨ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸ਼ਨ ਨਾਸ਼ ਆਜਨ ਬਾਹ ਸ਼ਾਨ ਸ਼ਾਹ ਰਾਜਨ

ਮਨੁਧਾਰਮਨ ਗਨ ਪ੍ਰਣਾਮ ਨਿਰ ਪੈਣੇ ਕਾਮ ਅਤ ਦੁੱਤ ਪ੍ਰਚੰਡ ਮਿਤਕਾ ਤੇ ਅਖੰਡ ਅਲਿਸੈ ਕਰਮ ਸੈ ਧਰਮ ਸਰਵ ਪ੍ਰਣਾਡਿਆ ਅੰਡਨ ਵਾਡਿਆ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮਕੰਦੇ ਧਾਰੇ ਹਰਿਅੰਗ ਹਰਿਅੰਗ ਨਿਰਨਾਮੇ ਕਾਮੇ ਭਜੰਗ ਭਰਿਆ ਛੰਦ ਚਤਰ ਚੱਕਰ ਕਰਦਾ ਚਤਰ ਚੱਕਰ ਹਰਦਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਦੀ ਚਤਰ ਚੱਕਰ ਭਰਦੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਹੀ ਜਨਮ ਨਾ ਜਾਏ ਨਾ ਚਿੱਤਰਾ ਨਾ ਮਿੱਤਰ ਪਰਿਆ ਪਵਿੱਤਰਾ ਪ੍ਰਤੀਸਾ ਦੀਸਾ ਦ੍ਰਿਸਾ ਕ੍ਰਿਸ਼ਾਏ ਭਗਵਤੀ ਛੰਦ ਦਵ ਪ੍ਰਸਾਦ ਕਸ ਤੇ ਕਿਆ ਸਿਜ ਦੇ ਸਹਿ ਗਿਆ ਬਜਵੇ ਸਹਿ ਗਿਆ ਕੰਜ ਕਰਮਾ ਕਿਆ ਪੰਜ ਪਰਮਾ ਕਿਆ ਬਜ ਲੋਕੇ ਅਗੰਜ ਕਰਮਾ ਕਿਆ ਪੰਜ ਪਰਮਾ ਕਿਆ ਬਿਜ ਲੋਕਾ ਕਿਆ ਦਿੱਤ ਸੋਕਾ ਕਿਆ ਬਦੂਤ ਵਰਨਾ ਕਿਆ ਬਦੂਤ ਕਰਨਾ ਕਿ ਰਾਜਿੰਗ ਪ੍ਰਭਾਂਗ ਧਰਮੰਗ ਤੁਜਾਏ ਪਿਆ ਸੋਕ ਵਰਨਾ ਕਿ ਸਰਵਾ ਪਰਨਾ ਕਿ ਜਗਤੰ ਕਰਦੀਆਂ ਕਿ ਸਤਰੰਗ ਸਤਰੀ ਆਏ ਕਿ ਬ੍ਰਹਮ ਸਰੂਪ ਹੈ ਕਿ ਅਨੁਭਵ ਨੂਪ ਹੈ ਕਿ ਆਦ ਦੇਵ ਹੈ ਕਿ ਆਪ ਪੇਵਾਏ ਕਿ ਚਿਤਰੰਗ ਮਹੀਨਾ ਕੇ ਕਹਿ ਦੀਨਾ ਕਿ ਰੋਜੀ ਰਿਹਾ ਕਰੀ ਮੇਰੇ ਹਾ ਕਹਿ ਕੇ ਬਾਗ ਬਿਆ ਵਹੇ ਕਿ ਗੈ ਬੁਲ ਗੈ ਵਹੇ ਕਿ ਆਪ ਬੁਲ ਗਨਾਹ ਕਿ ਸ਼ਾਹ ਨਿਸ਼ਾਨ

ਸੂਰਜ ਸੂਰਜੇ ਨਮੋ ਚੰਦ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਦਤੰਗ ਦਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੁਜ ਭੁਜੇ ਨਮੋ ਪਾਨ ਪਾਨੇ ਨਮੋ ਕਲਹਿ

ලංකේ නමවාස ආසනෝ බංක බංකේ පංගී සරූපය නංගිය නාමේතර පංගී දර්ගාලය නංගිය කාමේ ඒක ශ්‍රී ඡන්ද අජල බව බෝජුනාස කාස ගංජ පංජ ලක බක කාලයල වේක පේක අනාම කම අගාඨානති ප්‍රමාතේ යෝනි මොනි නරග්ග නරංගේන රූපේන රේඛේ අකර්මංග බර්මංග ගංජේ ලේඛේ පියංග ප්‍රයා ඡන්ද නමස් තුල ප්‍රණාමේ සමස් තුල ප්‍රණාසේ ගංජල නාමේ සමස් තුල නිවාසේ අජයබ බුතේ විජයබ ගනිමේ හරියං කරියං කරිම රහිමේ ජතර ජකර වර්ති ජතර ජකර භුතේ සුයම් භව සුභං සර්වදා සර්ව ජුතේ දුපාලං ප්‍රණාසී දයාලං සරූපේ සදාංග සංගේ අපංගං බුතේ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਾਂ ਪ੍ਰਸਾਦ ਸੋਈਏ ਓੰਕਾਰ ਸਤਿਗੁਰ ਪ੍ਰਸਾਦ ਤਾਂ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਦਾਨ ਕੇ ਦੇਖ ਫਿਰ ਉਗਰ ਜੋਗ ਜਤੀ ਕਹੇ ਸੂਰ ਸੁਰਾਰਦਨ ਸੁਧ ਸੁਧਾ ਦੇਖੋ ਸੰਤ ਸਮੂਹ ਅਨੇਕ ਮਤੀ ਕਹੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖੇ ਪ੍ਰਾਨਪਤੀ ਕਹੇ ਸ੍ਰੀ ਭਗਵਾਨ ਕੇ ਭਾਈ ਕਿਰਪਾ ਹੋਂ ਤੇ ਕਰਤੀ ਬਨੇ ਕਰਤੀ ਕਹੇ ਮਾਤੇ ਮਤੰਗ ਜਰੀ ਅਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤਰੰਗ ਕੁਰੰਗ ਸਕੂਰਤ ਪੌਨ ਕੇ ਗੌਨ ਕੋ ਜਾਤ ਨਵਾਰੀ ਪਾਰੀ ਪਜਾਨ ਕੇ ਭੁ ਪਲੀ ਵਦ ਨਿਆਵਸ ਸ੍ਰੀ ਸੁਨਾ ਜਾਤ ਵਿਚਾਰੇ ਏਤੇ ਪਏ ਤੋ ਕਹ ਪਏ ਭੂਪਤ ਅੰਤ ਕੋ ਨੰਗ ਪਾਏ ਪਦਾਰੇ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਿਆਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ ਭੂਤ ਭਵਿਖ ਭਗਵਾਨ ਕੇ ਭੂਤ ਕੌਣ ਕਰੇ ਨਹੀਂ ਯਾਦ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਅਨੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦੈ ਦਮਦਾਨ ਸੁ ਸੰਜਮ ਨੇ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਕੁਰਾਣ ਜਮੀਨ ਜਵਾਨ ਸੁਭਾਨ ਕੇ ਵੇਖੈ ਪਾਉਣ ਹਾਰ ਜਦੀ ਅਧਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੁਪਦੇ ਕਰਤੀ ਬਨੇਕ ਨਾਲ ਲੇਖਾਏ ਸ਼ੁੱਧ ਸੁਭਾਦੁਰ ਅੰਤ ਦਵਾ ਸੁਸਾਰ ਸੁਨਾਦੁਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰੂ ਪਰਬਤ ਬੰਸਾਲੇ ਨਾ ਹਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਦੰਗਨ ਮਾਨ ਮਲੈਂਗੇ ਸ੍ਰੀ ਪਾਲ ਸ੍ਰੀ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਰ ਕੀ ਧਰਬ ਸਹੀਆ ਤੋਰਤ ਦੇ ਸਮਲੈਨ ਮਵਾਸਨ ਮਾਤਕ ਜਾਣ ਕੇ ਮਾਨ ਮਲਈਆ ਗਾੜੀ ਗੜਾਨ ਕੋ ਤੋੜਨ ਹਾਰ ਸੁਭਾਤਨੀ ਜਗ ਚਾਰ ਰਵਈਆ ਸਭ ਸ੍ਰੀ ਸਭ ਕੋ ਸਰਨਾਇਕ ਯਾਦ ਕਾ ਅਨੇਕ ਸੋ ਏਕ ਦਵਈਆ ਦਾਨ ਵਦੇਵ ਨੰਦਨ ਸਾਜਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਬਲ ਹੀ ਬਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾਏ ਜਗ ਸਤਰ ਸਭ ਲੋਕ ਜਪੈਂਗੇ

ਪਾਤਸ਼ਾਹੀ ਦਸਵੀਂ ਕਵੇ ਬਾਜ ਬੇਨਤੀ ਚਾਉ ਭਈ ਹਮਰੀ ਕਰੋ ਹਾਥ ਦੈ ਰਚਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹਿ ਮਾਰਾ ਆਪਣਾ ਜਾਨ ਗੁਰ ਬ੍ਰਿਦਬਾਰਾ ਹਮਰੇ ਦੋਸ਼ਟ ਸਭ ਤੁਮ ਗਾਵੋ ਆਪ ਹਾਥ ਦੈ ਮੋ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ।

ਹਾਲ ਸਭ ਜਗਤ ਬਣਾਇਓ, ਦੇਵ ਦੈਂਤ ਜਸ਼ਨ ਬਜਾਇਓ, ਆਦਿ ਅੰਤ ਇੱਕ ਅਵਤਾਰ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸੀ ਕੋ ਹਮਾਰੀ, ਸਗਲ ਵਰਜਾ ਜਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਬਲ ਮੋਬਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਬੁਰੇ ਬੁਰੇ ਕੀ ਪੀਰ ਪਛਾਣਤ, ਚਿੱਠੀ ਦੇ ਕੁੰਜ ਰਸੂਲਾ, ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਣੈ, ਗਗੜ ਗਏ ਅਪੜ ਕੀ ਜਾਣੈ, ਜਬ ਉਦ ਕਰਖ ਕਰਾ ਕਰਦਾਰਾ, ਬਜਰਾ ਦਰਦ ਤਬ ਦੇ ਅਪਾਰ, ਜਗਾ ਕਰਖ ਕਰ ਦੋ ਗਵਹੂੰ, ਤੁਮ ਮੈਂ ਮਿਲਤ ਦੇ ਦਰ ਸਵੋਂ, ਜੇਤੇ ਬਦਨ ਸ੍ਰਿਸ਼ ਸਭ ਧਾਰੇ, ਆਪ ਆਪਣੀ ਬੂਝ ਵਿਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰਿਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਂ ਕਾ ਮੂੜ ਉਚਾਰਤ ਭੇਦਾ, ਜਾਂ ਕੋ ਭੇਵ ਨ ਪਾਵਤ ਭੇਦਾ, ਤਾਂ ਕਉ ਕਾਰ ਪਾਹਨ ਅਨੁਮਾਨਤ, ਮਹਾਂਮੂੜ ਕਛ ਭੇਦ ਨਾ ਜਾਣਤ, ਮਹਾਂਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਜੀਣਤ ਨਹਿ ਪੈਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਦੇਤੀ, ਤੁਮਰਾ ਲਖਨ ਜਾਇ ਬਸਾਰਾ, ਕਿਹ ਬਿਧ ਸਜਾ ਪ੍ਰਥਮ ਸੰ

ਸਿੱਖ ਸੰਗਰੋ ਦੋਸ਼ੀ ਤੇ ਉਠ ਬਦਤ ਪਾਤਾ ਸਕਲ ਮਲੇਸ਼ ਕਰੂਣ ਕਾਤਾ ਜੇ ਆਸ ਤੋਇ ਤਵ ਸਰਣੀ ਪਰੇ ਦਿਨ ਕੇ ਦੋਸ਼ ਦੁਖ ਤਬ ਮਰੇ ਪੁਰਖ ਜਵਨ ਭਗ ਭਰੇ ਤਿਆਰੇ ਦਿਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਗਾਲ ਉਨਗਟ ਰਹੇ ਆਏ ਹੈ ਰਚਾ ਹੋਏ ਤਾਂ ਸਭ ਕਲ ਦੁਸ਼ਟ ਰਿਸ਼ਟ ਡਰੇ ਤਤਕਾਲ ਕਿਰਪਾ ਦ੍ਰਿਸ਼ਟ ਦਨ ਜਹਨ ਹਰਿ ਹੋ ਤਾਂ ਕਿ ਤਾਪ

ਰਤਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਮਹਾਂਪੁਰੀ ਚਤੁਰਦਸ ਕੰਤਾ, ਅਕਾਲ ਪਾਏ ਬ੍ਰਹਮਾ ਬਪਧਰਾ, ਅਕਾਲ ਪਾਏ ਸਭ ਜੂ ਅਵਤਰਾ, ਅਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸਭ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀਂ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ

ਦੋਗ ਤੇਰਾ ਖੜਗ ਕੇਤਮਾ ਸਰਣ ਤਿਹਾਰੀ ਆਪ ਦਲਿਓ ਵਾਰੀ ਸਰਵ ਠਾਰ ਮਹੋ ਸਹਾਈ ਦੋਸ਼ ਦੋਗ ਤੇਲੇ ਬਚਾਈ। ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਨਾ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤੰਗਾ ਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ।

ਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਬੁਝਾਈਆਂ।

ਸਾਚਾਨਾਮ ਰਾਧਾਰੂ ਵਾਜੇ ਪੰਜ ਸ਼ਬਦ ਕਰ ਸਭਾਗੈ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰਦਾਰੀਆ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰੀ ਅਤਵਾ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀ

ਆਨੰਦ ਗੁਰੂ ਦੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਦੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸਭ ਸੱਚੇ ਸਵਾਰਿਆ, ਕਹੇ ਨਾਨਕ ਆਨੰਦ ਆਨੰਦ ਗੁਰ ਦੇ ਜਾਣਿਆ। ਬਾਬਾ ਜਿਸ ਤੂੰ ਦੇ ਸੁਜਨ ਪਾਵੇ, ਪਾਵੇ ਤਾਂ ਸੁਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਪੂਰੇ ਫਿਰਦਾ ਦਿਸ, ਇੱਕ ਨਾਮ ਲੋਕ ਸਵਾਰਿਆ, ਕਹੇ ਨਾਨਕ ਆਨੰਦ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੁਜਨ ਪਾਵੇ, ਪਾਵੇ ਤਾਂ ਸੁਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਪੂਲੇ ਫਿਰੇ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪੈ।

ਤੇਰੀ ਗਿਤ ਦੁਆਰੇ ਪਾਈਏ, ਤਨ ਮਨ ਤਨ ਸਭ ਸਾਂਭ ਗੁਰ ਕਾ ਹੁਕਮ ਮੰਨਿਆ ਪਾਈਏ। ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥੇ ਵਗਤ ਕਹਾਣੀ। ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆਈ, ਮਾਇਆ ਮੋਹਣੀ ਜਿਹਨੇ ਪਰਮ ਪਲਾਇਆ। ਮਾਇਆ ਦਾ ਮੋਹਣ ਜਨਮ ਕੀਤੀ ਜਿਹਨੇ ਠਗੋਲੀ ਪਾਈ ਆ, ਗੁਰਬਾਣ ਕੀ ਤਤ ਸਭ ਟੋਜਨ ਮੋਹ ਮਿਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ ਸਾਥ, ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਅਮੂਲੇ ਨਾ ਕੀਚੈ ਜਦੰਤ ਪਛੋਤਾਈ ਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ ਗਿਆ ਗੁਆ ਕੋ ਖਾਣੇ। ਆਖੈ ਦਾ ਵੇਖੈ ਸਭ ਤੂੰ ਹੈ ਜਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰ ਮੁਣ ਜਾਣੇ ਅੰਮ੍ਰਿਤ ਖੋਜਦੇ, ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਪਾਏ ਕਬੇਕ ਪਰ ਸੁਣਿਆ ਆਇਆ।

ਨਿਰਾਲੀ ਜਾਲਾ ਨਿਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ ਲਭ ਲੋ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਾਨਿਓ ਦੇਖੀ ਵਾਲੋ ਨਿਕੇਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚੱਲਾਂ ਸਵਾਮੀ ਉਰ ਕੇ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇਂ ਚੱਲਾਂ ਜਿਨ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜਮ ਪਾਵੇ ਤਿਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਗਿਨੈ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਹੈ ਬਿਨ ਸਹਿ ਸਹਿਸਾ ਨਾ ਜਾਈ ਨਾ ਜਾਏ ਸਹਿਸਾ ਕਥਾ ਸੰਜਮਰਾਇ ਕਰਮ ਕਮਾਏ ਸਹਿਸਾ ਜੀਵ ਮਲੀਨ ਹੈ ਗਤ ਸੰਜਮ ਤੋਤਾ ਜਾਈ ਮਨ ਧੋਵੋ ਸ਼ਬਦ ਲਾਗ ਵਾਰਸ ਰਹਾਉ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵਿਦਾ ਮੈਂ ਨਾਮ ਤੁਮ ਸੋਸਣੇ ਨਾਹੀਂ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾ ਕੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜਕੀ ਸੋਏ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਪਲੇ ਸੇ ਬਣ ਜਾ ਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਾਨੂੰ ਖੋਵੇ ਹੋਵੇ ਤਾਂ ਸਾਨੂੰ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨੇ ਵਰਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਵੇ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋਂ ਭਵੇਕੀਆਂ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ

ਕੌਨਦਰ ਕਰਮ ਹੋਵੇ ਹਿਰਦੇ ਦਿਨਾ ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੇ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਾਰ ਉਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਰਿੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਗੁਰਪ੍ਰਸਾਦ ਸ਼ਬਦ ਰਤਨ ਹੈ ਹੀਰਾ ਜਿਤ ਰਿੜਾਓ ਸ਼ਿਵ ਸਕਦਾ ਪੋ ਪਾਏ ਗਏ ਕਰਤਾ ਪਿਓ ਕੁੰਭਰਦਾਏ ਕੁੰਭਰਦਾਏ ਆਪ ਵੇਖਿਆ ਗੁਰਮੁਖ ਸਭ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸਿਓ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਵਾਜੋਂ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬਰਮ ਸੁਧਾ ਸੁਤਿਆ ਰਹਿਣ ਵਿਆਣੀ

ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਹੀ ਮਾਜ ਧਰ ਵਿਸਰੈ ਮੋਹ ਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਤਾ ਖੇਲ ਵਿੱਚ ਆਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਜ ਤਰ ਵਿਸਰੈ ਮੋਹ ਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿ ਨਾਲਿਓ ਲਾਗੀ ਜਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਟਾ ਲੋਕ ਬਿਲਾਈ ਐਸਾ ਐਸਾ ਸਤਿਗੁਰ ਜੇ ਮਿਲੇ ਜਿਸਨੂੰ ਸਿਰ ਸੌਂਪੀਆ ਵਿੱਚੋਂ ਆਏ ਜਿਸਦਾ ਐਸਾ ਸਤਿਗੁਰ ਜੇ ਮਿਲੇ ਤਿਸਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ ਜਿਸਦਾ ਜੀਵ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਭਲੇ ਪਾਏ।

ਤੂੰ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਉਰਦ ਕਿਤੇ ਜੇ ਚਿਰ ਹਰ ਰਸ ਭਲੇ ਨਾ ਪਾਏ। ਹਰ ਰਸ ਪਾਏ ਭਲੇ ਪੀਏ ਹਰ ਰਸ, ਬੋੜ ਨਾ ਤ੍ਰਿਸ਼ਨਾ ਲਾਗੇ ਆਏ। ਇਹ ਮਾਏ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਸ ਆਏ। ਕਹੇ ਨਾਨਕ ਹੋਰਾਂ ਰਸ ਬਿਸਰੇ ਜਾਰ ਵਸੈ ਮਨ ਆਏ। ਇਹ ਸਰੀਰਾ ਮੇਰੇ ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ ਹਰ ਆਪੇ। ਹਰ ਜੋਤ ਰੱਖੀ ਤਾਂ ਉਹਦੇ ਵਿੱਚ ਦਾਤੂ ਜਗ ਮਹਿ ਆਇਆ ਹਰਿਆ ਪੇ। ਮਾਤਾ ਪੇ ਪਿਤਾ ਜਨ ਜੀ ਉਹ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁਝਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਦਾਤੂ ਜਗ ਮਹਿ ਆਇਆ। ਮਨ ਚਾਉ ਪਇਆ ਪ੍ਰਭਾਗ ਮੈਂ ਸੁਣਿਆ ਹਰ ਮੰਗਲ।

ਕਹਿ ਕਿਆ ਆਇਆ ਕਿ ਤੁਹਾਡੇ ਕਰਮ ਕਮਾਇਆ ਕਿ ਕਰਮ ਕਮਾਇਆ ਤੁਹਾਡੇ ਸਰੀਰ ਆਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੁਰੂ ਲਿਖਿਆ ਪਾਇਆ ਕਹੇ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰਿਓ ਹਰ ਤੁਮੈਂ ਜੋ ਧਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੈਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾਵੇ ਕਾਰਿ ਕਹੇ ਹਰ ਬਿਨ ਵਰਨਾ ਕੋਈ ਕਹੇ ਨਾਨਕ ਨੇ ਤਰੰਧ ਸੇ ਸਤਿਗੁਰ ਮਿਲਿਆ ਹੈ ਤੇ ਬਦਰਕ ਹੋਈ ਇਹ ਸਰਵਣੋ ਮੇਰੇ ਹੋ ਸਾਚਾ ਸੁਣਨੇ ਨੂੰ ਬਿਠਾਏ ਸਾਚਾ ਸੁਣਨੇ ਨੂੰ ਬਿਠਾਏ ਸ੍ਰੀ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਦਨ ਹਰਿਆ ਵਾਰ ਸਨਾਰਾ ਸਤਬਾਣੀ ਸਾਚਾ ਲੱਖ ਬਡਾਣੀ ਦਾ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ।

ਕਹਿ ਵਾਜਾ ਪਵਣ ਜਾਇਆ। ਇਹ ਸਾਚਾ ਸੁਹਿਲਾ ਸੱਚ ਕਰ ਗਾਵੋ, ਗਾਵੋ ਤਾਂ ਸੁਹਿਲਾ ਕਰ ਸੱਚ, ਜਿੱਥੇ ਸਦਾ ਸੱਚ ਦਿਆਵੇ, ਸੱਚੋ ਦਿਆਵੇ ਜਾਂ ਤੁਧ ਪਾਵੇ, ਗੁਰਮੁਖ ਜਿਨਾ ਬੁਝਾਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂ ਠਾਕ ਮੁਬਾਰਕ ਤੇਰੇ ਕਮਰੀ।

ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ।

ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ ਫਿਰ ਹੈ ਜਨ, ਵਿਸਮਾਦ ਪਾਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫ, ਵਿਸਮਾਦ ਸਾਲਾ।

ਕਾਰ ਇੱਕ ਹੁੰਦਾ ਖੈ ਚਲੈ ਇਥਾ ਉਤਨਾ ਤੇ ਕਾਈ ਕਾਰ ਚਲ ਥਲ ਜੀਆਂ ਪੁਰੀਆਂ ਲੋ ਆਇਆ ਕਰਾਂ ਕਾਰ ਓਏ ਜੀ।

ਦਾਨ ਮੁੰਡਾ ਦਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲ ਜੇ ਛੱਡੀਐ ਹੋਏ ਇੱਕ ਮਨੀ ਹਲਕ ਤੇ ਆਈਐ ਪਲਟ ਵੇਹੋ ਪਾਈਐ ਜਿਵੇਂ ਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਥੁੜੀ ਸੇ ਗਵਾਈਐ ਮਥੁੜੀ ਸੇ

ਭਾਉ ਭਗਤ ਕਰਨੀ ਸਦਾਏ ਤਾ ਨਾਨਕ ਮੁਖ ਅੰਤਰ ਪਾਏ ਪੌੜ ਸਤਿਗੁਰ ਵਿਟਵਾਇਆ ਚਿਤ ਮਿਲੇ ਖਸਮ ਸਮਲ ਜਿਨ ਕਰ।

ਪਹਿਲਾ ਪਹਿਲਾ ਪੜ ਪੁਸਤਕ ਸੰਧਿਆ ਬਾਦਮ ਸਿਰ ਪੂਜ ਭਗਤ ਸਮਾਦਮ ਮੁਖ ਧੂੜ ਵਿਭੁਕਣ ਸਾਰੰ ਤ੍ਰੈ ਪਾਰ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟੰਗ ਧੋਤੀ ਵਸਤਰ ਕਪਾਟੰ ਜੇ ਜਾਣਤ ਬ੍ਰਹਮ ਕਰਮੰ ਸਭ ਪੁਕਟ ਨਿਸ਼ਚੋ ਕਰਮੰ ਕਾਨਾ ਨਿਸ਼ਚੋ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਏ ਪੜ ਕਪੜ।

ਭਾਵਨਾ ਸੱਜਣਿਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਕੀਤਾ ਭਾਵਨਾ ਹੁਕਮ ਕੇ ਮਨ ਭਾਵਨ ਦੇ ਰੱਖੇ ਅੱਗੇ ਜਾਵਣਾ ਚੰਗਾ ਦੁੱਧ ਚੱਲਿਆ ਤਾਂ ਦਿੱਸਿਆ।

ਹਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਆਇਆ ਪਰ ਪੂਰ ਮੱਥਾ ਟਿੱਕਾ ਤੇ ਧੋਤੀ ਕਾ ਖਾਈ।

ਜਿੱਤੇ ਅੰਦਰ ਸਭ ਕੋ ਵੇਖ ਨਦਲੀ ਹਿੱਟ ਚਲਾਈਂਦਾ ਆਪੇ ਜਿਵੜੀਆਂ ਆਪੇ ਗੱਲ ਕਰਾਈਂਦਾ ਵੱਡੋ ਵੱਡਾ ਵੱਡ ਮੇਦਨੇ ਸਰਸ ਸੱਦੇ ਲਾਈਂਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ।

ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਿਰਪਾ ਸਾਰੇ ਆ ਕੀਜ ਕਰਮਨ ਭਾਵਦੇ ਅਰ ਬੁੱਝਣ ਨਾ ਹੀ ਹਾਰਿਆ ਕਰ ਫਰਮਾਇਸ਼ ਪਾਇਆ ਵਿਖਲਤ ਮਨ ਵਿਸਾਰਿਆ ਚਰਿਆਈ ਜੋ ਬਣਹਾਰੇ।

0: ਪਹਿਲਾਂ ਜੇਕਰ ਸੁਤਕ ਮੰਨੀਏ ਸਤ ਸੁਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜਿੱਥੇ ਦਾਣੇ ਅਣਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਸੂਤ ਕਿਉਂ ਕਰ ਰੱਖੇ ਸੂਤ ਪਵੈਰ ਸੋਏ ਨਾਨਕ ਸੂਤਕ ਏਵ ਨਾ ਉਤਰੈ ਜਾਨ ਉਤਾਰੈ ਤੋਏ ਮਹੱਲਾ ਪਹਿਲਾ
1: ਮਨ ਕਾ ਸੁਤ ਲੋਭ ਹੈ ਜਿਹਦਾ ਸੁਤ ਕੂੜ

ਐ ਮਿਲੇ ਤਾਂ ਨਦਰੀਆਂ ਜਤ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਂ ਸਹਿ ਤੁਸੀਂ ਨੌਨਿਤ।

ਪੰਡੋ ਹੀ ਪੰਡ ਪੁਜੈ ਪੰਡੈ ਬਾਜਨਾ ਕੋਏ ਨਾਨਕ ਪੰਡੈ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਕਤ ਦਾ ਸਾਹ ਲਾਹੀ ਹੈ ਪਾਗ ਰਤੀ ਚਾਰ ਨਾਨਕ ਤੇ ਮੁਖ

0: ਫਿੱਕਾ ਦਰਗੈ ਸੱਟੀਏ ਮੋਥੋਂ ਕਾ ਫਿੱਕੇ ਪਾਏ ਫਿੱਕਾ ਮੂਰਖੇ ਆਖੀਏ ਪਾਣ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਵਰਦਨੀ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾ ਵੈ ਉਤਰੇ ਨਾਹੀ ਮੈਲ ਜਿਨ ਪਟ ਅੰਦਰ ਬਾਰ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰਉ ਜਾਸ ਦਸਮ ਭਰੇ ਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਰ ਕੀਨੇ ਰਾਮ ਨਾਮ ਇੱਕ ਅੱਖਰ ਤਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅੰਦਰ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਤੇ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਰਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤ ਪ੍ਰਭ ਕੋ ਸਿਮਰੈ ਸੇ ਪਤਵੰਤ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ।

ਪਦੀ ਜਹਿ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾਭਿਆਨ ਦੂਤ ਜਮਦਲ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸਤਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ

ਵਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸਤ ਪਿਤ ਸਰਥੀਵੈ ਅਗਨ ਮਾਹੇ ਹੋਮਤ ਪੁਰਾਨ ਕਣਕ ਅਸਵ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੈ ਬੋਵਾਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਕਰ ਸਰੀਰ ਕਟਾਵੈ ਤੋਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਸਿਆਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਦਿਖਿਆ ਕਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਹਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਣਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ

ਕਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਣਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਵੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਮੈਂ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਣਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਰ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਂ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਕੜ ਕੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿੱਖ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ

ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਵਖਾਨੀ। ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਕਟ ਵਸੈ ਹਰ ਨਾਮ। ਸਲੋਕ ਨਿਰਗੁਣ ਯਾਰ ਇਹਾਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ। ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸਹਿਨ, ਮੁਖ ਅਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸੀਜੈ। ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਧ ਪ੍ਰਾਤ ਮੀਤ ਬੰਤਾ ਸੰਘਸੈ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਭਾਵ ਕਿਆ ਮੁਲਾ। ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਆਦਿ ਅੰਤ ਜੋ ਰੱਖ

ਪ੍ਰਭਸੈ ਪ੍ਰਭ ਆਪ ਨਾਨਕ ਤੇਜਾਂ ਸਹਿ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਔਰ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸਕਈਐ ਤੋ ਸਮਝੈ ਭੋਰਾ ਕਹਾ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਾ ਚੀਤ ਜੋ ਬੈਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੈ ਅਨੰਦ ਖੇਲ ਮਾਇਆ ਰੰਗਰਸੈ ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨਾ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂਲੇ ਪਾਛੈ ਪਾਵੈ ਏਕ ਬਸ ਕਾਰਨ ਵਿੱਚ ਖੋਟ ਗਵਾਵੈ ਏਕ ਪੀ ਨਾ ਦੇ ਦਸ ਕੀ ਹਿਰਲੇ ਤੋ ਮੂੜਾ ਕਹੋ ਕਹਾਂ ਕਰੇ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕਹੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮਿੱਠਾ ਸਰਬ ਸੂਖ ਤਾਂ ਹੂੰ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਹੋ ਆਪਣੀ ਜੇ ਰਾਸ ਖਾਤ ਪੀਤ ਵਰਤੈ ਅੰਦ ਉਲਾਸ ਆਪਣੀ ਅਮਾਨ ਕਛ ਬਾਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਨ ਮਾਥੈ ਉਸੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਣਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਣਿਆ ਨੇਤ ਬਿਰਖ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚੱਲ ਨਹਾਰ ਲਪਟ ਰਹਿ ਉਤੈ ਆਂਦੇ ਅੰਧਾਰ ਬਟਾਊ ਸਿਉ ਜੋ ਲਾਵੈ ਨੇਹ ਤਾਂ ਕੋ ਹੱਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਸ ਹਸਤੀ ਅਸੋ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋਹ ਮੋਹ ਅਭਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰਬ ਕਉ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੇ ਰੂਪਾਦ ਮਿਥਿਆ ਰਸਨਾ ਪੂਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕਉ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਟ ਬੇਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਤਨ ਤਨ ਤੇਜਨ
जह कट बस्यो हर नाओ, नानक तां कै बल बल जाओ। रहत अवर कश अवर कमावत, मन नहीं प्रीत मुखो गंडला।

ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਥ ਸਾਥ ਸਿਮਰੋ ਪ੍ਰਭ ਊਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁਖਨ ਪਹਿਰੀਜੈ ਮਨ ਤੇ ਸਿਮਰਤ ਕਿਉਂ ਵਾਲ ਸਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਹੋ ਕਬਹੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ।

ਲੋਗ ਛਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਸ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ

ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦੀ ਰਿਹਾ ਸਮਾਏ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਕੀਨੋ ਆਪਣ ਵਿਸਾਰ, ਸਭ ਕਛ ਉਸਕਾ ਉਹ ਕਰਨੈ ਹਾਰ। ਉਸਦੇ ਭਿੰਨ ਕਹੋ ਕਿਛ ਹੋਏ, ਥਾਂ ਥਨੰਤਰ ਕੈ ਸੋਏ। ਆਪਣੇ ਚਲ ਤੋ ਆਪ ਕਰਨੈ ਹਾਰ, ਕੌਤੁ ਕਰੈ ਰੰਗ ਅਪਾਰ। ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ। ਸੱਚ ਸੱਚ ਸੱਚ ਸਭ ਕੀਨਾ, ਕੋਟ ਮੱਧੇ ਕਿਨੈ ਬਿਰਲੈ ਕੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸ਼ਰਵਣ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ। ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ। ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ। ਸੰਤ ਕੇ ਹਤੇ ਕਉ ਰੱਖੈ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਿਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਰੈ। ਸੰਤ ਕੈ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉਂ ਲਵੈ। ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗ ਜੋਨ ਕਿਰਮਾਏ। ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋਸ਼ਲੈ। ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚਾਏ। ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਪਾਵੈ ਤਾਂ ਓਏ ਪੀ ਗਤ ਪਾਹੇ। ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਖਿੰਟ ਨਾ ਪਾਈ। ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਕੇ ਨਿੰਦਕ ਸਰਬ ਰੋਗ, ਸੰਤ ਕੇ ਨਿੰਦਕ ਸਦਾ ਬਿਜੋਗ। ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸਕਾ ਪੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੁਖੀ ਤੋਂ ਡਨ ਲਾਗੈ, ਸੰਤ ਕੇ ਦੁਖੀ ਤੋਂ ਸਭ ਤਿਆਗੈ। ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁੱਖ ਨਾ ਸੁਖ ਤੇ ਟਰੈ। ਸੰਤ ਕੇ ਦੁਖੀ ਤੋ ਨਾਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਸੰਤ ਕਾ ਦੁਖੀ ਅਦ ਬੀ ਤੇ ਟੁੱਟੈ, ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ। ਸੰਤ ਕੇ ਦੁਖੀ ਕੋ ਉਦਿਆਨ ਭਰਮਾਈ ਐ, ਸੰਤ ਕਾ ਦੁਖੀ ਉਜੜ ਪਾਈ ਐ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ। ਸੰਤ ਕੇ ਦੁਖੀ ਤੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਬਾਰ। ਸੰਤ ਕਾ ਦੁਖੀ ਓ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਪ ਕੀ ਇੰਦਨ ਨਹੀਂ ਧਰਾਪੈ। ਸੰਤ ਕਾ ਦੁਖੀ ਛੁੱਟੈ ਅਕੇਲਾ, ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦ ਕਾ ਤੁਰ ਹੀ ਪਿਆ, ਨਾਨਕ ਜੋ ਤਿਸ ਪਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਤੋਂ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ।
संत के दुखी की पूजा न आसा, संत का दुखी उठ चले निराशा, संत के दुख न तृष्ट कोए, जैसा पावे तैसा कोई होए, पया कीर्तना मेट कोए, नानक जाने सच्चा सोए, सब कर तिसके ओ करने हार, सदा सदा तिसको नमस्कार, प्रभु की उसत करो दिन रात, तिसे ते आवो सास गिरास, सब कछ वरतै तिसका किया, जैसा करे तैसा कोठिया, अपना खेल आप करने हार, दूसर कौन कहे विचार, जिसनों कृपा करे तिस अपन नाम दे, वडभागी नानक जन

ਹਰ ਦਰਗਹਿ ਨਾਨਕ ਊਜਲ ਮਥਾ, ਵੱਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਗਣੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੈ, ਇਹ ਉਤਕੀ ਉਹ ਸੋ ਜੀ ਜਾਣੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਨੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁਜੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਆਂਦਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ।

ਵਾਪਨ ਕੀਆ ਕਛੂ ਨਾ ਹੋਏ। ਜੇ ਸੌ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰੇ ਕਿਸ ਕਾਮ। ਗਤ ਨਾਨਕ ਜਪ ਏਕ ਹਰਨਾਮ, ਰੂਪਵੰਤ ਹੋਏ ਨਾਹੀ ਮੋਹੈ। ਪ੍ਰਭ ਕੀ ਜੋਤ ਸਗਲ ਕਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬੈ। ਜਾਂ ਸਭ ਕਿਸ ਤਿਸਕਾ ਦੀ ਆਦਰ ਬੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਭਾਵੈ। ਜੇ ਕੋ ਹੋਏ ਬਹਿ ਦਾਤਾਰ, ਤਿਸ ਦਿਨ ਹਰ ਜਾਣੈ ਗਵਾਰ। ਜਿਸ ਗੁਰਪ੍ਰਸਾਦ ਟੁੱਟੈ ਹਾਂ ਰੋਗ, ਨਾਨਕ ਸੋਜਨ ਸਦਾ ਅਰੋਗ। ਜਿਉ ਮੰਦਰ ਕਉ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ। ਜਿਉ ਪਾਖਾਣ ਨਾ ਵਿਚੜ ਤਰੈ, ਪ੍ਰਾਣੀ ਗੁਰਚਰਨ ਲਗਤ ਨਿਸਤਰੈ। ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾਂ ਉਧਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਂਛੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈ ਹੈ, ਪੁਰਬ ਲਿਖੇ ਕਾ ਲਿਖਿਆ ਪਾਈ ਹੈ। ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ। ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੈ ਆਜਾਨ। ਕੌਣ ਬਸਦੀ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ।

ਸੰਤਨ ਕਰ ਪਾਇਆ। ਤਜ ਅਭਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਖੇਪ ਸੰਤੈ ਸੰਚਾਰ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋ।

ਸਭ ਕੀ ਚਿਸਤਾ ਉਹ ਕਰਨਾ ਯੋਗ, ਤਿਸ ਬਿਨ ਦੂਸਰ ਹਵਾ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ, ਕਰ ਕਿਰਪਾ ਜਿਸ ਤੋਂ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾਂ ਕਹਿ ਮਨਗੁਰ ਕੀ ਪ੍ਰਤੀਤ, ਤੇ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤਿਹੁ ਲੋਏ, ਜਾਂ ਕਹਿ ਹਿਰਦੈ ਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋਜਨ ਸੱਚ ਸਮਾ।

ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ। ਅਸ਼ਟਪਦੀ ਚਰਨ ਸੱਤ ਸਤ ਪਰਸਨਹਾਰ, ਪੂਜਾ ਸੱਤ ਸਤ ਸੇਵਦਾਰ, ਦਰਸ਼ਨ ਸੱਤ ਸਤ ਪੇਖਨਹਾਰ, ਨਾਮ ਸੱਤ ਸਤ ਅਵਨਹਾਰ, ਆਪ ਸੱਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸੱਤ ਸਤ ਪ੍ਰਭਗਤਾ, ਸੁਰਤ ਸੱਤ ਸਤ ਜਸੁੰਤਾ, ਬੁੱਝਣਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਨਮਾਨਿਆ, ਕਰਨ ਕਰਾਵਨ ਤਿੰਨ ਮੂਲ ਪਛਾਣਿਆ, ਜਾਂ ਕਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸ ਮਾਹੇ ਲੈ ਬਸ ਗਡਾਈ, ਤਾਂ ਕੋ ਪੈਨਾ ਕਹਿਣਾ ਜਾਈ। ਬੂਜੈ ਬੂਜਨ ਹਰ ਬਿਵੇਕ, ਨਾਰਾਇਣ ਮਿਲੇ ਨਾਨਕ ਏਕ। ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੂਜਾਰੀ, ਠਾਕਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਦੀਤ। ਠਾਕਰ ਕਉ ਸੇਵਕ ਜਨ ਹੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕਉ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰ ਹੈ, ਨਾਨਕ ਸੋ ਸੇਵਕ ਸਾਹ ਸਾਹ ਸੁਮਾਰ ਹੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰੱਖੈ, ਆਪਣੇ ਦਾਸ ਕਉ ਦੇਹ ਵਡਾਈ, ਆਪਣੇ ਸੇਵਕ ਕਉ ਨਾਮ ਜਪਾਈ, ਆਪਣੇ ਸੇਵਕ ਕੀ ਆਪਣੇ ਸੇਵਕ ਕੀ ਆਪ ਪਤ ਰੱਖੈ, ਤਾਂ ਕਿ ਗਤਮਿਤ ਕੋਈ ਨਾ ਲੱਖੈ।

ਨਾਨਕ ਸੋ ਸੇਵਕ ਦਹਿ ਜਿਸ ਪ੍ਰਗਟਾਇਆ। ਨੀਕੀ ਕੀਰੀ ਮੈਂ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਖੈ, ਜਿਸਕਾ ਸਾਸਨਾ ਕਰਤ ਆਪ, ਤਾਂ ਕਉ ਰਸ ਦੇ ਕਰ ਹਾਥ। ਮਾਨਸ ਯਤਨ ਕਰਤ ਬਹੁ ਭਾਂਤ, ਤਿਸਕੇ ਕਰਤਬ ਬਿਰਥੇ ਜਾਤ। ਮਾਰੈ ਨਾ ਰਾਖੈ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਮੰਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸਕੇ ਸ਼ਵਰ ਨਾਹੀਂ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮ ਸੁਖਰ ਨਾਮ ਕਾ ਸੰਗ, ਨਾਮ ਰਸ ਜੋ ਜੰਤਰ ਬਤਾਨੇ, ਮੰਤਨ ਨਾਮੈ ਨਾਮ ਸਮਾਨੇ। ਊਠਤ ਬੈਠਤ ਸੋਭਤ ਨਾਮ, ਕਹੁ ਨਾਨਕ ਜਨ ਕੈ ਸਦ ਕਾਮ। ਬੋਲੋ ਜਸ ਜਿਹ ਬਾਦਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਓ ਰਹਿ ਸਮਾਏ। ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸਕੀ ਮਹਿਮਾ ਕੌਣ ਬਖਾਨਾ, ਤਿਸਕਾ ਗੁਣ ਕੈ ਏਕ ਨਾ ਜਾਨਾ। ਆਠ ਪਹਿਰ ਪ੍ਰਭ ਸਹਿ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਮਨ ਮੇਰੇ ਤਿਨਕੀ ਓਟ ਲੇਹ, ਮਨ ਤਨ ਆਪਣਾ ਤਿਨ ਜਨ ਦੇਹ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਭ ਥੋਕ ਕਾ ਦਾਤਾ। ਤਿਸਕੀ ਸਰਨ ਸਰਬ ਸੁਖ ਪਾਵੈ, ਤਿਸਕੈ ਦਰਸ ਸਭ ਪਾਪ ਮਿਟਾਵੈ, ਅਵਰ ਸਿਆਣਪ ਸਗਲੀ ਛਾੜ, ਤੇ ਜਨ ਕੀ ਤੂੰ ਸੇਵਾ ਲਾਗ। ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾ, ਤਿਸਕੈ ਸੰਗ ਸਿਖੀ ਉਦਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸੇਖੀ ਕਰੈ ਪ੍ਰਤਪਾਲ, ਸੇਵਕ ਔਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸੇਖੇ ਬੰਧਨ ਕੱਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸੇਖੋ ਨਾਮ ਧਨ ਦੇ, ਗੁਰ ਕਾ ਸਿੱਖ ਵਟ ਭਾਗੀ ਹੈ। ਸਤਿਗੁਰ ਸੇਖਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਭ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਕਾਮੀ, ਤਿਸਕਾ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰ ਜਿਸਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਓ। ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਏਕ ਆਪ ਨਹੀਂ ਕਛ ਭਰਮ। ਸਹਿਸ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰਵਟ ਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਭੇਟ ਤਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਣ ਕਰ ਬਚਨ ਕਰਨਿਆ ਗਾਨੇ, ਮਨ ਸੰਤੋਖ ਆਤਮ ਪਤੀਆਨੇ। ਪੂਰਾ ਗੁਰ ਅਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਜੇ ਬਾ ਏਕ ਉਸਤਤ ਅਨੇਕ, ਸਤਪੁਰਖ ਪੂਰਨ ਵਿਵੇਕ। ਕਾਹੂ ਬੋਲਣਾ ਪਹੁੰਚਤ ਪ੍ਰਾਣੀ, ਅਗਵਾ ਗੋਚਰ ਪ੍ਰਭ ਨਿਰਵਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਤਬਰਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ। ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼, ਜਾਂ ਕਹਿ ਮਨ ਪ੍ਰਗਟੇ ਗੁਣਤਾਸ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ। ਮੋਹ ਮਾਇਆ ਕਹਿ ਸੰਗ ਨਾ ਲੇਪ, ਮਨ ਮੈਂ ਰਾਖੈ ਹਰ ਹਰੇਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖਤੈ ਤੇ ਨਾਸੇ। ਤਪਤ ਮਾਏ ਠੰਡ ਵਰਤਾਈ, ਅੰਧ ਭਇਆ ਦੁਖ ਨਾਟੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਪਉ ਚੂਕਾ ਨਿਰਪਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ।
जिसका सा तिन कृपा धारी, साध संग जप नाम मुरारी, थित पाई चूके भ्रम गमन, सुन नानक हर हर जस रवन, निर्गुण आप सरगुण पियो ही, कलाकार जिन सगली मोही, अपने चरत प्रव्या बनाए, अपनी कीमत आपे पाए, हर बिन दूजा नाही कोए, सर्व निरंतर एको सोए, ओत पोत रव्या रूप रंग, पहे प्रगास साध कै संग, रच रचना अपनी कल तारी, अनक बार नानक बलिहारी। सलोक साथ ना चाले।

ਜਿਸ ਧਨ ਕਉ ਚਾਰ ਕੁੰਟ ਉਠਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨ ਕਿਉ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵ ਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪਰ

ਚਰਨ ਕਮਲ ਸਿਉਂ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤਨੀਤ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜੰਤਰ ਬਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਾਧ ਕੈ ਸੰਗ। ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅਨਦਿਨ ਲਿਵਲਾਗ। ਵਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕਉ ਪ੍ਰਭ ਹੋਇਓ ਦਇਆਲ, ਸੇਵਕੀ ਨੋ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ। ਇਛ ਪੁੰਨੀ ਸਰਦਾ ਸਾ ਪੂਰੀ, ਰਵ ਰਹਿਆ ਸਾ ਸੰਗ ਹਜੂਰੀ। ਜਿਸ ਕਾ ਸਾਥ ਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਣੈ। ਸੋ ਕਿਉਂ ਬਿਸਰੈ ਜਿਨ ਸਭ ਕਿਛ ਵੀ ਆ।

ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਸਿਰ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪੇਖ ਕੁਦਰਤ ਸ੍ਰਿਸ਼ਟ। ਚਰਨ ਕਮਲ ਜਾਂ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕਹਿ ਨਿਟ ਨਾ ਆਵਤ ਕਾਲ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ।

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਦਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਤਾ ਵਿਸਰਾਮ ਸੁਨ ਸਮਾਦ ਅਨਹਤ ਨਾਦ ਕਹਿ ਨਾ ਜਾਈ ਅਚਰਜ ਵਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕੜ ਕੜ ਵਿਆਪ ਰਿਹਾ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤੈਨੂੰ ਪਰਬਤ

0: خلصہ راک بجی کی فتح پر سنمان جو چبل شکل کے مالک جگ جگ اکال ستگر سر شری گرو گرنتھ صاحب مہاراج جی کی پاپن پوتر حضوری سنگت سوبائی ماہ بیٹھے گرو پیارے ست سنگی جنم آپ جی نے بڑے پیار کے نام ستگرہ کی علاقے گربانی کا کیرتن سرون کیتا ہے. گرو تیغ بہادر جی کی پوتر بانی آپ جی سرون کر رہے تھے من رہے کہاں پیو کہیں ہوگا ایس اور کٹینک جانا پیو لوگ سنگ ہو رہا. گرو تیغ بہادر جی کی بانی جب اسی پڑھ رہے ہیں جنہیں ہم شلوکوں کی وچار کر رہے ہیں گرو تیغ بہادر جی ہر ایک شلوک کے اپنے من کو سمبودھن پیدا دے کتے کہیں کہ کہو نانک ہر بھج منا کہو نانک سن رے منا کتے گردیو اپنی بانی کہن کے من رے کون سماتا نینی کتے حضور بانی کہیں گے کہ پیارے میرے من تو پرمیشور کے نام کو پریت کر پرت پرت کے ایک من سمبودھن کرتے ہیں کیونکہ کئی جنم کی محل لے کے یہ من تریا آتا ہے کتے یہ ٹھوکر بچ جائے تو یہ پرمیشور کی بندگی میں جڑ کے اپنے آپ کو پوتر کر سکے. ستگرو کی بانی میں آپ سرون کیا من رے کہاں پر ہوتا ہے بورا بانی بورے کا ارتھ آیا چلا بورے کا ارتھ آیا پاگل. گرو تیغ بہادر جی نے اس منک نو چلا کے شاید کہ جنوں اپنی عمر کا دیتا پتا نہیں لگتی تو دن رات جہاں وہ لالچ کے گرچیا ہوا من لے کہاں پہ ہوتا ہے بورا. پر نال بانی یہ بھی حضور کہ میرے بابا میں بورا سب خلق سے آنی میں بورا تے اتنے بورا شبد ہے وہ جڑا پرمیشور کے نام چ بابلا ہو گیا جنوں نام تو بنا کچھ سوچ بانے. ستگرو گرو تیغ بہادر مہاراج کرپا کر کہ سارے بھی اس من کو کتنے ٹکاؤ مل جائے تے اسی بھی من کو سمبودھن کر کے چلیے کیونکہ گرو تیغ بہادر جی جے دوسرے کو اپدیش کرتے ہیں تے تاں ہی اپنے من کو گل آرم کرتے ہیں میرے منا رے من سن منا ہر پج منا تے جدو اپنے تو گل شروع کریں گے نا تے گرمت کی پہلی پوڑی اے جے کسے نو کہنی منا تو کسے نو کہن تو پہلا اپنے آپ کو سنانی شروع کر تے جس دن تیرا آپا من گیا تے اس دن تیری کئی کوئی گل کوئی دوسرا بھی قبول ہے. اور گرو تیغ بہادر جی کے دو شلوک آپ جی نے شرون کیتے ان شلوکوں کی وچار گرو کرپا نال آپ نے کرنی سات سنگت کرپا کر کے ایکاگرتا بچیا جائے کیونکہ کتھا ایکاگرتا تو بنا ہو نہیں سکتی تے میں کوشش یہی کر رہا ہوں گرو گرنتھ صاحب اس کرپا کر تیری کتھا سمرن بن جائے تیری کتھا نال کردار ٹک جائے تیری کتھا کرن دے نال اندر کوئی شعور تے رس آ جائے جے شعور نہیں رس نہیں تے اندر نام چکیا نہیں پھر کیول سمے آپ پاس کرنا اندر نو ٹکاؤ مل رہا ہے. آؤ کرو کرپا میرے تے گرو گرنتھ صاحب بخشش کرن تے آپ اکیس بخشو کوئی بھی رچنا حضور دے نام تو وانجی نہ رہے بڑے پیار ادب نال اچارن کرو جی ستنام شری واہ گرو جی کرو کرپالتا گرو پیارے ہو پھر اچارن کرو جی ستنام شری واہ گرو جی. ستگرو گرو تیغ بہادر مہاراج جی نے کل جہاں منک بھگوان کی مورت بن جائے وہ جیون کی پرباشا دیتی ج ਜਿਹਨੂੰ ਦੁੱਖ ਸੁੱਖ ਲੋਭ ਮੋਹ ਤੇ ਹੰਕਾਰ ਨਹੀਂ ਪਹੁੰਚਦੇ ਉਹ ਭਗਵਾਨ ਦੀ ਮੂਰਤ ਹੈ। ਸ਼ਾਇਦ ਨੇ ਕਿਹਾ ਮੁਕਤ ਹੋਵੇ ਜਿਹੜਾ ਪੁਸਤਕ ਨਿੰਦਿਆ ਤੋਂ ਤੇ ਕੰਚਨ ਤੇ ਲੋਹੇ ਨੂੰ ਸੋਨੇ ਤੇ ਲੋਹੇ ਨੂੰ ਇੱਕ ਬਰਾਬਰ ਜਾਣਦਾ ਉਹ ਮੁਕਤ ਹੈ। ਜਿਹਦੇ ਉੱਪਰ ਹਰਕ ਦਾ ਖੁਸ਼ੀ ਦਾ ਸੋਗ ਗਮੀ ਦਾ ਸ਼ਾਇਦ ਕਹਿੰਦੇ ਕੋਈ ਅਸਰ ਨਹੀਂ। ਜਿਹੜਾ ਵੈਰੀ ਤੇ ਮਿੱਤਰ ਨੂੰ ਇਹਦੀ ਬਿਰਤੀ ਨਾਲ ਜਾਣਦਾ ਪਿਆ ਉਹ ਵੀ ਮੁਕਤ ਹੈ। ਤੇ ਅੱਜ ਗੁਰੂ ਤੇਗ ਬਹਾਦਰ ਜੀ ਨੇ ਨਾ ਗਿਆਨੀ ਦੀ ਪਰਿਭਾਸ਼ਾ ਦਿੱਤੀ। ਗਿਆਨਵਾਨ ਕਿਹਨੂੰ ਕਹਿੰਦੇ ਨੇ? ਅਸੀਂ ਆਮ ਤੌਰ ਤੇ ਹਰ ਜਿਹੜਾ ਸ਼ਬਦ ਗਿਆਨੀ ਕਿਸੇ ਆਮ ਲਿਬਾਸ ਨੂੰ ਪਾ ਕੇ ਵਰਤ ਲੈਂਦੇ ਹਾਂ। ਕੋਈ ਕੀਰਤਨ ਕਰੇ, ਕੋਈ ਕਥਾ ਕਰੇ, ਕੋਈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੇ, ਆਪਾਂ ਕਹਿੰਦੇ ਹਾਂ ਇਹ ਗਿਆਨੀ। ਤੇ ਗੁਰੂ ਤੇਗ ਬਹਾਦਰ ਜੀ ਦੀ ਨਜ਼ਰ ਵਿੱਚ ਗਿਆਨੀ ਕੌਣ ਹੈ? ਕੀ ਇਹ ਗਿਆਨੀ ਦੀ ਪਰਿਭਾਸ਼ਾ? ਤੇ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਪਿਆਰਿਆ, ਗਿਆਨੀ ਅਸਲ ਵਿੱਚ ਹੋਵੇ ਜਿਹੜਾ ਨਾ ਕਿਸੇ ਦਾ ਭੈ ਮੰਨਦਾ, ਨਾ ਕਿਸੇ ਨੂੰ ਭੈ ਦਿੰਦਾ, ਇਉਂ ਕਹਿ ਲਓ ਨਾ ਉਹ ਕਿਸੇ ਨੂੰ ਡਰਾਉਂਦਾ ਤੇ ਨਾ ਹੀ ਉਹ ਕਿਸੇ ਦੇ ਡਰ ਨੂੰ ਕਬੂਲਦਾ। ਜਿਹਦੇ ਅੰਦਰ ਇਹੋ ਜਿਹੀ ਅਵਸਥਾ ਬਣ ਚੁੱਕੀ ਹੈ, ਨਾ ਡਰਨਾ, ਨਾ ਡਰਾਉਣਾ, ਨਾ ਭੈ ਦੇਣਾ ਤੇ ਨਾ ਭੈ ਲੈਣਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਅਸਲ ਵਿੱਚ ਗਿਆਨੀ ਕਹਿ ਰਹੇ ਉਹਨੂੰ ਚਾਹੀਦੇ ਭੈ ਕਾਨੂੰਨ ਕੋ ਦੇਤ ਨਹਿ। ਇਹ ਕਰਕੇ ਜਿਹੜਾ ਕਿਸੇ ਨੂੰ ਡਰ ਨਹੀਂ ਦਿੰਦਾ, ਡਰਾਉਂਦਾ ਨਹੀਂ, ਨਹਿ ਭੈ ਮਾਨਸ ਆਣ। ਤੇ ਜੇ ਉਹ ਕਿਸੇ ਨੂੰ ਡਰਾਉਂਦਾ ਨਹੀਂ ਨਾ ਤੇ ਕੋਈ ਕੋਸ਼ਿਸ਼ ਕਰੇ ਵੀ ਅਸੀਂ ਡਰਾ ਦਈਏ, ਪਿਆਰੇ ਉਹ ਫਿਰ ਕਿਸੇ ਦੇ ਡਰ ਦੀ ਪਰਵਾਹ ਵੀ ਨਹੀਂ ਕਰਦਾ ਹੁੰਦਾ। ਭੈ ਕਾਨੂੰਨ ਕੋ ਦੇਤ ਨਹਿ, ਨਹਿ ਭੈ ਮਾਨਸ ਆਣ, ਕਹੋ ਨਾਨਕ ਸੁਣ ਰੇ ਬਣਾ। ਗਿਆਨੀ ਤਾਂ ਦੁਕਾਨ ਉਹਨੂੰ ਗਿਆਨੀ ਕਹਿ ਜਿਹਦੇ ਅੰਦਰ ਇਹ ਦੋ ਗੁਣ। ਹਜ਼ੂਰ ਨੇ ਅਗਲੇ ਸ਼ਲੋਕ ਵਿੱਚ ਕਿਹਾ, ਜਿਸ ਬੰਦੇ ਨੇ ਮਾਇਆ ਦੀ ਕੁੜੱਤਣ ਨੂੰ ਤਿਆਗ ਦਿੱਤਾ ਤੇ ਅਸਲ ਵਿੱਚ ਉਹ ਬੈਰਾਗੀ ਹੈ, ਉਹਦੇ ਭੇਤ ਬੈਰਾਗੀਆਂ ਵਾਲਾ। ਤੇ ਸਾਹਿਬ ਕਹਿੰਦੇ ਜਿਹੜਾ ਬੈਰਾਗੀ ਬਣ ਗਿਆ ਸਮਝੋ ਉਹਦੇ ਮੱਥੇ ਦੇ ਭਾਰ ਕਿੰਨੇ ਪੁੱਛਣਗੇ। ਇਹ ਦੋ ਸ਼ਲੋਕਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਨੇ ਕਰਨੀ। ਗੁਰੂ ਗ੍ਰੰਥ ਸਾਹਿਬ ਜੀ ਨੇ ਨਾ ਭੈ ਦਾ ਜ਼ਿਕਰ ਬਾਣੀ ਵਿੱਚ ਬੜੀ ਬੜੀ ਕੀਤਾ। ਸਾਹਿਬ ਕਹਿੰਦੇ ਮਨੁੱਖ ਨੂੰ ਕਈ ਤਰ੍ਹਾਂ ਦਾ ਭੈ ਹੈ ਤੇ ਹਰ ਇੱਕ ਮਨੁੱਖ ਜਿਹੜਾ ਉਹ ਭੈ ਵਿੱਚ ਗ੍ਰਸਿਆ। ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਇਸ ਅਵਸਥਾ ਤੇ ਪਹੁੰਚ ਜਾਂਦਾ ਹੈ। ਸਾਹਿਬ ਕਹਿੰਦੇ ਕਿਸੇ ਨੂੰ ਤੱਕ ਕੇ ਦੇਖ ਲਓ, ਕਿਸੇ ਨੂੰ ਇਹ ਹੀ ਭੈ ਰਹੇ ਕਿ ਮੇਰੇ ਪੱਲੇ ਜਿਹੜੇ ਗੁਣ ਨੇ ਕਿਤੇ ਇਹ ਗੁਣ ਨਾ ਚਲੇ ਜਾਣ, ਇਹ ਵੀ ਸਾਡੇ ਡਰ ਹੈ। ਕਿਸੇ ਨੂੰ ਇਹ ਭੈ ਰਹੇ ਕਿ ਜਿੰਨੀ ਕੁ ਦੌਲਤ ਇਕੱਠੀ ਮੈਂ ਕੀਤੀ ਹੈ, ਜਿੰਨੀ ਕੁ ਪਦਵੀ ਉੱਚੀ ਤੇ ਮੈਂ ਬੈਠਾ ਵਾਂ, ਕਦੀ ਇਹ ਪਦਵੀ ਮੇਰੇ ਤੋਂ ਖੁੱਪ ਨਾ ਜਾਏ, ਇਹ ਵੀ ਸਾਡੇ ਇੱਕ ਬੰਦੇ ਨੂੰ ਭੈ ਰਹੇ ਨਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਯਾਦ ਰੱਖ, ਕਿਸੇ ਨੂੰ ਪਦਵੀ ਦਾ ਭੈ ਰਹੇ, ਕਿਸੇ ਨੂੰ ਮਾਇਆ ਦਾ ਭੈ ਰਹੇ, ਕਿਸੇ ਨੂੰ ਆਪਣੇ ਗੁਣ ਚਲੇ ਜਾਣ ਉਹਦਾ ਭੈ ਰਹੇ, ਕਿਸੇ ਨੂੰ ਇਹ ਭੈ ਰਹੇ ਮੇਰੇ ਪਿੱਛੇ ਤੁਰਦੇ ਹੋਏ ਮਨੁੱਖ ਨਾ ਕਿਸੇ ਨੂੰ ਛੱਡ ਜਾਣ, ਇਹ ਵੀ ਇੱਕ ਭੈ ਰਹੇ। ਤੇ ਕਿਸੇ ਨੂੰ ਪਿਆਰ ਇਹ ਹੀ ਭੈ ਖਾਈ ਜਾਂਦਾ ਕਿ ਅੱਜ ਜਾਂ ਕੱਲ੍ਹ ਮੌਤ ਨੇ ਮੈਨੂੰ ਆ ਕੇ ਪਕੜ ਲੈਣਾ। ਤੇ ਸ਼ਾਇਦ ਕਹਿੰਦੇ ਉਹ ਵੀ ਭੈ ਵਿੱਚ ਗ੍ਰਸਿਆ। ਪਰ ਯਾਦ ਰੱਖਣਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਡਰ ਕੇਵਲ ਉਸ ਮਨੁੱਖ ਦੇ ਅੰਦਰ ਹੈ ਜਿਹਨੇ ਪਾਪ ਕੀਤਾ। ਜਿਸ ਬੰਦੇ ਨੇ ਕਦੀ ਪਾਪ ਹੀ ਨਹੀਂ ਕੀਤਾ ਪਿਆਰੇ, ਉਹਦੇ ਅੰਦਰ ਕਦੀ ਭੈ ਆ ਹੀ ਨਹੀਂ ਸਕਦਾ। ਹਮੇਸ਼ਾ ਪਾਪੀ ਮਨੁੱਖ ਡਰਦਾ ਤੇ ਜਿਹਨੇ ਪਾਪ ਨਹੀਂ ਕੀਤਾ ਉਹਨੂੰ ਭੈ ਕਿਉਂ? ਹਜ਼ੂਰ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ, ਕਹਿਣ ਲੱਗੇ ਸੋ ਡਰੇ ਉਹ ਡਰਦਾ ਕੌਣ? ਜੇ ਪਾਪ ਕਮਾਉਂਦਾ ਜਿਹੜਾ ਦਿਨ ਰਾਤ ਪਾਪ ਕਰਦਾ ਡਰੇ ਤਾਂ ਉਹ ਸ਼ਾਇਦ ਕਿੰਨੇ ਧਰਮੀ ਵਿੱਚ ਫੇਸ ਤੇ ਜਿਹਨੇ ਆਪਣੀ ਜ਼ਿੰਦਗੀ ਵਿੱਚ ਕੇਵਲ ਧਰਮ ਨੂੰ ਕਮਾਇਆ। ਯਾਦ ਰੱਖਣਾ ਉਹਨੂੰ ਕਦੀ ਕਿਸੇ ਦਾ ਭੈ ਨਹੀਂ। ਸਤਿਗੁਰੂ ਜੀ ਨੇ ਆ ਭੈ ਦੀ ਗੱਲ ਕੀਤੀ। ਬਾਣੀ ਵਿੱਚ ਕਈ ਬਚਨ ਬੜੇ ਰੋਚਕ ਨੇ। ਇੱਕ ਪਾਸੇ ਮੈਂ ਕਬੀਰ ਸਾਹਿਬ ਦੇ ਦੋ ਸ਼ਲੋਕ ਪੜ੍ਹਦੇ ਹਾਂ ਤੇ ਸ਼ਲੋਕ ਹੁੰਦਾ, ਕਬੀਰ ਮੋਹਿ ਮਰਨੇ ਕਾ ਚਾਉ ਹੈ। ਕਹਿੰਦੇ ਮੇਰੇ ਮਨ ਵਿੱਚ ਚਾਹ ਹੈ ਕਿ ਮੈਂ ਕਿਤੇ ਮਰ ਜਾਣਾ। ਸ਼ਬਦ ਮੈਂ ਮੌਤ ਬਾਰੇ ਕਹਿ ਰਿਹਾ। ਕਹਿਣ ਲੱਗੇ ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰਕਾ ਦੁਆਰ। ਦੂਸਰੇ ਪਾਸੇ ਉਹਨਾਂ ਦਾ ਇੱਕ ਹੋਰ ਸ਼ਲੋਕ ਹੁੰਦਾ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ। ਇੱਕ ਪਾਸੇ ਕਹਿ ਰਹੇ ਨੇ ਮੈਨੂੰ ਮੌਤ ਦਾ ਚਾਹੇ, ਦੂਜੇ ਪਾਸੇ ਕਹਿ ਰਹੇ ਨੇ ਮੈਨੂੰ ਮੌਤ ਵੇਖ ਕੇ ਆਨੰਦ ਆਉਂਦਾ। ਤੇ ਜਦੋਂ ਗੌੜੀ ਰਾਤ ਵਿੱਚ ਉਹਨਾਂ ਦਾ ਇੱਕ ਸ਼ਬਦ ਪੜ੍ਹਿਆ ਤੇ ਕਹਿਣ ਲੱਗੇ ਮੈਂ ਨਾ ਮਰੂੰ, ਮਰ ਕੋ ਤੁਮ ਸਾਰਾ ਤੇ ਸੋਚੀ ਪੈ ਗਿਆ ਕਬੀਰ ਸਾਹਿਬ ਇਹ ਵੀ ਖੇਡ ਬਾਣੀ ਤੁਹਾਡੀ ਹੈ। ਇੱਕ ਪਾਸੇ ਬਾਣੀ ਵਿੱਚ ਕਹਿ ਰਹੇ ਹੋ ਮੇਰੇ ਮਨ ਅੰਦਰ ਇੱਕ ਚਾਹ ਹੈ ਮੈਨੂੰ ਮੌਤ ਕਦੋਂ ਆਵੇ, ਮੇਰੇ ਮਨ ਵਿੱਚ ਆਨੰਦ ਹੈ ਕਿ ਮੈਨੂੰ ਕਦੋਂ ਮੌਤ ਨਹੀਂ ਆਉਣਾ, ਤੇ ਦੂਜੇ ਪਾਸੇ ਤੁਸੀਂ ਕਹਿੰਦੇ ਪਏ ਹੋ ਮੈਂ ਨਾ ਮਰੂੰ, ਮੈਂ ਕਦੀ ਵੀ ਮਰਨਾ ਨਹੀਂ, ਮਰਦੋ ਸੰਸਾਰਾ ਕਿਉਂਕਿ ਦੁਨੀਆਂ ਮਰੇਗੀ, ਮੈਨੂੰ ਤਾਂ ਮੌਤ ਨਹੀਂ ਕਦੀ ਆਉਣੀ। ਤੇ ਆਮ ਬਾਣੀ ਪੜ੍ਹਨ ਵਾਲਾ ਸਿੱਖ ਜਿਹੜਾ ਉਹ ਸੋਚੀ ਪੈਂਦਾ ਕਿ ਇਹ ਕਿਤੇ ਬਾਣੀ ਦੀਆਂ ਤੁਸਾਂ ਆਪਸ ਵਿੱਚ ਟਕਰਾ ਕੇ ਨਹੀਂ ਰਹੀਆਂ, ਇੱਕ ਪਾਸੇ ਕਹਿੰਦੇ ਨੇ ਮੈਂ ਮਰਨਾ ਹੈ, ਦੂਸਰੀ ਤਰਫ ਕਹਿੰਦੇ ਨੇ ਨਹੀਂ ਮੈਨੂੰ ਮੌਤ ਨਹੀਂ ਆਉਣੀ। ਸਮਝਣਾ ਥੋੜ੍ਹਾ ਜਿਹਾ ਇੱਕ ਗੱਲ ਨੂੰ, ਭਗਤ ਸਾਹਿਬ ਕਹਿ ਰਹੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ, ਜਿਸ ਸਰੀਰ ਦੀ ਮੌਤ ਨੂੰ ਦੇਖ ਕੇ ਲੋਕ ਡਰਦੇ ਨੇ, ਕਹਿਣ ਲੱਗੇ ਇਸ ਮੌਤ ਨੂੰ ਦੇਖ ਕੇ ਮੈਨੂੰ ਡਰ ਨਹੀਂ, ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਮੇਰੇ ਮਨ ਵਿੱਚ ਖੁਸ਼ੀ ਹੈ ਕਿਉਂਕਿ ਮੌਤ ਦੇਖ ਕੇ ਮੈਨੂੰ ਭੈ ਨਹੀਂ। ਇੱਕ ਸਿਆਣੇ ਵਿਦਿਆਰਥੀ ਦੀ ਤਰ੍ਹਾਂ ਜਿਸ ਵਿਦਿਆਰਥੀ ਨੇ ਆਪਣੀ ਜ਼ਿੰਦਗੀ ਵਿੱਚ ਰੱਜ ਕੇ ਮਿਹਨਤ ਕੀਤੀ ਹੋਵੇ, ਪੂਰਾ ਸਾਲ ਦਿਲ ਲਾ ਕੇ ਪੜ੍ਹਾਈ ਕੀਤੀ ਹੋਵੇ ਤੇ ਉਹ ਇੰਤਜ਼ਾਰ ਕਰਦਾ ਮੇਰੇ ਨਾਲ ਕਦੋਂ ਅਗਜ਼ਾਮ ਦੇ ਦਿਨ ਆਉਣਗੇ, ਮੈਂ ਅਗਜ਼ਾਮ ਵਿੱਚੋਂ ਪਾਸ ਹੋ ਕੇ ਅਗਲੀ ਕਲਾਸ ਵਿੱਚ ਚਲਾ ਜਾਂ, ਤੇ ਜਿਹਨੇ ਸਾਰਾ ਸਾਲ ਕੇਵਲ ਵਿਅਰਥ ਕਰਵਾ ਦਿੱਤਾ ਉਹ ਤਾਂ ਇੱਕੋ ਗੱਲ ਕਹੇਗਾ ਰੱਬਾ ਕਦੀ ਇਹ ਦਿਨ ਆਵੇ ਨਾ ਕਿਤੇ ਪੇਪਰਾਂ ਵਿੱਚ ਬੈਠ ਕੇ ਮੇਰੀ ਅੰਦਰ ਦੀ ਹਾਲਤ ਦੁਨੀਆਂ ਵਿੱਚ ਪ੍ਰਗਟ ਨਾ ਹੋ ਜਾਵੇ। ਭਗਤ ਨੇ ਕੀਤੀ ਬੰਦਗੀ, ਆਮ ਬੰਦਾ ਸਰੀਰ ਦੀ ਮੌਤ ਤੋਂ ਡਰਦਾ ਹੈ, ਪਰ ਉਹ ਕਹਿ ਰਹੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ ਲੋਕਾਂ ਨੂੰ ਇੱਕ ਭੈ ਦੇ ਮੌਤ ਦਾ। ਮੈਂ ਅਰਥ ਕਰ ਰਿਹਾ ਗਿਆਨੀ ਕੌਣ ਨੇ, ਕਹਿ ਰਹੇ ਕਿ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਕਿਉਂਕਿ ਮੇਰੇ ਮਾਲਕਾ ਹੁਣ ਵੀ ਤੇਰੇ ਨਾਲ ਮਿਲਿਆ ਵਾ, ਪਰ ਇੱਕ ਸਰੀਰ ਦਾ ਆਹ ਜਿਹੜੀ ਮਡੋਲੀ ਹੈ ਨਾ, ਇੱਕ ਚਮੜੀ ਨੇ ਤੇਰੇ ਤੇ ਮੇਰੇ ਵਿੱਚ ਥੋੜਾ ਜਿਹਾ ਅੰਤਰ ਰਹਿਣ ਦਿੱਤਾ ਹੈ, ਤੇ ਜਿੱਦਣ ਇਹ ਮਡੋਲੀ ਟੁੱਟ ਗਈ ਨਾ ਫਿਰ ਮਰਨੇ ਕੀ ਤੇ ਪਾਈਏ ਪੂਰਨ ਪਰਮਾਨੰਦ, ਇੱਕ ਦਿਨ ਮੈਂ ਮੇਰੇ ਮਾਲਕਾ ਤੇਰੇ ਵਿੱਚ ਲੀਨ ਹੋ ਜਾ। ਅਗਲਾ ਜਿਹੜਾ ਸਲੋਕ ਉਹਨਾਂ ਦਾ ਕਿ ਕਬੀਰ ਮੋਏ ਮਰਨੇ ਦਾ ਚਾਹ ਹੈ, ਧਿਆਨ ਰੱਖਣਾ ਇਹਦਾ ਅਰਥ ਮਨ ਦੀ ਮੌਤ, ਕਿ ਜਿਹੜਾ ਮਨ ਦਿਨ ਰਾਤ ਵਿਕਾਰ ਭੋਗਦਾ ਹੈ। ਕਹਿਣ ਲੱਗੇ ਮੇਰੇ ਮਾਲਕਾ ਮੈਂ ਚਾਹੁੰਦਾ ਵਾ ਅੰਦਰ ਮਰੇ ਪਰ ਮਰੇ ਵਿਕਾਰਾਂ ਵੱਲੋਂ, ਨਾ ਜੀ ਪਵੇ। ਕਬੀਰ ਮੋਏ ਮਰਨੇ ਦਾ ਚਾਹ ਹੈ, ਮਰੋ ਤਾਂ ਹਲਕਾ ਦੁਆਰ, ਮੇਰੇ ਮਾਲਕ ਮੈਂ ਤੇਰੇ ਚਰਨਾਂ ਵਿੱਚ ਆਪਣੇ ਮਨ ਨੂੰ ਮਾਰ ਦੇ। ਜਦੋਂ ਦੋ ਸ਼ਬਦ ਪੜ੍ਹੇ, ਇੱਕ ਪਾਸੇ ਮਨ ਦੀ ਮੌਤ ਦੀ ਗੱਲ ਕਹੀ, ਦੂਜੇ ਪਾਸੇ ਸਰੀਰ ਦੀ ਮੌਤ ਦੀ ਗੱਲ ਕਹੀ, ਤੇ ਜਦੋਂ ਗੌਰੀ ਰਾਤ ਦਾ ਇਹ ਬਚਨ ਪੜਿਆ ਨਾ ਮੈਂ ਨਾ ਮਰੂੰ ਮਰੋ ਸੰਸਾਰਾ, ਕਹਿਣ ਲੱਗੇ ਦੁਨੀਆਂ ਦੇ ਲੋਕੋ ਜਿਸ ਬੰਦੇ ਨੇ ਸਿਮਰਨ ਕਰ ਕਰਕੇ ਸਰੀਰ ਦੀ ਮੌਤ ਦੀ ਪਰਵਾਹ ਨਹੀਂ ਕੀਤੀ ਉਹ ਕਦੀ ਆਤਮਕ ਤੌਰ ਤੇ ਮਰਦਾ ਨਹੀਂ, ਆਤਮਕ ਤੌਰ ਤੇ ਉਹ ਮਰਦੇ ਨੇ ਜਿਹੜੇ ਸਰੀਰ ਦੀ ਮੌਤ ਕਰਦੇ ਹੁੰਦੇ ਨੇ। ਮੈਂ ਨਾ ਮਰੂੰ, ਕਹਿਣ ਲੱਗੇ ਮੈਂ ਕਦੀ ਮਰਨਾ ਨਹੀਂ, ਇਹਦਾ ਕਾਰਨ ਕਿ ਮਰਦੋ ਸੰਸਾਰਾ ਉਹ ਲੋਕ ਆਤਮਕ ਮੌਤ ਮਰਨਗੇ ਜਿਹੜੇ ਸੰਸਾਰ ਵਿੱਚ ਖਤਮ ਨੇ, ਕਿਉਂਕਿ ਆਹ ਮੋਏ ਮਿਲਿਓ ਹੈ ਜਿਆਣ ਹਾਲ, ਮੈਂ ਬੰਦਗੀ ਕਰ ਕਰਕੇ ਆਤਮਕ ਜੀਵਨ ਦੇਣ ਵਾਲੇ ਵਾਹਿਗੁਰੂ ਵਿੱਚ ਲੀਨ ਹੋ ਗਿਆ, ਇਸ ਕਰਕੇ ਮੈਨੂੰ ਹੁਣ ਭਾਇ ਨਹੀਂ, ਸਰੀਰ ਦੀ ਮੌਤ ਦਾ ਡਰ ਨਹੀਂ ਤੇ ਆਤਮਕ ਮੌਤ ਮੇਰੇ ਨੇੜੇ ਆਉਣੀ ਨਹੀਂ। ਜੇ ਕੋਈ ਮੇਰੇ ਤਨ ਦੇ ਫਿਕਰੇ ਨੂੰ ਭੰਨ ਵੀ ਲਏਗਾ ਤੇ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਨਹੀਂ ਬਣ। ਇਹ ਕਾਰਨ ਹਜ਼ੂਰ ਨੂੰ ਪੁੱਛੀਏ ਤਾਂ ਦਾਤਾ ਜੀ ਇਹ ਅਵਸਥਾ ਕਿਵੇਂ ਮਿਲ ਰਹੀ ਹੈ। ਹੁਣ ਆਪਣਾ ਸਾਰਾ ਇਤਿਹਾਸ ਹੀ ਇਹ ਰਹਿਣਾ, ਕੋਈ ਦੇਸ਼ ਵਿੱਚ ਉਭਰਦਾ ਪਿਆ, ਕੋਈ ਆਰੇ ਨਾਲ ਚਿਰਦਾ ਪਿਆ, ਕੋਈ ਆਪਣੇ ਸੀਨੇ ਵਿੱਚ ਗੋਲੀਆਂ ਪਿਆ ਖਾਂਦਾ, ਕਿਸੇ ਨੂੰ ਜਿੰਦੇ ਛਾੜ ਤੇ ਪਏ ਨੇ, ਕਿਸੇ ਨੂੰ ਪੁੱਠਿਆਂ ਟੰਗ ਕੇ ਚੀਰਦੇ ਪਏ ਨੇ, ਪਰ ਕੀ ਕਾਰਨ ਇਹਨਾਂ ਦਾ ਭੈ ਕਿਉਂ ਖਤਮ ਹੋ ਗਿਆ, ਕਿਹੜੀ ਅਵਸਥਾ ਸੀ ਕਿ ਇਹ ਨਿਡਾਰ ਹੋ ਗਏ। ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕੀਤਾ, ਸ਼ਬਦ ਸੀ ਰੋਜ਼ ਪੜ੍ਹਨੇ, ਇਹ ਅਵਸਥਾ ਕਿਵੇਂ ਮਿਲੇ ਕਿ ਜਦੋਂ ਨਾ ਕਿਸੇ ਦਾ ਡਰ ਮੰਨੀਏ ਤੇ ਨਾ ਕਿਸੇ ਨੂੰ ਡਰ ਪਈਏ। ਤੇ ਮੈਂ ਇੱਕ ਅਰਥ ਕੀਤੀ ਸੀ ਪਿਛਲੇ ਦਿਨੀ ਉੱਥੇ ਕਥਾ ਕਰਦੇ ਹਾਂ ਜਪਜੀਤ ਸਾਹਿਬ ਦੀ, ਮੂਲ ਮੰਤਰ ਵਿੱਚ ਦੋ ਸ਼ਬਦ ਨੇ, ਇੱਕ ਨਿਰਭਉ ਤੇ ਇੱਕ ਨਿਰਵੈਰ। ਨਿਰਭਉ ਦਾ ਅਰਥ ਹੁੰਦਾ ਜਿਹਨੂੰ ਕਿਸੇ ਦਾ ਭੈ ਨਹੀਂ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਮੇਰਾ ਏਕੋ ਓਂਕਾਰ ਵਾਹਿਗੁਰੂ ਹੈ ਨਾ ਉਹਨੂੰ ਕਿਸੇ ਦਾ ਭੈ ਵੀ ਨਹੀਂ। ਤੇ ਨਾਲ ਇੱਕ ਬਚਨ ਕੀਤਾ ਕਿ ਬੰਦੇ ਨੂੰ ਕਿਸੇ ਦਾ ਭੈ ਨਾ ਹੋਵੇ, ਤੇ ਜਿਹੜੇ ਖੜੇ ਨਾਲ ਇਹ ਵੈਰ ਸਮਾਂਦਾ ਹੈ ਪਰ ਮੇਰਾ ਰੱਬ ਇੰਨਾ ਦਿਆਲੂ ਹੈ ਜੇ ਉਹਨੂੰ ਕਿਸੇ ਦਾ ਭੈ ਨਹੀਂ ਤੇ ਉਹ ਕਿਸੇ ਨਾਲ ਵੈਰ ਵੀ ਨਹੀਂ।
1: ਮਰਦਾ ਸੀ। ਉਹ ਕਿਸੇ ਨੂੰ ਡਰਾਉਂਦਾ ਨਹੀਂ ਸੀ। ਨਿਰਵੈਰ ਦਾ ਅਰਥ ਹੀ ਇਹ ਕਿ ਜਿਹੜਾ ਕਿਸੇ ਨੂੰ ਡਰਾਏ ਨਾ, ਵੈਰ ਤੋਂ ਰਹੇ ਤੇ ਬੰਦਾ ਤਾਂ ਜਣੇ ਕਣੇ ਨਿਰਵੈਰ ਪਾਏ। ਜੇ ਇਹ ਨਿਰਭੈ ਹੋ ਜਾਏ, ਹਜ਼ੂਰ ਨੇ ਸ਼ਬਦ ਵਰਤੇ ਨਿਰਭਉ ਤੇ ਨਿਰਵੈਰ, ਤੇ ਆਹ ਜਿਹੜਾ ਭੈ ਕਾਮ ਕੋ ਦੇਤ ਨੈ, ਯਾਦ ਰੱਖਣਾ ਇਹ ਨਿਰਵੈਰ ਦੀ ਅਵਸਥਾ ਹੈ। ਨੈ ਭੈ ਮਾਨਤ ਆਣ ਤੇ ਕਿਸੇ ਦਾ ਡਰ ਨਾ ਮੰਨਣਾ, ਇਹ ਨਿਰਭਉ ਦੀ ਅਵਸਥਾ। ਦੋਨੋਂ ਗੁਣ ਮੇਰੇ ਵਾਹਿਗੁਰੂ ਦੇ ਨੇ। ਖੈਰ ਮੈਂ ਅਰਥ ਕਰ ਰਿਹਾ ਕਿ ਅਸੀਂ ਕਿਵੇਂ ਨਿਰਭੈ ਹੋ ਜਾਈਏ। ਸਾਧ ਪੰਡਿਤ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ ਕਿਰਪਾ ਕੀਤੀ, ਬਾਣੀ ਵਿੱਚ ਇੱਕ ਬਚਨ ਕੀਤਾ, ਸ਼ਬਦ ਅਸੀਂ ਪੜ੍ਹਨਾ, ਕੋਈ ਜਨ ਹਰਸੂ ਦੇਵੈ ਜੋਰ। ਇਹਦੇ ਵਿੱਚ ਸਤਿਗੁਰੂ ਨੇ ਨਿਰਭੈ ਦੀ ਪਦਵੀ ਦਿੱਤੀ। ਕੌਣ

ਹਕੀਕਤ ਹਾਸਿਲ ਕਰਦਾ ਹੈ ਜੇ ਨਿਰਭੈ ਦੀ ਅਵਸਥਾ ਤੇ ਪਹੁੰਚਣੇ ਆਪਣੇ ਤਨ ਤੇ ਮਨ ਦੇ ਅੰਦਰ ਨਾਮ ਅੰਮ੍ਰਿਤ ਨੂੰ ਖਿੰਡ ਲੈ ਤਨ ਮਨ ਨਿਰਮਲ ਕਰਤ ਪਿਆਰ ਸਿੰਚੈ ਸੁਦਾ ਸੰਜੋਰ ਕੀਆ ਰਸ ਮੈਂ ਮਗਨ ਹੋਰ ਕਿਰਪਾ ਤੇ ਮਾਂ ਵਿਖਿਆ ਤੇ ਤੋਰ ਆ ਕਹਿਣ ਲੱਗੇ ਫਿਰ ਮੇਰੇ ਮਾਲਕ ਤੇਰੀ ਕਿਰਪਾ ਨਾਲ ਫਿਰ ਮਾਂ ਵਿਖਿਆ ਇਸ ਮਾਇਆ ਦੀ ਕੁੜਤਨ ਤੋਂ ਵੱਧ ਜਾਵਾਂਗੇ ਆਇਓ ਸ਼ਰਨ ਦੀਰ ਦੁੱਖ ਭੰਜਨ ਚਿਤਵਾਂ ਤੁਮੜੀ ਔਰ ਤੇ ਜਦੋਂ ਇੰਨੀ ਕਮਾਈ ਕਰ ਲੈਣਾ ਨਾ ਫਿਰ ਆ ਭੈ ਪਦ ਦਾਨ ਸਿਮਰਨ ਸਵਾਮੀ ਕੋ ਫਿਰ ਤੂੰ ਆ ਭੈ ਪਦ ਉਸ ਅਵਸਥਾ ਤੇ ਪਹੁੰਚ ਜਾਏਗਾ ਜਿੱਥੇ ਨਾ ਤੂੰ ਕਿਸੇ ਤੋਂ ਡਰੇਗਾ ਤੇ ਨਾ ਕਿਸੇ ਨੂੰ ਡਰਾਏਗਾ ਆ ਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋੜ ਫਿਰ ਤੇਰਾ ਗੁਰੂ ਕਿਰਪਾ ਕਰਕੇ ਤੇਰੇ ਬੰਧਨ ਟੱਪ ਜਾਏਗਾ ਹਜ਼ੂਰ ਨੇ ਇਹ ਬਚਨ ਬਿਲਾਵਲ ਰਾਜ ਵਿੱਚ ਕਿਹਾ ਕਹਿਣ ਲੱਗੇ ਨਿਰਭਉ ਕੌਣ ਹੁੰਦੇ ਨੇ ਇੱਕ ਸ਼ਬਦ ਹੁੰਦਾ ਗੁਰੂ ਅਰਜਨ ਸਾਹਿਬ ਦਾ ਆਰੰਭ ਹੁੰਦਾ ਪਿੰਗਲ ਪਰਬਤ ਪਾਲ ਪਰੇ ਖਲਚਕ ਖਲਚਕਰ ਕੀਤਾ ਇਹਦੇ ਵਿੱਚ ਹਜ਼ੂਰ ਦੀ ਇੱਕ ਪੰਕਤੀ ਆਉਂਦੀ ਸਾਹਿਬ ਕਹਿੰਦੇ ਨੇ ਐਸੀ ਭਗਤ ਗੋਬਿੰਦ ਕੀ ਮੇਰੇ ਵਾਹਿਗੁਰੂ ਦੀ ਭਗਤੀ ਸਿਮਰਨ ਇਹੋ ਜਿਹਾ ਕੀਟ ਹਾਥੀ ਜਿੱਤਾ ਕੀੜੀ ਨੇ ਹਾਥੀ ਨੂੰ ਜਿੱਤ ਲਿਆ ਨਿਮਰਤਾ ਨੇ ਹੰਕਾਰ ਨੂੰ ਜਿੱਤ ਲਿਆ ਤੇ ਜਿਹਦੇ ਅੰਦਰ ਭਗਤੀ ਟਿਕ ਗਿਆ ਤੇ ਸਾਹਿਬ ਕਹਿੰਦੇ ਨੇ ਜੋ ਜੋ ਕਿਨੋ ਆਪਣੋ ਟਿਕ ਆਪਣੇ ਦਾਨ ਦਿੱਤਾ ਜਿੰਨੇ ਜਿੰਨੇ ਰੱਬ ਦੀ ਬੰਦਗੀ ਕੀਤੀ ਵਾਹਿਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਤੇ ਜਿਹਨਾਂ ਨੂੰ ਵਾਹਿਗੁਰੂ ਆਪਣਾ ਬਣਾ ਲਿਆ ਪਿਆਰੇ ਉਹਨਾਂ ਦੇ ਅੰਦਰ ਫਿਰ ਕਦੀ ਨਾ ਭੈ ਕਿਸੇ ਦਾ ਮੰਨਦੇ ਨੇ ਤੇ ਨਾ ਕਦੀ ਕਿਸੇ ਨੂੰ ਪੈ ਦਿੰਦੇ ਆਪਾਂ ਸੱਚਨੇ ਹਾਂ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ ਹੈ ਕਹਿੰਦੇ ਦੁਨੀਆਂ ਦੇ ਲੋਕ ਨਾ ਜਿਹੜੇ ਸਾਡੇ ਸਮਾਜ ਦੀ ਹਾਲਤ ਹੈ ਅਸੀਂ ਦੁਨੀਆਂ ਤੋਂ ਡਰਾਂਗੇ ਪਰ ਗੁਰੂ ਤੇ ਰੱਬ ਤੋਂ ਨਹੀਂ ਜੇ ਡਰਦੇ ਸਿੱਖ ਦੀ ਇੱਕ ਅਵਸਥਾ ਹੈ ਉਹ ਗੁਰੂ ਤੇ ਪਰਮੇਸ਼ਵਰ ਦਾ ਭੈ ਖਾਂਦਾ ਹੈ ਤੇ ਯਾਦ ਰੱਖਣਾ ਉਹ ਦੁਨੀਆਂ ਦਾ ਭੈ ਕਦੀ ਮੰਨਦਾ ਨਹੀਂ ਜਿਹਦੇ ਅੰਦਰ ਗੁਰੂ ਦਾ ਭੈ ਦੇਣਾ ਜਿਹੜਾ ਸਤਿਗੁਰੂ ਦੇ ਭੈ ਨੂੰ ਮੁੱਖ ਰੱਖਦਾ ਹੈ ਉਹਨੂੰ ਦੁਨੀਆਂ ਦਾ ਕੋਈ ਭੈ ਨਹੀਂ ਤੇ ਜਿਹਨਾਂ ਲੋਕਾਂ ਨੇ ਗੁਰੂ ਦੇ ਭੈ ਨੂੰ ਸਲਾਹ ਦੇ ਦਿੱਤੀ ਹੈ ਆਪਣੇ ਵੱਲੋਂ ਵਧਾਈ ਉਹਨਾਂ ਦੇ ਅੰਦਰ ਕਦੀ ਨਿਰਲਤਾ ਨਹੀਂ ਆ ਕਦੀ ਆਹ ਕਦੀ ਦੇਖੋ ਅਸੀਂ ਕਿੰਨਾ ਕੁ ਗੁਰੂ ਗ੍ਰੰਥ ਸਾਹਿਬ ਦਾ ਭੈ ਮੰਨਦੇ ਹਾਂ ਜੇ ਕਿਸੇ ਨੇ ਭੈ ਜਾਂ ਅਗਨ ਦੀ ਜਾਤ ਸਿੱਖਣੀ ਹੈ ਨਾ ਤੇ ਪੁੱਛੋ ਕਦੀ ਗੁਰੂ ਹਰਿ ਸਾਹਿਬ ਨੂੰ ਮੇਰੇ ਦਾਤਾ ਜੀ ਕੀਰਤਪੁਰ ਬੈਠੇ ਨੇ ਤੇ ਪਲੰਘ ਉੱਤੇ ਦੁਪਹਿਰੇ ਆਰਾਮ ਪੈ ਕਰਦੇ ਨੇ ਭਾਈ ਸੰਤੋਖ ਸਿੰਘ ਗੁਰ ਪ੍ਰਤਾਪ ਸੂਰਜ ਵਿੱਚ ਲਿਖਦੇ ਨੇ ਦੋ ਸਿੱਖ ਬੜੇ ਪ੍ਰੇਮ ਨਾਲ ਭਿੱਜੇ ਗੁਰਦੇਵ ਦੇ ਦਰਸ਼ਨ ਕਰਨ ਪਏ ਹੁੰਦੇ ਨੇ ਤੇ ਉਹਨਾਂ ਦੇ ਮੁੱਖ ਵਿੱਚ ਬਾਣੀ ਹੈ ਤੇ ਕਹਿੰਦੇ ਨੇ ਜਦੋਂ ਗੁਰੂ ਹਰਿ ਸਾਹਿਬ ਦੇ ਕਮਰੇ ਦੇ ਕੋਲ ਨਜ਼ਦੀਕ ਪਹੁੰਚੇ ਨੇ ਇਹਨੇ ਪ੍ਰੇਮ ਨਾਲ ਭਿੱਜੇ ਨੇ ਤੇ ਸ਼ਬਦ ਪੜ੍ਹਦੇ ਪੈਸਨ ਤੂੰ ਚੋ ਸੱਜਣ ਮੈਂਡਿਆ ਦੇਈ ਸਿੱਖ ਉਤਾਰ ਨੈਣ ਮਹਿੰਜੇ ਤਰਸਦੇ ਤਦ ਪੱਤੀ ਦੀਦਾਰ ਸ਼ਬਦ ਪੜ੍ਹਦੇ ਪਏ ਨੇ ਕਿ ਮੇਰੇ ਦਾਤਾ ਜੀ ਦਰਸ਼ਨ ਪਿਆਸੀ ਬਿਨਤ ਰਾਤ ਚਿਤੋਂ ਅੰਤ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਪਿੰਡ ਬੀਤ ਜਦੋਂ ਸ਼ਬਦ ਪੜ੍ਹਦੇ ਪਏ ਨੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਤੇ ਕਹਿੰਦੇ ਨੇ ਇੰਨੇ ਪ੍ਰੇਮ ਨਾਲ ਭਿੱਜ ਗਏ ਨੇ ਦਰਵਾਜ਼ੇ ਕੋਲ ਪਹੁੰਚ ਕੇ ਕਹਿਣ ਲੱਗੇ ਡਰ ਮੰਨਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾੜ ਸਤਿਗੁਰੂ ਦੇ ਪਵਿੱਤਰ ਸਰਵਣਾ ਵਿੱਚ ਆਵਾਜ਼ ਪਈ ਬਾਣੀ ਦੀ ਤੇ ਮੇਰਾ ਗੁਰੂ ਹਰਿ ਸਾਹਿਬ ਸੱਚਾ ਪਾਤਸ਼ਾਹ ਇੱਕੋ ਦਮ ਕਾਲੀ ਨਾਲ ਪੰਥ ਤੋਂ ਥੱਲੇ ਉਤਰੇ ਨੇ ਤੇ ਸਾਹਿਬ ਦੇ ਗੋਡੇ ਤੇ ਛੱਟ ਲੱਗ ਗਏ ਥੋੜਾ ਜਿਹਾ ਖੂਨ ਛਿਮਿਆ ਤੇ ਦੇਖ ਕੇ ਸਿੱਖਾਂ ਨੂੰ ਜ਼ਮੀਨ ਤੇ ਬੈਠ ਗਏ ਮੈਂ ਅਰਜ਼ ਕਰ ਰਿਹਾ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਨਹੀਂ ਭੈ ਨਹੀਂ ਜਿੰਨੀਆਂ ਮਰਜ਼ੀ ਡੀਂਗਾਂ ਮਾਰੀ ਜਾਏ ਕਿ ਮੈਂ ਦੁਨੀਆਂ ਤੋਂ ਡਰਦਾ ਨਹੀਂ ਉਹਦਾ ਮਨ ਕਦੀ ਨਿਡਰ ਹੀ ਨਹੀਂ ਹੋ ਸਕਦਾ ਜਿਹੜਾ ਗੁਰੂ ਦਾ ਭੈ ਮੰਨਦਾ ਦੁਨੀਆਂ ਵੱਲੋਂ ਨਿਡਰ ਕੇ ਖੁੰਭ ਹੀ ਹੋ ਹਜ਼ੂਰ ਨੇ ਬਾਣੀ ਵਿੱਚ ਨਹੀਂ ਕਿਹਾ ਕਿ ਮਿਲ ਭਉ ਜਤਾ ਹੈ ਸਕਲ ਭਉ ਮਿਟਾ ਹੈ ਪ੍ਰਭ ਕਿਰਪਾ ਤੇ ਕਹਿਣ ਲੱਗੇ ਵਾਹਿਗੁਰੂ ਦੀ ਕਿਰਪਾ ਨਾਲ ਮਨੁੱਖ ਜਿਹੜਾ ਜਮਦੂਤ ਤੋਂ ਛੁੱਟ ਜਾਂਦਾ ਹੈ ਗੁਰੂ ਰਾਮਦਾਸ ਦੇ ਬਚਨ ਪੜ੍ਹਨੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਚੀ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕਿ ਜਿਹੜਾ ਵਾਹਿਗੁਰੂ ਦੀ ਬੰਦਗੀ ਕਰਦਾ ਹੈ ਪ੍ਰਭ ਕਹਿ ਸਿਮਰਨ ਭਉ ਨਾ ਪਿਆਸਾ ਹੈ ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਤਾ ਹੈ ਕੇਵਲ ਨਿਰਭਉ ਨੂੰ ਜਪਣ ਵਾਲਾ ਕੀ ਨਿਰਭਉ ਹੋ ਸਕਦਾ ਹੈ ਨਹੀਂ ਤੇ ਜਿੰਨੀਆਂ ਮਰਜ਼ੀ ਡੀਂਗਾਂ ਤੂੰ ਮਾਰੇ ਮੈਂ ਨਿਰਭਉ ਮੈਂ ਉਹਦੇ ਅੰਦਰ ਡਰ ਕੇ ਆ ਨਾਜ਼ੁਕ ਵਰਗਾ

0: ਮੈਨੂੰ ਕਿਸੇ ਦਾ ਭੈ ਨਹੀਂ। ਤੇ ਜਦੋਂ ਸੁਣਦਾ ਸੀ ਨਾ ਜਿਹੜੇ ਆਪਣੇ ਪਹਿਰੇਦਾਰ ਖੜੇ ਕਰਦਾ ਸੀ ਉਹਨਾਂ ਦੇ ਉੱਪਰ ਵੀ ਇਹ ਪਹਿਰੇਦਾਰ ਖੜੇ ਕਰ ਦਿੰਦਾ ਸੀ। ਤਿੰਨ ਚਾਰ ਥਾਵਾਂ ਤੇ ਇਹਨੂੰ ਸ਼ੱਕ ਸੀ ਕਿ ਕਿਤੇ ਮੇਰੇ ਸਿਪਾਹੀਆਂ ਵਿੱਚੋਂ ਕੋਈ ਨਾ ਮਾਰ ਜਾਏ। ਸਿਪਾਹੀਆਂ ਪਹਿਰੇਦਾਰਾਂ ਦਾ ਵੀ ਪਹਿਰਾ ਅੱਗੇ ਹੋਰ ਮਨੁੱਖ ਦਿੰਦੇ ਨੇ ਤੇ ਜਿਹੜਾ ਆਪਣੇ ਆਪ ਨੂੰ ਨਿਡਰ ਕਹਿੰਦਾ ਸੀ ਨਾ ਆਪਣੇ ਸਿਪਾਹੀ ਦੇ ਹੱਥੋਂ ਇੱਕ ਦਿਨ ਉਹਦਾ ਕਤਲ ਹੋ ਗਿਆ। ਉਹ ਨਿਡਰ ਨਹੀਂ ਕਦੀ ਨਿਡਰ ਨੂੰ ਤੱਕਣਾ ਤੇ ਤੱਕੋ ਗੁਰੂ ਤੇਗ ਬਹਾਦਰ ਜੀ ਨੂੰ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਲਾਲਾ ਦੌਲਤ ਰਾਏ ਨੇ ਇੱਕ ਗੱਲ ਕਹੀ ਆਰੀਆ ਸਮਾਜੀ ਨੇ, ਉਹਨੇ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਬੰਧੀ ਬੜੇ ਪਿਆਰੇ ਬਚਨ ਕਹੇ। ਉਹਦੀ ਸਹਿਤ ਕਮਾਲ ਜਿਹੜੀ ਪੁਸਤਕ ਹੈ ਉਹ ਹਰ ਇੱਕ ਸਿੱਖ ਦੇ ਪੜ੍ਹਨ ਵਾਸਤੇ ਉਹਨੇ ਕਮਾਲ ਕੀਤੀ। ਮੈਂ ਤਰਕ ਨਹੀਂ ਕਰ ਰਿਹਾ, ਕੇਵਲ ਉਹਦੇ ਬਚਨ ਨੇ। ਉਹ ਅਰੰਭਤਾ ਕਰਦਾ ਇਸ ਚੈਪਟਰ ਤੋਂ, ਕਹਿੰਦਾ ਕ੍ਰਿਸ਼ਨ ਜੀ ਕਹਿ ਰਹੇ ਨੇ ਕੁਰੂਕਸ਼ੇਤਰ ਦੇ ਮੈਦਾਨ ਅੰਦਰ ਕਿ ਅਰਜੁਨ ਜਦੋਂ ਵੀ ਧਰਮ ਵਿੱਚ ਗੁਲਾਮੀ ਫੈਲਦੀ ਹੈ, ਜਦੋਂ ਵੀ ਧਰਮ ਵਿੱਚ ਪਾਪ ਫੈਲਦਾ ਹੈ, ਧਰਤੀ ਦੇ ਪਾਪ ਵੱਧਦਾ ਹੈ, ਉਦੋਂ ਮੈਂ ਆਪਣਾ ਰੂਪ ਧਾਰ ਕੇ ਆਉਣਾ। ਕਹਿਣ ਕੇ ਕ੍ਰਿਸ਼ਨ ਕਹਿ ਰਹੇ ਨੇ ਮੈਂ ਆਉਣਾ ਵਾਂ। ਤੇ ਜਦੋਂ ਕਲਗੀ ਵਾਲੇ ਨੂੰ ਪੁੱਛੀਏ ਤੁਸੀਂ, ਤੇ ਕਹਿੰਦੇ ਮੈਂ ਹੂੰ ਪਰਮ ਪੁਰਖ ਤੋਂ ਦਾਤਾ, ਦੇਖਣ ਆਇਓ ਜਗ ਤਮਾਸ਼ਾ। ਕਹਿੰਦਾ ਕੈਸੀ ਨਿਰਮਾਣ ਹੈ? ਉਹ ਕਹਿੰਦੇ ਮੈਂ ਆਉਣਾ ਪਾਪ ਲਾਣ ਲਈ, ਤੇ ਇਹ ਕਹਿੰਦੇ ਮੈਂ ਆਪ ਨਹੀਂ ਆਇਆ, ਮੇਰੇ ਵਾਹਿਗੁਰੂ ਨੇ ਮੈਨੂੰ ਭੇਜਿਆ। ਤੇ ਜੇ ਤੂੰ ਮੈਨੂੰ ਕਹਿ ਜੋ ਹਮਕੋ ਪਰਮੇਸ਼ਰ ਉਤਰੇ ਤੇ ਸਭ ਨਰਕ ਕੁੰਡ ਮੈਂ ਪੜ ਹੈ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਗੁਰੂ ਦਾ ਭੈ ਜਿਸ ਮਨ ਅੰਦਰ, ਤੇ ਜਿਹੜਾ ਗੁਰੂ ਦੇ ਭੈ ਨੂੰ, ਗੁਰੂ ਦੀ ਮਰਿਆਦਾ ਨੂੰ, ਗੁਰੂ ਘਰ ਦੀ ਰੀਤ ਨੂੰ ਜੇ ਕਿਤੇ ਉਹ ਆਪਣੇ ਵੱਲੋਂ ਆਕੀ ਹੋ ਜਾਂਦਾ ਪਿਆਰੋ, ਉਹਦਾ ਕਦੀ ਅੰਦਰ ਦਾ ਡਰ ਖਤਮ ਨਹੀਂ ਜੇ ਹੋਣਾ। ਕਦੀ ਤੱਕੋ ਮੇਰੇ ਗੁਰੂ ਅਰਜਨ ਸਾਹਿਬ ਜੀ, ਅੱਜ ਪਤਾ ਨਹੀਂ ਸਾਡੇ ਸਿੱਖ ਸਮਾਜ ਅੰਦਰ ਕਦੋਂ ਗੁਰੂ ਕਿਰਪਾ ਕਰਕੇ ਸੂਝ ਬਖਸ਼ੇ। ਕਈ ਵਾਰੀ ਮੈਂ ਸੋਚਦਾ ਵਾਂ ਜਦੋਂ ਕਿ ਕਹਿੰਦੇ ਹਾਂ ਵੀ ਜਿਹੜੇ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨਦੇ ਹਾਂ, ਜੋ ਅਸਲੀਅਤ ਹੈ ਅਸਲੀਅਤ ਹੈ, ਇਹ ਨਹੀਂ ਵੀ ਆਪਾਂ ਸੱਚ ਦੀ ਆਵਾਜ਼ ਨੂੰ ਦਬਾ ਦਈਏ। ਜਿਹੜੇ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਮੰਨਦੇ ਹਾਂ, ਤੇ ਜੇ ਕਹੋ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣ ਵਾਲਿਓ, ਜੇ ਗੁਰੂ ਨੂੰ ਮੰਨਣ ਵਾਲਾ ਕਹਿੰਦਾ ਤੂੰ ਥੱਲੇ ਬੈਠ ਕੇ ਲੰਗਰ ਖਾ, ਤੇ ਆਪਾਂ ਕਹੀਏ ਨੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਹੋਰ ਕਿਸੇ ਨੂੰ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਤਨ ਮਨ ਧਨ ਸਭ ਸੌਂਪ ਦੋ, ਤੇ ਜਿਹਨੇ ਤਨ ਗੁਰੂ ਨੂੰ ਦੇ ਦਿੱਤਾ, ਜੇ ਗੁਰੂ ਕਹਿ ਤੂੰ ਥੱਲੇ ਬਹਿਣਾ ਤੇ ਤਨ ਤੇ ਸਾਡੀ ਮਰਜ਼ੀ ਨਹੀਂ, ਗੁਰੂ ਦੀ ਮਰਜ਼ੀ ਹੋਣੀ ਚਾਹੀਦੀ। ਪਹਿਲਾ ਗੱਲ ਹੀ ਇਹ ਕਿ ਤਨ ਗੁਰੂ ਨੂੰ ਦੇਣਾ। ਜਿਸ ਬੰਦੇ ਦੇ ਅੰਦਰ ਗੁਰੂ ਦੀ ਅਦਰ ਨਹੀਂ, ਕਦੀ ਨਿਰਭੈ ਨਹੀਂ ਹੋ ਸਕਦਾ। ਸਾਧੂ ਵੀ ਸਿੱਖਾਂ ਅੱਜ ਤੂੰ ਜਿੰਦੇ ਸੀ, ਤੱਪੜ ਤੇ ਬੈਠਣ ਲਈ ਗੁਰੂ ਨੇ ਤਿਆਰ ਨਹੀਂ, ਤੇ ਕੱਲ ਨੂੰ ਜੇ ਗੁਰੂ ਨੇ ਸੀਸ ਮੰਗ ਲਿਆ ਕਦੀ ਆਸ ਨਹੀਂ ਕੀਤੀ ਜਾ ਕਦੀ ਸੋਚ ਕੇ ਸੀਸ ਮਰਤਰ ਕਰ। ਮੇਰੇ ਗੁਰੂ ਗ੍ਰੰਥ ਸਾਹਿਬ ਬਚਨ ਪੈ ਕਰਦੇ ਨੇ, ਕਹਿੰਦੇ ਗੁਰੂ ਦਾ ਭੈ ਹੋਵੇ, ਸਿੱਖ ਬਾਣੀ ਪੈ ਕਰਦੇ ਨੇ। ਤੇ ਗੁਰੂ ਹਰਿ ਸਾਹਿਬ ਦੇ ਗੋਡੇ ਤੇ ਸੱਟ ਵੱਜ ਗਈ। ਇੱਕ ਵਿਦਵਾਨ ਨੂੰ ਮੈਂ ਪੜ੍ਹਿਆ, ਉਹ ਕਹਿੰਦਾ ਗੁਰੂ ਹਰਿ ਸਾਹਿਬ ਜੀ ਦੇ ਚਰਨਾਂ ਨੂੰ ਸਿੱਖ ਡਿੱਗ ਪਏ। ਕਹਿਣ ਲੱਗੇ ਦਾਤਾ ਇਹ ਕਿਉਂ ਕਲਮ ਤੇ ਬੈਠੇ ਥੱਲੇ ਕਿਉਂ ਆ ਗਏ? ਤੇ ਇਹਦੇ ਵਿੱਚ ਇੱਕ ਗੱਲ ਹੋਰ ਵੀ ਮਿਲੀ, ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੱਥੇ ਟਿਕਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੱਦੀਆਂ ਲਾਉਂਦੇ ਨੇ, ਮੱਤ ਸਮਝੋ ਬ੍ਰਹਮ ਗਿਆਨੀ ਨੇ, ਉਹ ਮਹਾਨ ਪਰਮਾਤਮਾ ਨੇ, ਮੈਂ ਤਰਕ ਨਹੀਂ ਕਰਦਾ। ਜੇ ਮੇਰਾ ਗੁਰੂ ਸ਼ਬਦ ਦੀ ਆਵਾਜ਼ ਸੁਣ ਕੇ ਆਪਣੀ ਕਲਮ ਤੋਂ ਥੱਲੇ ਉੱਤਰ ਆਉਂਦਾ ਤੇ ਗੁਰੂ ਦੇ ਸਾਹਮਣੇ ਗੱਦੀ ਲਾ ਕੇ ਬਹਿਣ ਵਾਲਾ ਕਦੀ ਗੁਰੂ ਦਾ ਸਿੰਘ ਹੋ ਹੀ ਨਹੀਂ ਸਕਦਾ। ਗੁਰੂ ਹਰਿ ਸਾਹਿਬ ਥੱਲੇ ਬਹਿੰਦੇ ਨੇ, ਸਿੱਖ ਨੇ ਚਰਨ ਪਕੜ ਲਏ। ਕਹਿਣ ਲੱਗਾ ਦਾਤਾ ਜੀ ਬਾਣੀ ਨਹੀਂ ਤੁਹਾਡੀ, ਤੇ ਕੀ ਲੋੜ ਪੈ ਗਈ ਇੰਨੀ ਜਲਦੀ ਨਾਲ? ਕਹਿਣ ਲੱਗੇ ਬਾਣੀ ਮੇਰੇ ਗੁਰੂ ਨਾਨਕ ਦੀ ਮੂਰਤ ਹੈ, ਤੇ ਗੁਰੂ ਨਾਨਕ ਆਉਂਦਾ ਹੋਵੇ ਤੇ ਹਰ ਰਾਏ ਪੰਧ ਉੱਤੇ ਬੈਠਾ ਹੋਵੇ, ਗੁਰੂ ਨਾਨਕ ਦੀ ਆਵਾਜ਼ ਹੈ। ਉੱਥੇ ਇੱਕ ਬਚਨ ਸਾਹਿਬ ਨੇ ਕਿਹਾ, ਕਹਿਣ ਲੱਗੇ ਜਿਹੜਾ ਮੇਰਾ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਕਰੇਗਾ ਅਦਬ, ਸਾਹਿਬ ਕਹਿੰਦੇ ਮੈਂ ਦਾਅਵੇ ਨਾਲ ਇੱਕ ਗੱਲ ਕਹਿ ਕੇ ਜਾਣਾ, ਤੈਨੂੰ ਹੋਰ ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ, ਤੂੰ ਬਾਣੀ ਦਾ ਅਰਥ ਕਰ ਲਈ, ਤੂੰ ਭਰਜਲ ਤੋਂ ਬਾਹਰ ਹੋਵੇਗਾ। ਤੇ ਜਿਹੜਾ ਗੁਰੂ ਕੀ ਬਾਣੀ ਦਾ ਅਰਥ ਨਹੀਂ ਕਰਦਾ, ਜਿੰਨਾ ਮਰਜ਼ੀ ਕਹੀਦਾ ਮੈਂ ਸਿੱਖਾਂ, ਮੈਂ ਉਹ ਮੰਨਦਾ ਹੀ ਨਹੀਂ ਮੇਰਾ ਉਹ ਸਿੱਖ। ਹਜ਼ੂਰ ਨੇ ਉੱਥੇ ਬਚਨ ਕਹਿਣ ਲੱਗੇ ਜੋ ਸਿੱਖ ਗੁਰਬਾਣੀ ਭੈ ਕਰੇ। ਇਹ ਕਵੀ ਸੰਤੋਖ ਸਿੰਘ ਦੀਆਂ ਪੰਕਤੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਨੇ, ਧਿਆਨ ਰੱਖਿਆ। ਕਹਿਣ ਲੱਗੇ ਜੋ ਸਿੱਖ ਬਾਣੀ ਭੈ ਕਰੇ, ਤੇ ਅਗਲੀ ਪੰਕਤੀ ਬਿਨ ਪ੍ਰਯਾਸ ਭਵ ਸਾਗਰ ਕਰੇ, ਤੇ ਜਿਹੜਾ ਗੁਰੂ ਕੀ ਬਾਣੀ ਦਾ ਅਰਥ ਨਹੀਂ ਕਰਦਾ। वचन कह कह लगे जो सिख गुरबाणी भय कराए। ये कवि संतोख सिंह दी पंक्तियां ने गुरु ग्रंथ साहब दियां ने ध्यान रखिया। कह लगे जो सिख बाणी भय कराए ते अगली पंक्ति बिन प्रयास भव सागर करे। बाणी का अर्थ करी तेन भवजन तो पार करांगा। ते अगला वचन साहब ने क्या कह लगे कि जेड़े सिख जिन पै अदब ना बाणी धारा जिदे मन विच गुरु नहीं भय नहीं जानो सो सिख नए हमारा। कह लगे कभी भी ना मनना वो सिख गुरु नानक का कभी सिख हो ही नहीं सकता। प्यारो गुरु का अदब करना बाणी का अदब करना निरभय केवल होवे जेड़ा गुरु निरभौ दे चरणां नाल जुड़िया। ते जेड़ा निरभय हुंदा है ना वो फिर लाई लग नहीं दे। असी एक शब्द वरतने हां कि बंदा ते वाजे ही पेंडू जां खेत बोली का शब्द पेंडू बोली का असी कहने छदवे तो वाजे ही है। एक शब्द से बोलने छदवे का धूता ही है वो शब्द उ ने वाजे ही है। तो सभाक वाजे का जो लाउड स्पीकर है जे मैं बोलना पाया ना तो इन्हें अपनी मर्जी ने कुछ नहीं बोल देना। जो कुछ मैं बोलना वा थोड़े तक इन्हें यही पहुँचाना। बाबा फरीद साहब कहें देखनी हो कित वाजा ना बन जाए बाणी का शब्द कहने वाजा ना बन गई क्योंकि वाजे की अपनी कोई सोच नहीं किसी का बजाया बजता है। तो जे तू निरभय होना चाहे इंसान है तो वाजा बन के किसी का बजाया ना रखी। तू गुरु की बाणी के अदब में मुख रखी तू रब के भय में मुख रखी। तो याद रखी मेरा अल्लाह तेरे से कृपा करे। उन्हों का एक वचन हूं कहने फरीदा दुनी बजाई बजती ये दुनी दरते दुनिया के लोग बजाई बजती दुनिया के लोग किसी के बजाए हुए बजते पे ने। तू भी बजे ना तू भी दुनियादार की तरह उन्हों की बोली बोल रहे। कह लगे पर कोई नहीं बजता सोई जियो ना बजता जिस अल्लाह करता साल जिसे सिर से मेरा वैसू खलोता है वो किसी का बजाया होया नहीं बजता वो बंदे का बजाया नहीं वो गुरु का बजाया बजता। सतगुरु ने कृपा की निर्भयता की दात बंदगी करने वाला निर्भय होवे। हजूर कहते ने कि भय काम को देख मैं भय मानक आन ना किसी का भय मानता ना किसी को भय देता है। प्यारो याद रखना जेड़ा जालम है वह भय देता है ते कायर जेड़ा वह भय न कबूल रहा है। सिख ना जालम है ते ना कायर है। जे भय न कबूल लेगा ते कायर बन जाएगा ते जे किसी को भय देगा ते जालम बन जाएगा। सिख जेड़ा ना भय देता है ना भय लेता है। आ गुरमुख प्यारे आए ने भाई अनूप सिंह होरी भाई प्रीतम सिंह होरी भाई कन्हैया जी की संपर्दा संबंधित ने इन्हों की संपर्दा में एक महापुरुष होए ने बाबा अगन शाह जी। उन्होंने काम से वाण वटना जेड़ी माया होनी गुरु का लंगर लाना केवल कुछ मात्र अपने शरीर लिए उन्होंने रखनी। एक बार किसी ने पूछ लिया कि बाबे वाण क्यों मटते हो रस्ते क्यों मटते हो ते मुस्करा के क्या कि कह लगे इस करके बाण बचने जमदूत ने लोगों के गल खाई पानी है कि अभी बंदगी कर करके बाण वट वट के जमदूतों के गले में रस्ते पावान। उन्होंने जीवन की निर्दरता की एक झलक मिली। तो प्रिंसीपल सुखबीर सिंह ने उन्होंने अपनी पुस्तक दरवेश की गाखरी में दर्ज किया। वह कहने बाबा अतल शाह एक बार लाहौर गए किसी फकीर के तकीर तो असलीयत वो ना किसी का भय मानता ब्रह्म ज्ञानी ना किसी को भय देता। वह जो तकीये बैठे ना बाबा अतल शाह तो फकीर नाल गलबात करते इन्नी देर में बहादुर शाह आ गया। उन्होंने जिक्र बहादुर शाह का किया। बाबा जी का साबित सूरज दाड़ा सिर उपर खदर का परना बने ते चेहरे ते नाम का नूर दलका मारद ते किन्ने बेलियां सार बहादुर शाह ने कह दिता कि मरेले गुरु का सिख है। मरेले गुरु का मतलब गुरु गोबिंद सिंह का सिख है। जो फकीर ने बाबा जी के बोलने तो पहला कह दिता कह लगा नहीं बादशाह ये गुरु गोबिंद सिंह का नहीं ये गुरु नानक का सिख है। केंद्र जेड़े साडे लोग कहें नहीं अभी गुरु गोबिंद सिंह के नहीं अभी गुरु नानक के सिख हाँ। चेते रखियो गुरु कलगी वाले ने वचन बड़े कमाल का किया। केंद्र श्री नानक अंगद कर जाना अंगद अमरदास पहचाना अमरदास रामदास कहायो साधन लखा मूल मैं पायो। कहने मूर्ख बंदे गुरु विच विचकरा पाते हैं जे बंदगी करने वाले साधु ने उन्होंने गुरु वही दिखता है ਕਦੀ ਤੱਕੋ ਬੁੱਢੇ ਸ਼ਾਹ ਵਿੱਚ ਪਹਿਲੇ ਜਾਮੇ ਵਿੱਚ ਗੁਰੂ ਮਿਲਦਾ ਹੈ, ਹੱਥ ਵਿੱਚ ਰਬਾਬ ਹੈ, ਗਲ ਵਿੱਚ ਮਾਲਾ ਹੈ, ਪੈਰਾਂ ਵਿੱਚ ਖੜਾਵਾਂ ਨੇ, ਤੇ ਜਦੋਂ ਛੇਵੇਂ ਜਾਮੇ ਮਿਲਦਾ ਪਿਆ ਬੁੱਢੇ ਸ਼ਾਹ ਨੂੰ ਤੇ ਉਦੋਂ ਦੋ ਕਿਰਪਾਨਾਂ ਪਾਈਆਂ ਨੇ, ਅੱਖਾਂ ਉਹੀ ਨੇ, ਤੇ ਬੁੱਢੇ ਸ਼ਾਹ ਨੇ ਹੱਸ ਕੇ ਕਿਹਾ ਸੀ ਭਾਵੇਂ ਖੜਾਵਾਂ ਪਾ ਕੇ ਤੇ ਰਬਾਬ ਲੈ ਕੇ ਆ ਜਾਏ ਤੇ ਭਾਵੇਂ ਦੋ ਕਿਰਪਾਨਾਂ ਪਾ ਕੇ ਆ ਜਾਏ, ਸਿੱਖ ਦੀ ਅੱਖ ਤੈਨੂੰ ਜ਼ਰੂਰ ਪਛਾਣ ਲਵੇਗੀ, ਤੇਰੇ ਚ ਅੰਤਰ ਕੋਈ ਨੀ। ਗੁਰੂ ਕਲਗੀ ਵਾਲੇ ਕਹਿ ਰਹੇ ਨੇ ਸਾਧ ਲਖਾ ਮੂੜ ਨਾ ਪਾਇਓ, ਤਿੰਨ ਤਿੰਨ ਸਤੂ ਕਰ ਜਾਣਾ, ਇੱਕ ਰੂਪ ਕਿਹਨੂੰ ਪਹਿਚਾਨਾ, ਜਿਨ ਜਾਣਾ ਤਿੰਨ ਹੀ ਸਿੱਧ ਪਾਈ। ਜਿਨ੍ਹਾਂ ਨੇ ਗੁਰੂ ਨੂੰ ਇੱਕ ਜੋਤ ਸਮਝਿਆ, ਕਮਾਈ ਕਰਕੇ ਉਹ ਜੀਵਨ ਵਿੱਚ ਜਾਂਦੇ ਨੇ, ਕਹਿਣ ਲੱਗੇ ਜਿਨ੍ਹੇ ਗੁਰੂ ਨੂੰ ਇੱਕ ਜੋਤ ਨਹੀਂ ਸਮਝਿਆ ਉਹਨਾਂ ਨੂੰ ਕਦੀ ਪ੍ਰਾਪਤੀ ਨਹੀਂ। ਕਹਿਣ ਲੱਗੇ ਮਹਾਂਪੁਰਸ਼ਾਂ ਦੇ ਸਾਹਮਣੇ ਫਕੀਰ ਬਹਾਦਰ ਸ਼ਾਹ ਨੂੰ ਕਹਿੰਦਾ ਨਹੀਂ, ਇਹ ਗੁਰੂ ਗੋਬਿੰਦ ਸਿੰਘ ਨੇ, ਗੁਰੂ ਨਾਨਕ ਨੇ ਸਿੱਖ ਨੇ। ਉਸ ਸੇਵਾ ਪੰਥੀ ਮਹਾਂਪੁਰਸ਼ ਦੇ ਨੇਤਰਾਂ ਵਿੱਚ ਖੂਨ ਉੱਤਰ ਆਇਆ, ਕਹਿਣ ਲੱਗਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਬਹਾਦਰ ਸ਼ਾਹ ਤੇ ਇੰਨਾ ਕੁ ਰੋਹ ਪਿਆ, ਉਸ ਨਿਰਭੈ ਗਿਆਨੀ ਦੇ ਬਚਨ ਸੁਣ ਕੇ ਉਹ ਕੰਬ ਗਿਆ। ਜਦੋਂ ਚਲਾ ਗਿਆ ਤੇ ਫਕੀਰ ਕਹਿੰਦਾ ਮਹਾਂਪੁਰਸ਼ ਤੁਹਾਨੂੰ ਪਤਾ ਨਹੀਂ, ਇਹ ਬਹਾਦਰ ਸ਼ਾਹ ਹੈ, ਨਾਲੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵਿੱਚ ਅੰਤਰ ਕੀ ਹੈ? ਜੇ ਮੈਂ ਕਹਿ ਦਿੱਤਾ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ ਤੇ ਕੀ ਲੋੜ ਸੀ ਤੁਹਾਨੂੰ ਕਹਿਣ ਦੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ? ਤੇ ਕਹਿੰਦੇ ਉਸ ਵਕਤ ਅੱਧੀ ਸ਼ਾਨ ਇੱਕ ਗੱਲ ਕਹੀ ਮਹਾਂਪੁਰਸ਼ ਨੇ, ਕਹਿਣ ਲੱਗਾ ਫਕੀਰ ਤੂੰ ਕਹਿੰਦਾ ਕਿ ਨਿੱਤੀ ਮਨ ਕਰਦੀ ਹੈ ਸਮਾਂ ਕੱਢ ਲੈਣਾ ਚਾਹੀਦਾ, ਪਰ ਯਾਦ ਰੱਖੀ ਮੈਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵਿੱਚ ਅੰਤਰ ਨਹੀਂ ਜਾਣਦਾ, ਪਰ ਕੇਵਲ ਇੱਕ ਸਰੀਰ ਨੂੰ ਬਚਾਉਣ ਦੀ ਖਾਤਰ ਇੰਨੇ ਵੱਡੇ ਗੁਰੂ ਨੂੰ ਲਗਾ ਲੈਣਾ, ਏਡੀ ਵੱਡੀ ਨੀਚ ਪਾਈ ਕੋਈ ਨਹੀਂ ਹੋ ਸਕਦੀ। ਕੇਵਲ ਇਹ ਸਰੀਰ ਨੂੰ ਬਚਾ ਲਈ ਕਿ ਜੇ ਮੈਂ ਕਹਿ ਦਿੱਤਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਕਿਤੇ ਬਹਾਦਰ ਸ਼ਾਹ ਮੈਨੂੰ ਕੈਦ ਨਾ ਕਰ ਲੈ। ਕਹਿਣ ਲੱਗਾ ਚੰਡੀ ਦੀ ਮੜੋਲੀ ਨੂੰ ਬਚਾਉਣ ਲਈ ਕਲਗੀ ਵਾਲੇ ਗੁਰੂ ਨੂੰ ਲਗਾ ਲੈਣਾ ਮੇਰੇ ਵਾਸਤੇ ਏਡੂ ਵੱਡੀ ਨੀਚ ਪਾਈ ਕੀ ਹੋ ਗਈ? ਕਹਿਣ ਲੱਗਾ ਮੇਰੇ ਅੰਦਰ ਭੈ ਨਹੀਂ, ਪਰ ਕੇਵਲ ਉਹ ਕਹਿ ਸਕਦਾ ਹੈ ਜਿਹਦੇ ਬਾਰੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਭੈ ਕਾਨੂੰ ਕੋ ਦੇਤ ਨਹਿ ਭੈ ਮਾਨਕ ਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਭੈ ਬਖਾਨ। ਉਹ ਗਿਆਨੀ ਜਿਹੜਾ ਕਿਸੇ ਤੋਂ ਡਰਦਾ ਨਹੀਂ, ਕਿਸੇ ਨੂੰ ਡਰਾਉਂਦਾ ਨਹੀਂ। ਹਜ਼ੂਰ ਨੇ ਅਗਲਾ ਬਚਨ ਕੀਤਾ ਜੇ ਵਿਖਿਆ ਸਗਲੀ ਤੱਡੀ ਲਿਓ ਭੇਖ ਬੈਰਾਗ। ਕਹਿਣ ਲੱਗੇ ਜਿਹਨੇ ਇਹ ਮਾਇਆ ਦੀ ਜ਼ਹਿਰ ਤਿਆਗ ਦਿੱਤੀ, ਵਿਖਿਆ ਦਾ ਅਰਥ ਜ਼ਹਿਰ, ਮਾਇਆ ਦੀ ਜ਼ਹਿਰ ਤਿਆਗ ਦਿੱਤੀ ਲਿਓ ਭੇਖ ਬੈਰਾਗ, ਆਪਣੇ ਤਨ ਦੇ ਉੱਪਰ ਬੈਰਾਗ ਦਾ ਭੇਖ ਪਾ ਲਏ। ਵੈਸੇ ਹਿੰਦੁਸਤਾਨ ਦੀ ਧਰਤੀ ਤੇ ਨਾ ਬੇਅੰਤ ਭੇਖ ਨੇ, ਨਿਰਮਲਾ, ਉਦਾਸੀ, ਬੈਰਾਗੀ, ਸੰਨਿਆਸੀ, ਦ੍ਰਿਸ਼ਟੀ, ਬੇਅੰਤ ਭੇਖ ਨੇ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਦਿਲ ਵਿੱਚ ਬੈਰਾਗੀ ਹੈ ਕੌਣ? ਕਈ ਵਾਰੀ ਭੇਖ ਦੀ ਬੜੀ ਵੱਡੀ ਮਹਾਨਤਾ ਹੈ, ਪਰ ਯਾਦ ਰੱਖਣਾ ਭੇਖ ਤਾਂ ਪਰਵਾਣੇ ਜੇ ਅੰਦਰ ਅਸਲੀਅਤ ਹੋਵੇ। ਹੁਣ ਭੇਖ ਤਾਂ ਬਣਾਇਆ ਹੋਵੇ ਤੇ ਅੰਦਰ ਕੁਝ ਹੋਵੇ ਨਾ, ਚੇਤੇ ਰੱਖਣਾ ਭੇਖ ਹੋਵੇ ਸਾਧੂ ਵਾਲਾ ਤੇ ਕੰਮ ਕਰਦਾ ਹੋਵੇ ਰਾਵਣ ਵਾਲਾ, ਇਹ ਪਰਵਾਨ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਸੀ ਕਹਿੰਦੇ ਸਾਧੂ ਦਾ ਭੇਖ ਬੜਾ ਪਵਿੱਤਰ ਹੈ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੁਚੇਤ ਰਹੀ ਸੀਤਾ ਜੀ ਦੇ ਸਾਹਮਣੇ ਵੀ ਭੇਖ ਸਾਧੂ ਦਾ ਪਾ ਕੇ ਰਾਵਣ ਆਇਆ ਸੀ, ਕਿਤੇ ਰਾਵਣ ਸਾਧੂ ਦੇ ਲਿਬਾਸ ਵਿੱਚ ਆ ਕੇ ਕਿਸੇ ਨੂੰ ਛਲ ਨਾ ਜਾਏ, ਇਹਨਾਂ ਨੇ ਖਿਆਲ ਰੱਖਿਆ। ਭੇਖ ਪਰਵਾਨ ਨਹੀਂ ਕਿਉਂਕਿ ਭੇਖ ਤੋਂ ਬਿਨਾਂ ਸਮਝ ਨਹੀਂ। ਆਪਾਂ ਦੇਖਦੇ ਹਾਂ ਅੱਖਰ ਪੜ੍ਹਨੇ ਹਾਂ, ਇਹ ਚਿੰਨ੍ਹ ਨੇ, ਇਹਨਾਂ ਚਿੰਨ੍ਹਾਂ ਨੇ ਸਾਨੂੰ ਬੜੀ ਪ੍ਰਾਥਮਿਕਤਾ ਨਾਲ ਜੋੜਿਆ। ਜਿਹੜੇ ਧਰਮ ਦੇ ਚਿੰਨ੍ਹੇ ਪ੍ਰਵਾਨ ਨੇ, ਪਰ ਕੋਈ ਪ੍ਰਵਾਨ ਨਹੀਂ ਜਿਹੜੇ ਲਿਬਾਸ ਦੇ ਥੱਲੇ ਵੀ ਕੁਝ ਹੋਵੇ। ਜੇ ਉੱਪਰ ਹੋਵੇ ਭੇਖ ਤੇ ਥੱਲੇ ਬਾਣੀ ਬੰਦਗੀ ਹੋਵੇ ਨਾ, ਤੇ ਸਤਿਗੁਰੂ ਉਹਦੇ ਬਾਰੇ ਬਾਣੀ ਵਿੱਚ ਕਹਿੰਦੇ ਭੇਖ ਦਿਖਾਇਓ ਜਗਤ ਕੋ ਗੁਰੂ ਕਲਗੀ ਵਾਲੇ, ਲੋਕਨ ਕੋ ਬਕੀਨ, ਦੁਨੀਆਂ ਨੂੰ ਵੱਸ ਕਰਨਾ ਪਿਆ ਲਿਬਾਸ ਦਿਖਾ ਕੇ। ਕਹਿਣ ਲੱਗੇ ਅੰਤ ਕਾਲ ਕਾਤੀ ਕਟੋ ਬਾਸ ਨਰਕਮੋ ਲੀਨ। ਜੇ ਕੇਵਲ ਭੇਖ ਸਾਹਮਣੇ ਤੇ ਲਿਖਿਆ ਹੋਵੇ ਕਰਿਆਨਾ ਸਟੋਰ ਤੇ ਅੰਦਰ ਤੇ ਡੱਬੇ ਬੂਟੇ ਪਏ ਹੋਣ ਤੇ ਲੋਕ ਕਹਿਣਗੇ ਬੋਲ ਤਾਂ ਕਰਿਆਨੇ ਸਟੋਰ ਦਾ ਲਾਇਆ ਤੇ ਡੱਬਿਆਂ ਵਿੱਚ ਤਾਂ ਇੱਕ ਪਾ ਵੀ ਤਾਰੇ ਨਹੀਂ, ਕੋਈ ਸਮਾਨ ਰੱਖੀ। ਬਾਹਰ ਲਿਖਿਆ ਹੋਵੇ ਕਲਾਸ ਹਾਊਸ ਤੇ ਅੰਦਰ ਡੇਢ ਗੱਜ ਵੀ ਕੱਪੜਾ ਨਾ ਹੋਵੇ, ਉਸ ਬੋਲ ਤਾਂ ਕੀ ਕਰਾਂਗੇ। ਬੋਲ ਤਾਂ ਲਾਇਆ ਹੋਵੇ ਮਹਾਂਪੁਰਸ਼ ਦਾ ਤੇ ਅੰਦਰ ਗਰਕਿਆ ਹੋਵੇ ਪਾਪਾਂ ਵਿੱਚ, ਉਸ ਬੋਲ ਨੂੰ ਲੋਕੀ ਕਦੀ ਅਦਬ ਨਹੀਂ ਦੇਣ। ਸਤਿਗੁਰੂ ਕਹਿੰਦੇ ਭੇਖ ਪਰਵਾਨ ਹੈ, ਪਰ ਜੇ ਅੰਦਰ ਬੰਦਗੀ ਹੋਵੇ। ਹਜ਼ੂਰ ਨੇ ਬਾਣੀ ਵਿੱਚ ਉਸ ਲਿਬਾਸ ਦਾ ਖੰਡਨ ਕੀਤਾ ਜਿਹੜੇ ਭੇਦ ਨੂੰ ਪਾ ਕੇ ਲੋਕਾਂ ਨੇ ਕੇਵਲ ਤਾਂ ਕੇਵਲ ਪਾਪ ਕਮਾਏ, ਉਹਨਾਂ ਨੇ ਖੁਦ ਬਾਣੀ ਵਿੱਚ ਕਿਹਾ, ਕਹਿਣ ਲੱਗੇ ਫਰੀਦਾ ਕਾਲੇ ਮਹਿੰਦੇ ਕੱਪੜੇ ਕਾਲਾ ਮਹਿੰਦਾ ਵੇਸ਼, ਭੇਦ ਮੇਰੇ ਕੋਲ ਵੀ ਹੈ। ਕਹਿੰਦੇ ਨੇ ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ, ਪਰ ਮੇਰੇ ਵਾਹਿਗੁਰੂ ਗੁਣੀ ਭਰਿਆ ਮੈਂ ਤੇਰਾ ਲੋਕ ਕਹਿ ਦਰਵੇਸ਼। ਤਾਂ ਹੀ ਉਹਨਾਂ ਬਾਣੀ ਵਿੱਚ ਕਿਹਾ, ਕਹਿਣ ਲੱਗੇ ਫਰੀਦਾ ਕਰ ਮੁਸੱਲਾ, ਮੋਢੇ ਤੇ ਤੂੰ ਉਹ ਕੱਪੜਾ ਰੱਖਿਆ ਜਿਹਦੇ ਤੇ ਨਮਾਜ਼ ਪੜ੍ਹਨੀ ਹੈ ਬੈਠ ਕੇ, ਕੰਮ ਮੁਸੱਲਾ ਖੂਬ ਗੱਲ ਦਿਲ ਕਾਕੀ, ਗੁਰਬਾਤ ਜ਼ਬਾਨ ਗੁਰਵਰਗੀ ਮਿੱਟੀ ਹੈ ਦਿਲ ਵਿੱਚ ਕੈਂਚੀਆਂ ਚਲਾ, ਲੋਕਾਂ ਦੀਆਂ ਜਿਹੜਾ ਪਿਆਰ ਮੈਂ ਬਾਹਰ ਕੀਤਾ ਜਾਂਦਾ ਦਿਲ ਅੰਧਿਆਈ ਰਾਤ, ਇਹੋ ਜਿਹਾ ਭੇਦ ਗੁਰਮਤ ਵਿੱਚ ਪਰਵਾਰ ਨਹੀਂ। ਮੇਰੇ ਗੁਰੂ ਨੇ ਵੀ ਸਾਨੂੰ ਭੇਦ ਦਿੱਤਾ, ਲਿਬਾਸ ਦਿੱਤਾ, ਪਰ ਇੱਕ ਗੱਲ ਕਹੀ ਸੀ ਸੱਜਣਾ, ਤੇਰੇ ਕਤਾਰ ਤੇਰਾ ਆ ਲਿਬਾਸ ਮੈਨੂੰ ਤਾਂ ਚੰਗਾ ਲੱਗਦਾ ਹੈ ਜੇ ਤੇਰਾ ਭਰੋਸਾ ਵੀ ਇੱਕ ਚ ਹੋਵੇਗਾ। ਹੁਣ ਹੋਵੇ ਅੰਮ੍ਰਿਤਧਾਰੀ ਚ, ਕਦੀ ਕਬਰਾਂ ਤੇ ਜਾਏ, ਕਦੀ ਪੁੱਛਾਂ ਪੁੱਛਦਾ ਫਿਰੇ, ਕਦੀ ਮੜੀਆਂ ਤੇ ਦੀਵੇ ਬਾਲਦਾ ਫਿਰੇ, ਫਿਰ ਤਾਂ ਉਹ ਮਨੁੱਖ ਦੀ ਹਾਲਤ ਤੇ ਬਾਣੀ ਮੁਤਾਬਕ ਕਿ ਲਿਬਾਸ ਤਾਂ ਸੁਹਾਗਣਾ ਵਾਲਾ ਹੈ, ਮਾਨਸਿਕ ਸੰਦੂਰ ਵੀ ਪਾਇਆ ਹੈ, ਲਿਬਾਸ ਸੁਹਾਗਣ ਵਾਲਾ ਕੀਤਾ ਹੈ ਤੇ ਕੰਮ ਸੁਹਾਗਣਾ ਵਾਲੇ ਕਰਨੇ ਨੇ। ਤੇ ਕਦੀ ਯਾਦ ਰੱਖਣਾ ਸੁਹਾਗਣਾ ਵਾਲਾ ਸ਼ਿੰਗਾਰ ਕਰਕੇ ਸੁਹਾਗਣ ਨਹੀਂ ਬਣਿਆ ਜਾਂਦਾ, ਸੁਹਾਗਣ ਕੇਵਲ ਹੈ ਹੀ ਉਹ ਜਿਹਨੂੰ ਇੱਕ ਤੋਂ ਬਿਨਾਂ ਕਿਸੇ ਦੂਸਰੇ ਉੱਪਰ ਆ ਕੇ ਨਹੀਂ। ਇਹੀ ਕਾਰਨ ਸਾਹਿਬ ਨੇ ਬਾਣੀ ਵਿੱਚ ਕਿਹਾ, ਢੂੰਡੇ ਦੀਏ ਸੁਹਾਗ ਕੋ, ਇਹ ਸੁਹਾਗ ਨੂੰ ਲੱਭਣ ਵਾਲੀਏ, ਸੌ ਤਨ ਕਾਈ ਕੋਲ, ਤੇ ਕੋਲ ਦਾ ਅਰਥ ਹੁੰਦਾ ਕਸਰ। ਕੀ ਤੇਰੇ ਸਰੀਰ ਅੰਦਰ ਕੋਈ ਕਸਰ ਹੈ? ਕੀ ਤੇਰੇ ਅੰਦਰ ਕੋਈ ਘਾਟ ਹੈ? ਤੂੰ ਸੁਹਾਗਣ ਤਾਂ ਬਣ ਗਈ ਹੈ, ਪਰ ਜਿੰਨਾ ਨਾ ਸੁਹਾਗਣੀ ਤਿੰਨਾ ਝਾਤ ਨਾ ਹੋ, ਜਿਹੜੀਆਂ ਸੁਹਾਗਣਾ ਨੇ ਉਹਨਾਂ ਨੂੰ ਇੱਕ ਤੋਂ ਬਿਨਾਂ ਕਿਸੇ ਦੀ ਕੇਹ ਨਹੀਂ। ਤੇ ਕਲਗੀ ਵਾਲਾ ਕਹਿੰਦਾ ਹੈ ਜਿਹਨੇ ਬਾਹਰ ਦਾ ਲਿਬਾਸ ਸਿੱਖੀ ਵਾਲਾ ਬਣਾਇਆ, ਜੇ ਅੰਦਰ ਬਾਣੀਏ ਤੇ ਪਿਆਰਿਆ ਸਿੱਖੇ, ਜੇ ਅੰਦਰ ਬਾਣੀ ਨਹੀਂ ਨਾ ਤੇ ਐਵੇਂ ਭੁਲੇਖੇ ਵਿੱਚ ਨਾ ਰਹੀ, ਗੱਲ ਬਣਨੀ ਕੋਈ ਨਹੀਂ। ਮੈਂ ਅਰਜ਼ ਕੀਤੀ ਪਿਛਲੇ ਦਿਨ, ਅਸੀਂ ਸ਼ਬਦ ਵਰਤਦੇ ਹਾਂ, ਬਾਣੀ ਆਤਮ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਸਰੀਰ ਪੰਜ ਪਿਆਰੇ ਨੇ ਗੁਰੂ ਦਾ, ਅਸੀਂ ਸਾਰੇ ਮੰਨਦੇ ਹਾਂ। ਪਰ ਯਾਦ ਰੱਖਿਓ, ਸਰੀਰ ਦੀ ਕੀਮਤ ਤਾਂ ਹੈ ਜੇ ਆਤਮਾ ਹੈ, ਦੋਨਾਂ ਦਾ ਸੁਮੇਲ ਹੈ। ਸਰੀਰ ਤੋਂ ਬਿਨਾਂ ਆਤਮਾ ਦੀ ਗੱਲ ਪ੍ਰਗਟ ਨਹੀਂ ਹੁੰਦੀ, ਤੇ ਆਤਮਾ ਤੋਂ ਬਿਨਾਂ ਸਰੀਰ ਵਰਤੀਏ। ਇਸੇ ਤਰ੍ਹਾਂ ਜੇ ਬਾਣੀ ਹੈ ਤਾਂ ਸਿੱਖੇ, ਜੇ ਪਿਆਰਿਆ ਤੇਰੇ ਅੰਦਰ ਬਾਣੀ ਨਹੀਂ ਤਾਂ ਸਰੀਰ ਦੀ ਕੀਮਤ ਹੀ ਕੋਈ। ਆਤਮਾ ਤੋਂ ਬਿਨਾਂ ਕਦੀ ਕਿਸੇ ਨੇ ਸਰੀਰ ਨੂੰ ਘਰ ਰੱਖਿਆ? ਆਤਮਾ ਤੋਂ ਬਿਨਾਂ ਤਾਂ ਹਜ਼ੂਰ ਕਹਿੰਦੇ ਨੇ ਕਿ ਪਿਆਰਿਆ ਯਾਦ ਰੱਖੀ ਕਿ ਸਾਰੇ ਲੋਕ ਜੀ ਜੀ ਕਹਿੰਦੇ ਨੇ, ਜਿੱਚੜ ਬੱਚਿਆ ਕੰਤ ਘਰ, ਜੀਓ ਜੀਓ ਸਭ ਕਹਾਸ, ਜਾਂ ਉੱਕੀ ਚਲਤੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਜੇ ਅੰਦਰ ਕੰਤ ਖਤਮ ਨਹੀਂ, ਬਾਣੀ ਨਹੀਂ, ਤਾਂ ਭੇਖ ਦਾ ਤੂੰ ਲਾਜ਼ਮੀ ਫਰਜ਼ ਕਹਿੰਦੇ ਨੇ। ਜੇ ਸਿੱਖਿਆ ਸਗਲੀ ਸਜੀ, ਜਿਹਨੇ ਮਾਇਆ ਦੀ ਜ਼ਹਿਰ ਨੂੰ ਤਿਆਗ ਦਿੱਤਾ, ਲੀਓ ਭੇਤ ਬੈਰਾਗ, ਤੇ ਉਹ ਬੈਰਾਗ ਹੋ ਗਿਆ, ਦੁਨੀਆਂ ਤੋਂ ਉਪਰਾਂ ਹੋ ਗਏ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬੈਰਾਗੀ ਕੌਣ ਹੈ? ਕਬੀਰ ਸਾਹਿਬ ਦਾ ਅੰਤਲਾ ਸ਼ਲੋਕ ਹੈ, ਉਹਨਾਂ ਦੀ ਬਾਣੀ ਦਾ ਅਖੀਰਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਕਹਿੰਦੇ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਜੇ ਤੂੰ ਦ੍ਰਿਸ਼ਟੀ ਬਣਿਆ ਨਾ ਤੇ ਦ੍ਰਿਸ਼ਟੀ ਬਣ ਕੇ ਧਰਮ ਕਮਾਈ। ਕਹਿਣ ਲੱਗੇ ਨਾ ਹੀ ਤਾਂ ਕਰ ਬੈਰਾਗ, ਜੇ ਦ੍ਰਿਸ਼ਟੀ ਬਣ ਕੇ ਚਿੱਕੜ ਵਿੱਚ ਫਸੇ ਰਹਿਣਾ ਇਸ ਦ੍ਰਿਸ਼ ਨੂੰ ਛੱਡ ਦੇ। ਕਹਿਣ ਲੱਗੇ ਜੋ ਗ੍ਰਹਿ ਕਰੇ ਤਾਂ ਧਰਮ ਕਰ, ਸੀ ਤਾਂ ਦ੍ਰਿਸ਼ਟੀ ਦੀ ਪਰਿਭਾਸ਼ਾ ਇਹ ਬਣਾਈ ਹੈ ਨਾ ਕਿ ਬੱਚੇ ਪੈਦਾ ਹੋ ਗਏ, ਸਾਰਾ ਦਿਨ ਕੰਮ ਧੰਦਾ ਕਰ ਲਿਆ, ਤੇ ਜੇ ਕਿਸੇ ਬਾਣੀ ਪਾ ਲਓ ਤਾਂ ਬਾਅਦ ਹੀ ਗੁਰੂ ਨੇ ਕਿਹਾ ਦ੍ਰਿਸ਼ਟੀ ਪ੍ਰਵਾਨ ਨੇ ਪਿਆਰੋ, ਦ੍ਰਿਸ਼ਟੀ ਉਹ ਪ੍ਰਵਾਨ ਨਹੀਂ ਜਿਹੜਾ ਦਿਨ ਰਾਤ ਬੱਚਿਆਂ ਦੀ ਖਾਤਰ ਭਜਦਾ ਹੈ, ਦ੍ਰਿਸ਼ਟੀ ਉਹ ਪ੍ਰਵਾਨ ਨਹੀਂ ਜਿਹੜਾ ਗ੍ਰਹਿ ਦੇ ਵਿੱਚ ਰਹਿ ਕੇ ਸਫੇਦ ਹੋ ਗਏ। ਇਹ ਦੋ ਸ਼ਬਦਾਂ ਦਾ ਸੁਮੇਲ ਹੈ, ਦ੍ਰਿਸ਼ਟੀ ਜਿਹੜਾ ਗ੍ਰਹਿ ਘਰ ਵਿੱਚ ਰਹਿ ਕੇ ਚਰਨਾਂ ਨੂੰ ਜੋਗਿਆ ਉਹ ਪ੍ਰਵਾਨ ਹੈ, ਤੇ ਕੇਵਲ ਜੇ ਕਹੀਏ ਜੀ ਦ੍ਰਿਸ਼ਟੀ ਪ੍ਰਵਾਨ ਹੈ, ਕੰਮ ਧੰਦੇ ਵਾਲਾ ਪ੍ਰਵਾਨ ਹੈ, ਬੱਚੇ ਪਾਲਣੇ ਇਹ ਵੀ ਤਾਂ ਪੂਜਾ ਹੈ, ਫਿਰ ਪਸ਼ੂ ਵਿੱਚ ਤੇ ਸਾਡੇ ਵਿੱਚ ਵੀ ਕੀ ਅੰਤਰ ਹੈ? ਪੰਛੀ ਦੇ ਵੀ ਬੱਚੇ ਨੇ, ਉਹ ਵੀ ਉਹਨਾਂ ਦੀ ਚੁੰਝ ਵਿੱਚ ਚੋਜਾ ਪਾਉਂਦਾ, ਉਹ ਦ੍ਰਿਸ਼ਟੀ ਨੇ ਨਹੀਂ। ਸਾਹਿਬ ਕਹਿੰਦੇ ਜੋ ਗ੍ਰਹਿ ਕਰੇ ਤਾਂ ਧਰਮ ਕਰ, ਜੇ ਦ੍ਰਿਸ਼ਟੀ ਹੈ ਤੇ ਧਰਮ ਨੂੰ ਕਮਾ, ਤੇ ਜੇ ਗ੍ਰਿਸ਼ਟ ਚਿੱਕੜ ਬਣਾਈ ਬੈਠਾ ਤਾਂ ਨਾ ਹੀ ਤਾਂ ਕਰ ਬੈਰਾਗ, ਤੇ ਜੇ ਬੈਰਾਗੀ ਬਣ ਗਿਆ ਬੈਰਾਗੀ ਬੰਧਨ ਕਰੇ, ਜੇ ਬੰਦਾ ਬੈਰਾਗ ਕਰਕੇ ਵੀ ਮਾਇਆ ਵਿੱਚ ਖਚ ਹੁੰਦਾ ਤਾਂ ਕੋ ਬੜੋ ਆਭਾਰ, ਉਹਦੇ ਨਾਲ ਵੱਧ ਕਿਸਮਤ ਹੀ ਕੋਈ ਨਹੀਂ ਜਿਹੜਾ ਧਰਮ ਨੂੰ ਛੱਡ ਕੇ ਵੀ ਮਾਇਆ ਵਿੱਚ ਖਚ ਬੈਠੇ। ਸਾਹਿਬ ਕਹਿੰਦੇ ਜੇ ਸਿੱਖਿਆ ਸਗਲੀ ਸਜੀ, ਲਿਓ ਭੇਖ ਬੈਰਾਗ, ਤੇ ਸਾਹਿਬ ਅੱਗੇ ਕਹਿਣ ਲੱਗੇ ਕਹੋ ਨਾਨਕ ਸੁਣ ਰੇ ਮਨਾ, ਤੇ ਨਰ ਮਾਥਾ ਭਾਗ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਆਰ।

एक सच्चे नाम बाजो सगल दिशाए सारे

वश करे सब बल, सदा सुख मन वसे।

0: चरण शरण मम वंदना नमो होए अनुकूल। वाहिगुरु जी का खालसा, वाहिगुरु जी की फतेह। तन तन साहिब श्री गुरु ग्रंथ साहिब जी महाराज सच्चे पातशाह जी दी पावन पवित्र हजूरी दे अंदर सुभाईमान गुरु सवारे प्रेमी सतसंगी जनों वडभागे हो आप जी सतगुरां दी बख्शिश दा सदका जीवन दे कुछ पल घड़ियां सफल करन वास्ते सतगुरां दी पावन हजूरी अंदर सत संगत दे रूप विच आप जुड़े हो। गुरु सवारे गुरु के कीर्तनिया पासों गुरवारी कीर्तन आप जी ने सरवण किए हैं। अमृत वेले धन गुरु ग्रंथ साहिब जी महाराज सच्चे पातशाह जी ने तख्त ते सुभाईमान होके सचखंड श्री हरिमंदर साहिब जी दे विचों जो सानू हुक्मनामा आज बख्शिश कीता है शहीदां दे सरताज गुरु अर्जन देव जी महाराज का यह पावन शब्द राग आस्था दे अंदर घर बारहवें दे विच गुरु ग्रंथ साहिब जी महाराज सच्चे पातशाह जी दे मुबारक अंग 405 ते सुभाईमान है। पाठ आप जी ने सरवण किया है। आओ विचार गुरु कृपा द्वारा आप सारे मिलके सांझी करिए, क्योंकि अज गुरु अंगद देव जी महाराज, गुरु हरकृष्ण जी महाराज, सतगुरां दे ज्योति जो समान दा पुरब है, गुरु अमरदास जी महाराज अते गुरु तेग बहादुर जी महाराज दा अज गुरियाई पुरब है। इस संबंध विच भी संखेप रूप विच आपा विचारा करनिया ने। आओ शब्द दी विचार पहला सारे मिलके आपा सांझी करिए। जिन्हें भी श्रोता जन गुरु दरबार अंदर हाजिर हो अते जो जो प्रेमी जन देश विदेश दे अंदर अपने अपने टिकारियां ते इस समय की उड़ीक कर रहे हो, सारे अपना ध्यान गुरु शब्द के नाल जोड़ो, सतगुरां की कृपा के पात्र बनो, सुरतियां नूं टिकाओ, गज के बोलो सतनाम वाहिगुरु। शब्द की विचार रहाओ दे पदे तो आरंभ करनी, जिस दे अंदर शब्द का केंद्री भाव दिता होया है।
1: वाहिगुरु साहिब जी सो प्रभ जानिया सब संग,
0: सो प्रभ जानिया सदा संग। ਸੋ ਤੋਂ ਭਾਵ ਉਹ ਵਾਹਿਗੁਰੂ ਪਰਮਾਤਮਾ ਨੂੰ ਹਮੇਸ਼ਾ ਆਪਣੇ ਅੰਗ ਸੰਗ ਜਾਣੀਏ ਸਮਝੀਏ, ਜਾਣੀਏ ਤੋਂ ਭਾਵ ਸਮਝੀਏ। ਗੁਰਬਾਣੀ ਅੰਦਰ ਸਤਿਗੁਰਾਂ ਨੇ ਬੜੇ ਪ੍ਰਮਾਣ ਦੇ ਕੇ ਸਾਡੀ ਰੋਜ਼ਨਾਮਾ ਜ਼ਿੰਦਗੀ ਦੇ ਵਿੱਚੋਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਰੱਬ ਸਾਡੇ ਅੰਗ ਸੰਗ ਹੈ, ਸਾਡੇ ਨੇੜੇ ਹੈ, ਸਾਡੇ ਤੋਂ ਦੂਰ ਨਹੀਂ। ਮੈਂ ਇੱਕ ਵਿਦਵਾਨ ਦੇ ਬਚਨ ਕੱਲ੍ਹ ਪੜ੍ਹ ਰਿਹਾ ਸੀ, ਬੜਾ ਸੁੰਦਰ ਉਹਨੇ ਖਿਆਲ ਦਿੱਤਾ। ਕਹਿੰਦੇ ਨੇ ਨਾ ਰੱਬ ਗਵਾਇਆ ਨਾ ਰੱਬ ਦੂਰ ਏ, ਰੱਬ ਨੂੰ ਅਸੀਂ ਕੇਵਲ ਤੇ ਕੇਵਲ ਭੁਲਾਇਆ। ਰੱਬ ਗਵਾਇਆ ਵੀ ਨਹੀਂ ਜਾ ਸਕਦਾ, ਰੱਬ ਦੂਰ ਵੀ ਨਹੀਂ। ਜੇ ਸਾਡੇ ਕੋਲੋਂ ਗਲਤੀ ਹੋਈ ਹੈ ਤੇ ਉਹ ਕਿਹੜੀ? ਅਸੀਂ ਰੱਬ ਨੂੰ ਭੁਲਾ ਦਿੱਤਾ, ਰੱਬ ਨੂੰ ਚੇਤੇ ਨਹੀਂ ਕਰਦੇ। ਜੇ ਸਾ ਸੰਗਤ ਰੱਬ ਸਾਨੂੰ ਚੇਤੇ ਰਵੇ ਤੇ ਕਦੀ ਵੀ ਅਸੀਂ ਕਿਸੇ ਬਾਰੇ ਮੰਦਾ ਨਾ ਸੋਚੀਏ, ਮਾੜੀ ਸੋਚ ਸਾਡੇ ਅੰਦਰ ਕਦੀ ਨਾ ਆਵੇ। ਕਿਉਂ? ਜਿਹੜਾ ਰੱਬ ਮੇਰੇ ਅੰਦਰ ਹੈ ਉਹੋ ਹੀ ਰੱਬ ਦੂਜੇ ਦੇ ਅੰਦਰ ਹੈ। ਇਹੋ ਹੀ ਗੱਲ ਭਗਤਾਂ ਨੇ ਸਮਝਾਈ, ਗੁਰੂ ਸਾਹਿਬਾਨ ਨੇ ਸਮਝਾਈ। ਮਹਾਰਾਜ ਆਖਦੇ ਨੇ ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਨ ਕੰਡਾ ਮੋੜੀ ਵਸੀ ਰੱਬ ਹੀ ਆਦੀ ਹੈ, ਜੰਗਲ ਕਿਆ ਢੂੰਡੇ। ਤੇ ਨਾਲ ਹੀ ਕਹਿ ਦਿੱਤਾ ਜੰਗਲਾਂ ਵਿੱਚ ਤੂੰ ਤਾਂ ਜਾ ਜਿੱਥੇ ਤੂੰ ਰਹਿੰਦਾ, ਜੇ ਰੱਬ ਉੱਥੇ ਨਹੀਂ। ਰੱਬ ਨੂੰ ਲੱਭਣ ਵਾਸਤੇ ਜੰਗਲਾਂ ਵਿੱਚ ਤੂੰ ਤਾਂ ਜਾ ਜੇ ਜਿੱਥੇ ਤੂੰ ਰਹਿ ਰਿਹਾ ਹੈ ਉੱਥੇ ਰੱਬ ਨਹੀਂ। ਤੇ ਜੇ ਤੈਨੂੰ ਇਹ ਸਮਝ ਆ ਜਾਵੇ ਫਰੀਦਾ ਖਾਲਕ ਖਲਕ ਮੈਂ, ਖਲਕ ਵਸਤੇ ਰੱਬ ਮਾਏ, ਮੰਦਾ ਕਿਸ ਨੂੰ ਆਖੀਏ ਜਾਂ ਦੂਜਾ ਕੋਈ ਨਾ। ਅੰਗ ਸੰਗ ਰੱਬ ਨੂੰ ਜਾਣੀਏ ਤੇ ਫਿਰ ਕੀ ਹੋਵੇਗਾ? ਕਦੀ ਵੀ ਕਿਸੇ ਦਾ ਬੁਰਾ ਨਹੀਂ ਸੋਚਾਂਗੇ ਤੇ ਕਦੀ ਵੀ ਕਿਸੇ ਦੀ ਪਰਾਈ ਅਮਾਨਤ ਨੂੰ ਚੁਰਾਉਣ ਦਾ ਯਤਨ ਨਹੀਂ ਕਰਾਂਗੇ। ਸਤਿਗੁਰੂ ਜੀ ਬਾਣੀ ਦੇ ਅੰਦਰ ਸਾਨੂੰ ਇਹੋ ਹੀ ਸਮਝਾਉਂਦੇ ਨੇ ਨਾ। ਮਹਾਰਾਜ ਕਿਰਪਾ ਕਰਦੇ ਨੇ, ਜੋ ਜੋ ਕਿਨੋ ਸੋ ਜਾਣਿਓ ਪੇਖਿਓ, ਠੌਰ ਨਹੀਂ ਕਛ ਢੀਠ ਮੁਕਰਨ। ਰੱਬ ਜੀ ਜੋ ਜੋ ਮੈਂ ਕਰ ਰਿਹਾ ਹਾਂ ਉਹਨੂੰ ਤੂੰ ਜਾਣ ਲੈ, ਉਹਨੂੰ ਤੂੰ ਵੇਖ ਰਿਹਾ, ਤੇ ਮੇਰੇ ਕੋਲ ਤਾਂ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਜਾ ਕੇ ਮੈਂ ਮੁਕਰ ਜਾਵਾਂ। ਦੁਨਿਆਵੀ ਕਚਹਿਰੀਆਂ ਦੇ ਅੰਦਰ ਸਭ ਤੋਂ ਵੱਡੀ ਗਵਾਹੀ ਚਸ਼ਮਦੀਦ ਗਵਾਹ ਦੀ ਮੰਨੀ ਜਾਂਦੀ। ਜਦ ਉਸ ਨੂੰ ਆਖਦਾ ਕਿ ਜੋ ਕੁਝ ਤੂੰ ਕਹਿ ਰਿਹਾ ਕੀ ਤੂੰ ਅੱਖੀ ਵੇਖਿਆ, ਤੇ ਨਾਲ ਇਹ ਵੀ ਕਹਿੰਦਾ ਆਪਣੇ ਧਰਮ ਗ੍ਰੰਥ ਨੂੰ ਜਾਮਨ ਬਣਾ ਕੇ ਇਹ ਗੱਲ ਤੂੰ ਕਹੋ कि जो कुछ मैं कह रहा कि मैं अखी वेख्या सात संगत रब सानू जो जो कर रहे हैं अपनिया अखां दे नाल वेख रहे हैं पर जदों असी रब नू चेतदे नहीं रब नू अंग संग जानदे नहीं ते फिर असी हुशियारी की करदे हैं वो भी साडी हालत बारी दे अंदर बयान कीती हत पटन विद मंदर भन्ने कर चोरी घर आवे अगों देखै पिछों देखै उसते कहां छुपावै बंदा चार चफेरे वेखद अगे पिछे के जेड़ा कर्म मैं कर रहा हां इनू कर दिया कोई वेखता नहीं रहा पर महाराज आखदे ने बंदा हुशियारी तो कम करदा चलाकी नाल कम करदा पर रब्बा तेरे कोलो किवें लुकावेगा तू तो अंग संग है ना नित नेम दे अंदर आपा रोज पढ़ते हां चतर चक्कर वरती चतर चक्कर भुगते वाहिगुरु परमात्मा चार कुंटा दे अंदर है इसे वास्ते आख्या ना दुकालम प्रणासी दयालम स्वरूपे सदा अंग संगे अभंगन देवते वाहिगुरु परमात्मा नू अंग संग जानिए कि रब साडे नाल है जे ए गल समझ विच आ जावे ते फिर समझ लो साडा सिमरन अठे पैर चल रहा है आ रोज आप जी पढ़ दे ना नानक नाम चढ़दी कला तेरे भारी सरबत दा भला बुरा क्यों किसी रास्ते सोचिए नाम जपन वाला कदी किसी दा बुरा नहीं सोचता बुरा नहीं मंगता कई बारी ये बचन आरजी दे नाल सांझा कीता है अरदास हमेशा भले वास्ते होवेगी किसी दे बुरे विच नहीं हो सकती हां जेड़ा बुरा चितवदा है उसनों उस दी बुरियाई दा फल जरूर प्राप्त हो जाएगा हुण तुहाडा ध्यान मैं उस घटना वल दवावां जिस दा जिक्र गुरु ग्रंथ साहिब जी महाराज दी पावन पवित्र बारी दे विच आया है सुलही ते नारायण राख ये शब्द आपां बहुत वारी पढ़दे हां जदों पृथ्वी चंद दा प्रेरिया होया सुलही चढ़ाई करके आया ते सिखा ने सतगुरु महाराज नू किया कि सतगुरु उस नाल आपा मुलाकात करिए चिट्ठी दे राही या बंदियां दे राही ते उनू कहिए भी असी तां तेरा कुछ नहीं बिगाड़िया तू साडे उत्ते चढ़ाई करके क्यों आ रहे ते महाराज ते कुछ भी नहीं करना ते घट्टो घट उसका मुकाबला करन दी गल तां करिए ते सतगुरां ने उस वेले अरदास कीती सी बचन कहे सन प्रथमे मता पत्री चलावू द्वितीय मता दोए माणक पचावू तृतीय मता किश करूं उपाया मैं सब किश छोड़ प्रभ तू ही ते आया अरदास ते मैं बेनती कर रहा सी मंदे वास्ते नहीं जदों सुलही खां मर गया अपने बुरे फल दा प्राप्त करके बुरे कर्म दा फल प्राप्त करके ते सतगुरां ने पता की आख्या सी महाराज ने यह नहीं आख्या कि मैं सुलही खां दा बुरा सोचिया या मैं उन्हू मारिया नहीं महाराज आखदे ने ਸੁਣ ਹੀ ਖਾਂ ਆਪਣੇ ਬੁਰੇ ਕਰਮ ਦਾ ਫਲ ਪਾ ਕੇ ਇਸ ਦੁਨੀਆਂ ਦੇ ਵਿੱਚੋਂ ਚਲਾ ਗਿਆ। ਬਚਨ ਆਪ ਪੜ੍ਹਦੇ ਹੋ ਨਾ, ਮੰਦਾ ਚਿਤਵਤ ਚਿਤਵਤ ਪਤਿਆ, ਜਿਨ ਰਚਿਆ ਤਿਨ ਦੀਨਾ ਧਾਤ। ਜਦੋਂ ਇਹ ਗੱਲ ਸਮਝ ਆ ਜਾਵੇ ਕਿ ਰੱਬ ਅੰਗ ਸੰਗ ਹੈ, ਫੇਰ ਕੋਈ ਕਿਸੇ ਦਾ ਬੁਰਾ ਨਹੀਂ ਕਰੇਗਾ, ਕੋਈ ਕਿਸੇ ਦੇ ਨਾਲ ਧੋਖਾ ਨਹੀਂ ਕਰੇਗਾ। ਸੱਜਣ ਦੀ ਗੱਲ ਆਪਾਂ ਪੜ੍ਹਦੇ ਹਾਂ, ਗੱਲ ਉਹ ਇੱਕ ਦੀ ਕਰ ਰਿਹਾ ਸੀ, ਭਾਵੇਂ ਮੰਦਰ ਬਣਾ ਕੇ ਤੇ ਭਾਵੇਂ ਮਸਜਿਦ ਬਣਾ ਕੇ, ਪਰ ਬਾਹਰੀ ਤੌਰ ਤੇ ਧਰਮ ਦਾ ਬੁਰਕਾ ਕੇਵਲ ਪਾਇਆ ਹੋਇਆ ਸੀ, ਅੰਦਰ ਧਰਮ ਨਹੀਂ ਸੀ। ਗੁਰੂ ਮਹਾਰਾਜ ਨੇ ਉਹਨੂੰ ਜਾ ਕੇ ਇਹ ਪ੍ਰੇਰਣਾ ਕੀਤੀ ਸੀ ਨਾ, ਸੱਜਣ ਸੇਈ ਨਾਲ ਮੈਂ ਚੱਲਦਿਆ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਵਿਆਖਿਆ ਸੀ, ਚੱਕ ਰਹੀਆਂ ਚਤਰਾਈਆਂ ਅਵਰ ਸਿਆਣਪ ਕਿੱਤ, ਚੱਕ ਰਹੀਆਂ ਚਤਰਾਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੋਂ ਵੱਧਾ ਛੁੱਟੈ ਜਿੱਤ। ਰੱਬ ਨੂੰ ਅੰਗ ਸੰਗ ਜਾਣਨਾ, ਪਰ ਇਹ ਗੱਲ ਕਿਨ੍ਹਾਂ ਨੂੰ ਸਮਝ ਵਿੱਚ ਆਵੇਗੀ? ਸੋ ਪ੍ਰਭ ਜਾਣੀ ਹੈ ਸਦ ਸੰਗ, ਰੱਬ ਨੂੰ ਹਮੇਸ਼ਾ ਆਪਣੇ ਅੰਗ ਸੰਗ ਜਾਣੀਏ, ਕਿਉਂਕਿ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਈ ਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਮਹਾਰਾਜ ਆਖਦੇ ਨੇ ਉਸ ਰੱਬ ਨੂੰ, ਵਾਹਿਗੁਰੂ ਨੂੰ ਅੰਗ ਸੰਗ ਸਮਝਣਾ ਕਰੀਏ।
1: ਗੁਰ ਪ੍ਰਸਾਦੀ ਬੂਝੀਐ ਏਕ ਹਰ ਕੈ ਰੰਗ,
0: ਗੁਰ ਪ੍ਰਸਾਦੀ ਬੂਝੀਐ ਏਕ ਹਰ ਕੈ ਰੰਗ, ਗੁਰੂ ਦੀ ਕਿਰਪਾ ਨਾਲ ਇੱਕ ਦੇ ਪਿਆਰ ਵਿੱਚ ਭਿੱਜ ਕੇ, ਰੰਗ ਦਾ ਭਾਵ ਇੱਥੇ ਪਿਆਰ, ਇਹ ਗੱਲ ਸਮਝ ਆਉਂਦੀ ਕਿ ਰੱਬ ਅੰਗ ਸੰਗ ਹੈ। ਗੁਰੂ ਦੀ ਕਿਰਪਾ ਨਾਲ ਇੱਕ ਨਾਲ ਪਿਆਰ ਪਾ ਕੇ ਇਹ ਗੱਲ ਸਮਝ ਆਉਂਦੀ ਹੈ ਕਿ ਵਾਹਿਗੁਰੂ ਪਰਮਾਤਮਾ ਸਾਡੇ ਅੰਗ ਸੰਗ ਹੈ, ਕਿਉਂਕਿ ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ। ਪੀਪਾ ਪ੍ਰਣਵੇ ਪਰਮ ਤਪ ਹੈ, ਸਤਿਗੁਰ ਹੋਏ ਲਖਾਵੇ। ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿ ਰੱਬ ਸਾਰਿਆਂ ਦੇ ਵਿੱਚ ਹੈ, ਰੱਬ ਦੀ ਜੋਤ ਸਾਰਿਆਂ ਦੇ ਵਿੱਚ ਹੈ, ਰੱਬ ਅੰਗ ਸੰਗ ਹੈ। ਰੋਜ਼ ਨਿਤਨੇਮ ਦੇ ਅੰਦਰ ਆਪਾਂ ਪੜ੍ਹਦੇ ਹਾਂ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰੂ ਕੀ ਕਰਦਾ ਹੈ, ਵਾਹਿਗੁਰੂ ਪਰਮਾਤਮਾ ਨੂੰ ਅੰਦਰ ਵਿਖਾ ਦਿੰਦਾ ਹੈ ਕਿ ਵਾਹਿਗੁਰੂ ਪਰਮਾਤਮਾ ਤੇਰੇ ਅੰਦਰ ਹੈ, ਤੇਰੇ ਅੰਗ ਸੰਗ ਹੈ, ਤੇਰੇ ਕੋਲ ਹੈ, ਤੇਰੇ ਨੇੜੇ ਹੈ। ਸਤਸੰਗਤ, ਭਾਈ ਕਨ੍ਹਈਆ ਜੀ ਦੀ ਕਹਾਣੀ ਪੜ੍ਹ ਲੈਣੀ, ਸੁਣਾ ਦੇਣੀ, ਸੁਣ ਲੈਣੀ ਕਾਫੀ ਨਹੀਂ। ਭਾਈ ਕਨ੍ਹਈਆ ਜੀ ਦੀ ਜੀਵਨ ਜੁਗਤ ਜੀਵਨ ਦੇ ਅੰਦਰ ਅਪਣਾਉਣ ਦੀ ਲੋੜ ਹੈ। ਉਹਨਾਂ ਨੂੰ ਇਹ ਗੱਲ ਸਮਝ ਵਿੱਚ ਆ ਗਈ ਗੁਰੂ ਕਿਰਪਾ ਦੇ ਨਾਲ ਕਿ ਰੱਬ ਸਿੱਖਾਂ ਦੇ ਵਿੱਚ ਵੀ ਹੈ, ਰੱਬ ਹਿੰਦੂਆਂ ਦੇ ਵਿੱਚ ਵੀ ਹੈ, ਤੇ ਰੱਬ ਮੁਸਲਮਾਨਾਂ ਦੇ ਵਿੱਚ ਵੀ ਹੈ। ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਅੰਦਰ ਹੈ, ਉਹਨੂੰ ਅੰਗ ਸੰਗ ਜਾਣੀਏ ਤੇ ਮਹਾਰਾਜ ਕਿਰਪਾ ਕਰਦੇ ਨੇ ਇਹ ਗੱਲ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦੇ ਪਿਆਰ ਵਿੱਚ ਭਿੱਜ ਕੇ ਸਮਝ ਵਿੱਚ ਆਉਂਦੀ ਹੈ।
1: ਰਾਗ ਆਸਾ ਮਹੱਲਾ ਪੰਜਵਾਂ,
0: ਆਸਾ ਰਾਗ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ।
1: ਘਰ ਬਾਰਵਾਂ,
0: ਬਾਹਰ ਮੇ ਘਰ ਦੇ ਅੰਦਰ ਗਾਉਣ ਦੀ ਹਦਾਇਤ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ,
0: ਵਾਹਿਗੁਰੂ ਪਰਮਾਤਮਾ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਏ, ਸਰਵ ਵਿਆਪਕ ਏ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
1: ਤਿਆਗ ਸਗਲ ਸਿਆਨ ਪਾ ਭਜ ਪਾਰ ਬ੍ਰਹਮ ਨਿਰੰਕਾਰ,
0: ਸਾਰੀਆਂ ਸਿਆਨਪਾਂ ਛੱਡ ਦੇ ਤੇ ਕਰ ਕੇ ਇੱਕ ਵਾਹਿਗੁਰੂ ਪਰਮਾਤਮਾ ਨੂੰ ਜਿਹੜਾ ਨਿਰਾਕਾਰ ਹੈ, ਜਿਸ ਦਾ ਆਕਾਰ ਕੋਈ ਨਹੀਂ, ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਉ ਗੁਣ ਤੇ ਪ੍ਰਭ ਭਿੰਨ, ਐਸੇ ਵਾਹਿਗੁਰੂ ਪਰਮਾਤਮਾ ਨੂੰ ਭਜ, ਕਿਉਂਕਿ ਰੱਬ ਦੇ ਸਿਮਰਨ ਕਰਨ ਵਾਲੇ ਨੂੰ ਇਹ ਗੱਲ ਸਮਝ ਵਿੱਚ ਆ ਜਾਂਦੀ ਏ, ਰੱਬ ਦੇ ਘਰ ਵਿੱਚ ਕੋਈ ਚਤੁਰਾਈ ਜਾਂ ਸਿਆਣਪ ਨਹੀਂ ਚੱਲ ਸਕਦੀ, ਚਲਾਕੀ ਨਹੀਂ ਚੱਲ ਸਕਦੀ, ਹੁਸ਼ਿਆਰੀ ਨਹੀਂ ਚੱਲ ਸਕਦੀ। ਤੇ ਸਾਨੂੰ ਇਹ ਗੱਲ ਪਹਿਲੀ ਪੌੜੀ ਦੇ ਅੰਦਰ ਸਮਝਾ ਦਿੱਤੀ ਗਈ, ਸਹਿਸ ਸਿਆਣਪਾਂ ਲੱਖ ਹੋਣੇ ਤਾਂ ਇੱਕ ਨਾ ਚੱਲੇ ਨਾਲ। ਗੁਰੂ ਕਾ ਸਿੱਖ ਰੋਜ਼ ਪੜ੍ਹਦਾ ਹੈ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਕਬੀਰ ਸਾਹਿਬ ਜੀ ਆਖਦੇ ਨੇ ਜਪ ਕਰਨ ਵਾਲਿਆ, ਤਪ ਕਰਨ ਵਾਲਿਆ, ਵਰਤ ਰੱਖਣ ਵਾਲਿਆ ਧਿਆਨ ਰੱਖ, ਜਦੋਂ ਤੱਕ ਤੇਰੇ ਅੰਦਰ ਇਹ ਚਤੁਰਾਈ ਹੈ ਕਿ ਮੈਂ ਜਪ ਨਾਲ ਤਪ ਨਾਲ ਵਰਤ ਰੱਖ ਕੇ ਰੱਬ ਨੂੰ ਪ੍ਰਾਪਤ ਕਰ ਲਵਾਂਗਾ, ਰੱਬ ਦੀ ਪ੍ਰਾਪਤੀ ਤੈਨੂੰ ਕੋਈ ਨਹੀਂ ਆਉਣੀ। ਰੋਜ਼ ਆਪਾਂ ਪੜ੍ਹਦੇ ਹਾਂ ਕਿਆ ਜਪ, ਕਿਆ ਤਪ, ਕਿਆ ਵਰਤ ਪੂਜਾ, ਜਾ ਕੇ ਹਿਰਦੇ ਭਾਉ ਹੈ ਦੂਜਾ। ਰੇ ਜਨ ਮਨ ਮਾਧੋ ਸਿਉ ਲਾਈਏ, ਚਤੁਰਾਈ ਨਾ ਚਤਰ ਭੁਜ ਪਾਈਏ, ਕਿਉਂਕਿ ਭੋਲੇ ਭਾਏ ਮਿਲੇ ਰਗੁਰਾਇਆ। ਗੋਬਿੰਦ ਭਾਉ ਭਗਤ ਦਾ ਭੁੱਖਾ ਸਿਆਣਪਾ ਨਹੀਂ। ਜੇ ਸਾਨੂੰ ਅਰਦਾਸ ਕਰਨ ਦੀ ਵੀ ਜੁਗਤੀ ਸਮਝਾਈ ਤੇ ਆਖਿਆ ਅਰਦਾਸ ਕਰ ਪਰ ਸਿਆਣਪ ਨਾ ਅੱਗੇ ਆਣ ਦੇਵੀ, ਆਪਣੀ ਸਿਆਣਪ ਨੂੰ ਇੱਕ ਪਾਸੇ ਰੱਖ ਦੇ, ਆਪਣਾ ਤਨ ਵੀ ਆਪਣਾ ਮਨ ਵੀ ਜਿਸ ਤੇ ਅੱਗੇ ਅਰਦਾਸ ਕਰ ਰਹੇ ਉਸ ਨੂੰ ਅਰਪਣ ਕਰ ਦੇ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਸੋੜ ਸਿਆਣਪ ਸਗਲ ਮਨ ਤਨ ਅਰਪ ਧਰ, ਸਤਿਗੁਰਾਂ ਦੇ ਬਚਨ ਨੇ। ਚਤੁਰਾਈ ਨਹੀਂ ਚੱਲੇਗੀ, ਸਿਆਣਪ ਨਹੀਂ ਚੱਲੇਗੀ, ਸਾਡੀ ਸਿਆਣਪ ਤਾਂ ਚਤੁਰਾਈ ਤਾਂ ਚੱਲੇਗੀ ਜੇ ਸਾਡੀ ਮਰਜ਼ੀ ਦੇ ਮੁਤਾਬਕ ਹੋਣਾ ਹੋਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਜੋ ਜੋ ਹੋਣਾ ਹੈ, ਜੋ ਜੋ ਹੋ ਰਿਹਾ ਹੈ, ਜੋ ਕੁਝ ਹੋਵੇਗਾ ਉਹ ਤਾਂ ਵਿਦ ਵਾਹਿਗੁਰੂ ਨੇ ਪਹਿਲਾਂ ਹੀ ਬਣਾਈ ਹੋਈ ਹੈ। ਜੋ ਹੋ ਰਿਹਾ ਹੈ, ਜੋ ਹੋਣਾ ਹੈ, ਇਹ ਸਭ ਕੁਝ ਵਾਹਿਗੁਰੂ ਪਰਮਾਤਮਾ ਦੀ ਮਰਜ਼ੀ ਵਿੱਚ ਹੋਣਾ ਹੈ। ਤੇ ਫਿਰ ਤੇਰੀ ਸਿਆਣਪ ਕਿੱਥੇ ਰਹਿ ਗਈ? ਕਿਉਂਕਿ ਮਹਾਰਾਜ ਕਿਰਪਾ ਕਰ ਦੇਣ, ਤੂੰ ਆਪਣੀ ਸਿਆਣਪ ਦੇ ਮੁਤਾਬਕ ਬਣਾ ਲਾ ਆਪਣਾ ਪ੍ਰੋਗਰਾਮ ਕਿ ਮੈਂ ਆਹ ਪ੍ਰੋਗਰਾਮ ਸਵੇਰੇ ਕਰਨਾ, ਪਰ ਰੱਬ ਨੂੰ ਤੇਰਾ ਬਣਾਇਆ ਹੋਇਆ ਪ੍ਰੋਗਰਾਮ ਚੰਗਾ ਨਹੀਂ ਲੱਗਦਾ, ਰੱਬ ਕਿਸੇ ਹੋਰ ਪਾਸੇ ਤੋਰ ਦੇਗਾ। ਸਤਿਗੁਰਾਂ ਦੇ ਬਚਨ ਨੇ ਨਾ, ਮਤਾ ਕਰੇ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਸਿਆਣਪ काहू काम ना आत जो अनरूपियो ठाकुर मेरे होए रही सो बात जेरी गल मेरे रब ने मिथ दिती है होनी तो वो साड़ी सियाणप की करेगी साड़ी सियाणप साड़ी चतुराई साड़ी चलाकी की करेगी ते फिर की करना चाहिए सियाणप नहीं बल्कि अरदास करिए चाकर लगे चाकरी जे चले खसमे पाए हुरमत किसनू अगली ओ वजो पिदोना खाए खसमे करे बराबरी फिर गैरत अंदर पाए वजो गुआए अगला मुह मुह पाना खाए जिसदा दिता खावना तिस कहिए शाबाश नानक हुक्म ना चलई नाल खसम चले अरदास सियाणप नहीं सियाणप दा त्याग करिए सतसंगत अपनी मत नू प्रधान ना बनाइए ब्रह्म ज्ञानी बाबा राम कुंवर जी गुरु कलगीधर महाराज दा हुक्म होया कि कड़ाहे दे विचों सारे कड़ा प्रशासको नहीं सकया महाराज ने पूछा क्यों कह लगा महाराज काम मैनू चंगा नहीं लगा तो महाराज कह लगे एक पासे तेरे मन की मत दूजे पासे गुरु का हुक्म गुरु का हुक्म मनेगा या अपनी मत नू अगे लियावेगा बाबा राम राय जी ने सिर चुका दिता महाराज गलती हो गई इस मार्ग चले भाईरे गुर कहे सुकार कमाए दियो त्यागे मन की मतड़ी वे सारे दूजा पाओ दियो इस घर की मर्यादा है सियाणपां दा त्याग करना है निरंकार जिहड़ा आकार तो रहत वाहिगुरु परमात्मा उहदा सिमरन करना है
1: एक सच्चे नाम बाजो सगल दिशा इशारा
0: एक नाम तो बगैर सारिया चीजा व्यर्थ ने क्योंकि महाराज आखते ने ना कहे कबीर सुनो रे प्राणी परो एक की शरण केवल नाम जपो रे प्राणी फिर ध्यान देवो केवल नाम जपो ता एको नामा अवर निराफल काम नानक कह कर केवल नाम एक नाम तो बगैर सारिया चीजा सार ने सुआ ने उन्हां दी कोई वैल्यू नहीं कोई कीमत नहीं
1: सो प्रभ जानिए सब संग गुर प्रसादी बुझिया एक हर कै रंग रहाओ सरण समर्थ एक तेरी दूजा नहीं थाओ
0: महाराज आखदे ने ओ वाहिगुरु परमात्मा जेड़ा शरण आया दी रखन जोग है उस दी शरण विच पाओ क्योंकि उस तो बगैर होर कोई ठिकाना नहीं
1: महा भौजल लंगी है सदा हर गुण गाओ
0: ये जेड़ा संसार जिनू तरना बड़ा औखा है पातशाह जी आखदे ने तर जाओगे किवें वाहिगुरु परमात्मा दे गुण गा के वाहिगुरु परमात्मा दियां सिफतां करके इस संसार सागर तो तर जाओगे क्योंकि शरण समर्थ अगोचर स्वामी उदार नानक प्रभ अंतरजामी
1: जन्म मरण निवारिया दुख ना जमपुर हो
0: जन्म मरण का दुख ते जम का जरा दुख है ये दूर हो जाएगा
1: नाम निदान सोई पाए कृपा करे प्रभ सोए
0: इनका जन्म मरण अते जम का दुख दूर होगा जरा नाम जपेगा नाम किनू प्राप्त होगा जिंदे उत्ते वाहिगुरु परमात्मा कृपा करेगा नदर करे ता सिमरिया जाए कल भी आपां विचार कर रहे सी ਸਤਿਗੁਰਾਂ ਨੇ ਵੀ ਮੰਗ ਕੀਤੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਨਾਮ ਦਾ ਖਜ਼ਾਨਾ ਕਿਹਨੂੰ ਪ੍ਰਾਪਤ ਹੁੰਦਾ ਹੈ? ਜਿਸ ਉੱਤੇ ਵਾਹਿਗੁਰੂ ਆਪ ਕਿਰਪਾ ਕਰਦਾ ਹੈ।
1: ਏਕ ਤੇਕ ਆਧਾਰ ਏਕੋ ਏਕ ਤਾਂ ਮਨ ਜੋਰਾ।
0: ਇੱਕ ਦੀ ਟੇਕ ਰੱਖੀਏ, ਇੱਕ ਦਾ ਹੀ ਆਸਰਾ ਲਈਏ ਤੇ ਇੱਕ ਦੀ ਹੀ ਤਾਕਤ ਜਿਹੜੀ ਹੈ ਉਹਨੂੰ ਹਮੇਸ਼ਾ ਜੀਵਨ ਦੇ ਅੰਦਰ ਆਧਾਰ ਬਣਾਈਏ।
1: ਨਾਨਕ ਜਪੀਐ ਮਿਲ ਸਾਧ ਸੰਗਤ ਹਰ ਦਿਨ ਅਵਰ ਨਾ ਹੋਰਾ।
0: ਕਿਉਂਕਿ ਵਾਹਿਗੁਰੂ ਵਰਗਾ ਹੋਰ ਕੋਈ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਇੱਕ ਵਾਹਿਗੁਰੂ ਪਰਮਾਤਮਾ ਦਾ ਨਾਮ ਹੀ ਜਪੀਏ। ਸਾਧ ਸੰਗਤ, ਜਿਸ ਤਰ੍ਹਾਂ ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ ਅੱਜ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦਾ ਜੋਤੀ ਜੋਤ ਸਮਾਨ ਦਾ ਪੁਰਬ ਹੈ, ਗੁਰੂ ਅਮਰਦਾਸ ਜੀ ਮਹਾਰਾਜ ਤੇ ਗੁਰੂ ਤੇਗ ਬਹਾਦਰ ਜੀ ਦਾ ਗੁਰਿਆਈ ਪੁਰਬ ਹੈ, ਸਤਿਗੁਰੂ ਗੁਰੂ ਨਾਨਕ ਦੇ ਘਰ ਅੰਦਰ ਜੇ ਆਪਾਂ ਇਤਿਹਾਸ ਨੂੰ ਪੜ੍ਹੀਏ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਧੁਰ ਕੀ ਬਾਣੀ ਹੀ ਲੈ ਕੇ ਆਈ। ਕਿਉਂਕਿ ਜਦੋਂ ਭਾਈ ਜੋਧ ਕੋਲੋਂ ਜਿਹੜਾ ਖੰਡੂਰ ਨਗਰ ਦੇ ਅੰਦਰ ਵੱਸਦਾ ਸੀ ਬਾਬਾ ਨਾਨਕ ਜੀ ਦੇ ਇਹ ਬਚਨ ਸੁਣੇ ਸਨ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ ਸੋ ਅਕਾਲ ਪੁਰੀ ਕਿਉ ਘਾਲੀਐ ਵਾਲੇ ਬਚਨ ਸੁਣੇ, ਦਰਸ਼ਨਾਂ ਦੀ ਚਾਹਨਾ ਅੰਦਰ ਪੈਦਾ ਹੋ ਗਈ। ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ, ਮਰਦਾਂ ਵਾਲੀ ਘਾਲ ਘਾਲੀ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ। ਲਹਿਣੇ ਦੀ ਫਿਰਾਈਐ ਨਾਨਕਾ ਦੋਹੀ ਖੱਟੀਐ ਜੋਤ ਓਹਾ ਜੁਗਤ ਸਾਏ ਤੈ ਕਾਇਆ ਫੇਰ ਪਲਟੀਐ। ਤੇ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਕਈ ਵਾਰੀ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਗਏ ਪਰ ਬ੍ਰਹਮਚਾਰੀ ਨੇ ਚੋਟ ਮਾਰੀ ਸੀ ਕਿ ਕਿਹੜਾ ਤੁਹਾਡਾ ਗੁਰੂ ਏ, ਆਖਿਆ ਸੀ ਗੁਰੂ ਤਾਂ ਧਾਰਨ ਕੋਈ ਨਹੀਂ ਕੀਤਾ। ਸਾਫੀ ਬੜੀ ਲੰਬੇਰੀ ਆਪ ਜੀ ਜਾਣਦੇ ਹੋ, ਲਟਕ ਲਾਣ ਵਾਲਾ ਲਾ ਕੇ ਚਲਾ ਗਿਆ। ਪਰ ਸਾਰੀ ਰਾਤ ਇਹ ਸੋਚ ਮਨ ਵਿੱਚ ਰਹੀ, ਨਿੰਦਰ ਕਿੱਥੇ ਆਣੀ ਸੀ, ਮੈਂ ਨਿਗੁਰਾ ਹਾਂ ਮੈਂ ਨਿਗੁਰਾ ਹਾਂ। ਕਿਉਂਕਿ ਸਤਿਗੁਰੂ ਬਾਝੋ ਗੁਰ ਨੇ ਕੋਈ ਨਿਗੁਰੇ ਕਾ ਹੈ ਨਾ ਬੁਰਾ, ਇਹ ਬਚਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪ ਕਹਿ ਕਦੋਂ, ਜਦੋਂ ਪ੍ਰੈਕਟੀਕਲੀ ਗੱਲ ਜੀਵਨ ਦੇ ਅੰਦਰ ਵੱਸ ਗਈ, ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ। ਬਾਣੀ ਤਾਂ ਰੋਜ਼ ਘਰ ਵਿੱਚ ਪੜ੍ਹੀ ਜਾਂਦੀ ਸੀ ਪਰ ਅੱਜ ਬਾਣੀ ਸੁਣੀ, ਭਇਆ ਮਨੋਰ ਫਿਰ ਕੰਚਨ ਹੋਵੇ ਜੇ ਗੁਰ ਮਿਲੇ ਤਨੇਹਾ। ਬੀਬੀ ਅਮਰੋ ਨੂੰ ਲੈ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸ਼ਰਨ ਵਿੱਚ ਆ ਗਏ। ਇੱਕ ਗੱਲ ਕਹੀ ਸੀ ਰਸਤੇ ਦੇ ਅੰਦਰ, ਕਹਿਣ ਲੱਗੇ ਬੇਬੀ ਨਾਮ ਤੇਰਾ ਵੀ ਅਮਰੋ, ਨਾਮ ਮੇਰਾ ਵੀ ਅਮਰ, ਪਰ ਤੂੰ ਆਪਣੇ ਨਾਮ ਦੇ ਮਹਿਨੇ ਜਿਹੜੇ ਨੇ ਨਾ ਅਰਥ ਇਹਨਾਂ ਨੂੰ ਸਫਲੇ ਕਰ ਲਿਆ, ਮੇਰੇ ਉੱਤੇ ਵੀ ਕਿਰਪਾ ਕਰ, ਪੂਰੇ ਗੁਰੂ ਦੇ ਨਾਲ ਮਿਲਾ ਤਾਂ ਜੋ ਮੈਂ ਵੀ ਆਪਣੇ ਨਾਮ ਦੇ ਅਰਥ ਜਿਹੜੇ ਨੇ ਇਹਨਾਂ ਨੂੰ ਸਫਲੇ ਕਰ ਲਵਾਂ। ਗੁਰੂ ਦਰ ਤੇ ਆ ਗਏ, ਗਾਗਰ ਚੁੱਕ ਲਈ, 62 ਸਾਲ ਦੀ ਉਮਰ ਵਿੱਚ ਆਏ ਨੇ, ਲਗਾਤਾਰ ਕੇਵਲ ਗਾਗਰ ਨਹੀਂ ਧੋਈ ਬਲਕਿ ਸਾਧ ਸੰਗਤ ਜਦੋਂ ਸਮਾਂ ਮਿਲਦਾ ਹੈ ਲੰਗਰ ਵਿੱਚ ਵੀ ਸੇਵਾ ਕਰਦੇ ਨੇ, ਪਾਣੀ ਵੀ ਧੋਂਦੇ ਨੇ, ਬਾਲਣ ਦੀ ਸੇਵਾ ਵੀ ਕਰਦੇ ਨੇ। ਪਰ ਇੱਕ ਦਿਨ ਆਇਆ ਜਦੋਂ ਜੁਲਾਹੇ ਦੀ ਖੱਡੀ ਵਿੱਚ ਪੈਰ ਅੜਿਆ, ਜੁਲਾਹੀ ਨੇ ਕਹਿ ਦਿੱਤਾ ਅਮਰੂ ਨੇ ਥਾਵਾਂ, ਆਖਿਆ ਨਹੀਂ ਹੁਣ ਮੈਂ ਨਿਥਾਵਾਂ ਨਹੀਂ ਹੁਣ ਮੈਂ ਥਾਂ ਵਾਲਾ, ਕਿਉਂਕਿ ਹੁਣ ਮੈਂ ਮਾਲਕ ਦੇ ਦਰ ਤੇ ਆ ਗਿਆ। ਗਾਗਰ ਸੰਭਾਲ ਕੇ ਗੁਰੂ ਚਰਨਾਂ ਵਿੱਚ ਆ ਗਏ ਪਰ ਅੱਜ ਗਾਗਰ ਰੱਖ ਕੇ ਕਹਿ ਦਿੱਤਾ ਸਤਿਗੁਰੂ ਅੱਜ ਮੈਂ ਡਿੱਗ ਪਿਆ। ਤੇ ਮਹਾਰਾਜ ਕਹਿਣ ਲੱਗੇ ਅਮਰਦਾਸ ਮੈਂ ਵੀ ਇਸ ਸਮੇਂ ਦੀ ਉਡੀਕ ਕਰ ਰਿਹਾ ਸੀ ਕਦੋਂ ਤੂੰ ਡਿੱਗੀ ਤੇ ਕਦੋਂ ਮੈਂ ਹੁਣ ਤੈਨੂੰ ਚੁੱਕ ਕੇ ਆਸਣ ਤੇ ਬਿਠਾਵਾਂ ਕਿਉਂਕਿ ਜਿਹੜਾ ਡਿੱਗ ਕੇ ਉੱਠਣਾ ਜਾਣਦਾ ਹੈ ਅਨੇਕਾਂ ਨੂੰ ਹੋਰ ਡਿੱਗਿਆਂ ਨੂੰ ਉਠਾਵੇਗਾ ਜੀਵਨ ਦੇ ਅੰਦਰ ਨਾਲ ਹੀ ਬਚਨ ਕੀਤਾ ਕਹਿਣ ਲੱਗੇ ਫਲ ਪੱਕ ਜਾਂਦਾ ਹੈ ਉਹਨੂੰ ਤੋੜਨ ਦੀ ਲੋੜ ਨਹੀਂ ਪੈਂਦੀ ਉਹ ਆਪ ਹੀ ਪੱਗ ਕੇ ਧਰਤੀ ਦੇ ਉੱਤੇ ਡਿੱਗ ਪੈਂਦਾ ਅੱਜ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਸਣ ਤੇ ਬਿਠਾਇਆ ਤੇ ਸਾਧ ਸੰਗਤ ਆਪ ਮਸਤਕ ਟੇਕਿਆ ਤੇ ਆਪਾਂ ਬਾਰੀ ਦੇ

ਕੋਟਾਨਪੁਰ ਸ਼ੁਕਰ ਗੁਜ਼ਾਰਾਂ ਸੰਤ ਸਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹਨਾਂ ਦੀ ਕਿਰਪਾ ਸਦਕਾ ਦਾ ਅੱਜ ਜਿੱਥੇ ਨੂੰ ਸਿੱਖਣ ਦੀ ਸੇਵਾ ਮਿਲੀ ਹੈ। ਸਵਾਗਤ ਨੂੰ ਲੱਖ ਲੱਖ ਵਧਾਈ ਨਵੇਂ ਸਾਲ ਦੀ। ਗੁਰੂ ਸਾਹਿਬ ਕਿਰਪਾ ਕਰਨ ਇਹ ਸਾਲ ਸਾਡਾ ਗੁਰੂ ਸਾਹਿਬ ਦੀ ਭਗਤੀ ਬਣਤੀ ਸਿਮਨ ਬਤੀਤ ਹੋਵੇ। ਸੋ ਇਤਰਿਕ ਸੇਵਾ ਪ੍ਰਵਾਨ ਕਰਨੀ ਕਰੋ। ਰਸਨਾ ਪਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Ji Charan Saran Man Vachak Ram Hoye Katr Gamata Tripal Tripavan Sud Pai Hai Pai Sai Pai Gurdas Sahib Ji Pasan Kaade Hai ਅਤੇ ਸਤਿਗੁਰੂ ਜੀ ਦੇ ਚਰਨਾਂ ਦੀ ਚਰਨ ਪ੍ਰਾਪਤ ਹੋਏ ਨੇ, ਜਿਨ੍ਹਾਂ ਨੇ ਮਨ ਬਾਣੀ ਸਰੀਰ ਇਕੱਤਰ ਕਰ ਲਿਆ, ਇੱਕ ਸੁਰ ਕਰ ਲਿਆ, ਇੱਕ ਰੂਪ ਹੋ ਗਿਆ। ਕਹਿੰਦੇ ਉਹਨਾਂ ਨੇ ਤਿੰਨਾਂ ਕਾਲਾਂ 'ਚ ਭੂਤ ਅਤੇ ਵਰਤਮਾਨ ਵਿੱਚ ਗਮਤਾ ਜਿਹੜੀ ਪਹੁੰਚ ਪ੍ਰਾਪਤ ਕਰਕੇ ਤਿੰਨਾਂ ਲੋਕਾਂ ਮਾਗ ਲੋਕ ਪਤਾਲ ਸਵਰਗ ਲੋਕ ਦੀ ਜਿਹੜੀ ਸੋਝੀ ਉਹ ਪ੍ਰਾਪਤ ਕਰ ਲਈ ਹੈ। ਸਹਿਜ ਸਮਾਧ ਸਾਧ ਆਗਮ ਅਗਾਧ ਤਥਾ ਅੰਤਰ ਬਸੰਤ ਨਿਰੰਤਰ ਜਤਾਈ ਹੈ। ਭਾਈ ਸਾਹਿਬ ਕਥਨ ਕਰਦੇ ਆ ਉਹਨਾਂ ਗੁਰਮੁਖ ਜਨਾਂ ਨੇ ਸਹਿਜ ਗਿਆਨ ਅਵਸਥਾ ਦੀ ਸਮਾਧੀ ਦੀ ਸਾਧਨਾ ਕਰ ਲਈ ਔਰ ਉਹਨਾਂ ਦੀ ਕਥਾ ਆਗਮ ਅਗਾਧ ਹੈ। ਇਸ ਵਾਸਤੇ ਉਹਨਾਂ ਨੇ ਆਪਣੇ ਅੰਦਰੋਂ ਦੇ ਸੰਤ ਸਾਰੀਆਂ ਦੇਸ਼ਾਂ 'ਚ ਔਰ ਵਾਰ ਵਾਰ ਦਾਤਾਂ ਦੀ ਜਿਹੜੀ ਸੂਝ ਬੂਝ ਹੈ ਉਹ ਇੱਕ ਰਸ ਜਿਤਾ ਦਿੱਤੀ ਹੈ। ਇੱਕ ਰਸ ਇਸ ਚੀਜ਼ ਨੂੰ ਸਮਝਾ ਕੇ ਨਿਰੰਤਰ ਜਿਤਾਈ ਹੈ। ਅੰਤਰ ਦਸੰਤਰ ਦਸਾਂ ਦੇਸਾਂ 'ਚ ਨਿਰੰਤਰ ਇੱਕ ਰਸ ਜਿਤਾਈ ਜਗਾ ਦਿੱਤੀ ਹੈ ਅਥਵਾ ਉਹਨਾਂ ਨੇ ਸਹਿਜ ਸਮਾਧੀ ਦੀ ਅਵਸਥਾ ਪ੍ਰਾਪਤ ਕਰ ਲਈ ਹੈ। ਇਸ ਵਾਸਤੇ ਜੋ ਕੁਝ ਵੀ ਉਹਨਾਂ ਨੂੰ ਪ੍ਰਾਪਤ ਹੋਇਆ ਉਹਦੀ ਜਿਹੜੀ ਗੱਲਬਾਤ ਹੈ ਉਹ ਮਨਵਾਣੀ ਦੀ ਪਹੁੰਚ ਤੋਂ ਅੱਗੇ ਹੈ। ਛੋਟੇ ਤੌਰ 'ਤੇ ਦੇਸ਼ਾਂ ਪ੍ਰਦੇਸ਼ਾਂ 'ਚ ਜਿੰਨੀਆਂ ਵੀ ਗੱਲਾਂ ਹੋ ਰਹੀਆਂ ਗੱਲਾਂ ਦਾ ਗਿਆਨ ਉਹਨੂੰ ਅੰਦਰੋਂ ਪ੍ਰਾਪਤ ਹੋ ਜਾਂਦਾ, ਅੰਤਰ ਜਾਂ ਸਾਧ ਗੁਣ ਆ ਜਾਂਦੇ। ਇਸ ਗੱਲ ਨੂੰ ਜਾਣਨ ਵਾਸਤੇ

ਕਿਸੇ ਜਗ੍ਹਾ ਇਕਾਂਤ ਬੈਠ ਕੇ ਸਾਧਨਾ ਕਰਨ ਦੀ ਲੋੜ ਨਹੀਂ। ਸਹਿਜੇ ਸੁੱਤੇ ਸਿੱਧੇ ਰਸ ਸੇਵਾ ਸਿਮਰਨ ਕਰਦਿਆਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਤੁਲਸਾਂ ਦਾਸ ਜੀ ਨੂੰ ਕਿਹਾ ਸੀ ਗੱਬੇ ਜੀ ਨੇ ਅਤੇ ਸਤਿਗੁਰੂ ਜੀ ਨੂੰ ਬੁਲਾ ਕੇ ਲਿਆਓ, ਲੰਗਰ ਛਕਣ ਹਜ਼ੂਰ ਬਰਾਦੇ ਸੀ, ਧਰਨਾਂ ਦੀਆਂ ਤਲੀਆਂ ਚੱਟਣ ਲੱਗ ਪਈ, ਸੋਝੀ ਹੋ ਗਈ। ਕਹਿੰਦੇ ਕਿ ਬੇਬੇ ਜੀ ਉਹ ਤਾਂ ਕਿਸੇ ਦਾ ਜਹਾਜ਼ ਬੰਨੇ ਲਾਉਣ ਦਾ ਹੈ, ਕਿੰਨੀ ਸੋਝੀ ਮਿਲ ਜਾਂਦੀ। ਖੰਡ ਬ੍ਰਹਿਮੰਡ ਪਿੰਡ ਪ੍ਰਾਣ ਪ੍ਰਾਣ ਪਤ ਦੱਤ ਗੁਰਸਿੱਖ ਸੰਧ ਮਿਲੇ ਸੋਹਣ ਲਿਵ ਲਾਈ ਹੈ। ਖੰਡਾਂ ਬ੍ਰਹਿਮੰਡਾਂ ਪਿੰਡ ਸਰੀਰ ਅਤੇ ਪ੍ਰਾਣ ਔਰ ਮਨ ਦੇ ਵਿੱਚ ਪ੍ਰਾਪਤ ਹੈ। ਗੁਰਸਿੱਖਾਂ ਦੀ ਜਿਹੜੀ ਸੰਧੀ ਹੈ ਉਹਦੇ 'ਚ ਮਿਲੇ ਆ, ਭਾਵ ਸੰਗਤ ਵਿੱਚ ਆਏ ਆ। ਐਸੇ ਜਿਹੜੇ ਜਗਿਆਸੂ ਆ, ਸੋ ਅਹੰ ਮੈਨੇ ਸੋ ਸੱਤ ਪਾਦਾ ਲਿਖਾਇਆ ਕਿ ਜਿਹੜਾ ਅਹੰ ਆਤਮਾ, ਮੇਰੀ ਆਤਮਾ ਹੀ ਬ੍ਰਹਮ ਸਰੂਪ, ਐਸਾ ਬਚਨ ਕਹਿ ਕੇ ਉਹਦੇ ਵਿੱਚ ਲੇਵਲ ਆਈ ਹੈ। ਅਥਵਾ ਉਹਨਾਂ ਦਾ ਸੋਹਮ ਸੋ ਜਾਖੋ ਹੈ ਜਾਪ, ਜਿਹੜਾ ਦੇਹ ਲੈ ਲਓ, ਪ੍ਰਾਣ ਲੈ ਲਓ, ਮਨ ਲੈ ਲਓ, ਖੰਡ ਲੈ ਲਓ, ਬ੍ਰਹਿਮੰਡ ਲੈ ਲਓ, ਵਿਆਪਕ ਇਹ ਉਹਦਾ ਨਾਮ ਹੈ, ਵਿਆਪਕ ਸਰੂਪ ਹੈ ਸਾਰੀਆਂ ਜਗ੍ਹਾ। ਸੋ ਅਤੇ ਜਿਹੜਾ ਜੀਵ ਇਹ ਸੂਚਕ ਪਦ ਅਹੰ, ਇਸ ਤਰ੍ਹਾਂ ਸੋਹਮ ਪਦ ਉਪੇਤਾ ਨੂੰ ਸੂਚਨ ਕਰਨ ਵਾਲਾ, ਇਹਦਾ ਜਾਪ ਹੁੰਦਾ ਸੋ ਅਹੰ, ਜ਼ਿਆਦਾ ਸੋਹਮ ਮਨ ਸੋ, ਐਸਾ ਹੋ ਜਾਂਦਾ। ਤਾਂ ਫਿਰ ਸਮਝੋ ਜੀਵ ਰਾਮ ਦੀ ਏਕਤਾ ਜਿਹੜੀ ਹੋ ਗਈ ਹੈ, ਉਸ ਏਕਤਾ ਬਾਰੇ ਦੱਸ ਰਹੇ ਹੈ। ਦਰਪਣ ਦਰਸ ਔਰ ਜੰਤਰ ਧੁਨ ਜੰਤਰੀ ਵਿਦ ਪੋਤ ਪੋਤ ਸੂਤ ਏਕਾ ਦੁਬਧਾ ਮਿਟਾਈ ਹੈ। ਜਿੰਨੇ ਦਰਪਣ ਭਾਈ ਸਾਹਿਬ ਕਹਿੰਦੇ ਸ਼ੀਸ਼ੇ ਦੇ ਵਿੱਚ, ਔਰ ਰਾਜੇ ਦੀ ਆਵਾਜ਼ ਵਿੱਚ ਵਜਾਉਣ ਵਾਲੇ ਦੀ ਆਵਾਜ਼, ਕੱਪੜੇ ਦਾ ਜਿਹੜਾ ਤਾਣਾ ਪੇਟਾ ਉਹਦੇ ਵਿੱਚ ਸੂਤ ਦੀ, ਹੁਣ ਜਿਸ ਪ੍ਰਕਾਰ ਏਕਤਾ, ਜਿਹੜੇ ਤਰੀਕੇ ਨੇ, ਇਸ ਤਰੀਕੇ ਨਾਲ ਗੁਰਸਿੱਖਾਂ ਨੇ ਭੇਦਤਾ ਰੂਪੀ ਏਕਤਾ ਜਿਹੜੀ ਪ੍ਰਾਪਤ ਕਰ ਲਈ ਹੈ ਅਤੇ ਦੁਬਧਾ ਜਿਹੜੀ ਰਾਗ ਦੁਆਸ਼ ਵਾਲੀ ਗਿਰਤੀ ਨੂੰ ਮਿਟਾ ਦਿੱਤਾ। ਚਰਨ ਸਰਨ ਮਨ ਬ੍ਰਚ ਬਚ ਕ੍ਰਮ ਹੋਏ ਇਕੱਤਰ ਤਨ ਤਿਰਭਵਨ ਗਾਤਾ ਲੱਖ ਲਖਾਈ ਹੈ। ਭਾਈ ਸਾਹਿਬ ਵੀ ਕਹਿੰਦੇ ਸਤਿਗੁਰਾਂ ਦੇ ਚਰਨ ਛਨ ਵਿੱਚ ਮਨ ਬਣ ਸਰੀਰ ਜੇ ਇਕੱਤਰ ਹੋ ਜਾਏ, ਟਿਕ ਜਾਏ ਅਤੇ ਤਿੰਨਾਂ ਭਵਨ ਦੀ ਅਲੱਖ ਗਤੀ ਅਤੇ ਸਰੀਰ ਦੇ ਅੰਦਰ ਹਿਰਦੇ ਵਿੱਚ ਜਾਣੀ ਜਾਂਦੀ ਹੈ। ਮਨ ਬਚ ਕਰਮ, ਕਰਮ ਮਨ ਬਚਨ ਕਹਿ, ਬਚਨ ਕਰਮ ਮਨ ਉਨਮਨੀ ਛਾਈ ਹੈ। ਭਾਈ ਸਾਹਿਬ ਵੀ ਕਹਿੰਦੇ ਮਨ ਬਾਣੀ ਸਰੀਰ ਇਹਨਾਂ ਦੀ ਅਜਿਹੀ ਏਕਤਾ ਹੋ ਜਾਏ, ਸਰੀਰ ਦੀ ਕਰਨੀ ਬਾਣੀ ਦੀ ਕਥਨ ਕਰਨ ਵਾਲੀ ਵਿਰਤੀ ਇਹ ਇੱਕ ਅਨੁਸਾਰ ਹੋ ਜਾਏ, ਬਾਣੀ ਕਥਨੀ ਮਨ ਦੇ ਮੁਤਾਬਕ ਹੋ ਜਾਏ, ਅਥਵਾ ਬਾਣੀ ਸਰੀਰ ਅਤੇ ਮਨ ਉੱਤੇ ਹਰ ਸਮੇਂ ਇਹ ਜਿਹੜੀ ਉਨਮਨੀ ਗਿਆਨ ਅਵਸਥਾ ਛਾਈ ਉਹ ਹੋਵੇ, ਔਰ ਸਰੀਰ ਵੀ ਮਾੜੇ ਪਾਸੇ ਨਾ ਜਾਏ ਮਨ ਦੀ ਅਤੇ ਬਾਣੀ ਵੀ। ਭਾਵ ਇਹ ਹੈ ਕਿ ਮਨ ਬਾਣੀ ਸਰੀਰ ਉੱਤੇ ਹਰ ਵੇਲੇ ਜਿਹੜਾ ਤੁਰਿਆ ਪਦ ਦਾ ਅਸਰ ਆ ਉਹ ਬਣਿਆ ਹੀ ਰਹੇ। ਗਿਆਨੀ ਧਿਆਨੀ ਕਰਨੀ ਜਿਉਂ ਗੁਰ ਮਹੂਆ ਕਮਾਦ ਨਿਜਰ ਅਪਾਰ ਧਾਰ ਭਾਠੀ ਤਾਂ ਚੁਆਈ। ਭਾਈ ਸਾਹਿਬ ਕਥਨ ਕਰਦੇ ਆ ਗਿਆਨ ਦੀ ਕਰਨੀ, ਧਿਆਨ ਦੀ ਕਰਨੀ ਅਤੇ ਗੁਰੂ ਦੀ ਸੇਵਾ ਰੂਪ ਕਰਨੀ, ਇਹ ਤਿੰਨੇ ਗੁੜ ਮਹੂਆ ਕਮਾਦ ਵਾਂਗੂ ਕਹਿੰਦੇ। ਇਸ ਤੋਂ ਫਿਰ ਜਿਹੜੀ ਸਾਧਨ ਰੂਪੀ ਭੱਠੀ ਕਰਕੇ ਅਪਾਰ ਧਾਰ ਜੀ ਧਾਰਾ ਦਾ ਵਪਾਰਾਵਰਨ ਸਰੂਪ ਆਤਮਾ ਰਸ ਵਿੱਚ ਇੱਕ ਐਸਾ ਰਸ ਆਇਆ, ਅਥਵਾ ਜਿਵੇਂ ਗੁੜ ਮਹੂਆ ਅਤੇ ਕਮਾਦ ਦੇ ਮਿਲਾਪ ਨੂੰ ਇਹ ਲਾਹਣ ਤਿਆਰ ਹੁੰਦੀ ਹੈ ਭੱਠੀ ਦੁਆਰਾ, ਜਿਹੜੀ ਇਹ ਮਦਰਾ ਚੁਆਈ ਜਾਂਦੀ ਹੈ। ਇਸ ਤਰ੍ਹਾਂ ਗਿਆਨ ਅਤੇ ਧਿਆਨ ਦੀ ਕਰਨੀ ਦੀ ਲਾਹਣ ਤੋਂ, ਸਾਧਨਾ ਰੂਪੀ ਭੱਠੀ ਤੋਂ ਆਤਮ ਰਸ ਇਹ ਜਿਹੜਾ ਅੰਮ੍ਰਿਤ ਆ ਇਹ ਚੁਆਇਆ ਜਾਂਦਾ। ਉਸ ਮਸਤੀ ਦੇ ਵਿੱਚ ਸਾਹਮਣੇ ਖੀਵਾ ਭਾਈ ਆਪਾ ਭੁੱਲ ਜਾਂਦਾ,
ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੋਏ ਗੁਰਮੁਖ ਸੰਧ ਮਿਲ ਸਹਿਜ ਸਮਾਈ ਹੈ। ਭਾਈ ਸਾਹਿਬ ਕਹਿੰਦੇ ਉਸ ਅੰਮ੍ਰਿਤ ਦੇ ਧਿਆਨ ਰੂਪ ਜਿਹੜਾ ਪ੍ਰੇਮ ਦਾ ਰਸ ਹੈ, ਇਸ ਨੂੰ ਗ੍ਰਹਿਣ ਕਰਕੇ ਪੀ ਕੇ ਗੁਰਸਿੱਖ ਜਿਹੜੇ ਪੂਰਨ ਆਨੰਦਵਾਨ ਹੋ ਗਏ। ਉਹਨਾਂ ਗੁਰਮੁਖਾਂ ਦੀ ਸੰਧੀ ਦੇ ਵਿੱਚ ਜਿਹੜੇ ਜਿਗਿਆਸੂ ਮਿਲੇ ਆ, ਉਹਨਾਂ ਗੁਰਮੁਖਾਂ ਦੀ ਆਤਮਾ ਸਰੂਪ ਵਿੱਚ ਸਹਿਜੇ ਸੁਤੇ ਸਿਧ ਸਾਂਝੀ ਕਮਾਈ ਹੋਈ ਹੈ, ਨਿਰਜਤਨੇ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ। ਬਿਵਧ ਬਿਰਖ ਬਲੀ ਫਲ ਫੁੱਲ ਮੂਲ ਸ਼ਾਖਾ ਰਚਨ ਚਰਿੱਤਰ ਚਿੱਤ ਅਣਕ ਪ੍ਰਕਾਰ ਹੈ। ਭਾਈ ਸਾਹਿਬ ਕਹਿੰਦੇ ਜਿਵੇਂ ਅਨੇਕਾਂ ਤਰ੍ਹਾਂ ਦੇ ਦਰਖਤ ਆ, ਬਲੀ ਬਿਵਧ ਮੈਨੂੰ ਕਈ ਤਰ੍ਹਾਂ ਤਰ੍ਹਾਂ ਦੇ ਬਲੀ ਬੇਲਾਂ ਫਲ ਆ, ਫੁੱਲ ਆ, ਮੂਲ ਆ, ਸ਼ਾਖਾ ਟਾਹਣੀਆਂ, ਹਾਂਜੀ ਇਹ ਰਚਨਾ ਦੇ ਚਰਿੱਤਰ ਦਾ ਚਿੱਤਾ ਚਿੱਤਰ ਆ, ਹਾਂਜੀ ਉਹ ਅਨੇਕ ਪ੍ਰਕਾਰ ਦਾ ਹੈ। ਪਰ ਜਿਹੜਾ ਚਤੇਰਾ ਹੋਏ ਕੋਈ ਹੈ, ਵਰਨ ਵਨ ਫਲ ਬਹੁ ਬਿਧ ਸਵਾਦ ਰਸ ਵਰਨ ਵਰਨ ਫੁੱਲ ਵਾਸਨ ਵਿਖਾਰ, ਰੰਗਾਂ ਰੰਗਾਂ ਦੇ ਫਲ ਬਹੁਤ ਕਿਸਮਾਂ ਦੇ ਸਵਾਦ ਰਸ ਵਾਲੇ, ਅਤੇ ਰੰਗਾਂ ਰੰਗਾਂ ਦੇ ਫੁੱਲਾਂ ਵਿੱਚ ਅਨੇਕ ਤਰ੍ਹਾਂ ਦੀ ਵਾਸ਼ਨਾ ਦਾ ਵਿਸਥਾਰ ਕੀਤਾ ਹੋਇਆ ਹੈ। ਵਰਨ ਵਰਨ ਮੂਲ ਵਰਨ ਵਰਨ ਸ਼ਾਖਾ ਵਰਨ ਪੱਤਰ ਸੋ ਗਨ ਆਚਾਰ ਹੈ। ਭਾਈ ਸਾਹਿਬ ਕਹਿੰਦੇ ਰੰਗਾਂ ਰੰਗਾਂ ਦੇ ਉਹਨਾਂ ਦੇ ਮੂਲ ਮੁੰਡ, ਰੰਗਾਂ ਰੰਗਾਂ ਦੀਆਂ ਸ਼ਾਖਾ ਟਾਹਣੀਆਂ, ਰੰਗਾਂ ਰੰਗਾਂ ਦੇ ਪੱਤੇ ਅਤੇ ਉਹਨਾਂ ਦੇ ਗੁਣ ਅਤੇ ਕਰਮ ਵੀ ਜਿਹੜੇ ਹੈ ਆਚਾਰ ਮੈਨੇ ਕਰਤੱਵ ਵੱਖਰੇ ਵੱਖਰੇ। ਬਿਵਦ ਬਨਾਸਪਤ ਅੰਤਰ ਅਗਨ ਜੈਸੇ ਸਤਲ ਸੁਣ ਵੀ ਇੱਕ ਹੈ ਸੰਕਾਰ, ਇਸ ਤਰ੍ਹਾਂ ਅਨੇਕਾਂ ਤਰ੍ਹਾਂ ਜਿਹੜਾ ਘੀ ਹੈ ਉਹ ਬਨਾਸਪਤੀ ਵਿੱਚ ਔਰ ਅਗਨੀ ਇੱਕੋ ਤਰ੍ਹਾਂ ਦੀ, ਇਸੇ ਤਰ੍ਹਾਂ ਹੀ ਅਨੇਕਾਂ ਰੰਗਾਂ ਰੂਪਾਂ ਵਾਲੇ ਇਹ ਸਾਰੇ ਸੰਸਾਰ ਵਿੱਚ ਇੱਕੋ ਇੱਕ ਏਕ ਓਂਕਾਰ ਜਿਹੜਾ ਵਸ ਰਿਹਾ। ਸਗਲ ਬਸੰਤ ਬਨਾਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ, ਐਸਾ ਦਿਸ਼ਟਾਂਤ ਦੇ ਕੇ ਉੱਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧਵ ਜੀ ਹੈ। ਗੁਰਸਿੱਖ ਸੰਧ ਮਿਲੇ ਤ੍ਰਿਸ਼ਟ ਦਰਸ ਲਿਵ ਗੁਰਮੁਖ ਬ੍ਰਹਮ ਗਿਆਨ ਧਿਆਨ ਸਾਧ ਲਿਵ ਲਾਈ। ਭਾਈ ਸਾਹਿਬ ਕਹਿੰਦੇ ਜਿਹੜੇ ਗੁਰਸਿੱਖ ਸਤਿਗੁਰੂ ਦੀ ਸੰਧੀ ਮਿਲਾਪ ਮਿਲੇ, ਉਹਨਾਂ ਦੀ ਦ੍ਰਿਸ਼ਟੀ ਦਰਸ਼ਨ ਦੀ ਜਿਹੜੀ ਦਰਸ਼ਨ ਕਰਕੇ ਲਿਵ ਜੁੜ ਗਈ, ਉਹਨਾਂ ਨੇ ਬ੍ਰਹਮ ਧਿਆਨ ਵਿੱਚ ਲਿਵ ਲਾ ਲਈ ਹੈ। ਗੁਰਸਿੱਖ ਸੰਧ ਮਿਲੇ ਸ਼ਬਦ ਤੁਰਤ ਲਿਵ ਗੁਰਮੁਖ ਬ੍ਰਹਮ ਗਿਆਨ ਧਿਆਨ ਖੁਦ ਪਾਈ। ਭਾਈ ਸਾਹਿਬ ਕਹਿੰਦੇ ਉਹਨਾਂ ਗੁਰਸਿੱਖਾਂ ਨੇ ਸਤਿਗੁਰੂ ਜੀ ਦੀ ਸੰਧੀ ਵਿੱਚ ਮਿਲੇ, ਉਹਨਾਂ ਦੀ ਜਿਹੜੀ ਸੁਰਤੀ ਹੈ ਲਿਵ ਆ ਸ਼ਬਦ 'ਚ ਲੱਗ ਗਈ। ਇਹ ਮੰਨਣਾ ਕਰੋ ਉਹਨਾਂ ਨੇ ਪਰਮਾਤਮਾ ਦਾ ਜਿਹੜਾ ਗਿਆਨ ਇਹਦੇ ਧਿਆਨ ਵਿੱਚ ਸੋਝੀ ਪੂਰੀ ਮਹਾਰਤ ਪ੍ਰਾਪਤ ਕਰ ਲਈ ਹੈ। ਗੁਰਸਿੱਖ ਸੰਧ ਮਿਲੇ ਸਵਾਮੀ ਸੇਵ ਸੇਵਕ ਹੋਏ ਗੁਰਮੁਖ ਨਿਸ਼ਕਾਮ ਕਰਨੀ ਕਮਾਈ। ਭਾਈ ਸਾਹਿਬ ਕਹਿੰਦੇ ਜਿਹੜੇ ਗੁਰਸਿੱਖ ਆ ਸਤਿਗੁਰਾਂ ਸੰਧੀ ਮਿਲੇ ਆ, ਉਹਨਾਂ ਗੁਰਮੁਖਾਂ ਨਿਸ਼ਕਾਮ ਸੇਵਕ ਬਣ ਕੇ ਮਾਲਕ ਦੀ ਸੇਵਾ ਕਰਨ ਦੀ ਕਮਾਈ ਕੀਤੀ। ਗੁਰਸਿੱਖ ਸੰਧ ਮਿਲੇ ਕਰਨੀ ਸੋ ਗਿਆਨ ਧਿਆਨ ਗੁਰਮੁਖ ਪ੍ਰੇਮ ਨੇ ਸਹਿਜ ਕਮਾਈ। ਭਾਈ ਸਾਹਿਬ ਕਹਿੰਦੇ ਜਿਹੜੇ ਗੁਰਸਿੱਖ ਸਤਿਗੁਰਾਂ ਸੰਧੀ 'ਚ ਮਿਲ ਗਿਆ, ਉਹਨਾਂ ਨੇ ਗਿਆਨ ਧਿਆਨ ਦੀ ਜਿਹੜੀ ਸ਼ੁਭ ਕਰਨੀ ਰੂਪ ਇਹ ਜਿਹੜੇ ਪ੍ਰੇਮ ਦੇ ਨਿਯਮ ਨੇ ਸਹਿਜ ਹੀ ਸਮਾਈ ਕਰ ਲਈ, ਪਾਵਿਤ ਉੱਤੇ ਸਿੱਧ ਹੀ ਨਿਯਮਾਂ ਦੀ ਪਾਲਣਾ ਕਰਦੇ ਵਿੱਚ ਅਭੇਦ ਹੋ ਗਿਆ। ਗੁਰਮੁਖ ਸੰਧ ਮਿਲੇ ਬ੍ਰਹਮ ਧਿਆਨ ਲਿਵ ਏਕੰਕਾਰ ਕਹਿ ਆਕਾਰ ਅਣਕ ਪ੍ਰਕਾਰ। ਭਾਈ ਸਾਹਿਬ ਕਹਿੰਦੇ ਜਦੋਂ ਸਤਿਗੁਰਾਂ ਦੀ ਸੰਧੀ ਵਿੱਚ ਸਿੱਖ ਦੀ ਲਿਵ ਲੱਗ ਜਾਏ ਮਿਲ ਜਾਏ, ਫਿਰ ਸਿੱਖ ਨੂੰ ਬ੍ਰਹਮ ਗਿਆਨ ਪ੍ਰਾਪਤ ਹੁੰਦਾ, ਜਿਹਦੇ ਕਰਕੇ ਉਹ ਜਾਣ ਲੈਂਦਾ ਕਿ ਏਕੰਕਾਰ ਪਰਮਾਤਮਾ ਨੇ ਅਨੇਕ ਪ੍ਰਕਾਰ ਦੇ ਆਕਾਰ ਜਿਹੜੇ ਸਰੀਰ ਧਾਰਨ ਕੀਤੇ ਹੋਏ ਹਨ। ਗੁਰਮੁਖ ਸੰਧ ਮਿਲੇ ਬ੍ਰਹਮ ਗਿਆਨ ਲਿਵ ਨਿਰੰਕਾਰ ਓਂਕਾਰ ਬਿਵਧ ਵਿਥਾਰ ਹੈ। ਕਹਿੰਦੇ ਜਦੋਂ ਸਤਿਗੁਰਾਂ ਦੀ ਸੰਧੀ ਜੋਤ ਵਿੱਚ ਸਿੱਖ ਦੀ ਲਿਵ ਜੁੜਦੀ ਹੈ ਤਾਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ, ਹਾਂਜੀ ਜਿਹਦੇ ਕਰਕੇ ਸਿੱਖ ਜਾਣ ਲੈਂਦਾ ਕਿ ਨਿਰੰਕਾਰ ਹੀ ਓਂਕਾਰ ਰੂਪ ਹੋ ਕੇ ਅਨੇਕਾਂ ਤਰ੍ਹਾਂ ਸਾਰੇ ਸੰਸਾਰ 'ਚ ਫੈਲਿਆ ਹੈ। ਗੁਰਸਿੱਖ ਸੰਧ ਮਿਲੇ ਸਵਾਮੀ ਸੇਵ ਸੇਵਕ ਹੋਏ ਬ੍ਰਹਮ ਵਿਵੇਕ ਪ੍ਰੇਮ ਭਗਤ ਆਚਾਰ। ਭਾਈ ਸਾਹਿਬ ਕਹਿੰਦੇ ਜਦੋਂ ਗੁਰਸਿੱਖ ਦੀ ਲਿਵ ਸਤਿਗੁਰੂ ਦੇ
ਜੋੜ ਵਿੱਚ ਜੁੜਦੀ ਹੈ ਤਾਂ ਬ੍ਰਹਮ ਦਾ ਜਿਹੜਾ ਵਿਵੇਕ ਗਿਆਨ ਪ੍ਰਾਪਤ ਕਰਨ ਲਈ ਭਾਈ ਸਾਹਿਬ ਕਹਿੰਦੇ ਸੇਵਕ ਹੋ ਕੇ ਮਾਲਕ ਦੀ ਸੇਵਾ ਪ੍ਰੇਮਾ ਭਗਤੀ ਰੂਪੀ ਉਹ ਕਰਮ ਕਰਦਾ ਹੈ। ਗੁਰਮੁਖ ਸੰਧ ਮਿਲੇ ਪਰਮਤ ਪੁੱਤ ਗਤ ਨੇਤ ਨੇਤ ਨੇਤ ਨਮੋ ਨਮੋ ਨਮਸਕਾਰ। ਭਾਈ ਸਾਹਿਬ ਫਰਮਾਉਂਦੇ ਆ ਕਿ ਸਤਿਗੁਰੂ ਜੀ ਜਿਹੜੀ ਸੰਧੀ 'ਚ ਮਿਲੇ ਆ ਗੁਰਮੁਖ ਪਿਆਰੇ ਅਥਵਾ ਜਿਹੜੇ ਸਿੱਖ ਸਤਿਗੁਰੂ ਦੇ ਜੋੜ ਵਿੱਚ ਜੁੜੇ ਆ ਉਹਨਾਂ ਦੀ ਗਤੀ ਬੜੀ ਅਚਰਜ ਹੈ। ਇਸ ਵਾਸਤੇ ਭਾਈ ਸਾਹਿਬ ਜੀ ਕਥਨ ਕਰਦੇ ਆ ਕਿ ਉਹਨਾਂ ਗੁਰਸਿੱਖਾਂ ਨੂੰ ਹਾਂਜੀ ਮਨ ਕਰਕੇ ਬਾਣੀ ਸਰੀਰ ਕਰਕੇ ਸਾਡੀ ਬੇਅੰਤ ਵੇਰੀ ਨਮਸਕਾਰ ਹੈ। ਗੁਰਮੁਖ ਮਨ ਵਿੱਚ ਪ੍ਰਮਾ ਪੱਤਰ ਪਏ ਅੰਗ ਅੰਗ ਦਿਸਨ ਸਰਬੰਗ ਮੈਂ ਸਮਾਏ ਹੈ। ਭਾਈ ਗੁਰਦਾਸ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਮਨਮਣੀ ਸਰੀਰ ਕਰਕੇ ਇਕੱਤਰ ਇਕਾਗਰ ਹੋ ਕੇ ਗੁਰੂ ਨੂੰ ਮਿਲੇ ਅੰਗ ਸੰਗ ਰੁਮ ਰੁਮ ਕਰਕੇ ਬੜਾ ਅਸਚਰਜ ਸਾਰੇ ਅੰਗਾਂ ਸਰੀਰਾਂ 'ਚ ਪਰਮਾਤਮਾ ਸਮਾਇਆ ਹੋਇਆ ਇਹਨੂੰ ਗਿਆਨ ਦ੍ਰਿਸ਼ਟੀ ਨਾਲ ਦੇਖਦੇ ਆ। ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਕਹਿ ਮਗਾਉਣ ਰਸਨਾ ਥਗਤ ਪਈ ਤਹਿਤ ਨਾ ਆਏ। ਕਹਿੰਦੇ ਜਿਹਨਾਂ ਗੁਰਮੁਖਾਂ ਨੂੰ ਪ੍ਰੇਮ ਰਸ ਰੂਪੀ ਅੰਮ੍ਰਿਤ ਨਿਧਾਨ ਖਜ਼ਾਨਾ ਮਿਲਿਆ ਪੀ ਲਿਆ ਉਹ ਉਸ ਦੀ ਮਸਤੀ ਨਾਲ ਮਸਤ ਹੋ ਗਏ। ਉਹਨਾਂ ਦੀ ਰਸਨਾ ਛੱਕ ਗਈ ਉਹਨਾਂ ਨੂੰ ਕੋਈ ਗੱਲ ਕਹਿਣੀ ਨਹੀਂ ਆਉਂਦੀ ਆਪਣੇ ਆਨੰਦ ਸਰੂਪ 'ਚ ਹੋ ਜਾਂਦੇ। ਜਗਮਗ ਪ੍ਰੇਮ ਜੋ ਤਤ ਚਰਜ ਮੈਂ ਲੋਚਨ ਚਕਤ ਪਏ ਫਿਰ ਦੁਹਰਾਏ। ਭਾਈ ਸਾਹਿਬ ਕਹਿੰਦੇ ਲੱਡ ਲੱਡ ਕਰਕੇ ਉਹਦੀ ਜੋਤ ਜਗਮਗਾ ਰਹੀ ਸੀ ਬਹੁਤ ਅਸਚਰਜ ਉਹਨਾਂ ਨੇ ਦੇਖਿਆ। ਪੂਰੇ ਪ੍ਰੇਮ ਕਰਕੇ ਜਿਹੜੇ ਲੋਚਨ ਨੇਤਰ ਸੀ ਹੈਰਾਨ ਹੋ ਗਏ ਦੇਖਦੇ ਦੇਖਦੇ ਹੁੱਟ ਗਏ ਥੱਕ ਗਏ। ਰਾਗਨਾਥ ਬਾਦ ਵਿੱਚ ਸਮਾਧ ਪ੍ਰੇਮ ਧੁਨ ਮੁਨ ਸਰਵਨ ਸੁਰਤ ਬਿਲੈ ਬਿਲੈ ਬੁਲਾਏ ਹੈ। ਭਾਈ ਸਾਹਿਬ ਕਹਿੰਦੇ ਇਹ ਜਿਹੜਾ ਅਸਚਰਜ ਪ੍ਰੇਮ ਰੂਪੀ ਧੁਨੀ ਹੈ ਇਹਦੇ ਕਰਕੇ ਰਾਗ ਸੁਣਨ ਵਾਲੀ ਜਿਹੜੀ ਸੁਰਤੀ ਕੰਨਾਂ ਵਿੱਚੋਂ ਬਲੈ ਲੁਪਤ ਹੋ ਗਈ ਹੈ। ਨਾਦ ਸੁਣਨ ਵੱਲੋਂ ਕੰਨਾਂ ਦੀ ਸੁਰਤ ਵੱਲੋਂ ਹਾਂਜੀ ਅਤੇ ਇਸ ਵਾਸਤੇ ਉਹ ਵੀ ਰੋਗ ਹੈ। ਬਾਜੇ ਸੁਣਨ ਵਾਲੀ ਸਰਵਨ ਸ਼ਕਤੀ ਬੁਲਾਏ ਇਹ ਵੀ ਨਾਸ਼ ਹੋ ਗਈ ਹੈ। ਇਸ ਵਾਸਤੇ ਉਹ ਆਨੰਦ ਸਰੂਪ ਦੇ ਵਿੱਚ ਮਸਤ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ। ਗੁਰਮੁਖ ਮਨ ਵਿੱਚ ਕਰਮ ਇਕੱਤਰ ਇਕੱਤਰਤਾ ਪਏ ਪੂਰਨ ਪਰਮ ਪਦ ਪ੍ਰੇਮ ਪ੍ਰਗਟਾਏ ਹੈ। ਭਾਈ ਸਾਹਿਬ ਕਹਿੰਦੇ ਆ ਜਿਹਨਾਂ ਗੁਰਮੁਖਾਂ ਦਾ ਮਨ ਬਾਣੀ ਅਤੇ ਸਰੀਰ ਇਕੱਤਰ ਹੋਇਆ ਭਾਵ ਬਿਰਤੀ ਦਾ ਖੰਡਾਓ ਜਿਹੜਾ ਰੋਕ ਲਿਆ ਅਤੇ ਮਨ ਨੂੰ ਫੁਰਨਿਆਂ ਤੋਂ ਰਹਿਤ ਕੀਤਾ ਰਸਨਾ 'ਚ ਵੀ ਕੰਟਰੋਲ ਕਰ ਲਿਆ ਅਤੇ ਸਰੀਰ ਸੇਵਾ ਚਲਾਇਆ ਆਪਣੇ ਮਨ ਬਾਣੀ ਸਰੀਰ ਨੂੰ ਇਕੱਤਰ ਕਰ ਲਿਆ ਏਕਤਾ ਦੇ ਭਾਵ 'ਚ ਲਿਆਉਂਦਾ। ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਪਰਮ ਪਾਦਾ ਪੂਰਨ ਜਿਹੜਾ ਪ੍ਰੇਮ ਉਹ ਪ੍ਰਗਟ ਹੋ ਕੇ ਆਇਆ।

ਗਿਆਨ ਧਿਆਨ ਬ੍ਰਹਮ ਸਥਾਨ ਸਾਵਧਾਨ ਜਿਹੜਾ ਕਹਿੰਦੇ ਗਿਆਨ ਤੇ ਧਿਆਨ ਆ ਇਹ ਨਿਰਗੁਣ ਬ੍ਰਹਮ ਦਾ ਨਿਵਾਸ ਸਥਾਨ ਆ ਔਰ ਜਿਹੜਾ ਸਾਧ ਸੰਗਤ ਹੈ ਇਹ ਸਰਗੁਣ ਸਰੂਪੀ ਬ੍ਰਹਮ ਰੂਪ ਕੌਣ ਸਤਿਗੁਰੂ ਦਾ ਨਿਵਾਸ ਸਥਾਨ ਹੈ ਔਰ ਇਸ ਪੰਗਤ ਪ੍ਰੇਮ ਪੰਗਤ ਵਿੱਚ ਜਿਹੜਾ ਮਨ ਦਾ ਸਾਵਧ ਲੈਣਾ ਕਿ ਉਹ ਪ੍ਰੇਮਾ ਭਗਤੀ ਜਿਹੜੀ ਇਹ ਜੀਵ ਦਾ ਉਧਾਰ ਕਲਿਆਣ ਕਰਨ ਵਾਲੀ ਹੈ ਔਰ ਇਸ ਪੰਗਤ ਵਿੱਚ ਜਿਹੜਾ ਮਨ ਦਾ ਸਾਵਧਾਨ ਰਹਿਣਾ ਕਿ ਪ੍ਰੇਮਾ ਭਗਤੀ ਜੀਵ ਦਾ ਉਧਾਰ ਕਰਨ ਵਾਲੀ ਹੈ ਕਿਉਂਕਿ ਪ੍ਰੇਮਾ ਭਗਤੀ ਦੇ ਨਾਲ ਹੀ ਜੀਵ ਦੀ ਕਲਿਆਣ ਹੋਣੀ ਹੈ ਜਿੱਥੇ ਸ਼ਰਧਾ ਭਗਤੀ ਹੈ ਉੱਥੇ ਗੁਰੂ ਕੀ ਜਿਹੜੀ ਬਖਸ਼ਿਸ਼ ਹੈ ਉਹ ਮਹਾਰਾਜ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਇਸ ਵਾਸਤੇ ਭਾਈ ਸਾਹਿਬ ਇਹ ਜਿਹੜਾ ਬਚਨ ਹੈ ਇਹ ਪ੍ਰਗਟ ਕਰ ਰਿਹਾ ਹੈ।

ਫਲ ਮੂਲ ਮੂਲ ਫਲ ਮੂਲ ਫਲ ਫਲ ਮੂਲ ਆਦਿ ਪਰਮਾਧਾਰ ਅੰਤ ਕੈ ਅਨੰਤ ਹੈ। ਮੂਲ ਨਾਮ ਬੀਜ ਦਾ ਮੁੰਡਾ, ਪਰਮਾਦ ਆਦਿ ਤੋਂ ਪਰੇ, ਅਨੰਤ ਜੀ ਦਾ ਅੰਤ ਨਹੀਂ। ਪਥਕ ਮਿਹਨੇ ਰਾਹੀ ਮੁਸਾਫਰ, ਇੱਤ ਉੱਥ ਇੱਧਰ ਉੱਧਰ, ਔਰ ਵਾਰ ਪਾਰ ਔਰ ਆਰ ਪਾਰ, ਸਰਤਾ ਨਾਮ ਨਦੀ ਦਾ ਸਿਧਾਂਤ ਨਾਮ ਹੈ ਲੰਘ ਜਾਣਾ। ਭਾਈ ਸਾਹਿਬ ਕਥਨ ਕਰਦੇ, ਜਿਵੇਂ ਫਲ ਵਿੱਚ ਬੀਜ ਹੁੰਦਾ, ਬੀਜ ਤੋਂ ਫਲ, ਫਿਰ ਬੀਜ ਤੋਂ ਫਲ, ਫਲ ਬੀਜ ਵਿੱਚ ਹੁੰਦਾ, ਇਹਨਾਂ ਵਿੱਚ ਪਹਿਲਾਂ ਕੀ ਚੀਜ਼ ਹੈ, ਉਹਦੀ ਪਹਿਲ ਦਾ ਵਿਚਾਰ, ਜਿਹੜਾ ਆਦਿ ਤੋਂ ਪਰੇ ਵੀ ਬੀਜ ਕਿਹਨੇ ਪੈਦਾ ਕੀਤਾ, ਇਹਨਾਂ ਦੋਹਾਂ ਵਿੱਚੋਂ ਅਤੇ ਵਿੱਚ ਕੌਣ ਆ ਜਿਹਦਾ ਅੰਤ ਨਹੀਂ ਲੱਭਦਾ, ਪਰਮ ਆਦਿ ਸਾਰਿਆਂ ਦਾ ਪਰਮ ਆਦਿ ਕੌਣ, ਪਰ ਅੰਤ ਕਹਿ ਅਨੰਤ ਕਹਿ। ਇਸ ਵਾਸਤੇ ਕਹਿੰਦੇ ਇਹਨਾਂ ਦੋਹਾਂ ਵਿੱਚੋਂ ਕੌਣ ਆ ਇਹਦਾ ਅੰਤ ਨਹੀਂ ਲੱਭਦਾ, ਅੰਤ ਨਹੀਂ ਪਾਇਆ ਜਾਂਦਾ। ਪਿੱਤ ਸੁੱਤ ਸੁੱਤ ਪਿੱਤ, ਪਿੱਤ ਸੁੱਤ ਸੁੱਤ ਪਿੱਤ, ਸੁੱਤ ਪਿੱਤ ਪਿੱਤ ਸੁੱਤ, ਉੱਤ ਪਤ ਗਤ ਅਤ ਗੂੜ ਮੂਲ ਮੰਤ ਹੈ। ਭਾਈ ਸਾਹਿਬ ਕਹਿੰਦੇ ਜਿਵੇਂ ਪਿਓ ਤੋਂ ਪੁੱਤਰ ਹੁੰਦਾ, ਫਿਰ ਉਹ ਪੁੱਤਰ ਪਿਤਾ ਹੋ ਕੇ ਪੁੱਤਰ ਪੈਦਾ ਕਰਦਾ, ਜੋ ਪਿਤਾ ਹੋ ਜਾਂਦਾ ਅਤੇ ਪਿਤਾ ਫਿਰ ਪੁੱਤਰ ਪੈਦਾ ਕਰਦਾ। ਇਸ ਦੀ ਜਿਹੜੀ ਉਤਪਤੀ ਦੀ ਦਸ਼ਾ ਆ, ਅਤਿਅੰਤ ਗੂੜ ਆ, ਜੋ ਜਾਣੀ ਨਹੀਂ ਜਾ ਸਕਦੀ, ਔਰ ਇਹੋ ਹੀ ਸਾਰੀਆਂ ਵਿਚਾਰਾਂ ਦਾ ਭਾਈ ਸਾਹਿਬ ਕਹਿੰਦੇ ਮੂਲ ਮੰਤ ਮੂਲ ਮੰਤਰ ਆ। ਪਥਕ ਬਸੇਰਾ ਕੋ ਨਵੇਰਾ ਜਿਉਂ ਨਿਕਸ ਬਹਿਣ, ਇੱਥੇ ਉੱਤ ਵਾਰ ਪਾਰ ਸਰਤਾ ਸਿਧਾਂਤ ਹੈ। ਭਾਈ ਸਾਹਿਬ ਕਹਿੰਦੇ ਜਿਵੇਂ ਕੋਈ ਮੁਸਾਫਰ ਹੈ, ਰਾਹੀ ਦੇ ਬਸੇਰੇ ਦਾ ਨਵੇੜਾ ਨਹੀਂ ਜਾਣਿਆ ਜਾਂਦਾ, ਕਿਉਂਕਿ ਜੇ ਬੇੜੀ ਤੋਂ ਨਿਕਲ ਕੇ ਰਾਹੀ ਜਿੱਥੇ ਬੈਠਦਾ ਉਸ ਨੂੰ ਅਰਾਰ ਕਿਹਾ ਜਾਂਦਾ, ਉਸ ਕੰਢੇ ਨੂੰ ਜਦੋਂ ਨਦੀ ਤੋਂ ਪਾਰ ਲੰਘ ਜਾਂਦਾ ਉਸੇ ਨੂੰ ਪਾਰ ਕਹਿੰਦੇ ਆ। ਅਥਵਾ ਪਹਿਲੇ ਜਿਸ ਕਿਨਾਰੇ ਨੂੰ ਔਰਾਰ ਕਹਿੰਦਾ ਸੀ, ਨਦੀ ਤੋਂ ਲੰਘ ਜਾਂ ਮਗਰੋਂ ਫਿਰ ਕੋਈ ਪੁੱਛ ਕਿੱਥੋਂ ਆਇਆ, ਕਹਿੰਦਾ ਪਾਰੋਂ ਆਇਆ। ਜਿਸ ਕਿਨਾਰੇ ਬੇੜੀ ਸਵਾਰ ਹੋਣ ਤੋਂ ਪਹਿਲਾਂ ਪਾਰ ਕਹਿੰਦਾ ਸੀ, ਬੇੜੀ ਤੋਂ ਉਤਰਨ ਮਗਰੋਂ ਕਹਿੰਦਾ ਔਰਾਰ ਹੋ ਜਾਂਦਾ। ਔਰ ਕਹਿੰਦੇ ਔਰਾਰ ਵਾਲਾ ਕੰਢਾ ਪਾਰ ਪਾਉਣ ਲੱਗ ਜਾਂਦਾ, ਔਰਾਰ ਪਾਰ ਨੂੰ ਕੋਈ ਨੇਸਨ ਦੇ ਨਹੀਂ ਕਰ ਸਕਦਾ। ਫਲ ਬੀਜ ਵਾਂਗੂ ਇਹ ਕੋਈ ਨਹੀਂ ਦੱਸ ਸਕਦਾ, ਪਹਿਲੇ ਫਲ ਸੀ ਜਾਂ ਬੀਜ ਸੀ। ਜਿਵੇਂ ਅੱਜ ਕੱਲ੍ਹ ਕਈ ਪ੍ਰਸ਼ਨ ਕਰ ਦਿੰਦੇ, ਪਹਿਲਾਂ ਕੁਕੜੀ ਸੀ ਕਿ ਆਂਡਾ ਸੀ, ਹਾਂਜੀ ਜੇ ਕਹੀਏ ਆਂਡਾ ਸੀ ਤਾਂ ਕੁਕੜੀ ਬਿਨਾਂ ਆਂਡਾ ਕਿਵੇਂ ਹੋਇਆ, ਹਾਂਜੀ ਅਤੇ ਜੇ ਕੁਕੜੀ ਕੁਕੜੀ ਬਿਨਾਂ ਆਂਡਾ ਕਿਵੇਂ, ਇਸ ਤਰ੍ਹਾਂ ਦੇ ਪ੍ਰਸ਼ਨ ਕਰਦੇ ਆ। ਪੂਰਨ ਬ੍ਰਹਮ ਗੁਰੂ ਗੋਬਿੰਦ ਗੋਬਿੰਦ ਗੁਰ ਅਵਚਲ ਗਤ ਸਿਮਰਤ ਸਿੱਖ ਸੰਤ ਹੈ। ਭਾਈ ਗੁਰਦਾਸ ਕਹਿੰਦੇ ਆ ਪੂਰਨ ਬ੍ਰਹਮ ਪਰਮਾਤਮਾ ਦਾ ਸਰੂਪ ਗੁਰੂ ਗੋਬਿੰਦ ਆ, ਗੋਬਿੰਦ ਆ, ਗੋਬਿੰਦ ਹੀ ਗੁਰੂ ਆ। ਇਸ ਗਤੀ ਨੂੰ ਜਾਣਨਾ ਜਿਹੜਾ ਬੜਾ ਹੀ ਅਵਗਤ ਆ। ਪਠਨ ਜਿਹਨੂੰ ਕੇਵਲ ਸਿੱਖ ਅਤੇ ਸੰਤ ਸਮਝ ਸਕਦੇ ਆ, ਕਥਨ ਨਹੀਂ ਕਰ ਸਕਦੇ। ਜਿਵੇਂ ਗੁੰਗਾ ਗੁੜ ਦੇ ਸਵਾਦ ਨੂੰ ਅਨੁਭਵ ਤਾਂ ਕਰ ਸਕਦਾ ਪਰ ਕਥਨ ਕਰਕੇ ਦੱਸ ਨਹੀਂ ਸਕਦਾ ਉਹਦਾ ਸਵਾਦ ਕੀ ਹੈ। ਗੁਰੂ ਪੰਥ ਗਏ ਜੰਮਪੁਰ ਪੰਥ ਮੇਟੇ, ਗੁਰਸਿੱਖ ਸੰਘ ਪੰਚ ਦੂਤ ਸੰਘ ਤਿਆਗੇ ਹੈ। ਭਾਈ ਸਾਹਿਬ ਕਹਿੰਦੇ ਸਤਿਗੁਰੂ ਦੇ ਦੱਸੇ ਮਾਰਗ ਨੂੰ ਜਿਹੜਾ ਜੀਵ ਗਹੇਗਾ ਭਾਵ ਫੜੇਗਾ। ਜੰਮਪੁਰ ਪੰਥ ਮੇਟੇ, ਉਹ ਜੰਮ ਦੀ ਪੂਰੀ ਦੇ ਜਾਣ ਵਾਲੇ ਪੰਥ ਰਸਤੇ ਨੂੰ ਮੇਟ ਦੇਵੇਗਾ। ਗੁਰਸਿੱਖ ਸੰਘ ਪੰਚ ਦੂਤ ਸੰਘ ਤਿਆਗੇ, ਗੁਰਸਿੱਖਾਂ ਦਾ ਜਿਹੜਾ ਸੰਗ ਕਰਨ ਵਾਲਾ ਗੁਰਮੁਖ ਪਿਆਰਾ, ਉਹ ਕਾਮ ਕਰੋ ਲੰਮੋ ਹੰਕਾਰ ਪੰਜਾਂ ਦੂਤਾਂ ਨੂੰ ਤਿਆਗ ਦਿੰਦਾ, ਸਾਥ ਛੱਡ ਜਾਂਦਾ। ਚਰਨ ਸਰਨ ਗੁਰ ਕਰਮ ਭਰਮ ਖੋਏ, ਦਰਸ ਅਕਾਲ ਕਾਲ ਕੰਟਕ ਭੈ ਭਾਗੇ। ਇਸ ਵਾਸਤੇ ਭਾਈ ਸਾਹਿਬ ਜੀ ਕਥਨ ਕਰਦੇ ਆ ਕਿ ਕਾਲ ਕੰਟਕ ਭਾਗੇ ਹੈ,

लोगन में लोगाचार, वेदन में वेद विचार, लोग वेद बीस एक ईश्वर ज्ञान। गुर सिख जड़े है वो लोगों च मिल के लोगाचार जग की मर्यादा के हुक्म करता है कि वेदा की विचार वाले पंडितों मिल के बेदी विचार के मुताबिक धर्म के कर्म करता, क्यों समझदा लोगों की मर्यादा और बेदी मर्यादा रूपी जो कर्म धर्म है। बीस ये संसार की वर्तन है, सारा संसार इन्हें च वरत रहा। इस वास्ते उन्होंने मन गुरु के ज्ञान द्वारा एक ईश्वर च जुड़िया रहा। योग में ना योग, भोग में ना भोग, खान पान योग भोगा अतीत उन मन उन्मान। भाई साहब कहते इस वास्ते योग की साधना में लगा हुआ प्रतीत होंदा भी योग नहीं करता और खान पीन आदि विहार करता भी भोग नहीं करता। सगों भाई साहब कहते वो योग ते भोग दोहां तो अतीत हो के तुरिया पादा जड़ा आनंद है उन्मन उन्मान है। जड़ी उन्मनी अवस्था अनुमान है उस दे आनंद नूं माणदा, उस विचार नूं प्राप्त करदा। दृष्ट दर्श ध्यान शब्द सुर ज्ञान ध्यान लख प्रेम परम निधान है। ये बाज साहब कहिंदे आओ जिहड़े गुरु प्यारों ने दृष्टि च गुरु का दर्शन का ध्यान है, उन्हां दी सुरच गुरु के शब्द का ज्ञान है। इस तरह ना ध्यान ते ज्ञान उन्हां दा लक्ष्य एक निशाना है। ऐसे जिहड़े गुरमुख प्यारे गुरसिख आ वो प्रेम का जिहड़ा परम निधान, हाँ जी परम निधान खजाना है, परम निधान दे खजाने आ, अथवा वह गुरसिख प्रेम परम निधान, हाँ जी प्रेम पदार्थ के नको नक भरे हुए खजाने आ। प्रेम के परम निधान हैगे आ, प्रेम पदार्थ नाल नको नक लवा लब भरे हुए खजाने। मन वच क्रम श्रम साधना ते आत्म क्रम अध्यात्म क्रम गुरमुख गुरमुख सुख सर्वोत्तम निधान है। भाई साहब कहते मन करके बाणी करके शरीर करके जड़ा भी कष्ट या जतन साधना करते वो सब अध्यात्म कर ही उन्हों का मनिया जाता, अध्यात्म कर ही होंगे। इस तरह जो गुरसिख है गुरमुख है उस सारे तो उत्तम सुख दे खजाने, गुरमुख सुख सर्वोत्तम निधान है। सर्वद सुरत लिव धावत बरज रख है, निश्चल मत मन उन्मन भीन है। भाई साहब कहते जो शब्द सुरती की लिव जुड़ जाती है सिख फिर है जी बरज रख, शब्द सुरत लिव धावत बरज रख दौड़ वालों फिर सिख मन आदक जड़े इंद्रे है श्वासा बरज मैंने रोक के रख गए। इस वास्ते उन्होंने जी बुद्धि है वह अचल हो जाती है। मन जड़ा उन्मन तुरिया पद विच भीन मैंने भेज जाता है, अथवा उन्मन भीन तुरिया अवस्था नाल भीन मैंने अभेद हो जाता है। सागर लहर गात आत्म तरंग रंग परमद पुत परमार्थ प्रवीण। भाई सगंध इस प्रकार समुद्र के लहरों की गति अनेक तरह की आवाजाई होंगी रहती है, कोई लहर आ गई कोई चल गई। इस तरह आत्मा में रंगा रंगा के तरंग की है फुरने उठते हैं मन के अंदर बड़े आश्चर्य है। जिन्होंने जोड़ा परमार्थ प्रवीण पुरश है ना परमार्थ के रास्ते चतर पुरश उ जान सकता। गुर उपदेश निर्मोलक रतन धन परम निधान गुर ज्ञान लिवलीन है। भाई साहब कहते हैं जिन्होंने गुरु उपदेश रूपी है जोड़ा अमोलक रतना रूपी ये धन भाई साहब ने प्राप्त हो गया परम निधान गुर ज्ञान लिवलीन है। परम निधान जोड़ा बड़ा खजाना रूप सतगुरु का ज्ञान है वो चो लिवलीन रेंदे है अभेद रेंदे है। शब्द सुरत लिव गुरसिख संध मिले सोह हंसो एक में का पाप चीन है। तो भाई साहब कहते हैं जोड़ी गुरसिख की सुरत की लिव है वो शब्द की संधि जो मिल गई है फिर वो सोह हंसो ये जाप एक में खो के उन्होंने अपना आप पछाण लिया है।
ਭਾਵ ਕੀ ਹੈ? ਜਿਵੇਂ ਵਾਲਮੀਕ ਦਾ ਸਿਮਰਨ ਮਰਾ ਮਰਾ ਤੋਂ ਰਾਮ ਰਾਮ ਹੋ ਗਿਆ, ਇਸ ਤਰ੍ਹਾਂ ਜਪਾ ਜਾ ਦੀ ਰੀਤ ਵੀ ਇਹ ਸੋਹ ਸੋਹ ਜਪਦਿਆਂ ਹੰਸੋ ਜਾਪ ਹੋ ਜਾਏਗਾ। ਇਹਦਾ ਨਾਮ ਹੰਸ ਪੁਰਾਣਾ ਜਮ ਕਿਹਾ। ਇਹੀ ਜਾਪ ਸਹਿਜੇ ਫਿਰ ਕੁੰਡਲੀ ਨੂੰ ਸੁਲਝਾ ਦਿੰਦਾ। ਜਦ ਸੋਹ ਹੰਸੋ ਹੋ ਜਾਏ ਤਾਂ ਸਮਝਣਾ ਚਾਹੀਦਾ ਜੀਸ਼ ਇੱਕ ਮਿਕ ਹੋ ਗਿਆ, ਇੱਕ ਮਿਕ ਅਵਸਥਾ ਜਿਹੜੀ ਹੈ ਪ੍ਰਾਪਤ ਕਰਕੇ ਉਹਨੇ ਆਪਣਾ ਪਛਾਣ ਲਿਆ। ਸ਼ਬਦ ਸੁਰਤ ਅਵਗਾਹਨ ਬਿਮਲ ਮਤ, ਸ਼ਬਦ ਸੁਰਤ ਕੋਈ ਗਿਆਨ ਪ੍ਰਗਾਸ ਹੈ। ਭਾਈ ਸਾਹਿਬ ਕਹਿੰਦੇ ਆ ਉਗਰੋਂ ਪਿਆਰੇ ਸ਼ਬਦ ਨੂੰ ਸੁਰਤ ਨਾਲ ਅਵਗਾਹਨ ਮੈਨੇ ਵਿਚਾਰ ਕੇ ਬਿਮਲ ਮਤ, ਉਹਨਾਂ ਦੀ ਜਿਹੜੀ ਮਤ ਆ ਹਾਂਜੀ ਉਹ ਬੜੀ ਉਜਲ ਹੋ ਜਾਂਦੀ, ਪਵਿੱਤਰ ਹੋ ਜਾਂਦੀ ਹੈ। ਸ਼ਬਦ ਸੁਰ ਗਿਆਨ ਗੁਰ ਗਿਆਨ ਕੋ ਪ੍ਰਕਾਸ਼ ਹੈ। ਸ਼ਬਦ ਨੂੰ ਸੁਰਤ ਕਰਕੇ ਗੁਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਬਿਮਲ ਮਤ ਮੈਨ ਸ੍ਰੇਸ਼ਟ ਮਤ, ਸ੍ਰੇਸ਼ਟ ਬੁੱਧੀ, ਸ਼ਬਦ ਸੁਰ ਸਮ੍ਰੇਸ਼ਟ ਹੈ। ਦਿਵ ਜੋਤ ਸਭ ਸੁਰਤ ਲਿਵ ਅਨਪੈ ਪਰ ਅਭਿਆਸ ਹੈ। ਭਾਈ ਸਾਹਿਬਾਂ ਦੇ ਸ਼ਬਦ ਸੁਰ ਦੀ ਜਿਹੜੀ ਵਿਚਾਰ ਕਰਕੇ ਸਮ੍ਰੇਸ਼ਟੀ ਪ੍ਰਾਪਤ ਹੋ ਕੇ ਉਹ ਜਿਹੜੀ ਦਿਵ ਜੋਤੀ ਉਹ ਪ੍ਰਗਟ ਹੁੰਦੀ ਹੈ। ਸਭ ਸੁਰ ਦੀ ਦਿਵ ਤੋਂ ਅਨੁਭਵ ਮੈਨੇ ਗਿਆਨ ਦਾ ਅਭਿਆਸ ਹੁੰਦਾ ਹੈ। ਸ਼ਬਦ ਸੁਰਤ ਪਰਮਾਰਥ ਪਰਮ ਪਦ, ਸ਼ਬਦ ਸੁਖ ਸੁਖ ਸਹਿਜ ਨਿਵਾਸ। ਭਾਈ ਸਾਹਿਬ ਕਹਿੰਦੇ ਸ਼ਬਦ ਸੁਰਤ ਦੇ ਇਹ ਜਿਹੜਾ ਪਰਮਾਰਥ ਦਾ ਪਰਮਾਰਥ ਸਿਧਾਂਤ ਤੋਂ ਪਰਮ ਪਦ ਵੀ ਮਿਲਦੀ ਹੈ, ਮੋਕਸ਼ ਪਦ ਮਿਲਦਾ। ਸ਼ਬਦ ਸੁਰ ਤੋਂ ਸਹਿਜ ਸੁੱਖ ਵਿੱਚ ਨਿਵਾਸ ਹੁੰਦਾ, ਜਿਹੜਾ ਆਤਮਾ ਦੇ ਮਿਲਾਪ ਦਾ ਸੁੱਖ ਆ, ਪਰਮਾਤਮਾ ਦੇ ਮਿਲਾਪ ਦਾ ਉਹ ਸਹਿਜ ਸੁੱਖ 'ਚ ਉਹਨਾਂ ਦਾ ਫਿਰ ਨਿਵਾਸ ਹੋ ਜਾਂਦਾ। ਸ਼ਬਦ ਸੁਰਤ ਲਿਵ ਪ੍ਰੇਮ ਰਸ ਰਸਕ ਹੋਏ, ਸ਼ਬਦ ਸੁਰਤ ਲਿਵ ਬਿਸਮ ਦੇ ਸਵਾਸ ਹੈ। ਭਾਈ ਸਾਹਿਬ ਕਹਿੰਦੇ ਸ਼ਬਦ ਸੁਰ ਦੀ ਜਿਹੜੀ ਲਿਵ ਹੀ ਪ੍ਰੇਮ ਰਸ ਦਾ ਰਸਕ ਰਸੀਆ ਹੋ ਜਾਂਦਾ। ਸ਼ਬਦ ਸੁਰ ਦੀ ਜਿਹੜੀ ਲਿਵ ਆ ਉਹ ਬੜਾ ਅਸਚਰਜ ਵਿਸ਼ਵਾਸ ਜਾਂ ਭਰੋਸਾ ਆ। ਦ੍ਰਿਸ਼ਟ ਦਰਸ ਲਿਵ ਗੁਰਸਿੱਖ ਸੰਤ ਮਿਲੇ, ਘੱਟ ਘਟਾ ਕਾ ਜਲ ਅੰਤਰ ਧਿਆਨ। ਭਾਈ ਸਾਹਿਬ ਕਹਿੰਦੇ ਗੁਰੂ ਅਤੇ ਸਿੱਖ ਦੀ ਜਦੋਂ ਸੰਧੀ ਮਿਲ ਜਾਏ, ਅਭੇਦ ਵਸਤਾ ਹੋ ਜਾਏ, ਫਿਰ ਦ੍ਰਿਸ਼ਟੀ ਦੀ ਜਿਹੜੀ ਲਿਵ ਉਹ ਦਰਸ਼ਨ 'ਚ ਲੱਗ ਜਾਂਦੀ ਹੈ, ਅਥਵਾ ਜੋ ਕੁਝ ਵੀ ਦੇਖਦਾ ਸਭ ਉਹਨੂੰ ਗੁਰੂ ਦਾ ਸਰੂਪ ਹੀ ਨਜ਼ਰ ਆਉਂਦਾ। ਘੜੇ ਵਿੱਚ ਘਟਾ ਆਕਾਸ਼, ਜਲ ਵਿੱਚ ਜਲ ਆਕਾਸ਼ ਹੁੰਦਾ, ਪਰ ਜੇ ਘਾਟ ਦੇ ਜਲ ਬਾਹਰਲੇ ਪਦਾਰਥ ਦੀ ਉਪਾਧੀ ਰੂਪ ਹੈ ਇਹ ਛੱਡ ਦਿੱਤੇ ਜਾਣ ਤਾਂ ਫਿਰ ਆਕਾਸ਼ ਹੀ ਰਹਿ ਜਾਂਦਾ। ਇਸ ਤਰ੍ਹਾਂ ਸਿੱਖ ਦੀ ਨਜ਼ਰ ਉਪਾਧੀ ਰੂਪ ਬਾਹਰਲੇ ਪਦਾਰਥਾਂ ਵੱਲ ਨਾ ਵੇਖਦੀ ਹੋਈ ਅੰਦਰਲੇ ਦਾ ਧਿਆਨ ਕਰਦੀ ਹੈ। ਕਦੇ ਫਿਰ ਕਹਿੰਦੇ ਉਹਨੂੰ ਸਾਰੀਆਂ ਜਗ੍ਹਾ 'ਚ ਗੁਰੂ ਦਾ ਸਰੂਪ ਨਜ਼ਰ ਆਉਂਦਾ, ਉਸ ਤੋਂ ਭਿੰਨ ਕੋਈ ਨਜ਼ਰ ਹੀ ਨਹੀਂ ਆਉਂਦਾ। ਸ਼ਬਦ ਸੁਰਤ ਲਿਵ ਗੁਰਸਿੱਖ ਸੰਧ ਮਿਲੇ, ਜੰਤਰ ਧੁਨ ਜੰਤਰੀ ਉਨਮਨ ਉਨਮਾਨ ਹੈ। ਭਾਈ ਸਾਹਿਬ ਕਹਿੰਦੇ ਗੁਰੂ ਅਤੇ ਸਿੱਖ ਦੀ ਜਦੋਂ ਸੰਧੀ ਮਿਲ ਜਾਏ ਤਾਂ ਫਿਰ ਸ਼ਬਦ ਸੁਰ ਦੀ ਜਿਹੜੀ ਲਿਵ ਨੂੰ ਜੰਤਰ ਦੀ ਧੁਨ ਨੂੰ ਜੰਤਰੀ ਦੀ ਧੁਨ ਦੀ ਵਿਚਾਰ ਨੂੰ ਵਿਚਾਰਦਾ, ਅਥਵਾ ਕੀ ਹੈ ਜਿਵੇਂ ਬਾਜੇ ਤੋਂ ਉਹੀ ਆਵਾਜ਼ ਨਿਕਲਦੀ ਹੈ ਜੋ ਬਾਜਾ ਵਜਾਉਣ ਵਾਲੀ ਦੀ ਆਵਾਜ਼ ਹੁੰਦੀ ਹੈ, ਇਸੇ ਪ੍ਰਕਾਰ ਸਾਰੇ ਸ਼ਬਦ ਉਸੇ ਸ਼ਬਦੀ ਦੇ ਕੀਤੇ ਹੋਏ ਆ, ਉਸ ਤੋਂ ਬਿਨਾਂ ਕੁਝ ਹੋਰ ਹੈ ਹੀ ਨਹੀਂ। ਉਨਮਨ ਵਿਚਾਰ ਨੂੰ ਉਨਮਾਨ ਹੈ ਵਿਚਾਰ ਦਾ। ਗੁਰਮੁਖ ਮਨ ਵਚ ਕ੍ਰਮ ਇਕੱਤਰ ਪਏ, ਤਾਂ ਪਏ ਧਨ ਸਿਰ ਪਉਣਗਤ ਗਮਤਾ ਗਿਆਨ ਹੈ। ਭਾਈ ਸਾਹਿਬ ਕਹਿੰਦੇ ਜਦੋਂ ਗੁਰਮੁਖਾਂ ਦਾ ਮਨ ਬਾਣੀ ਸ਼ੀਲ ਇਕੱਤਰ ਹੋ ਜਾਂਦਾ ਫਿਰ ਸਰੀਰ ਤਿੰਨਾਂ ਲੋਕਾਂ 'ਚ ਗਤੀ ਕਰਦਾ, ਹੋਇਆ ਵੀ ਗਿਆਨ ਦੇ ਵਿੱਚ ਜਿਹੜੀ ਗਮਤਾ ਆ ਉਹ ਰੱਖਦਾ, ਉਹ ਗਿਆਨ ਗਮ ਹੋ ਜਾਂਦਾ। ਹਾਂਜੀ, ਗਿਆਨ ਤਾਂ ਗਿਆਨ ਪ੍ਰਾਪਤੀ ਦੀ ਪਹੁੰਚ ਉਹਨੂੰ ਮਿਲ ਜਾਂਦੀ ਹੈ। ਏਕ ਅਨੇਕ ਮੇਕ ਬ੍ਰਹਮ ਵਿਵੇਕ ਤੇ ਸਰੋਤਾ ਸਰਤਾ ਸਮੁੰਦਰ ਆਤਮ ਸਮਾਨ ਹੈ। ਭਾਈ ਸਾਹਿਬ ਕਹਿੰਦੇ ਇੱਕ ਔਰ ਅਨੇਕ ਵਿੱਚ ਬ੍ਰਹਮ ਮਿਲਿਆ ਆ ਅਨੇਕਾਂ 'ਚ, ਜਿਵੇਂ ਚਸ਼ਮਾ ਨਦੀ ਸਮੁੰਦਰ ਇੱਕੋ ਹੀ ਚੀਜ਼ ਦੇ ਨਾਂ ਹੈ। ਇਹਦੇ ਸਮਾਨ ਆਤਮਾ ਦੀ ਵਿਵੇਕ ਦੀ ਟੇਕ ਹੈ, ਅਥਵਾ ਕਿ ਸਮੁੰਦਰ ਦਾ ਜਲ ਇਸ ਸਮੁੰਦਰ ਦੇ ਰਾਹੀਂ ਆਕਾਸ਼ ਵਿੱਚ ਆ ਕੇ ਬੱਦਲ ਰੂਪ ਹੋ ਕੇ ਵਰਖਾ ਕਰਦਾ ਹੇਠਾਂ ਡਿੱਗਦਾ, ਫਿਰ ਉਹ ਹੀ ਨਦੀ ਬਣ ਜਾਂਦਾ।
وہ جل پہاڑاں برف روپ ہو کے رہندا، پھر سہجے سہجے چشمہ ہو کے بگدا، جلے سورج تے نہ ڈلدی او پانی تو پھر چشمہ بگن لگ جاندا۔ گرمکھ من بچ کرم اکتر پے پرمد پوت گت الکھ لکھا۔ بھائی صاحب کہندے جس گرسکھ دا من بانی شریر اکتر ہو گیا، وہی گتی جیڑی پرم ادبت ہے اور نہ جانے جان والے نے اس نو اپنا آپ جنا دتا۔ گت الکھ لکھائے، اپنا آپ لکھا دتا، جنا دتا۔ انتر دھیان دب جوت کو ادوس پہ وہ ترپن روپ کٹ اندر دکھائے۔ بھائی صاحب کہندے ہیں جنوں اندر دب جوتی ادوت میں ادے ہو گئی ہے، پرگٹ ہو گئی ہے، وہ پھر ہردے اندروں تین لوکاں دا جڑا روپ ہے ترپن روپ کٹ اندر دکھائے ہے، وہ ہردے چ دکھا دتا جاتا، ہردے چ دیکھ لینا۔ پرم ندان گر گیان کو پرکاش کرو، گم تا ترکار کا جتن جتائے ہے۔ بھائی صاحب کہتے یہ پرم ندان روپی گرو گیان کا پرکاش ہو گیا، وہ پھر تین کالوں کی گتی کی جڑی گمتا آ، یہ گمتا کے جتن جتلا جتائے پرگٹ کر کے دستا۔ آتم ترنگ پریم رس مد پان مت اکت کتھا بنود ہرت ہرائے۔ پھر بھائی گرداس صاحب کہتے آتم ترنگ، آتما دیا ترنگ روپ جڑیاں پریم رس امرت نو پی کے پھر وہ مست ہو جاتا، آنند سروپ ہو جاتا۔ اکات کتھا بنود ہیرت ہرائے، پھر وہی جڑی کتھا کتنی ہے وہ پھر بنود کوتوں نو ویکھتے ویکھتے وہ حیران ہو رہے، بڑے اشچرج ہو جاندے کہ وہ کوتک جڑے ہے بڑے نیارے ہے۔ ہیرت ہرائے ہے، حیران ہو کے ہیرت دیکھ رہے ہیں۔ بن رس رسنا بکت ہی بہت بات ہے، پریم رس بس پہ مون برت لینا۔ بھائی صاحب کہندے سواد تو جڑی لینی رسنا بہت گلاں بول دی، جدو پریم دے رس دے بس ہو جائے کہ مون دھاری رکھن دا برت دھار لیندی۔ اتوا گلی سادھنا پائیے جی چر منہ خالی، منہ بھریے بولنا ہنگی ہے رس جیب رسالی۔ جڑی جیب سواد نہیں لیندی وہ گلاں کردی ہے، گلاں بھی سواد نہیں، جد جیب سواد لین لگدی ہے کہ پھر بول نہیں سکدی، مانو پھر اس نے چپ رہن دا پرن کر لیا۔ مون برت لینا، مون روپی برت جڑا اس نو دھارن کر لیا، اس پرن نو دھارن کر لیا۔ پریم رس امرت ندھان پان کا مدون انتر ندھان درگ دوتیا نہ چین۔ بھائی صاحب کہندے جڑا پریم دا رس ہے امرت ندھان ہے، یہ پی کے پھر مست ہو گئے اور پورے دھیان اندر پہ وہ ایک میک اکھان جڑی دوجے کی پچھانے نہیں، سارے چک جوت نو دیکھ دیا۔ پریم نے سہج سماد انہد لب دوتیا شبد سرون انتر نہ کین۔ بھائی صاحب کہندے جنہوں انہ شبد لب دے پریم نیم کرتے جڑی سہج سمادھی پراپت ہو گئی دھیان سمادھی، انہوں نے دوجے ہور کسی شبد نو کنا نہ سننا نہیں کیتا، وہ سننا نہیں چاہتے دوے شبد نو، بس ایک ہی گرو کا جڑا شبد انہوں پیارا لگتا۔ بے سمبدے جگ جیون مکت پے تر پگنو ترکال گم تک بھی نے۔ بھائی صاحب کہتے وہ بسماس اوسا نو پا کے بدے ہو کے سنسار وچ جیون مکت ہو گئے اور تین لوکاں تے تین کالاں دی جڑی پہنچ ہے یہ بڑے چسر ہے بڑے سیانے۔ سکل سگنتا ملت ارگجا ہوت کوٹ ارگجا مل بسم سواس، ساریاں سگندیاں کستوری چندن کیسر امبر مشک بلائی گروچن کپور یہ کٹھیاں مل جان کے انہوں کا نام ارگج آیا۔ اس طرح کے کروڑے ارگجے مل جان اور جڑا اشچار جی سندر جڑیاں کہ جو اشچار جی سندر باشنا کردیا پر گرسکھ کے اندر جڑی سواس سرشٹ باشنا بھگتی دی ہے پورے برابرے نہیں پہنچ سکتی۔ سکل سگنتا ملت ارگجا ہو ساری ہن ملت ارگجا ہو جن کوٹ ارگجا مل بےسم تو بس کڑواں ارگجا مل جان
ਬਿਸਮ ਸੋ ਬਾਸ ਹੈ, ਜਿਹੜੀ ਗੁਰਮੁਖ ਅੰਦਰ ਭਗਤੀ ਸੁਗੰਧੀ ਹੈ, ਬਾਸ ਹੈ, ਹੈਂ, ਉਹਨੂੰ ਦੇਖ ਕੇ ਉਹ ਬਿਸਮ ਹੈਰਾਨ ਹੋ ਜਾਣੀ ਹੈ, ਬਿਸਮਾਦ ਵਿੱਚ ਚਲੇ ਜਾਣੀ ਹੈ। ਸਕਲ ਅਨੂਪ ਰੂਪ ਕਮਲਾ ਵਿਖੇ ਸਮਾਤ, ਕਿਰਤ ਹਰਾਤ ਹੋਏ ਹੋਏ ਕਿਰਤ ਹਰਾਤ ਹੋਏ ਕਮਲਾ ਪ੍ਰਗਾਸ਼ ਹੈ। ਕਿਰਤ ਹਰਾਤ ਹੋਏ, ਹਰਾਤ ਹੋਏ ਪਾਠ ਚਾਹੀਦਾ, ਕਮਲ ਕੋਏ ਲਿਖਿਆ। ਭਾਈ ਸਾਹਿਬ ਕਹਿੰਦੇ ਜਿਹੜਾ ਉਪਮਾ ਤੋਂ ਰਹਿਤ ਬਹੁਤ ਸੁੰਦਰ ਰੂਪ, ਜਿੰਨੇ ਵੀ ਉਹ ਸਾਰੇ ਅਨੂਪ ਕਮਲਾ ਜਿਹੜੀ ਲਕਸ਼ਮੀ ਲਈ ਸਮਾਏ ਹੋਏ ਆ। ਕਮਲਾ ਵਿਖੇ ਸਮਾਤ, ਲਕਸ਼ਮੀ ਵਿੱਚ ਸਮਾਜ ਹੈ। ਕਿਰਤ ਹਰਾਤ, ਕਿਰਤ ਹਰਾਤ ਹੋਏ, ਕਿਰਤ ਹਰਾਤ ਹੋਏ ਕਰੋੜ ਕਮਲਾ, ਕੋਟ ਪਾਠ ਚਾਹੀਦਾ, ਕੋਟ ਕਮਲਾ ਪ੍ਰਗਾਸ਼ ਹੈ। ਭਾਈ ਸਾਹਿਬ ਕਹਿੰਦੇ ਆ ਕਿ ਕਿਰਤ ਹਰਾਤ ਦੇਰ ਕੇ ਫਿਰ ਉਹ ਹੈਰਾਨ ਹੋ ਜਾਂਦੇ ਆ, ਔਰ ਕੋਟ ਕਮਲਾ ਪ੍ਰਗਾਸ਼ ਹੈ, ਕੋਟ ਪਾਠ ਚਾਹੀਦਾ ਹੈ। ਕੋਈ ਲਿਖਿਆ ਕੋਟ ਕਮਲਾ ਪ੍ਰਗਾਸ਼, ਭਾਈ ਸਾਹਿਬ ਦੇ ਉਪਮਾ ਦਾ ਜਿਹੜਾ ਮਹਾਨ ਸੁੰਦਰ ਰੂਪ ਹੈ, ਜਿੰਨੇ ਵੀ ਉਹ ਸਾਰੇ ਰੂਪ ਜਿਹੜੇ ਕਮਲਾ ਲਕਸ਼ਮੀ ਦੇ ਵਿੱਚ ਸਮਾਏ ਆ, ਔਰ ਇਸ ਤਰ੍ਹਾਂ ਨੇ ਕਰੋੜਾਂ ਕਮਲਾ, ਕੋਟ ਮੈਨੇ ਕਰੋੜਾਂ ਕਮਲਾ, ਗੁਰਸਿੱਖ ਦੇ ਪ੍ਰਕਾਸ਼ ਨੂੰ ਵੇਖ ਕੇ, ਕਿਰਤ ਮੈਨੇ ਵੇਖ ਕੇ ਹਰਾਤ ਹੈਰਾਨ ਹੋ ਰਹੀਆਂ। ਉਹ ਦੇਖ ਕੇ ਹੈਰਾਨ ਹੋ ਰਹੀਆਂ, ਜਿੰਨੀਆਂ ਵੀ ਇਹ ਕਮਲਾ ਉਹ ਦੇਖ ਕੇ ਉਹ ਹੈਰਾਨ ਹੋ ਰਹੀਆਂ।

ਕਰਮ ਨਿਧਾਨ ਮਿਲੇ ਪਰਮ ਨਿਧਾਨ ਪੈ ਕੋਟਕ ਨਿਧਾਨ ਹੋਏ ਚਕਿਤ ਵਿਲਾਸ ਕੈ। ਭਾਈ ਗੁਰਦਾਸ ਕਹਿੰਦੇ ਕਿ ਸਾਰੇ ਨਿਧਾਨ ਖਜ਼ਾਨੇ ਮਿਲ ਕੇ ਇੱਕ ਪਰਮ ਵੱਡਾ ਨਿਧਾਨ ਖਜ਼ਾਨਾ ਬਣ ਗਿਆ, ਪਰ ਗੁਰਸਿੱਖ ਦੇ ਬਿਲਾਸ ਨੂੰ ਦੇਖ ਕੇ ਕਰੋੜਾਂ ਹੀ ਨਿਧਾਨ ਖਜ਼ਾਨੇ ਜਿਹੜੇ ਚੱਕਰਤ ਹੈਰਾਨ ਪਰੇਸ਼ਾਨ ਹੋ ਜਾਂਦੇ। ਗੁਰਸਿੱਖਾਂ ਦੇ ਜਿਹੜੇ ਬਚਨ ਬਿਲਾਸ ਉਹਨੂੰ ਦੇਖ ਕੇ ਉਹਨਾਂ ਬਚਨਾਂ 'ਚ ਕਿੱਡੀ ਵੱਡੀ ਗੂੜਤਾ ਹੈਰਾਨ ਹੋ ਜਾਂਦੇ। ਚਰਨ ਕਮਲ ਗੁਰ ਮਹਿਮਾ ਅਗਾਧ ਬੋਧ ਗੁਰਸਿੱਖ ਮਧ ਕਰ ਅਨਪੈ ਵਿਆਸ। ਅੱਜ ਸਾਹਿਬ ਕਹਿੰਦੇ ਸਤਿਗੁਰੂ ਦੇ ਚਰਨ ਕਮਲਾਂ ਦੀ ਮਹਿਮਾ ਦਾ ਜਿਹੜਾ ਬੋਧ ਗਿਆਨ ਆ ਇਹ ਬੜਾ ਅਗਾਧ ਡੂੰਘਾ ਆ। ਗੁਰਸਿੱਖ ਭੋਰਾ ਉਹਦਾ ਅਨੁਭਵ ਦੁਆਰਾ ਅਭਿਆਸ ਕਰਦਾ ਆ। ਗੁਰਸਿੱਖ ਮਧ ਕਰ ਅਨਪੈ ਵਿਆਸ, ਗੁਰਸਿੱਖਾਂ ਰੂਪੀ ਜਿਹੜਾ ਮਧ ਕਰ ਭੋਰਾ ਉਹ ਅਨਪੈ ਅਨੁਭਵ ਦੁਆਰਾ ਅਭਿਆਸ ਕਰਦਾ। ਰਤਨ ਪਾਰਖ ਮਿਲ ਰਤਨ ਪ੍ਰੀਖਾ ਹੋ ਗੁਰਮੁਖ ਹਾਟ ਸਾਟ ਰਤਨ ਵਿਵਹਾਰ। ਭਾਈ ਸਾਹਿਬ ਕਹਿੰਦੇ ਆ ਜੇ ਰਤਨਾਂ ਦੇ ਪਾਰਖੂ ਮਿਲ ਜਾਣ ਤੇ ਰਤਨਾਂ ਦੀ ਪ੍ਰੀਖਿਆ ਹੋ ਸਕਦੀ ਹੈ, ਦੂਆ ਕਿੱਥੋਂ ਕਰ ਲੂਗਾ। ਸਤਿਗੁਰੂ ਰੂਪ ਹੱਟੀ ਦੇ ਉੱਤੇ ਇਹਨਾਂ ਗੁਰਸਿੱਖਾਂ ਰੂਪੀ ਰਤਨਾਂ ਦੇ ਸਾਂਟ ਬਦਲੇ ਦਾ ਵਿਹਾਰ ਆ।

0: ਵਿਵੇਕ ਸਮਦਮ ਸਤ ਸੰਤੋਖ ਤੇ ਗੁਰੂ ਉਪਦੇਸ਼ ਰੂਪ ਜਿਹੜੇ ਅੰਬੋਲਕ ਰਤਨ ਜਿਨ੍ਹਾਂ ਨੂੰ ਚਾਹੁਣ ਵਾਲੇ ਜਿਹੜੇ ਜਗਿਆਸੂ ਆ ਜਿਹੜੇ ਇਹਨਾਂ ਨੂੰ ਚਾਹੁੰਦੇ ਆ ਚਾਹੁਣ ਵਾਲੇ ਉਹ ਜਗਿਆਸੂਆਂ ਪਾਸੋਂ ਅਪਾਰ ਹੀ ਬਹੁਤ ਹੀ ਲਾਭ ਮਿਲਦਾ। ਸ਼ਬਦ ਸੁਰਤ ਅਵਗਾਹਨ ਬੇਸਾਹਨਕ ਹੈ ਪਰਮ ਨਿਧਾਨ ਪ੍ਰੇਮ ਨੇਮ ਗੁਰਦੁਆਰਾ। ਭਾਈ ਸਾਹਿਬ ਕਹਿੰਦੇ ਆ ਸੁਰਤੀ ਨਾਲ ਜਿਹੜਾ ਗੁਰੂ ਦੇ ਸ਼ਬਦ ਅਵਗਾਹਨ ਮੈਂ ਉਹ ਵਿਚਾਰ ਨਾ ਕਰਦੇ ਉਹ ਫਿਰ ਇਹਨਾਂ ਰਤਨਾਂ ਦਾ ਹਾਂਜੀ ਬੇਸਾਹਨ ਖਰੀਦਣਾ ਕਰਦੇ। ਪਰਮ ਨਿਧਾਨ ਪ੍ਰੇਮ ਨੇਮ ਗੁਰਦੁਆਰਾ ਹੈ ਔਰ ਜਿਨ੍ਹਾਂ ਦੇ ਪਾਸ ਪ੍ਰੇਮ ਨੇਮ ਰੂਪੀ ਪਰਮ ਨੇ ਵੱਡਾ ਖਜ਼ਾਨਾ ਹੈ ਨਿਧਾਨ ਖਜ਼ਾਨਾ ਉਹ ਫਿਰ ਸਤਿਗੁਰਾਂ ਦੁਆਰਾ ਇਹਨਾਂ ਰਤਨਾਂ ਨੂੰ ਲੈ ਸਕਦੇ ਆ ਕਿਉਂਕਿ ਬਖਸ਼ੀ ਗੁਰੂ ਮਹਾਰਾਜ ਤੋਂ ਮਿਲਣੀ। ਗੁਰਸਿੱਖ ਸੰਤ ਮਿਲ ਸੰਗਮ ਸਮਾਗਮ ਹੈ ਮਾਇਆ ਮਾ ਦਾਸ ਭਗਤ ਅਰਥ ਸੰਸਾਰ ਹੈ। ਭਾਈ ਸਾਹਿਬ ਸਿੰਘ ਕਹਿੰਦੇ ਆ ਗੁਰਸਿੱਖਾਂ ਦੇ ਜੋੜ ਦੇ ਵਿੱਚ ਜਿਹੜਾ ਮਿਲ ਗਿਆ ਸੰਧੀ ਮੈਨੇ ਜੋੜ ਮਿਲ ਗਿਆ ਸੰਗਮ ਸਮਾਗਮ ਹੈ ਉਹਨਾਂ ਦਾ ਜਿਹੜਾ ਸੰਗਮ ਮਿਲਾਪ ਦਾ ਸਮਾਗਮ ਕਰਕੇ ਫਿਰ ਸਾਧ ਸੰਗਤ ਨਾਲ ਹਿਲ ਮਿਲ ਕੇ ਉਹ ਮਾਇਆ ਦੇ ਵਿੱਚ ਉਦਾਸ ਰਹਿ ਕੇ ਸੰਸਾਰ ਸਮੁੰਦਰ ਤੋਂ ਹਾਂਜੀ ਤਰਤ ਹੈ ਮੈਨੇ ਕਰ ਜਾਂਦੇ ਹਨ। ਚਰਨ ਕਮਲ ਮੁਕਰਾਂਦਰਾ ਸੁਲਭਤ ਹੋਏ ਨਿਜ ਘਰ ਸਹਿਜ ਸਮਾਧ ਲਿਵ ਲਾਗੀ ਹੈ। ਭਾਈ ਸਾਹਿਬ ਕਹਿੰਦੇ ਸਤਿਗੁਰੂ ਜੀ ਦੇ ਚਰਨ ਕਮਲਾਂ ਦੀ ਮਕਰਾਂ ਦੀ ਜਿਹੜੀ ਧੂੜੀ ਉਸ ਰਸ ਦਾ ਜਿਹੜਾ ਪ੍ਰੇਮੀ ਲੋਭੀ ਹੋ ਗਿਆ ਉਹਦੀ ਨਿਜ ਘਰ ਮੈਨੇ ਆਪਣੇ ਅੰਦਰ ਸਹਿਜ ਸਮਾਧੀ ਵਿੱਚ ਲਿਵ ਲੱਗ ਜਾਂਦੀ ਆਪਣੇ ਆਤਮਾ ਪਦ ਵਿੱਚ ਲੀਨ ਹੋ ਜਾਂਦਾ ਲਿਵ ਜਿਹੜੀ ਗੁਰੂ ਚਰਨਾਂ 'ਚ ਜੁੜ ਜਾਂਦੀ ਲੱਗ ਜਾਂਦੀ। ਚਰਨ ਕਮਲ ਮਕਰਾਂਦਰਾ ਸੁਲਭਤ ਹੋਏ ਗੁਰਮਤਿ ਦੇ ਜਗਮਾ ਜੋਤ ਜਾਗੀ। ਭਾਈ ਗੁਰਦਾਸ ਕਹਿੰਦੇ ਆ ਸਤਿਗੁਰੂ ਚਰਨ ਕਮਲਾਂ ਦੀ ਜਿਹੜੀ ਮਕਰਾਂਦ ਰਸ ਦਾ ਲੋਭੀ ਹੋ ਗਿਆ ਲਵਾਏਮਾਨ ਹੋ ਗਿਆ ਲੋਭਤ ਹੋਏ ਲੋਭੀ ਹੋਇਆ ਉਹ ਗੁਰਮਤ ਨੂੰ ਗ੍ਰਹਿਣ ਕਰਕੇ ਉਹਦੇ ਹਿਰਦੇ ਵਿੱਚ ਲੱਟ ਲੱਟ ਕਰਕੇ ਜਿਹੜੀ ਪਰਮਾਤਮਾ ਰੂਪੀ ਜੋਤ ਜਗ ਪਈ ਹੈ ਜੋਤੀ ਦਾ ਭਾਵ ਪ੍ਰਕਾਸ਼ ਹੋ ਗਿਆ ਉਹ ਤਾਂ ਹਮੇਸ਼ਾ ਜਗਦੀ ਹੈ ਅਵਰਣ ਦੂਰ ਹੋ ਗਿਆ। ਚਰਨ ਕਮਲ ਮਕਰਾਂਦ ਰਸ ਲੋਭਤ ਹੋਏ ਅੰਮ੍ਰਿਤ ਨਿਧਾਨ ਪਾਉਣ ਤੁਰੰਤ ਭਾਗੀ ਹੈ। ਭਾਈ ਸਾਹਿਬ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦੀ ਮਕਰੰਦ ਧੂੜੀ ਦੇ ਰਸ ਦਾ ਜਿਹੜਾ ਲੋਭੀ ਹੋਇਆ ਉਸ ਗੁਰਮੁਖ ਪਿਆਰੇ ਨੇ ਅੰਮ੍ਰਿਤ ਨਿਧਾਨ ਰੂਪੀ ਜਿਹੜਾ ਆਤਮਾ ਰਸ ਹੈ ਇਹਨੂੰ ਪਾਨ ਕੀਤਾ ਜਿਹਦੇ ਕਰਕੇ ਉਹਦੀ ਦੁਰਮਤ ਭਾਗੀ ਹੈ ਖੋਟੀ ਮੱਤ ਜਿਹੜੀ ਆ ਉਹ ਭਾਗ ਗਈ ਦੌੜ ਗਈ ਹੈ ਨਾਸ ਹੋ ਗਈ ਹੈ। ਚਰਨ ਕਮਲ ਮਕਰੰਦ ਰਸ ਲੋਭਤ ਹੋਏ ਮਾਇਆ ਮੈਂ ਉਦਾਸ ਪਾਸ ਫਿਰ ਲੋਭ ਰੱਖੀ। ਭਾਈ ਸਾਹਿਬ ਕਹਿੰਦੇ ਸਤਿਗੁਰੂ ਜੀ ਦੇ ਚਰਨ ਕਮਲਾਂ ਦੀ ਮਕਰੰਦ ਇਸ ਰਸ ਦਾ ਜਿਹੜਾ ਲੋਭੀ ਹੋ ਗਿਆ ਉਹ ਮਾਇਆ ਦੇ ਵਿੱਚ ਮਾਇਆ ਮੈਂ ਉਦਾਸ ਮਾਇਆ ਵਿੱਚ ਉਦਾਸ ਹੋ ਕੇ ਬਾਸ ਬਸਦਾ ਬਿਰਲੋ ਬਰਾਗੀ ਹੈ। ਪਰ ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਦਾ ਬਿਰਲਾ ਹੀ ਕੋਈ ਬਰਾਗਮਾਨ ਹੋਇਆ ਮਾਇਆ 'ਚ ਰਹਿੰਦਾ ਹੋਇਆ ਮਾਇਆ ਤੋਂ ਉਦਾਸ ਹੋਣ ਵਾਲਾ ਬਿਰਲਾ ਹੀ ਬਰਾਗੀ ਆ ਬਹੁਤੇ ਨੇ ਜਿਨ੍ਹਾਂ 'ਤੇ ਗੁਰੂ ਕਿਰਪਾ ਕਰਦੇ ਆ ਉਹੀ ਆ ਭਾਈ ਸਾਰੇ ਨਹੀਂ ਹੋ ਸਕਦੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਜਿਹੜੀਆਂ ਵਸਤੂਆਂ ਹਨ ਇਹ ਸਾਧ ਸੰਗਤ ਜੀ ਪ੍ਰਾਪਤ ਹੁੰਦੀਆਂ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਬਖਸ਼ਿਸ਼ ਕਰਨ ਫਿਰ ਇਹ ਆਗਮ ਨਿਗਮ ਦੀ ਜਿਹੜੀ ਸੋਝੀ ਆ ਇਹ ਗੁਰਮੁਖ ਪਿਆਰਿਆਂ ਨੂੰ ਭਾਈ ਪ੍ਰਾਪਤ ਹੁੰਦੀ ਹੈ ਨਹੀਂ ਤਾਂ ਮਨੋਸ਼ੀਆਂ ਨੂੰ ਮਿਲਿਆ ਇਸੇ ਤਰ੍ਹਾਂ ਨੁਕਸਾਨ ਇਹਨੂੰ ਗੁਆ ਕੇ ਦੁਨੀਆਂ ਤੋਂ ਚਲੇ ਜਾਂਦਾ ਹੈ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

मैं तन पायो धरना, मन मेरा भावन से छुटियो, अंदला नी

ਗੁਰੂ ਦੇ ਥਰੂ ਗੁਰੂ ਦੇ ਜ਼ਰੀਏ ਜਦ ਨਾਮ ਲਿਆ ਰਾਮ ਰਾਮ ਸਭ ਕੋ ਕਹੇ ਕਹਿ ਬੇ ਰਾਮ ਨਾ ਹੋ ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੇ ਕੋ ਸੇਵਕ ਸਿੱਖ ਸਭ ਪੂਜਣ ਆਵੇ ਸੇਵਕ ਸਿੱਖ ਸਭ ਪੂਜਣ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਸਭ ਗਾਵੇ ਹਰ ਹਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਗਾਵੇ ਪਰ ਗਾਵਿਆ ਸੁਣਿਆ

मन में चितवाओ चितवनी उदम करा थनी

जा सब किस तुझ

ਹੂੰ ਵਾਹਿਗੁਰੂ ਜੀ ਕਾ ਖਾਲਸਾ, ਹੂੰ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਝ ਮਹੱਲਾ ਪੰਜਵਾਂ, ਘਰ ਪਹਿਲਾ। ਅੰਤਰ ਅਲੱਖ ਨਾ ਜਾਈ ਲਖਿਆ, ਨਾਮ ਰਤਨ ਲੈ ਗੁੱਝਾ ਰੱਖਿਆ। ਆਗਮਾ ਗੋਚਰ ਸਭ ਤੇ ਉੱਚਾ, ਗੁਰ ਕੈ ਸ਼ਬਦ ਲਿਖਾ ਬਣਿਆ। ਹਾਂ ਵਾਰੀ ਜੀਓ ਵਾਰੀ, ਕਲ ਮੈਂ ਨਾਮ ਸੁਣਾ ਬਣਿਆ। ਸੰਤ ਪਿਆਰੀ ਸੱਚੈ ਤਾਰੀ, ਵਡਭਾਗੀ ਦਰਸ਼ਨ।

ਸਾਧਕ ਸਿੱਧ ਜਿਸੈ ਕਉ ਫਿਰਦੇ ਬ੍ਰਹਮੇ ਇੰਦਰ ਧਿਆਇਨ ਹਿਰਦੇ ਕੋਟ ਤੇ ਤੀਸਾ ਕੂਜੈ ਜਾ ਕਉ ਗੁਰਮਿਲ ਹਿਰਦੈ ਗਾਵਣਿਆ ਆਠ ਪਹਿਰ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸ਼ਬਦ ਸਿੰਘਿਆ ਪੈ ਜਿਨ ਪੀ ਆਸੇ ਤ੍ਰਿਪਤਾ ਸੇ ਸੱਚੇ ਸੱਚ ਅਗਾਵਣਿਆ ਤਿਸ ਘਰ ਸਹਿਜਾ ਸੋਈ ਸਹੇਲਾ ਆਨੰਦ ਬਨੋਦ ਕਰੀ ਸਦਕੇਲਾ ਸੋ ਤਨ ਬੰਤਾ ਸੋ ਵਡ ਸ਼ਾਹ ਜੋ ਗੁਰ ਚਰਨੀ ਮਨ ਲਾਵਣਿਆ ਪਹਿਲੋ ਦੇ ਤੈ ਰਿਜਕ ਸਮਾਹਾ ਪਿਛੋ ਦੇ ਤੈ ਜੰਤੋ ਪਾਹਾ ਤੋ ਜੋ ਤੁਧ ਜੀਵੜ ਦਾਤਾ ਅਵਰ ਨਾ ਸੁਆਮੀ ਲਵੈ ਨਾ ਕੋਈ ਲਾਵਣਿਆ ਜਿਸ ਤੂੰ ਤੁਠਾ ਸੋ ਤੁਧ ਧਿਆਈ ਸਾਧ ਜਨਾ ਕਾ ਮੰਤਰ ਕਮਾਈ ਆਪ ਤਰੈ ਸਗਲੇ ਕੁਲ ਤਾਰੀ ਤਿਸ ਦਰਗਹਿ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤਾ ਤੂੰ ਉੱਚੋ ਮੂਚਾ ਹਉ ਕੁਰਬਾਣੀ ਤੇਰਾ ਬੰਜਾ ਨਾਨਕ ਦਾਸ ਦਸਾ ਬਣਿਆ ਮਾਜ ਮਹੱਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ

ਸੁਖ ਸਮ ਸਹਿਤਾ ਕੌਣ ਸੁਚਾਲ ਜਿਤ ਪਾਰ ਰਹਿਮਤ ਆਏ ਗਿਨ ਬਿਧ ਕੀਰਤ ਨਗਾਏ ਜੀਉ ਗੁਰਮੁਖ ਮੁਗਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹੋਮੈ ਵਾਧਾ ਗੁਰਮੁਖ ਝੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨਹਿ ਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਸਰਾਏ ਗੁਰਮੁਖ ਬਿਧ ਪ੍ਰਗਟਾਈ ਜੀਉ ਗੁਰਮੁਖ ਅੱਖਰ ਉਜਤ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਈ ਗੁਰਮੁਖ ਕੀਰਤਨ ਗਾਈ ਜੀਉ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਈ ਅਥਾਪੇ ਇਕਿਸ ਤੇ ਹੋਇਓ ਅਨੰਤਾ ਨਾਨਕ ਇਕ ਸਮਾਹੀ ਸਮਾਈ ਜੀਉ ਮਾਝ ਮਹੱਲਾ ਪੰਜਵਾਂ ਪ੍ਰਭ ਅਵਿਨਾਸ਼ੀ ਤਾਂ ਕਿਆ ਕਾੜਾ ਹਰ ਭਗਵੰਤਾ ਤਾ ਜਾਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹਉ ਵਾਰੀ ਜੀਉ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨਾ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੈ ਮੀਠਾ ਘਟ ਘਟ ਪਾਰ ਬ੍ਰਹਮਣ ਤਿੰਨ ਜਨ ਦੀਠਾ ਥਾਨ ਸਨੰਤਰ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੀ ਭਾਈ ਭਰੇ ਭੰਡਾਰਾ ਦਇਆ ਧਾਰ ਰਾਖੇ ਤੁਧ ਸੇਈ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕੰਡੈ ਚਾੜੀ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਵਿਨਾਸੀ ਕਹਿ ਸੁਣ ਟੋਟ ਨ ਆਵਣਿਆ ਐਥੈ ਉਥੈ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੁਮਹੀ ਪਾਲਾ ਮਾਇਆ ਅਗਨ ਨ ਪੂਹੈ ਤਿੰਨ ਕਾਊ ਰੰਗ ਰਤੀ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮਨ ਤਾਨ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਧ ਵਿਨ ਵਰਨਾ ਜਾਣਿਆ ਜਿਸ ਕਉ ਤੂੰ ਪ੍ਰਭ ਭਇਆ ਸਹਾਈ ਤਿਸ ਤੱਤੀ ਵਾਉ ਨ ਲੱਗੈ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾ ਬਣਿਆ ਤੂੰ ਊਚ ਅਥਾਹ ਅਪਾਰ ਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕਰਾਈ ਨਾਨਕ ਬਲਬਲ ਜਾ ਬਣਿਆ ਮਾਝ ਮਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਇਓ ਸੰਭਾਲੀਐ ਤੂ ਮੂਲ ਨ ਮਨੋ ਵਿਸਾਰੀਐ ਰਹਾਉ ਸੰਤਾਂ ਸੰਗਤ ਪਾਈਐ ਜਿਤ ਜਮ ਕੈ ਪੰਥ ਨਾ ਜਾਈਐ ਤੋਸਾ ਹਰਿ ਕਾ ਨਾਮ ਲੈ ਤੇਰੇ ਕੁਲ ਹੈ ਨਾ ਲਾਗੈ ਗਾਲ ਜੀਉ ਜੋ ਸਿਮਰਨ ਦੇ ਸਾਈ ਆਏ ਨਰਕ ਨਾ ਸਹੀ ਪਾਈਐ ਤੱਤੀ ਵਾਉ ਨ ਲੱਗਈ ਜਿਨ ਮਨ ਉਠਾ ਆਏ ਜੀਓ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸੰਜਿਆ ਸਹੀ ਗੰਭੀਰ ਅਪਾਰ ਜੀਓ ਹਰ ਅਮਿਓ ਰਸਾਇਣ ਪੀਵੀ ਆਏ ਮੂੰਹ ਡਿੱਠੈ ਜਨ ਜਨ ਕੈ ਜੀਵੀ ਆਏ ਕਾਰਜ ਸਭ ਸਵਾਰ ਲਏ ਨਿਤ ਪੂਜੈ ਗੁਰ ਕੈ ਪਾਪ ਜੀਓ ਜੋ ਹਰ ਕੀਤਾ ਆਪਣਾ ਤਿਨਹਿ ਸੁਗਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦਾ ਭਾਗ ਜੀਓ ਮਨ ਮੰਦੇ ਪ੍ਰਭ ਅਵਗਾਹੀ ਆ ਇਹ ਰਸ ਭੋਗਣ ਪਾਤਸ਼ਾਹੀ ਆ ਮਨ ਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰ ਲਾਗ ਜੀਓ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਪਾਵੰਦਾ ਕੰਤ ਹਰ ਤੇਰਾ ਸਿਰ ਹੋਆ ਸੁਹਾਗ ਜੀਓ ਅਟਲ ਪਦਾਰਥ ਪਾਇਆ ਭੈ ਭੰਜਨ ਕੀ ਸਰਣਾਇਆ ਲਾਈ ਅੰਚਲ ਨਾਨਕ ਤਾਰਿਆ ਨੂੰ ਜਿੱਤਾ ਜਨਮਾ ਪਾਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਕਰ ਤੀਜਾ ਹਾਰ ਜਪ ਜਪੇ ਮਨ ਧੀਰੇ ਰਹਾਓ ਸਿਮਰ ਸਿਮਰ ਗੁਰਦੇ ਓ ਮਿਟ ਗਏ ਪੈ ਦੂਰੇ ਸ਼ਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ਘਾਟ ਘਾਟ ਏਕ ਵਰਤ ਦਾ ਜਲ ਥਲ ਮਹੀ ਅਲ ਪੂਰੇ ਪਾਪ ਬਿਨਾਸਨ ਸੇਵੇ ਆਮ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮੇ ਆਪੂ ਹਾਰ ਜਪ ਭਈ ਥਰੂਰੇ ਕਰਤੈ ਕੀ ਅਤ ਪਾਪ ਸੋ ਦੁਸ਼ਟ ਮੂਏ ਹੋਏ ਮੂਹਰੇ ਨਾਨਕ ਰੱਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ ਵੰਮਾ ਬਾਰਾਂ ਮਾਹਾਂ ਮਾਂ ਜੋ ਮਹੱਲਾ ਪੰਜਵਾਂ ਕਰ ਚੌਥਾ ਇੱਕ ਓਅੰਕਾਰੂ ਸਤਿਗੁਰੂ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੈ ਦਿਸ ਬ੍ਰਹਮੇ ਥਕ ਆਏ ਪ੍ਰਭ ਕੀ ਸ਼ਾਮ ਤੇਨ ਦੁਦੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀਂ ਦਾਮ ਹਰ ਨਾਹ ਨ ਮਿਲੀਐ ਸਾਜਨ ਤਤ ਪਾਈਐ ਬਿਸਰਾਮ ਜਿਤ